0: ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
0: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LANDING। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨੀਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਭੈਣ ਭਰਾ ਅਕਸਰ ਬਚਪਨ ਦੀਆਂ ਖੇਡਾਂ ਜਵਾਨੀ ਦੇ ਵਿੱਚ ਹੋ ਕੇ ਯਾਦ ਕਰਦੇ ਨੇ ਜਦੋਂ ਇੱਕ ਦੂਜੇ ਤੋਂ ਅੱਡ ਹੁੰਦੇ ਨੇ ਭੈਣਾਂ ਵਿਆਹੀਆਂ ਜਾਂਦੀਆਂ ਨੇ ਜਾਂ ਫਿਰ ਅੱਜ ਕੱਲ੍ਹ ਦੇ ਸੰਦਰਭ ਦੇ ਵਿੱਚ ਜਿਵੇਂ ਦੁਨੀਆ ਬਦਲ ਰਹੀ ਹੈ ਕਿ ਭਰਾ ਵੀ ਕਈ ਵਾਰ ਭੈਣਾਂ ਤੋਂ ਦੂਰ ਚਲੇ ਜਾਂਦੇ ਨੇ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਹੋਣ ਲਈ ਚਾਹੇ ਨੌਕਰੀ ਦੇ ਸਿਲਸਿਲੇ 'ਚ ਚਾਹੇ ਕਿਵੇਂ ਨਾ ਕਿਵੇਂ ਉਦੋਂ ਅਕਸਰ ਇਸ ਕਿਸਮ ਦੇ ਗੀਤ ਜਿਹੜੇ ਨੇ ਯਾਦ ਆਉਂਦੇ ਨੇ ਪਰ ਇਸ ਕਿਸਮ ਦੇ ਗੀਤ ਉਦੋਂ ਵੀ ਯਾਦ ਆਉਂਦੇ ਨੇ ਜਦੋਂ ਰੱਖੜੀ ਦਾ ਤਿਉਹਾਰ ਨੇੜੇ ਆ ਜਾਂਦਾ ਸਾਉਣ ਮਹੀਨੇ ਦੀ ਪੁੰਨਿਆ ਰਕਸ਼ਾ ਬੰਧਨ ਜਿਹੜਾ ਹੈਗਾ ਉਹ ਮਨਾਇਆ ਜਾਂਦਾ ਰਾਖੀ ਰੱਖੜੀ ਜੋ ਮਰਜ਼ੀ ਤੁਸੀਂ ਇਸ ਨੂੰ ਕਹਿ ਲਓ ਔਰ ਰੱਖਿਆ ਸੁੱਤਰ ਜਾਂ ਰੱਖੜੀ ਦਾ ਇੱਕੋ ਧਾਗਾ ਉਹ ਸਿਰਫ ਇੱਕ ਧਾਗਾ ਨਹੀਂ ਹੈ ਉਹਦੇ ਵਿੱਚ ਇੱਕ ਪਰੰਪਰਾ ਤੁਰੀ ਆ ਰਹੀ ਹੈ ਉਹਦੇ ਵਿੱਚ ਇੱਕ ਸੱਭਿਆਚਾਰ ਤੁਰੇ ਆ ਰਿਹਾ ਉਹਦੇ 'ਚ ਇੱਕ ਭਰੋਸਾ ਹੁੰਦਾ ਔਰ ਉਹਦੇ ਵਿੱਚ ਇੱਕ ਪੂਰੀ ਦੀ ਪੂਰੀ ਜਿਹੜੀ ਤੁਹਾਡੀ ਕੁਣਬੇ ਦੀ ਇੱਕ ਸ਼ਾਨ ਹੈਗੀ ਹੈ ਇੱਕ ਇੱਜ਼ਤ ਹੈਗੀ ਹੈ ਉਹ ਬੰਨੀ ਹੋਈ ਹੁੰਦੀ ਹੈ ਭੈਣਾਂ ਭਰਾਵਾਂ ਦਾ ਤਿਉਹਾਰ ਹੁੰਦਾ ਪਰ ਇਸ ਤਿਉਹਾਰ ਦੀ ਇਤਿਹਾਸਕ ਮਹੱਤਵਤਾ ਕੀ ਹੈ ਇਸ ਤਿਉਹਾਰ ਦਾ ਇਤਿਹਾਸਕ ਸੰਦਰਭ ਕੀ ਹੈਗਾ ਉਸ ਕੰਟੈਕਸਟ ਨੂੰ ਵੀ ਅੱਜ ਦੇ ਦਿਨ ਜਾਣਾਂਗੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਸਭ ਤੋਂ ਪਹਿਲਾਂ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਜਿਹੜੇ ਇਸ ਸ਼ੋਅ ਨੂੰ ਕਰਦੇ ਨੇ ਅਤੇ ਦੱਸਦੇ ਨੇ ਸਾਰੀਆਂ ਗੱਲਾਂ ਬਾਤਾਂ ਔਰ ਪੰਜਾਬ ਪੰਜਾਬੀਅਤ ਦੇ ਨਾਲ ਜੁੜੀ ਹੋਈ ਗੱਲ ਕਰਦੇ ਨੇ ਪੰਜਾਬ ਦੇ ਵਿੱਚ ਰੱਖੜ ਪੁੰਨਿਆ ਦਾ ਤਿਉਹਾਰ ਵੀ ਤਿਉਹਾਰ ਤਾਂ ਨਹੀਂ ਕਹਿ ਲਈਏ ਮੇਲਾ ਕਹਿ ਲਈਏ ਬਾਬੇ ਬਕਾਲੇ ਦਾ ਉਹ ਵੀ ਬੜਾ ਮਸ਼ਹੂਰ ਹੁੰਦਾ ਉਹਦਾ ਵੀ ਇੱਕ ਜ਼ਿਕਰ ਜ਼ਰੂਰ ਕਰਾਂਗੇ ਪਰ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਭਾਜੀ ਜੀ ਆਇਆਂ ਨੂੰ ਜੀ ਕੀ ਹਾਲ ਚਾਲ ਨੇ
1: ਬਹੁਤ ਬਹੁਤ ਸ਼ੁਕਰੀਆ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਦਾ ਜਿਹੜਾ ਹੈ ਮੈਂ ਸਵਾਗਤ ਵੀ ਕਰਦਾ ਨਾਲ ਉਹਨਾਂ ਨੂੰ ਸਤਿ ਸ੍ਰੀ ਅਕਾਲ ਵੀ ਵੱਲੋਂ ਤੇ ਆਪਾਂ ਜਿਸ ਤਰ੍ਹਾਂ ਤੁਸੀਂ ਸ਼ੁਰੂ ਗੱਲ ਕੀਤੀ ਕਿ ਅੱਜ ਜਿਹੜਾ ਹੈਗਾ ਆਪਾਂ ਗੱਲਬਾਤ ਕਰਨੀ ਹੈ ਰਾਖੀ ਦੇ ਤਿਉਹਾਰ ਦੇ ਸਾਡੇ ਇੱਥੇ ਸਾਡੇ ਕੈਲੰਡਰ ਦੇ ਮੁਤਾਬਕ ਜੰਤਰੀ ਦੇ ਮੁਤਾਬਕ ਜੋ ਸਾਵਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਤੇ ਇਹਦੇ ਤੇ ਆਪਾਂ ਕਿਸ ਤਰ੍ਹਾਂ ਆਪਾਂ ਇਹ ਚਰਚਾ ਕਰਨੀ ਹੈ ਇਹ ਤਾਂ ਹੁਣ ਤੁਸੀਂ ਦੱਸੋਗੇ
0: ਦੇਖੋ ਅੱਜ ਜਦੋਂ ਇਹ ਅਸੀਂ ਪ੍ਰੋਗਰਾਮ ਨੂੰ ਕਰ ਰਹੇ ਹਾਂ ਅੱਜ ਇੱਥੇ ਨੇਪਾਲ ਤੋਂ ਬੜੇ ਮਾੜੀ ਖਬਰ ਆਈ ਹੈ ਹੜ੍ਹਾਂ ਦੀ ਨੇਪਾਲ ਦੇ ਵਿੱਚ ਵੀ ਇਹ ਮਨਾਇਆ ਜਾਂਦਾ ਭਾਰਤ 'ਚ ਵੀ ਮਨਾਇਆ ਜਾਂਦਾ ਪਰ ਇਹ ਉੱਤਰੀ ਭਾਰਤ ਦੇ ਲਈ ਖਾਸ ਤੌਰ ਦੇ ਉੱਤੇ ਇੱਕ ਇਹਦਾ ਇੱਕ ਸੰਦਰਭ ਹੈਗਾ ਇਹਦੀਆਂ ਆਪਣੀਆਂ ਕਹਾਣੀਆਂ ਹੈਗੀਆਂ ਰੱਖੜੀ ਦੇ ਤਿਉਹਾਰ ਦੀਆਂ ਅਲੱਗ ਅਲੱਗ ਕਹਾਣੀਆਂ ਇਹਦੀਆਂ ਇਹਨਾਂ ਦਾ ਜ਼ਿਕਰ ਮਿਲਦਾ ਹੈਗਾ ਸਾਡੇ ਪੁਰਾਣਿਆਂ ਗ੍ਰੰਥਾਂ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਹੈਗਾ ਕਿ ਇੰਦਰ ਅਤੇ ਸ਼ਚੀ ਦੀ ਇੱਕ ਕਥਾ ਹੈਗੀ ਹੈ ਦੇਵਤਿਆਂ ਅਤੇ ਜਿਹੜਾ ਰਾਕਸ਼ਸਾਂ ਦਾ ਇੱਕ ਜੰਗ ਹੋਈ ਸੀ ਉਸ ਦੇ ਵਿੱਚ ਫਿਰ ਦੇਵੀ ਕਿਸ ਤਰੀਕੇ ਦੇ ਨਾਲ ਜਿਹਨੂੰ ਇੰਦਰਾਨੀ ਕਹਿ ਲੈਂਦੇ ਹਾਂ ਇੰਦਰ ਦੀ ਪਤਨੀ ਜਿਹਨੂੰ ਸ਼ਚੀ ਕਿਹਾ ਜਾਂਦਾ ਉਹਨੇ ਕਿਸ ਤਰੀਕੇ ਦੇ ਨਾਲ ਇੱਕ ਧਾਗਾ ਬੰਨ੍ਹ ਕੇ ਅਤੇ ਉਸ ਵਕਤ ਉਸ ਸਮੇਂ ਆਪਣੇ ਪਤੀ ਦੀ ਅਤੇ ਹੋਰਨਾਂ ਦੇਵਤਿਆਂ ਦੀ ਰੱਖਿਆ ਕੀਤੀ ਸੀਗੀ ਤੋ ਉਹ ਜਿਹੜਾ ਇੱਕ ਕਹਾਣੀਆਂ ਨੇ ਇਸ ਕਿਸਮ ਦੀਆਂ ਅਸੀਂ ਅਕਸਰ ਸੁਣਦੇ ਹੈਗੇ ਹਾਂ ਪਰ ਰੱਖੜੀ ਦਾ ਤਿਉਹਾਰ ਜਿਹੜਾ ਉਹ ਇੱਕ ਗੱਲ ਜ਼ਰੂਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਮੈਨੂੰ ਬੜੀ ਸੁਣਨ ਨੂੰ ਮਿਲਦੀ ਹੈ ਜੀ ਰੱਖੜੀ ਕਿਸੇ ਧਰਮ ਦਾ ਤਿਉਹਾਰ ਤਾਂ ਹੈ ਨਹੀਂ ਵੈਸੇ ਕਿਉਂਕਿ ਭੈਣ ਭਰਾਵਾਂ ਦਾ ਤਿਉਹਾਰ ਹੈ ਅਤੇ ਭੈਣ ਭਰਾਵਾਂ ਨੂੰ ਧਰਮ ਦੇ ਵਿੱਚ ਤਾਂ ਨਹੀਂ ਬੰਨ੍ਹ ਕੇ ਦੇਖਿਆ ਜਾ ਸਕਦਾ ਪਰ ਸੋਸ਼ਲ ਮੀਡੀਆ 'ਤੇ ਬੜੀ ਸੁੰਗੜੀ ਸੋਚ ਦੇ ਜਿਹੜੇ ਲੋਕ ਹੈਗੇ ਨੇ ਉਹ ਇਸ ਨੂੰ ਕਿਸੇ ਇੱਕ ਫਿਰਕੇ ਤੱਕ ਜੋੜ ਕੇ ਰੱਖ ਲੈਂਦੇ ਨੇ ਕਿ ਨਹੀਂ ਜੀ ਇਹ ਪੰਜਾਬ ਦਾ ਤਿਉਹਾਰ ਨਹੀਂ ਹੈਗਾ ਇਹ ਉੱਤਰ ਪ੍ਰਦੇਸ਼ ਦਾ ਤਿਉਹਾਰ ਹੈ ਨੇਪਾਲ ਦਾ ਤਿਉਹਾਰ ਹੈ ਅਤੇ ਉਸ ਕਿਸਮ ਦੀਆਂ ਵੀ ਕਹਾਣੀਆਂ ਆਉਂਦੀਆਂ ਇੱਕ ਤਾਂ ਉਹ ਗੱਲ ਆਪਾਂ ਕਰਨੀ ਹੈ ਉਹ ਚਾਹੇ ਉੱਥੋਂ ਸ਼ੁਰੂ ਕਰ ਲਿਓ ਦੂਸਰਾ ਇਸ ਤਿਉਹਾਰ ਦੇ ਨਾਲ ਬੜੀਆਂ ਪੁਰਾਣੀਆਂ ਸਟੋਰੀਆਂ ਚੱਲਦੀਆਂ ਆ ਰਹੀਆਂ ਜਦੋਂ ਸੁਤੰਤਰਤਾ ਦਾ ਜਦੋਂ ਆਜ਼ਾਦੀ ਦਾ ਇੱਕ ਸੰਗਰਾਮ ਵੀ ਚੱਲ ਰਿਹਾ ਸੀ ਭਾਰਤ ਦੇ ਵਿੱਚ ਇੱਕ ਸੰਘਰਸ਼ ਵੀ ਚੱਲ ਰਿਹਾ ਸੀ ਉਸ ਵਕਤ ਵੀ ਜਿਹੜੀਆਂ ਅਕਸਰ ਇਹ ਕਹਿ ਦਿੰਦੇ ਹਾਂ ਅਸੀਂ ਕਿ ਸਾਡੀਆਂ ਉਹਨਾਂ ਕਹਾਣੀਆਂ ਦੇ ਵਿੱਚ ਉਹ ਬੀਬੀਆਂ ਗਾਇਬ ਹੈ ਉਹ ਗਾਇਬ ਨਹੀਂ ਹੈਗੀਆਂ ਉਹਨਾਂ ਦੀਆਂ ਰੱਖੜੀ ਦੇ ਦਿਨਾਂ ਦੇ ਵਿੱਚ ਬੜੀਆਂ ਕਹਾਣੀਆਂ ਹੁੰਦੀਆਂ ਸੀਗੀਆਂ ਕਿ ਰੱਖੜੀ ਬੰਨ੍ਹ ਕੇ ਆਪਣੇ ਭਰਾਵਾਂ ਨੂੰ ਭੇਜਦੀਆਂ ਹੁੰਦੀਆਂ ਸੀ ਕਿ ਜਾਓ ਆਡਾ ਲੈ ਕੇ ਆਓ ਗੋਰਿਆਂ ਦੇ ਨਾਲ ਅਤੇ ਇਸ ਕਿਸਮ ਦੀਆਂ ਵੀ ਬੜੀਆਂ ਕਹਾਣੀਆਂ ਉਹ ਸ਼ਾਇਦ ਨਾ ਸੁਣੀਆਂ ਹੋਣ ਉਹ ਅਲੱਗ ਗੱਲ ਹੈਗੀ ਹੈ ਪਰ ਉਦੋਂ ਕੋਈ ਪੰਜਾਬ ਉਦੋਂ ਕੋਈ ਸਿੱਖ ਹਿੰਦੂ ਮੁਸਲਮਾਨ ਇੱਦਾਂ ਦੇਖਿਆ ਨਹੀਂ ਸੀ ਜਾਂਦਾ ਸਾਰੇ ਹੀ ਮਨਾ ਰਹੇ ਸੀਗੇ ਸੋ ਇਹਦੇ 'ਚ ਇੱਕ ਪੁਰਾਣੀ ਵੀ ਜਿਹੜੀ ਇੱਕ ਕਹਾਣੀਆਂ ਜੁੜਦੀਆਂ ਆ ਰਹੀਆਂ ਨੇ ਅਤੇ ਮੌਜੂਦਾ ਦੌਰ ਦੇ ਵਿੱਚ ਵੀ ਰੱਖੜੀ ਕਿਸ ਤਰੀਕੇ ਦੇ ਨਾਲ ਬਦਲ ਰਿਹਾ ਉਹ ਦੋਵੇਂ ਜਿਹੜੇ ਸਿਲਸਿਲੇ ਉਹ ਸਾਂਝੇ ਕਰਨੇ ਚਾਹੁੰਦੇ ਹਾਂ ਆਪਾਂ ਅੱਜ ਦੇ ਦਿਨ
1: ਦੇਖੋ ਗੌਤਮ ਜੀ ਤੁਸੀਂ ਜਿਹੜੀ ਗੱਲ ਕੀਤੀ ਪਹਿਲਾਂ ਭੂਮਿਕਾ ਇਹਦੀ ਬੰਨੀ ਉਦੋਂ ਵੀ ਤੇ ਹੁਣ ਬਾਅਦ ਦੇ ਵਿੱਚ ਵੀ ਅਸਲ ਦੇ ਵਿੱਚ ਜਿਹੜੇ ਸਾਡੇ ਇਹ ਤਿਉਹਾਰ ਨੇ ਤੇ ਇਹ ਤਾਂ ਖੈਰ ਆਦਿਕਾਲ ਤੋਂ ਚੱਲਦੇ ਆ ਰਹੇ ਆ ਜਾਂ ਸਨਾਤਨ ਯੁੱਗ ਤੋਂ ਆਪਾਂ ਕਹਿ ਸਕਦੇ ਹਾਂ ਚੱਲਦੇ ਆ ਰਹੇ ਆ ਤੇ ਪਰ ਇਹਨੂੰ ਫਿਰ ਜਦੋਂ ਅਸੀਂ ਕਿਤੇ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਇਹਨੂੰ ਕਿਸੇ ਪੂਜਾ ਪਾਠ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਕੁਦਰਤੀ ਤੌਰ ਤੇ ਕਿ ਇਹ ਇਸ ਪਾਸੇ ਨੂੰ ਜਿਹੜੀ ਉਹ ਗੱਲ ਤੁਰਦੀ ਹੈ। ਦੂਜਾ ਕਾਰਨ ਇਹ ਵੀ ਹੈ ਕਿ ਜਿਹੜਾ ਸਭ ਤੋਂ ਵੱਧ ਜਿਹੜਾ ਪ੍ਰਭਾਵ ਹੈ ਜਿਹੜਾ ਹੈ ਆਮ ਲੋਕਾਂ ਦੇ ਵਿੱਚ ਕਹਿ ਲਓ ਤੇ ਜਾਂ ਫਾਲੋਅਰਸ ਦੇ ਵਿੱਚ ਕਹਿ ਲਓ, ਸੰਗਤ ਦੇ ਵਿੱਚ ਕਹਿ ਲਓ, ਉਹ ਜਿਹੜੇ ਧਰਮ ਗੁਰੂ ਨੇ ਤੇ ਜਾਂ ਉਸ ਤਰ੍ਹਾਂ ਦੇ ਗੌਡਮੈਨ ਨੇ ਜਿਹੜੇ, ਉਹਨਾਂ ਦਾ ਜ਼ਿਆਦਾ ਅਸਰ ਹੁੰਦਾ, ਉਹਨਾਂ ਦੀ ਗੱਲ ਦਾ ਵੀ ਜ਼ਿਆਦਾ ਅਸਰ ਹੁੰਦਾ। ਜਿਹੜੀ ਤੁਸੀਂ ਗੱਲ ਕੀਤੀ ਆਪਾਂ ਉੱਥੇ ਸ਼ੁਰੂ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਹੈ ਕਿਸੇ ਤਿਉਹਾਰ ਨੂੰ ਕਿੱਦਾਂ ਦੀ ਜਿਹੜੀ ਉਹ ਰੰਗਤ ਜਿਹੜੀ ਉਹ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਹੁਣ ਜਿਹੜਾ ਹੈਗਾ ਇੱਧਰ ਨੂੰ ਤੀਆਂ ਵੀ ਚੱਲ ਰਹੀਆਂ ਨੇ ਕਿਉਂਕਿ ਉਹ ਤੀਆਂ ਅੱਜ ਖਤਮ ਹੋ ਜਾਣੀਆਂ ਨੇ। ਅੱਜ ਸਾਵਣ ਮਹੀਨੇ ਦੀ ਦਾ ਜਿਹੜਾ ਦੂਜਾ ਪੱਖ ਹੈ, ਚਾਨਣਾ ਪੱਖ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਸ ਪੱਖ ਦਾ ਜਿਹੜਾ ਹੈਗਾ ਅੱਜ ਜਿਹਨੂੰ ਆਪਾਂ ਚੌਦਵੀਂ ਕਹਿੰਦੇ ਹਾਂ ਉਹ ਹੈ, ਤੇ ਜਦੋਂ ਤੀਆਂ ਖਤਮ ਹੁੰਦੀਆਂ ਨੇ ਤੇ ਕਿਉਂਕਿ ਕੱਲ ਨੂੰ ਪੂਰਨਮਾਸ਼ੀ ਹੈ, ਪੂਰਨਮਾਸ਼ੀ ਰੱਖੜੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾਂਦਾ। ਹੁਣ ਤੀਆਂ ਬਾਰੇ ਵੀ ਜਿਹੜਾ ਹੈ ਬੜੀਆਂ ਏਦਾਂ ਦੀਆਂ ਭੁਲੇਖਾ ਪਾਊ ਗੱਲਾਂ ਬਹੁਤੀਆਂ ਕੀਤੀਆਂ ਜਾਂਦੀਆਂ ਨੇ, ਤੇ ਇਸੇ ਤਰ੍ਹਾਂ ਜਿਹੜਾ ਹੈਗਾ ਰੱਖੜੀ ਬਾਰੇ ਵੀ ਜਿਹੜੀਆਂ ਇਹ ਗੱਲਾਂ ਆਮ ਤੌਰ ਤੇ ਕਈ ਵਾਰੀ ਇਹ ਚੱਲਦੀਆਂ ਨੇ। ਦੇਖੋ ਜਿਹੜੇ ਸਾਡੇ ਕਬੀਲਿਆਂ ਦੇ ਵਿੱਚੋਂ ਸਾਡੇ ਜਦੋਂ ਲੋਕ ਕਿਸੇ ਧਰਮ ਨੂੰ ਜਾਣਦੇ ਵੀ ਨਹੀਂ ਸੀ ਉਦੋਂ ਤੋਂ ਜਿਹੜੇ ਤਿਉਹਾਰ ਜਿਹੜੇ ਚੱਲੇ ਆ ਰਹੇ ਨੇ ਇਹਨੂੰ ਕਿੰਨਾ ਕੋਈ ਅਡੋਪਟ ਕਰਦਾ ਜਾਂ ਕਿਸ ਐਂਗਲ ਤੋਂ ਅਡੋਪਟ ਕਰਦਾ, ਇਹ ਜਿਹੜੀ ਅੱਗੋਂ ਗੱਲ ਫਿਰ ਇਹਦੇ ਤੇ ਨਿਰਭਰ ਕਾਫੀ ਕਰਦਾ ਹੁੰਦਾ ਇਹ ਗੱਲਬਾਤ, ਤੇ ਕਿ ਤੁਸੀਂ ਉਹਨੂੰ ਮਨਾਉਣਾ ਜਾਂ ਨਾ ਮਨਾਉਣਾ, ਕਿਉਂਕਿ ਇਹ ਤਾਂ ਇੱਕ ਸਮਾਜਿਕ ਸੱਭਿਆਚਾਰਕ ਰਸਮ ਹੈ, ਇਹਨੂੰ ਕੋਈ ਮਨਾਵੇ ਜਾਂ ਨਾ ਮਨਾਵੇ ਉਹ ਬੰਦੇ ਦੀ ਆਪਣੀ ਮਰਜ਼ੀ ਹੈ, ਪਰਿਵਾਰ ਦੀ ਮਰਜ਼ੀ ਹੈ, ਇੰਡੀਵਿਜੁਅਲ ਕਿਸੇ ਭੈਣ ਦੀ ਮਰਜ਼ੀ ਹੈ ਵੀ ਆਪਣੇ ਭਰਾ ਨੂੰ ਰੱਖੜੀ ਬੰਨੇ ਜਾਂ ਨਾ ਬੰਨੇ। ਤੇ ਪਰ ਜੇ ਆਪਾਂ ਇਹਨੂੰ ਇਹ ਕਹੀਏ ਕਿ ਅਸੀਂ ਧੱਕੇ ਨਾਲ ਇਹਨੂੰ ਰੋਕਣਾ ਜਾਂ ਧੱਕੇ ਨਾਲ ਲਾਗੂ ਕਰਾਉਣਾ, ਉਹ ਸੰਭਵ ਨਹੀਂ ਹੁੰਦਾ। ਸੱਭਿਆਚਾਰ ਚ ਇੱਦਾਂ ਕਦੇ ਸੰਭਵ ਹੋਇਆ ਵੀ ਨਹੀਂ, ਤੇ ਕਿਉਂਕਿ ਸੱਭਿਆਚਾਰ ਬਦਲਦਾ ਵੀ ਰਹਿੰਦਾ, ਇਹ ਸਾਰਾ ਕੁਛ ਹੁੰਦਾ। ਜਿਹੜੀ ਤੁਸੀਂ ਦੋ ਪੌਰਾਣਿਕ ਕਥਾਵਾਂ ਦੀ ਗੱਲ ਕੀਤੀ ਹੈ ਉਹ ਚੱਲੀਆਂ ਆ ਰਹੀਆਂ ਨੇ, ਉਹ ਉਦੋਂ ਤੋਂ ਚੱਲੀਆਂ ਆ ਰਹੀਆਂ ਜਦੋਂ ਤੋਂ ਕਿਤੇ ਨਾ ਕਿਤੇ ਯੁੱਧ ਜੰਗ ਭਾਵੇਂ ਕਬੀਲਿਆਂ ਚ ਹੋਵੇ, ਭਾਵੇਂ ਚਲੋ ਆਪਾਂ ਨਾਨਵਾਂ ਤੇ ਰਾਕਸ਼ਸਾਂ ਤੇ ਦੇਵਤਿਆਂ ਦੀ ਗੱਲ ਅਕਸਰ ਕਰ ਲੈਂਦੇ ਹਾਂ, ਬਹੁਤ ਸਾਰੀਆਂ ਪੁਰਾਣਿਕ ਕਥਾਵਾਂ ਦੇ ਵਿੱਚ ਇਹ ਗੱਲ ਆਉਂਦੀ ਹੈ, ਤੇ ਜਾਂ ਆਸੁਰਾਂ ਦੀ ਗੱਲ ਅਕਸਰ ਆਪਾਂ ਸੁਣਦੇ ਹਾਂ, ਤੇ ਉਹ ਮੌਜੂਦਾ ਸਾਡੇ ਸਮੇਂ ਤੱਕ ਵੀ ਜਿਹੜੀ ਆ ਉਹ ਚੱਲਦੀ ਹੈ, ਤੇ ਉਹ ਕਿਸ ਰੂਪ ਚ ਆਉਂਦੇ ਨੇ, ਕਿਵੇਂ ਆਉਂਦੇ ਨੇ, ਕਦੇ ਕਿਸੇ ਤਰ੍ਹਾਂ ਦੀਆਂ ਲੜਾਈਆਂ ਨੇ, ਕਿਤੇ ਹਥਿਆਰਾਂ ਨਾਲ ਲੜਾਈਆਂ ਨੇ, ਕਿਤੇ ਜਿਹੜੀਆਂ ਹੈਗੀਆਂ ਤੁਹਾਡੇ ਇੰਟਲੈਕਚੁਅਲ ਲੈਵਲ ਤੇ ਜਿਹੜੀਆਂ ਉਹ ਲੜਾਈਆਂ ਨੇ ਉਹਨੂੰ ਤੁਸੀਂ ਕਿਵੇਂ ਨਜਿੱਠਦੇ ਹੋ। ਹੁਣ ਮੈਂ ਤਾਂ ਇਹ ਸਮਝਦਾ ਕਿ ਜੇ ਹੁਣ ਪੰਜਾਬ ਦੀ ਗੱਲ ਕਰੀਏ ਨਸ਼ੇ ਸਭ ਤੋਂ ਵੱਡੇ ਆਸੁਰ ਨੇ, ਜੇ ਹੁਣ ਭੈਣਾਂ ਰੱਖੜੀ ਬੰਨਦੀਆਂ ਨੇ ਭਰਾਵਾਂ ਨੂੰ ਨਾਲ ਇਹ ਵੀ ਬਚਨ ਲੈਣ ਵੀ ਇਸ ਪਾਸੇ ਨਹੀਂ ਤੁਰਨਗੇ, ਆਪਣੇ ਸਾਥੀਆਂ ਨੂੰ ਵੀ ਨਹੀਂ ਤੋਰਨਗੇ। ਸੋ ਇਹ ਹਾਲਾਤ ਸਮੇਂ ਸਮੇਂ ਜਿਹੜੇ ਆ ਉਹ ਬਦਲਦੇ ਆ, ਬਦਲਦੇ ਰਹਿੰਦੇ ਆ, ਤੇ ਪਰ ਇਹ ਜਿਹੜੀ ਇੱਕ ਰਸਮ ਹੈ ਜਿਹੜਾ ਜਿਹੜਾ ਇੱਕ ਵਿਚਾਰ ਹੈ, ਇੱਕ ਸੂਤਰ ਬੰਨਣ ਵਾਲਾ, ਇੱਕ ਸੂਤਰ ਚ ਰੱਖਿਆ ਦੇ ਨਾਲ ਗੱਲ ਜੋੜਨ ਵਾਲਾ, ਆਮ ਤੌਰ ਤੇ ਜਿਹੜੀ ਪ੍ਰਚਲਿਤ ਜਿਹੜੀ ਆਮ ਪਿੰਡਾਂ ਤੱਕ ਵੀ ਗੱਲ ਹੈ, ਇਹ ਸਿਰਫ ਇੰਨੀ ਹੈ ਕਿ ਭਰਾ ਦੁਆ ਭੈਣ ਦੁਆ ਕਰਦੀ ਆ ਉਹਦੇ ਭਰਾ ਦੀ ਰਾਖੀ ਲਈ ਉਹ ਸਲਾਮਤ ਰਹੇ, ਕਿਉਂਕਿ ਉਦੋਂ ਹਾਲਾਤ ਇਹ ਸੀ ਕਿ ਕਬੀਲਾ ਯੁੱਗ ਤੋਂ ਲੈ ਕੇ ਬਾਅਦ ਚ ਜਗੀਰਦਾਰੀ ਗੁਲਾਮਦਾਰੀ ਯੁੱਗ ਤੱਕ ਲੋਕਾਂ ਨੂੰ ਲੜਨਾ ਪੈਂਦਾ ਸੀ ਆਪਣੀ ਸਰਵਾਈਵਲ ਵਾਸਤੇ, ਤੇ ਇਹ ਕੋਈ ਚਾਰਾ ਨਹੀਂ ਸੀ ਲੜਨ ਤੋਂ ਬਿਨਾਂ, ਤੇ ਲੜਾਈ ਦੇ ਵਿੱਚ ਕੁਦਰਤੀ ਤੌਰ ਤੇ ਜਾਨੀ ਨੁਕਸਾਨ ਵੀ ਹੋ ਜਾਂਦਾ ਸੀ, ਤੇ ਉਦੋਂ ਜਿਹੜੀਆਂ ਏਦਾਂ ਦੀਆਂ ਪਰੰਪਰਾਵਾਂ ਇਹ ਸਾਰੀਆਂ ਇਹ ਚੱਲਦੀਆਂ ਸੀ ਨਾਲ ਵੀ, ਚਲੋ ਭੈਣ ਇਹ ਦੁਆ ਕਰਦੀ ਹੈ ਮੇਰਾ ਭਰਾ ਸਹੀ ਸਲਾਮਤ ਲੜਾਈ ਚੋਂ ਆ ਜਾਏ ਵਾਪਸ, ਤੇ ਜਾਂ ਜਿੱਦਾਂ ਪੁਰਾਣੇ ਕਥਾਵਾਂ ਦੇ ਵਿੱਚ ਪਤਨੀ ਵੀ ਦੁਆ ਕਰਦੀ ਹੈ, ਤੇ ਸੋ ਇਹ ਕਿਉਂਕਿ ਰਿਸ਼ਤਾ ਭੈਣ ਭਰਾ ਦਾ ਇੱਕ ਪਵਿੱਤਰ ਪਾਕ ਰਿਸ਼ਤਾ ਹੈ, ਇਹ ਜਿਹੜਾ ਹੈ ਇਸ ਕਰਕੇ ਇਹ ਤਿਉਹਾਰ ਇਸ ਗੱਲ ਦੇ ਨਾਲ ਫਿਰ ਇਹ ਜ਼ਿਆਦਾ ਜਿਹੜਾ ਹੈ ਉਹ ਜੁੜ ਗਿਆ, ਜਿਹੜਾ ਉਦੋਂ ਤੋਂ ਜਿਹੜਾ ਚੱਲਿਆ ਆ ਰਿਹਾ। ਤੇ ਦਿਨ ਇਹ ਜਿਹੜਾ ਸਾਵਣ ਦੀ ਪੂਰਨਮਾਸ਼ੀ ਹੈ, ਇੱਕ ਮੈਨੂੰ ਇਹ ਲੱਗਦਾ ਕਿ ਇਹਦਾ ਸਬੱਬ ਇਹ ਵੀ ਹੈ ਕਿ ਆਮ ਤੌਰ ਤੇ ਜਦੋਂ ਆਪਾਂ ਇਹਨੂੰ ਸੱਭਿਆਚਾਰ ਨਾਲ ਜੋੜ ਕੇ ਦੇਖਦੇ ਹਾਂ, ਕਲਚਰ ਦੇ ਨਾਲ ਜਾਂ ਸਾਡੀ ਇੱਕ ਰੂਰਲ ਫੋਕ ਲਾਈਫ ਦੇ ਨਾਲ, ਤੇ ਵੀ ਕੁੜੀਆਂ ਆਪਦੇ ਜਿਹੜੇ ਸੀ ਉਹ ਪੇਕੇ ਘਰ ਆਈਆਂ ਹੁੰਦੀਆਂ ਨੇ, ਤੇ ਜਿਹੜਾ ਹੈਗਾ ਤੀਆਂ ਦੇ ਮੌਕੇ ਤੇ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਜਿਹੜਾ ਹੈਗਾ ਇਹ ਵੀ ਜਿਹੜਾ ਰਸਮ ਇੱਕ ਨਾਲ ਪੂਰਨਮਾਸ਼ੀ ਆਉਂਦੀ ਹੈ, ਉਹ ਤੋਂ ਬਾਅਦ ਤਾਂ ਫਿਰ ਸਹੁਰੇ ਵਾਪਸ ਚਲੇ ਜਾਣਾ, ਕਿਉਂਕਿ ਤੀਆਂ ਦੇ ਵਿੱਚ ਵੀ ਆਮ ਇਹ ਬੋਲੀ ਚੱਲਦੀ ਹੁੰਦੀ ਹੈ, ਸੌਣ ਵੀਰ ਇਕੱਠੇ ਅੰਗਰੇ ਭਾਦੋ ਚੰਦਰੀ ਵਿਛੋੜੇ ਪਾਵੇ, ਕਿਉਂਕਿ ਉਸ ਤੋਂ ਬਾਅਦ ਜਾਣਾ ਹੁੰਦਾ। ਤੇ ਚਲੋ ਹੁਣ ਥੋੜੇ ਹਾਲਾਤ ਬਦਲ ਗਏ, ਸਪੈਸ਼ਲ ਚੱਲ ਕੇ ਕੁੜੀਆਂ ਜਾਂਦੀਆਂ ਨੇ ਜਾਂ ਭਰਾ ਕਈ ਵਾਰੀ ਭੈਣਾਂ ਕੋਲੇ ਜਾਂਦੇ ਨੇ, ਇਹ ਇਹ ਕਾਫੀ ਜਿਹੜਾ ਇਸ ਤਰੀਕੇ ਦਾ ਜਿਹੜਾ ਉਹ ਬਣ ਗਈ ਗੱਲ। ਤੇ ਆਪਾਂ ਮੈਨੂੰ ਲੱਗਦੀ ਇਸ ਨੂੰ ਇਸ ਜਿਹੜਾ ਜਿਹੜਾ ਹੈਗਾ ਨਾ ਇਹ ਧਰਮ ਵਾਲਾ ਪੱਖ ਉਹ ਬਿਲਕੁਲ ਅਲੱਗ ਹੈ। ਧਰਮ ਹਰੇਕ ਬੰਦੇ ਦਾ ਹੁੰਦਾ, ਤੇ ਪਰ ਇਹ ਕਿ ਜਿਹੜੇ ਆਰਗੇਨਾਈਜ਼ਡ ਰਿਲੀਜ਼ਨ ਨੇ ਜਿਨ੍ਹਾਂ ਨੇ ਅੱਗੇ ਪ੍ਰਬੰਧ ਕੀਤੇ, ਸ਼ਰਾਈਨਸ ਦੇ ਪ੍ਰਬੰਧ ਕੀਤੇ, ਧਾਰਮਿਕ ਸਥਾਨਾਂ ਦੇ ਜਾ ਕੇ ਪ੍ਰਬੰਧ ਕੀਤੇ, ਤੇ ਉੱਥੋਂ ਜਾਂ ਜਿਹੜੀ ਤੁਹਾਡੀ ਇੱਕ ਜਿਹੜੀ ਇੱਕ ਸੋਸ਼ਲ ਲਾਈਫ ਦੇ ਵਿੱਚ ਧਰਮ ਦਾ ਜਿਹੜਾ ਹੈ ਕਿੰਨਾ ਦਖਲ ਹੋਵੇ ਜਾਂ ਧਰਮ ਨੂੰ ਕਿੰਨਾ ਅਪਣਾਉਣਾ, ਕਿ 24 ਘੰਟੇ ਧਰਮ ਤੁਹਾਡੇ ਨਾਲ ਹੈ ਜਾਂ ਤੁਸੀਂ ਇੱਕ ਪਰਟੀਕੁਲਰ ਟਾਈਮ ਤੇ ਜਾ ਕੇ ਹੀ ਜਿਹੜਾ ਉਹ ਕਰਨਾ, ਉਹ ਕਿਉਂਕਿ ਸਾਰਾ ਜਦੋਂ ਆਰਗੇਨਾਈਜ਼ਡ ਰਿਲੀਜ਼ਨ ਆਇਆ ਜਦੋਂ ਇੱਕ ਧਰਮ ਦੀਆਂ ਜਥੇਬੰਦੀਆਂ ਬਣੀਆਂ ਤੇ ਉਦੋਂ ਬਾਅਦ ਇਹ ਸਾਰੀ ਗੱਲ ਆਈ। ਪਹਿਲਾਂ ਤਾਂ ਕਿਉਂਕਿ ਮਨੁੱਖ ਦੀ ਆਮ ਜ਼ਿੰਦਗੀ ਦਾ ਹਿੱਸਾ ਸੀ, ਬੰਦਾ ਰੋਟੀ ਖਾਣ ਦਾ ਵੀ ਪਹਿਲਾਂ ਕਈ ਵਾਰੀ ਨਮਸਕਾਰ ਕਰਕੇ ਬੁਰਕੀ ਤੋੜਦਾ ਸੀ, ਇਹ ਇਹ ਉਹਦੀ ਇੱਕ ਲਾਈਫ ਦੇ ਪਾਰਟ ਸੀ। ਆਲੀ ਖੇਤ ਜਾਂਦਾ ਹਲ ਵਾਹੁੰਦਾ, ਉਹ ਕਰਨ ਤੋਂ ਪਹਿਲਾਂ ਵਾਹਿਗੁਰੂ ਕਹਿ ਕੇ ਜਾਂ ਜੋ ਵੀ ਰਾਮ ਕਹਿ ਕੇ ਤੇ ਫਿਰ ਗੱਲ ਸ਼ੁਰੂ ਕਰਦਾ, ਕੋਈ ਡੱਕ ਲਾਉਂਦਾ ਕਿਤੇ ਜ਼ਮੀਨ ਨੂੰ ਉੱਥੇ ਹੀ ਉਹ ਗੱਲ। ਤੇ ਸੋ ਇਹ ਜਿਹੜੀਆਂ ਆਰਗਨਾਈਜੇਸ਼ਨਲ ਜਿਹੜੇ ਸੈਟਅਪ ਨੇ, ਫਿਰ ਉੱਥੋਂ ਗੱਲ ਕਿਵੇਂ ਚੱਲਦੀ ਹੈ, ਕਿਹੜੀ ਚੀਜ਼ ਵੱਡੀ ਹੋਵੇ ਕਿਹੜੀ ਛੋਟੀ, ਉਹ ਫਿਰ ਲੜਾਈਆਂ ਉੱਧਰ ਨੂੰ ਤੁਰਦੀਆਂ ਨੇ। ਤੇ ਜਿਹੜੇ ਸਾਡੇ ਇੱਦਾਂ ਦੇ ਫੈਸਟੀਵਲ ਨੇ ਜਿਨ੍ਹਾਂ ਦਾ ਜ਼ਿਆਦਾ ਸੰਬੰਧ ਸੋਸ਼ੋ ਕਲਚਰਲ ਜਿਹੜੀ ਉਹ ਹੈ ਇਵੈਂਟਸ ਨੇ ਜਾਂ ਜਿਹੜੀਆਂ ਸੋਸ਼ੋ ਕਲਚਰਲ ਐਕਟੀਵਿਟੀ ਹੈ ਜਿਹੜਾ ਹੈ ਉਹਦੇ ਨਾਲ ਜਿਹੜਾ ਜ਼ਿਆਦਾ ਸੰਬੰਧ ਹੈ, ਤੇ ਉੱਥੇ ਫਿਰ ਇੱਦਾਂ ਦੀਆਂ ਗੱਲਾਂ ਲੈ ਲੈ ਕੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ, ਉਹਦਾ ਕੋਈ ਮੈਨੂੰ ਲੱਗਦਾ ਕੋਈ ਅਸਰ ਨੀ, ਨਾ ਹੀ ਕੋਈ ਲੋਕ ਉਹਦਾ ਅਸਰ ਸਮਝਦੇ ਆ, ਨਾ ਹੀ ਇਹਨੂੰ ਕੋਈ ਅਸਰ ਜਿਹੜਾ ਮੰਨਦੇ ਆ ਲੋਕ। ਮੈਨੂੰ ਯਾਦ ਹੈ ਮੈਂ ਜਦੋਂ ਟ੍ਰਿਬਿਊਨ ਦਾ ਕੋਰਸਪੋਂਡੈਂਟ ਸੀਗਾ ਤੇ ਇੱਕ ਦੋ ਘਟਨਾਵਾਂ ਏਦਾਂ ਦੀਆਂ ਹੋਈਆਂ, ਕਿਉਂਕਿ ਉਦੋਂ ਮਿਲੀਟੈਂਸੀ ਪੰਜਾਬ ਵਿੱਚ ਬਹੁਤ ਸੀ, ਤੇ ਜਿੱਥੇ ਮੁੰਡੇ ਕਈ ਅੰਡਰਗਰਾਊਂਡ ਸੀ ਹੋਰ, ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਅਸੀਂ ਸਾਡੀ ਭੈਣ ਹਰ ਵਾਰ ਰੱਖੜੀ ਬੰਨਦੇ ਸੀ, ਹਾਲਾਂਕਿ ਉਹ ਇੱਕ ਬਕਾਇਦਾ ਇੱਕ ਸਿਸਟਮ ਦੇ ਨਾਲ ਇੱਕ ਵੇਗ ਦੇ ਵਿੱਚ ਚੱਲੇ ਹੋਏ ਸੀ। ਚਲੋ ਉਹ ਆਪਾਂ ਉਹਦਾ ਪੋਲੀਟੀਕਲ ਪੱਖ ਉਹਦਾ ਦੂਜਾ ਪੱਖ ਆਪਾਂ ਬਿਲਕੁਲ ਪਾਸੇ ਛੱਡਦੇ ਹਾਂ, ਪਰ ਜਿਹੜਾ ਇਹ ਜਿਹੜਾ ਹੈਗਾ ਇੱਕ ਰਿਸ਼ਤੇ ਦੀ ਗੱਲ ਜਾਂ ਹੋਰ, ਤੇ ਇਹ ਉਹਨਾਂ ਦੇ ਅੰਦਰ ਆਉਣੀ, ਜੇ ਇਹ ਗੱਲ ਹੁੰਦੀ ਵੀ ਇਹਦਾ ਸੰਬੰਧ ਤਾਂ ਸਿਰਫ ਧਰਮ ਨਾਲ ਹੀ ਹੈ ਜਾਂ ਹੋਰ ਹੈ, ਉਹਨਾਂ ਦੇ ਵਿੱਚ ਨਹੀਂ ਜੀ ਆਉਣੀ। ਤੇ ਸੋ ਇਹ ਮੈਨੂੰ ਲੱਗਦਾ ਕਿ ਇਹਨੂੰ ਏਦਾਂ ਇਸ ਪਾਸੇ ਨੂੰ ਤੋੜਨਾ ਤਾਂ ਇੱਕ ਖਤਰਨਾਕ ਗੱਲ ਹੈ। ਖਤਰਨਾਕ ਤਾਂ ਹੁੰਦੀ ਹੈ ਕਿ ਇਹਦੇ ਨਾਲ ਜਿਹੜਾ ਤੁਹਾਡਾ ਇੱਕ ਸੋਸ਼ਲ ਬਾਉਂਡ ਹੈ ਜਿਹੜਾ ਉਹ ਟੁੱਟਦਾ, ਤੇ ਦੂਜਾ ਇਹ ਵੀ ਤੁਹਾਡੇ ਵਿੱਚੋਂ ਵਿਸ਼ਵਾਸ ਖਤਮ ਹੁੰਦਾ ਲੋਕਾਂ ਦਾ ਜਦੋਂ ਤੁਸੀਂ ਇਹ ਦੋਵੇਂ ਗੱਲਾਂ ਨੂੰ ਕਰਦੇ। ਤੇ ਜਿਹੜੇ ਬੰਦੇ ਆਪਣੀ ਆਮ ਜ਼ਿੰਦਗੀ ਸੋਸ਼ਲ ਲਾਈਫ ਜਿਉਂ ਰਹੇ ਉਹ ਕਹਿੰਦੇ ਫਿਰ ਅਸੀਂ ਕੀ ਲੈਣਾ ਜੀ, ਤੁਸੀਂ ਸਾਡੀ ਆ ਹਰੇਕ ਗੱਲ ਚ ਤੁਸੀਂ ਆ ਕੇ ਦਖਲ ਦੇਣਾ ਵੀ ਤੁਸੀਂ ਕਿਵੇਂ ਖਾਣਾ, ਕਿਵੇਂ ਪਹਿਨਣਾ, ਬੁਰਕੀ ਕਿਵੇਂ ਤੋੜਨੀ ਹੈ, ਤੇ ਹੱਥ ਨਾਲ ਖਾਣਾ ਕਿ ਚਮਚ ਨਾਲ ਖਾਣਾ, ਇੱਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ। ਪਰ ਇਹ ਉਦੋਂ ਆ ਜਾਂਦੀਆਂ ਨੇ ਜਦੋਂ ਤਿਉਹਾਰ ਆਉਂਦੇ ਨੇੜੇ ਆ ਕੇ, ਫਿਰ ਬਹੁਤ ਚੱਲਦਾ। ਤੇ ਕਿਉਂਕਿ ਉਹਦਾ ਕਾਰਨ ਇਹ ਵੀ ਚਲੋ ਉਹਨਾਂ ਨੂੰ ਤਾਂ ਆਪਣਾ ਸੌਦਾ ਵੇਚਣਾ ਸੋਸ਼ਲ ਮੀਡੀਆ ਤੇ, ਉਹਨਾਂ ਨੂੰ ਦੇਖਣਾ ਸਾਨੂੰ ਵਿਊ ਕਿੰਨੇ ਮਿਲਦੇ, ਸਾਨੂੰ ਗਾਲਾਂ ਕਿੰਨੇ ਲੋਕ ਕੱਢਦੇ, ਉਹ ਤਾਂ ਉਹਨਾਂ ਨੂੰ ਕੋਈ ਪਰਵਾਹ ਨੀ। ਤੇ ਸੋ ਇਹ ਜਿਹੜਾ ਹੈਗਾ ਇੱਕ ਇੱਕ ਪੱਖ ਮੇਰਾ ਖਿਆਲ ਹੈ, ਇਹਨੂੰ ਇੱਕ ਸੋਸ਼ੋ ਕਲਚਰਲ ਐਂਗਲ ਤੋਂ ਜਿਹੜੀ ਹੈ ਇਸ ਚੀਜ਼ ਨੂੰ ਜਿਹੜਾ ਹੈਗਾ ਲਿਆਉਣਾ ਬਹੁਤ ਜ਼ਰੂਰੀ ਹੈ ਗੌਤਮ ਜੀ। ਤੇ ਇਹਦੇ ਤੇ ਦੇਖੋ ਕਿੰਨੇ ਮੇਰਾ ਖਿਆਲ ਹੈ ਕਿ ਜਿਹੜੀਆਂ ਬਾਲੀਵੁੱਡ ਦੀਆਂ ਕਿੰਨੀਆਂ ਫਿਲਮਾਂ ਇਸ ਸਿਰਫ ਤੇ ਸਿਰਫ ਇਸ ਰਸਮ ਨੂੰ ਲੈ ਕੇ ਬਣੀਆਂ ਨੇ, ਕਿੰਨੇ ਗੀਤ ਨੇ ਫਿਲਮ ਭਾਵੇਂ ਹੋਰ ਕੋਈ ਕਿਸੇ ਥੀਮ ਤੇ, ਹੁਣ ਉਹਦੇ ਚ ਗੀਤ ਏਦਾਂ ਦੇ ਜਿਹੜੇ ਹੈਗੇ ਉਹ ਇਹਦੇ ਨਾਲ ਆ ਗਏ, ਪੰਜਾਬੀ ਦੇ ਕਿੰਨੇ ਗੀਤ ਨੇ ਏਦਾਂ ਜਿਹੜਾ ਹੈ ਉਹ ਜਿਹੜੀ ਹੈਗਾ ਲੈ ਜਾਵੇ। ਸੋ ਇਹਦਾ ਤਾਂ ਇੱਕ ਉਹ ਰਿਸ਼ਤੇ ਦੇ ਨਾਲ ਜਿਹੜਾ ਹੈਗਾ ਉਹ ਸੰਬੰਧ ਜਿਹੜਾ ਹੈ ਉਹ ਵੱਡਾ, ਕਿਉਂਕਿ ਜਿਹੜੀ ਭੈਣ ਭਰਾ ਦੇ ਰਿਸ਼ਤੇ ਦੀ ਇੱਕ ਪਰਿਪੱਕਤਾ ਜਾਂ ਹੋਰ ਹੈ, ਮੈਂ ਸਮਝਦਾ ਕਿ ਉਹਦਾ ਸਿੰਬਲ ਹੈ, ਹੋਰ ਇਸ ਤੋਂ ਵੱਡੀ ਜਿਹੜੀ ਵੱਧ ਗੱਲ ਕੋਈ ਨੀ। ਤੇ ਮੈਨੂੰ ਕਈ ਵਾਰੀ ਮੈਂ ਗੱਲ ਪਹਿਲਾਂ ਵੀ ਸੁਣਾਈ ਹੈ ਗੌਤਮ ਜੀ, ਤੁਹਾਨੂੰ ਵੀ ਸੁਣਾ ਦੇਣਾ, ਸਾਡੇ ਸਰੋਤਿਆਂ ਨੂੰ ਵੀ ਸੁਣਾ ਦੇਣਾ, ਇਹ ਤਾਂ ਪੰਜਾਬ ਦੀ ਗੱਲ ਹੈ, ਸਾਡੇ ਕਿਤੇ ਫੋਕਲੋਰ ਚ ਪਈ ਹੈ ਪਿੱਛੇ, ਇਹ ਨੀ ਪਤਾ ਵੀ ਇਹ ਕਿੰਨੀ ਸੱਚੀ ਹੈ ਜਾਂ ਕਿੰਨੀ ਝੂਠੀ ਹੈ, ਤੇ ਪਰ ਇਹ ਅਸੀਂ ਆਮ ਸੁਣਦੇ ਆਏ ਹਾਂ। ਤੇ ਉਹਦੇ ਚ ਮੈਂ ਭੈਣ ਭਰਾ ਦੇ ਇੱਕ ਰਿਸ਼ਤੇ ਦੀ ਜਿਹੜੀ ਗੱਲ ਉਹ ਤੁਹਾਨੂੰ ਦੱਸਦਾ ਕਿ ਇਹ ਮੈਨੂੰ ਕਿਤੇ ਸੁਣਾਈ ਕਿਸੇ ਨੇ ਕਿ ਇੱਕ ਵਾਰੀ ਕੋਈ ਏਦਾਂ ਦੀ ਘਟਨਾ ਵਾਪਰੀ, ਕੋਈ ਕਿਸੇ ਦੀ ਰੈਵਲਰੀ ਸੀ, ਚੱਲ ਰਹੀ ਕੇਸ ਸੀਗਾ, ਤੇ ਉਹ ਕਤਲ ਕੇਸ ਦੇ ਵਿੱਚ ਜਿਹੜਾ ਸੀ ਇੱਕ ਪਰਿਵਾਰ ਦੇ 3 ਮੇਲ ਮੈਂਬਰ ਸੀ ਜਿਹੜੇ ਫਸ ਗਏ, ਤੇ ਉਹ ਉਹਨਾਂ ਦਾ ਰਿਸ਼ਤਾ ਏਦਾਂ ਦਾ ਸੀ, ਪਿਓ ਪੁੱਤ ਸੀ ਤੇ ਇੱਕ ਜਿਹੜਾ ਸੀਗਾ ਉਹ ਮੁੰਡੇ ਦਾ ਮਾਮਾ ਸੀ, ਜਾਂ ਕਹਿ ਲਓ ਕਿ ਜਿਹੜਾ ਮੇਨ ਬੰਦਾ ਸੀਗਾ ਉਹਦਾ ਜਿਹੜਾ ਹੈਗਾ ਉਹਦੇ ਘਰ ਆਲੀ ਵਾਲੀ ਦਾ ਸੀਗਾ ਉਹ ਭਰਾ ਸੀ। ਤੇ ਉਹ ਹੁਣ ਇਦਾਂ ਦਾ ਜਿਹੜੀ ਸੀ ਉਹ ਸਿਚੁਏਸ਼ਨ ਜਿਹੜੀ ਬਣ ਗਈ ਤੇ ਉਹਨਾਂ ਨੂੰ ਤਿੰਨਾਂ ਨੂੰ ਜਿਹੜੀ ਹੈਗੀ ਆ ਉਦੋਂ ਸਜ਼ਾ ਮੌਤ ਹੋ ਗਈ। ਪੁਰਾਣੀ ਗੱਲ ਦਾਵੇ ਮਹਾਰਾਜਾਂ ਦੀ ਉਸ ਵੇਲੇ ਸੁਣਾਉਂਦੇ ਆ ਜਾਂ ਜਿਹੜੇ ਸਾਡੇ ਰਿਆਸਤਾਂ ਸੀਗੀਆਂ ਉਸ ਵੇਲੇ ਦੀ ਗੱਲ, ਕਿਉਂਕਿ ਉਦੋਂ ਸਖ਼ਤ ਬਹੁਤ ਹੁੰਦੀ ਜੇ ਸਜ਼ਾ ਮੌਤ ਹੋ ਜਾਂਦੀ ਸੀ ਇੱਕ ਵਾਰੀ ਫਿਰ ਉਹ ਛੇਤੀ ਟੁੱਟਦੀ ਨਹੀਂ ਸੀ। ਤੇ ਉਹ ਕਹਿੰਦੇ ਵੀ ਉਹ ਔਰਤ ਨੇ ਜਾ ਕੇ ਜਿਹੜੀ ਆ ਉਹ ਮਿੰਨਤ ਕੀਤੀ ਵੀ ਮੈਂ ਤਾਂ ਮੇਰੇ ਕੋਲ ਕੁਛ ਨੀ ਰਹਿਣਾ, ਵੀ ਇੱਕ ਮੇਰਾ ਭਰਾ ਹੈ, ਮੇਰੇ ਘਰ ਵਾਲਾ ਬੰਨਿਆ ਗਿਆ, ਮੇਰਾ ਮੁੰਡਾ ਬੰਨਿਆ ਗਿਆ, ਸਾਡੇ ਕੋਲ ਬਚੂ ਕੀ। ਤੇ ਉਹ ਜੱਜ ਕਹਿੰਦੇ ਥੋੜਾ ਜਿਹਾ ਉਹਦੇ ਤੇ ਉਹਨੇ ਜਿਹੜਾ ਸੀ ਉਹ ਤਰਸ ਖਾਧਾ ਕਹਿ ਲਓ ਜਾਂ ਕੁਛ ਵੀ ਉਹਦੇ ਚ ਥੋੜੀ ਜਿਹੀ ਆ ਗਈ। ਉਹ ਕਹਿੰਦੇ ਬੀਬੀ ਫਿਰ ਮੈਂ ਇੱਕ ਜਣੇ ਨੂੰ ਛੱਡ ਸਕਦਾ ਇਹਨਾਂ ਚੋਂ ਬਰੀ ਕਰ ਸਕਦਾ, ਤਿੰਨਾਂ ਨੂੰ ਤਾਂ ਨੀ ਕਰ ਸਕਦਾ, ਵੀ ਇਹ ਤੇਰੀ ਚੋਇਸ ਹੈ ਦੱਸੋ ਕਿ ਇਹਨੂੰ ਬਰੀ ਕਰਾਂ। ਤੇ ਕਹਿੰਦੇ ਉਹਨੇ ਕਹਿੰਦੇ ਮੈਨੂੰ ਇੱਕ ਮਿੰਟ ਸੋਚੋਗੇ, ਇੱਕ ਮਿੰਟ ਸੋਚਣ ਤੋਂ ਬਾਅਦ ਉਹਨੇ ਕਿਹਾ ਕਿ ਆਪਣਾ ਮੇਰੇ ਭਰਾ ਨੂੰ ਛੱਡ ਦਿਓ। ਤੇ ਦੇਖੋ ਕਹਿਣ ਨੂੰ ਗੌਤਮ ਜੀ ਗੱਲ ਏਦਾਂ ਲੱਗਦੀ ਸੀ, ਪਰ ਜਿਹੜੇ ਬੰਦੇ ਨੇ ਜਿਵੇਂ ਉਹ ਆਈ ਆ ਉਹ ਕਿਸ ਕਿਸ ਆਈ ਆ ਕਿਸ ਰਿਸ਼ਤੇ ਦੀ ਕਿਸ ਉਹਦੇ ਚੋਂ ਆਈ ਹੈ, ਤੇ ਉਹ ਬੜੀ ਕਮਾਲ ਦੀ ਗੱਲ ਹੈ। ਉਹਨਾਂ ਨੇ ਕਹਿੰਦੇ ਪੁੱਛਿਆ ਵੀ ਫਿਰ ਵੀ ਭਰਾ ਨੂੰ ਕਿਉਂ ਛੱਡੀਏ, ਵੀ ਤੇਰਾ ਮੁੰਡਾ ਹੈ ਮਾਸੂਮ ਹੈ ਤੇ ਤੇਰੇ ਘਰ ਵਾਲਾ ਸੁਹਾਗ ਹੈ ਤੇਰਾ। ਉਹ ਉਹਨੇ ਜਿਹੜੀ ਦਲੀਲ ਦਿੱਤੀ ਉਹ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਸਾਡੇ ਗੱਲਾਂ ਪ੍ਰਚਲਿਤ ਨੇ, ਚੱਲਦੀਆਂ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਲੈ ਕੇ। ਉਹ ਕਹਿੰਦੀ ਵੀ ਦੇਖੋ ਪਤੀ ਤਾਂ ਮੈਂ ਦੂਜਾ ਵਿਆਹ ਵੀ ਕਰਾ ਸਕਦੀ ਹਾਂ, ਤੇ ਪਤੀ ਤਾਂ ਮੈਨੂੰ ਹੋਰ ਵੀ ਮਿਲ ਸਕਦਾ, ਜੇ ਦੂਜਾ ਵਿਆਹ ਹੋਏਗਾ ਮੇਰੇ ਬੱਚਾ ਵੀ ਪੈਦਾ ਹੋ ਸਕਦਾ ਹੋਰ। ਤੇ ਪਰ ਜਿਹੜਾ ਇੱਕ ਢਿੱਡੋਂ ਜੰਮਿਆ ਜਿਹੜਾ ਇੱਕ ਕੁੱਖ ਤੋਂ ਜੰਮੇ ਮੇਰਾ ਭਰਾ ਜਿਹੜਾ ਹੈਗਾ ਉਹ ਨੀ ਮੈਨੂੰ ਮਿਲਣਾ। ਇਹ ਜਿਹੜੀ ਗੱਲ ਹੈ ਇਹ ਇਹ ਚਾਹੇ ਚੱਲੀ ਆ ਰਹੀ ਹੈ ਚਾਹੇ ਹੋਈ ਹੈ ਜਾਂ ਨਹੀਂ ਹੋਈ, ਪਰ ਇੱਕ ਜਿਹੜੀ ਉਸ ਰਿਸ਼ਤੇ ਨੂੰ ਕਿੰਨਾ ਪੀੜਾ ਕਰਦੀ ਹੈ ਇਹ ਇਹ ਮੈਨੂੰ ਬੜੀ ਕਮਾਲ ਦੀ ਲੱਗਦੀ ਹੁੰਦੀ ਹੈ। ਮੈਂ ਅਕਸਰ ਕਈ ਵਾਰੀ ਇਹ ਗੱਲ ਸੁਣਾਈ ਹੈ। ਸੋ ਜਦੋਂ ਤੁਸੀਂ ਇਸ ਰਿਸ਼ਤੇ ਨੂੰ ਦੇਖਣਾ ਤਾਂ ਫਿਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਂ ਆਪਾਂ ਉਹ ਦੇਖਦੇ ਹਾਂ, ਤੇ ਕਿੰਨੇ ਹੀ ਚਲੋ ਜੇ ਆਪਾਂ ਇਹ ਰਾਖੀ ਦਾ ਜਿਹੜਾ ਇੱਕ ਇਹਨੂੰ ਸਿੰਬਲ ਮੰਨ ਲਈਏ ਜਾਂ ਹੋਰ ਮੰਨ ਲਈਏ, ਕਿੰਨੇ ਥਾਵਾਂ ਤੇ ਇੱਦਾਂ ਦੀਆਂ ਘਟਨਾਵਾਂ ਹੋਰ ਵੀ ਨੇ ਜਿੱਥੇ ਭਰਾ ਹਮੇਸ਼ਾ ਭੈਣ ਦੇ ਸਤਿਕਾਰ ਲਈ ਉਹਦੇ ਇੱਜ਼ਤ ਲਈ ਆ ਕੇ ਖੜੇ ਹੁੰਦੇ ਆ। ਸੋ ਇਹ ਤਾਂ ਉਹਦੇ ਲਈ ਇੱਕ ਇੱਕ ਤਿਉਹਾਰ ਸਾਲ ਬਾਅਦ ਇਹ ਆਉਂਦਾ, ਇੱਥੇ ਸਾਰਾ ਇੱਕ ਫੈਸਟਿਵ ਲੈਵਲ ਤੇ ਜਿਹੜਾ ਹੈਗਾ ਉਹ ਕੀਤਾ ਜਾਂਦਾ। ਇਹ ਪੱਖ ਹੈ ਜਿਹੜਾ ਇੱਕ ਵਿੱਚ ਗੌਤਮ ਜੀ ਮੈਨੂੰ ਜਿਹੜਾ ਬਹੁਤ ਗੱਲ ਚੁੱਭਦੀ ਹੈ ਪਾਰਟੀਕੁਲਰ ਲਈ, ਕਿ ਜਿਸ ਤਰ੍ਹਾਂ ਸਾਡੇ ਸਾਰੇ ਹੀ ਤਿੱਥਾਂ ਤਿਉਹਾਰਾਂ ਦੇ ਵਿੱਚ ਜਿਹੜੀਆਂ ਇਹਨਾਂ ਚੀਜ਼ਾਂ ਨੇ ਬਹੁਤ ਜ਼ਿਆਦਾ ਦਖਲ ਦਿੱਤਾ, ਖਾਸ ਕਰਕੇ ਜਿਹੜਾ ਟ੍ਰੇਡਰ ਹੈ, ਖਾਸ ਕਰਕੇ ਜਿਹੜਾ ਟ੍ਰੇਡਮੈਨ ਹੈ ਜਾਂ ਵਪਾਰੀ ਹੈ, ਤੇ ਜਾਂ ਇਹ ਆਪਾਂ ਕਹਿ ਲਈਏ ਕਿ ਜੋ ਜਿਹਨੇ ਸੌਦਾ ਵੇਚਣਾ ਉਹਦਾ ਦਖਲ ਬਹੁਤ ਜ਼ਿਆਦਾ ਹੋ ਗਿਆ। ਉਹਦੇ ਦਖਲ ਕਾਰਨ ਫਿਰ ਜਿਹੜਾ ਹੈਗਾ ਇਸ ਤਿਉਹਾਰ ਦੇ ਉੱਤੇ ਕਈ ਵਾਰੀ ਕਿੰਤੂ ਪਰੰਤੂ ਇਵੇਂ ਵੀ ਆਉਂਦਾ ਵੀ ਉਹਨਾਂ ਨੇ ਇਸ ਤੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਫੈਕਟਰੀਆਂ ਚ ਬਣਨੀਆਂ ਰੱਖੜੀਆਂ, ਸੀਧਾ ਧਾਗਾ ਹੀ ਭਾਵੇਂ ਸੂਤ ਦਾ ਸੀ ਭਾਵੇਂ ਰੇਸ਼ਮ ਦਾ ਸੀ, ਗਲਤ ਇੰਨੇ ਤੱਕ ਸੀ, ਗਲਤਾਂ ਉਹਨੂੰ ਰੱਖ ਤੱਕ ਸੀ। ਹੁਣ ਵੀ ਆਪਾਂ ਧਾਰਮਿਕ ਮੌਕਿਆਂ ਦੇ ਉੱਤੇ ਮੌਲੀ ਹੈ ਜਿਹੜੀ ਕੱਚੇ ਧਾਗੇ ਦੀ ਹੁੰਦੀ ਹੈ, ਲਾਲ ਪੀਲੇ ਰੰਗ ਨਾਲ ਰੰਗੀ ਹੋਈ, ਤੇ ਉਹੀ ਬੰਨ ਕੇ ਆਪਾਂ ਉਸ ਨੂੰ ਸਭ ਤੋਂ ਵੱਡੀ ਪਵਿੱਤਰ ਇੱਕ ਉਹ ਮੰਨਦੇ ਹਾਂ। ਤੇ ਪਰ ਇੱਥੇ ਆ ਕੇ ਵਪਾਰੀ ਦਾ ਦਖਲ ਬਹੁਤ ਹੋ ਗਿਆ, ਤੇ ਫਿਰ ਮਿਠਾਈਆਂ ਨੂੰ ਲੈ ਕੇ ਤੇ ਫਿਰ ਹੋਰ ਚੀਜ਼ਾਂ ਨੂੰ ਲੈ ਕੇ ਫਿਰ ਤੋਹਫਿਆਂ ਨੂੰ ਲੈ ਕੇ ਗਿਫਟ ਨੂੰ ਲੈ ਕੇ ਇਹ ਇਹ ਬਹੁਤ ਖਤਰਨਾਕ ਜਿਹੜੀ ਚੀਜ਼ ਹੋ ਗਈ। ਫਿਰ ਉਮੀਦਾਂ ਰੱਖਣ ਨੂੰ ਲੈ ਕੇ ਕਿ ਮੈਂ ਇੰਨਾ ਕੁਛ ਆਹ ਕੀਤਾ, ਮੈਨੂੰ ਇੰਨੇ ਕੀ ਪੈਸੇ ਦਿੱਤੇ ਜਾਂ ਮੈਨੂੰ ਇੰਨਾ ਸ਼ਗਨ ਦਿੱਤਾ, ਮੈਨੂੰ ਵੱਧ ਦੇਣਾ ਸੀ ਜਾਂ ਹੋਰ, ਇਹ ਇਹ ਜਿਹੜੀਆਂ ਫਿਰ ਇੱਕ ਜਿਹੜੀ ਇੱਕ ਹੋਰ ਚੀਜ਼ ਜਿਹੜੀ ਨਵੀਂ ਆ ਗਈ, ਕਿਉਂਕਿ ਵਪਾਰੀ ਚਲਾਕ ਬਹੁਤ ਆ, ਉਹਨੂੰ ਪਤਾ ਮੈਂ ਸੌਦਾ ਕਿਵੇਂ ਵੇਚਣਾ ਆਪਣਾ, ਤੇ ਉਹਨੇ ਰਾਖੀ ਦੇ ਨਾਲ ਇੱਕ ਹੋਰ ਵੀ ਛੋਟੀ ਜਿਹੀ ਰਾਖੀ ਬਣਾਉਣੀ ਸ਼ੁਰੂ ਕਰਤੀ ਕਿ ਇਹ ਤੁਸੀਂ ਭਰਜਾਈ ਨੂੰ ਬੰਨਣੀ ਹੈ। ਤੇ ਇਹ ਤਾਂ ਪਹਿਲਾਂ ਕਦੇ ਹੈ ਹੀ ਨੀ ਸੀਗਾ ਵੀ ਆਪਣੀ ਭਰਜਾਈ ਨੂੰ ਜਿਹੜਾ ਹੈਗਾ ਬੰਨਣ ਦਾ ਏਦਾਂ ਦੀ, ਤੇ ਸੋ ਇਹ ਜਿਹੜਾ ਹੈਗਾ ਇਹਦਾ ਪੱਖ ਮੈਨੂੰ ਇਹ ਲੱਗਦਾ ਹੁੰਦਾ ਕਿ ਬੜਾ ਹੋਰ ਤਰ੍ਹਾਂ ਦਾ ਜਿਹੜਾ ਹੈਗਾ ਇਹਨੂੰ ਕਿਸ ਤਰੀਕੇ ਦੇ ਨਾਲ ਤਿਉਹਾਰ ਨੂੰ, ਸਾਰੇ ਤਿਉਹਾਰ ਵੈਸੇ ਤਾਂ ਕਰ ਲਏ ਆ, ਸਾਡੀਆਂ ਵਿਆਹ ਸ਼ਾਦੀਆਂ ਦੀਆਂ ਰਸਮਾਂ ਵਪਾਰੀ ਨੇ ਗ੍ਰੈਬ ਕਰ ਲਈਆਂ ਨੇ ਆਪਣੇ ਹਿਸਾਬ ਨਾਲ, ਉਹਦੇ ਹਿਸਾਬ ਨਾਲ ਹੁੰਦਾ ਹੁਣ ਸਾਰਾ ਕੁਛ, ਇੱਥੇ ਵੀ ਜਿਹੜਾ ਹੈ ਇਸ ਤਰ੍ਹਾਂ ਦੀ ਗੱਲ ਹੋ ਗਈ। ਪਰ ਜਿਹੜਾ ਦੂਜਾ ਪੱਖ ਜਦੋਂ ਮੈਂ ਦੇਖਦਾ ਹਰ ਸਾਲ ਅੰਮ੍ਰਿਤਸਰ ਦੇ ਨਾਲ ਆਪਾਂ ਅਟਾਰੀ ਵਾਹਗਾ ਸਰਹੱਦ ਹੈ, ਉੱਥੋਂ ਅੰਮ੍ਰਿਤਸਰ ਤੋਂ ਸਕੂਲਾਂ ਦੀਆਂ ਕੁੜੀਆਂ ਹੋਰ ਸਾਰੀਆਂ ਇਕੱਠੀਆਂ ਹੋ ਕੇ ਉੱਥੇ BSF ਦੇ ਜਿਹੜੇ ਜਵਾਨ ਨੇ ਉਹ ਜਿਹੜੇ ਆਪਣੇ ਘਰਾਂ ਤੋਂ ਦੂਰ ਉੱਥੇ ਨੇ ਪਹਿਰੇ ਤੇ ਨੇ ਜਾਂ ਫੌਜੀ ਨੇ, ਉਹਨਾਂ ਨੂੰ ਜਾ ਕੇ ਉੱਥੇ ਰਾਖੀਆਂ ਬੰਨ ਕੇ ਆਉਂਦੀਆਂ ਨੇ, ਤੇ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਕਿ ਅਸੀਂ ਇੱਥੇ ਆਪਣੇ ਘਰ ਚ ਹੀ ਹਾਂ। ਇਹ ਜਿਹੜੀਆਂ ਗੱਲਾਂ ਨੇ ਉਹ ਮੈਨੂੰ ਲੱਗਦਾ ਕਿ ਉਹ ਜਿਹੜੀ ਇਸ ਤਿਉਹਾਰ ਦੀ ਜਿਹੜੀ ਇੱਕ ਇੰਪੋਰਟੈਂਸ ਹੈ, ਜਿਹੜੀ ਜਿਹੜੀ ਉਹਦੀ ਮਹੱਤਤਾ ਹੈ, ਅਹਿਮੀਅਤ ਹੈ, ਉਹਨੂੰ ਜਿਹੜਾ ਹੈਗਾ ਉਹ ਦਰਸਾਉਂਦੀਆਂ ਨੇ। ਬਾਕੀ ਇਹ ਕਿ ਹਰੇਕ ਦੀ ਆਪੋ ਆਪਣੀ ਦੇਖੋ ਲਿਗੇਸੀ ਹੁੰਦੀ ਹੈ ਹਰੇਕ ਕਲਚਰ ਦੀ ਹੋਰ, ਤੇ ਇਹ ਤੁਸੀਂ ਇਹ ਕਹਿ ਦੇਣਾ ਕਿ ਤਾਂ ਯੂਪੀ ਦਾ ਤਿਉਹਾਰ ਸੀ ਜਾਂ ਨੇਪਾਲ ਦਾ, ਠੀਕ ਹੈ ਨੇਪਾਲ ਚ ਇਹਨੂੰ ਮਨਾਉਂਦੇ ਆ, ਯੂਪੀ ਚ ਵੀ ਮਨਾਉਂਦੇ ਆ, ਪਰ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਇਹਨੂੰ ਸ਼ੁਰੂ ਤੋਂ ਹੀ ਜਿਹੜਾ ਹੈ ਉਹ ਮਨਾਇਆ ਜਾਂਦਾ ਰਿਹਾ। ਤੇ ਜਿਹੜਾ ਇੱਕ ਮੇਲਾ ਜੁੜਦਾ ਜਿਹੜਾ ਬਾਬੇ ਬਕਾਲੇ, ਹਾਲਾਂਕਿ ਉਸ ਮੇਲੇ ਦਾ ਸੰਬੰਧ ਤਾਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੈ ਤੇ ਜਾਂ ਗੁਰੂ ਲਾਧੋ ਘਰ ਜਿਹੜੀ ਘਟਨਾ ਉਹਦੇ ਨਾਲ ਹੈ, ਪਰ ਜਿਹੜਾ ਹੈ ਉਹਨੂੰ ਨਾਂ ਦਿੱਤਾ ਗਿਆ ਸ਼ੁਰੂ ਤੋਂ ਹੀ ਸਾਡੇ ਈਵਨ ਜਿਹੜੇ ਧਾਰਮਿਕ ਕੈਲੰਡਰ ਆ ਉਹਦੇ ਚ ਵੀ ਨਾਂ ਉਹਨੂੰ ਰੱਖੜ ਪੁੰਨਿਆਂ ਦਾ ਨਾਂ ਦਿੱਤਾ ਗਿਆ। ਤੇ ਰੱਖੜ ਪੁੰਨਿਆਂ ਦਾ ਨਾਂ ਇਸੇ ਕਰਕੇ ਦਿੱਤਾ ਕਿ ਇੱਥੇ ਰੱਖੜੀ ਜਿਹੜੀ ਹੈ ਸਟੈਬਲਿਸ਼ ਸੀ ਪਹਿਲਾਂ ਹੀ। ਜਿਵੇਂ ਪਹਿਲਾਂ ਕਿਹਾ ਕਿ ਬਹੁਤ ਸਾਰੀਆਂ ਇਹ ਕੋਇਨਸੀਡੈਂਟ ਨੇ ਕਿ ਜਿਹੜੀ ਦੀਵਾਲੀ ਵਾਲੇ ਦਿਨ ਜਿਹੜਾ ਹੈ ਉਹ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ, ਜਾਂ ਹੋਰ ਬਹੁਤ ਸਾਰੀਆਂ ਇਹ ਆਪਸ ਦੇ ਵਿੱਚ ਜਿਹੜੀਆਂ ਸਾਡੇ ਇੰਟਰਵੂਵਨ ਨੇ ਜਿਹੜੀਆਂ ਸਾਡੇ ਕਲਚਰ ਦੇ ਵਿੱਚ ਇੱਕ ਦੂਜੇ ਦੇ ਨਾਲ ਇੱਕ ਉਸ ਦੇ ਵਿੱਚ ਇੰਨੀਆਂ ਨੇੜਿਓਂ ਜੁੜੀਆਂ ਹੋਈਆਂ ਨੇ ਕਿ ਉਹਨੂੰ ਤੁਸੀਂ ਆਪਾਂ ਅਲੱਗ ਕਰਕੇ ਜਿਹੜਾ ਹੈ ਉਹ ਨਹੀਂ ਦੇਖ ਸਕਦੇ। ਤੇ ਫਿਰ ਇੱਥੇ ਇਹੋ ਜਿਹੇ ਮੌਕੇ ਤੇ ਤਾਂ ਇਹਨਾਂ ਗੱਲਾਂ ਦਾ ਨੋਟਸ ਲੈਣ ਦੀ ਕੋਈ ਬਾਹਲੀ ਕੋਈ ਜ਼ਰੂਰਤ ਨਹੀਂ ਹੁੰਦੀ, ਪਰ ਕਿਉਂਕਿ ਸੋਸ਼ਲ ਮੀਡੀਆ ਦਾ ਚਲੋ ਆਪਣਾ ਸੁਭਾਅ ਹੈ, ਉਹਨੇ ਆਪਣੇ ਤਰੀਕੇ ਨਾਲ ਚੱਲਣਾ, ਉਹਨੇ ਤਿੱਖੀ ਗੱਲ ਕਰਨੀ ਹੈ, ਉਹਨੂੰ ਇਹ ਵੀ ਪਰਵਾਹ ਨਹੀਂ ਇਹਦੇ ਨਾਲ ਸੋਸਾਇਟੀ ਤੇ ਕੀ ਅਸਰ ਪੈਂਦਾ, ਜਾਂ ਉਹਨੇ ਆਪਣਾ ਸੌਦਾ ਵੇਚਣਾ ਕਿ ਮੇਰਾ ਕਿਸ ਤਰ੍ਹਾਂ ਵੇਚ ਸਕਦਾ। ਸੋ ਇਸ ਤਰ੍ਹਾਂ ਦੀ ਜਿਹੜੀ ਇਹ ਗੱਲ ਹੈ, ਪਰ ਇਹ ਕਿ ਇਹਦੀ ਇੰਪੋਰਟੈਂਸ ਜਿਹੜੀ ਹੈ ਉਹ ਨਾ ਹੀ ਖਤਮ ਹੋਣੀ ਹੈ ਨਾ ਹੀ ਹੋਈ ਹੈ, ਹੁਣ ਇੰਨੀ ਡਿਵੈਲਪਮੈਂਟ ਹੋ ਗਈ ਤੇ ਬਾਕੀ ਇਹ ਵੀ ਤੁਹਾਡਾ ਇੱਕ ਪਰਸਨਲ ਇਹ ਹੈ ਭੈਣ ਭਰਾ ਦੇ ਰਿਸ਼ਤੇ ਦਾ, ਤੇ ਕਿਹੜਾ ਪਰਿਵਾਰ ਇਹਨੂੰ ਕਿਸ ਲੈਵਲ ਤੱਕ ਮੰਨਦਾ ਹੈ ਕਿੰਨਾ ਮੰਨਦਾ, ਤੇ ਉਹ ਮੈਨੂੰ ਨਹੀਂ ਲੱਗਦਾ ਕੋਈ ਇਹਦੇ ਚ ਕੋਈ ਧਰਮ ਦਾ ਦਖਲ ਹੈ ਜਾਂ ਹੋਣਾ ਚਾਹੀਦਾ। ਠੀਕ ਹੈ ਪਿੱਛੋਂ ਪੁਰਾਣਿਕ ਕਥਾਵਾਂ ਚੱਲੀਆਂ ਹੋਈਆਂ, ਹੋਰ ਬਹੁਤ ਸਾਰੇ ਤਿਉਹਾਰਾਂ ਦੇ ਨਾਲ ਉਹ ਜੁੜੀਆਂ ਹੋਈਆਂ ਨੇ, ਤੇ ਪਰ ਮੁੱਖ ਤੌਰ ਤੇ ਸਾਡਾ ਜਿਹੜਾ ਹੈਗਾ ਸਮਾਜਿਕ ਸੱਭਿਆਚਾਰਕ ਇਹਦਾ ਪੱਖ ਜਿਹੜਾ ਹੈਗਾ ਉਹ ਬਹੁਤ ਮਹੱਤਵਪੂਰਨ ਹੈ। ਹਾਂਜੀ
0: ਜੀ, ਬਹੁਤ ਧੰਨਵਾਦ ਪ੍ਰੀਤਮ ਜੀ ਇਸ ਸਾਰੀ ਜਾਣਕਾਰੀ ਦੇ ਲਈ, ਸ਼ੁਕਰੀਆ ਤੁਹਾਡਾ। ਸੋ ਇਸੀ ਪ੍ਰੀਤਮ ਸਿੰਘ ਰੁਪਾਲ ਜੀ ਰੱਖੜੀ ਦਾ ਤਿਉਹਾਰ ਔਰ ਉਹਦੀ ਇਤਿਹਾਸਕ ਮਹੱਤਤਾ ਦੇ ਨਾਲ ਜੁੜੀ ਹੋਈ ਗੱਲ ਕਰ ਰਹੇ ਸੀਗੇ, ਔਰ ਨਾਲ ਹੀ ਦੱਸ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਸ ਤਰੀਕੇ ਦੇ ਨਾਲ ਅੱਜ ਦੇ ਦੌਰ ਦੇ ਵਿੱਚ ਸਾਨੂੰ ਇਸ ਤਿਉਹਾਰ ਨੂੰ ਮਨਾਉਣਾ ਚਾਹੀਦਾ ਨਹੀਂ ਮਨਾਉਣਾ ਚਾਹੀਦਾ, ਇਸ ਕਿਸਮ ਦੀ ਸਿੱਖ ਕੁਝ ਲੋਕ ਦੇ ਰਹੇ ਹੈਗੇ ਨੇ। ਇੱਕ ਪੁਰਾਣੀ ਕਹਾਣੀ ਜਿਹੜੀ ਹੈ, ਉਹ ਦੋ ਕਥਾਵਾਂ ਦੋ ਕਹਾਣੀਆਂ ਸਾਡੇ ਇਤਿਹਾਸ ਦੇ ਵਿੱਚੋਂ ਮਿਲਦੀਆਂ ਨੇ। ਇੱਕ ਤਾਂ ਹੈਗੀ ਹੈ ਪੁਰਾਣ ਨੇ ਹਿੰਦੂ ਧਰਮ ਦੇ ਵਿੱਚ ਅਲੱਗ ਅਲੱਗ ਕਿਸਮ ਦੇ ਜਿਹੜੇ ਪੁਰਾਣ ਲਿਖੇ ਗਏ ਹੈਗੇ ਨੇ, ਅਤੇ ਉਹਨਾਂ ਦੇ ਵਿੱਚੋਂ ਇੱਕ ਹੈਗਾ ਭਵਿਸ਼ਯ ਪੁਰਾਣ, ਅਤੇ 18 ਮੇਜਰ ਪੁਰਾਣ ਮੰਨੇ ਜਾਂਦੇ ਹੈਗੇ ਨੇ, 18 ਮਾਈਨਰ ਪੁਰਾਣ ਮੰਨੇ ਜਾਂਦੇ ਹੈਗੇ ਨੇ। ਮੇਜਰ ਪੁਰਾਣ ਜਿਹੜੇ ਜਿਵੇਂ ਬ੍ਰਹਮ ਪੁਰਾਣ, ਪਦਮ ਪੁਰਾਣ, ਵਿਸ਼ਨੂੰ ਪੁਰਾਣ, ਭਗਵਤ, ਨਾਰਦ ਪੁਰਾਣ, ਇਸ ਤਰੀਕੇ ਦੇ ਨਾਲ ਹੈ ਨਾ, ਅਤੇ ਇਸੇ ਤਰੀਕੇ ਦੇ ਨਾਲ ਭਵਿਸ਼ਯ ਪੁਰਾਣ ਵੀ ਉਹਨਾਂ ਦੇ ਵਿੱਚੋਂ ਇੱਕ ਹੈ, ਮੇਜਰ ਪੁਰਾਣ ਦੇ ਵਿੱਚ ਜਿਹੜੇ ਮਹਾਪੁਰਾਣ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਉਹਦੇ ਵਿੱਚੋਂ ਭਵਿਸ਼ਯ ਪੁਰਾਣ ਦੇ ਵਿੱਚ ਇੱਕ ਕਥਾ ਦਰਜ ਹੈਗੀ ਆ, ਉਹ ਇਹ ਹੈ ਕਿ ਇੰਦਰ ਅਤੇ ਸ਼ਚੀ ਦੀ ਕਹਾਣੀ, ਦੂਸਰੀ ਵੈਸੇ ਭਗਵਤ ਗੀਤਾ ਦੇ ਵਿੱਚ, ਭਗਵਤ ਗੀਤਾ ਨਹੀਂ ਕਹਿ ਸਕਦੇ, ਸ਼੍ਰੀਮਦ ਭਾਗਵਤ ਪੁਰਾਣ ਦੇ ਵਿੱਚ ਹੈਗੀ ਹੈ, ਉਹ ਵਾਮਨ ਅਤੇ ਬਾਲੀ ਦੀ ਕਹਾਣੀ ਹੈ। ਦੋਵਾਂ ਕਹਾਣੀਆਂ ਦਾ ਸਮਾਂਕਾਲ ਕੀ ਰਿਹਾ ਹੋਏਗਾ ਇਹ ਨਹੀਂ ਤੈਅ ਕੀਤਾ ਜਾ ਸਕਦਾ, ਇਸੇ ਕਰਕੇ ਇਹਨਾਂ ਨੂੰ ਮਾਇਥੋਲੋਜੀ ਕਿਹਾ ਜਾਂਦਾ, ਹਿਸਟਰੀ ਨਹੀਂ ਕਿਹਾ ਜਾਂਦਾ। ਮਾਇਥੋਲੋਜੀ ਯਾਨੀ ਕਿ ਜਿਹੜੇ ਹਿਸਟਰੀ ਦੇ ਵਿੱਚ ਕਿਸੇ ਕਿਸਮ ਦੀ ਇੱਕ ਜਿਹੜੀ ਆਈਡੀਓਲੋਜੀ ਉਹਦੇ ਨਾਲ ਜੁੜੀਆਂ ਹੋਈਆਂ ਕਹਾਣੀਆਂ ਹੋਣ, ਉਹਦੇ 'ਚ ਥੋੜ੍ਹੀ ਥੋੜ੍ਹੀ ਮਿੱਥ ਵੀ ਸ਼ਾਮਿਲ ਹੋ ਜਾਂਦੀ ਹੈ, ਉਹ ਸਮੇਂ ਸਮੇਂ ਦੇ ਉੱਤੇ ਹੁੰਦੀ ਰਹਿੰਦੀ ਹੈ, ਉਹਦੇ ਵਿੱਚ ਬਦਲਾਅ ਹੁੰਦੇ ਰਹਿੰਦੇ ਨੇ। ਹੋ ਸਕਦਾ ਕਿ ਅੱਜ ਤੋਂ 100 ਸਾਲ ਪਹਿਲਾਂ ਜਦੋਂ ਕਿਸੇ ਨੇ ਇਹ ਕਹਾਣੀ ਦੱਸੀ ਹੋਵੇ ਉਹਦਾ ਕੋਈ ਰੂਪ ਹੋਰ ਹੋਵੇ, ਹੁਣ ਮੈਂ ਜਦੋਂ ਦੱਸ ਰਿਹਾ ਇਹ ਕੁਛ ਹੋਰ ਕਿਸਮ ਦੀ ਹੈ ਜੋ ਸਾਡੇ ਤੱਕ ਅੱਜ ਦੀ ਤਰੀਕ 'ਚ ਪਹੁੰਚ ਰਹੀ ਹੈ, ਅਤੇ ਅੱਜ ਤੋਂ 100-200 ਸਾਲ ਬਾਅਦ ਇਹ ਕਹਾਣੀ ਦੇ ਵਿੱਚ ਕੁਛ ਹੋਰ ਤਬਦੀਲੀਆਂ ਹੋ ਜਾਣ। ਪਰ ਇੱਦਾਂ ਨਹੀਂ ਕਿ ਉਹ ਕਹਾਣੀ ਨਹੀਂ ਹੋਈ, ਇੱਦਾਂ ਨਹੀਂ ਕਿ ਉਹ ਹਿਸਟਰੀ ਦਾ ਪਾਰਟ ਨਹੀਂ ਹੈ, ਬਸ ਉਹਦੀਆਂ ਜਿਹੜੀ ਇਹ ਫਿਗਰਸ ਨੇ ਫੈਕਟਸ ਨੇ ਉਹਦੇ ਵਿੱਚ ਥੋੜ੍ਹਾ ਜਿਹਾ ਬਦਲਾਅ ਹੁੰਦਾ ਰਹਿੰਦਾ ਹੈਗਾ। ਸੋ ਇਸੇ ਕਰਕੇ ਉਹਨੂੰ ਮਿੱਥ ਦੇ ਥੋੜ੍ਹਾ ਜਿਹਾ ਨੇੜੇ ਜ਼ਿਆਦਾ ਲੈ ਜਾਇਆ ਜਾਂਦਾ। ਰਾਜਾ ਬਲੀ ਵੀ ਇੰਦਰ ਦੇ ਕਾਲ ਦੇ ਵਿੱਚ ਹੀ ਹੋਇਆ ਸੀਗਾ। ਸੋ ਪੈਡਲਰ ਜਿਹੜਾ ਟਾਈਮ ਫਰੇਮ ਦੇ ਵਿੱਚ ਹੋਈਆਂ ਹੋਣਗੀਆਂ ਕਹਾਣੀਆਂ, ਅਤੇ ਇਹ ਵੀ ਥੋੜ੍ਹਾ ਜਿਹਾ ਦੱਸਣਾ ਮੁਸ਼ਕਲ ਹੈ ਕਿ ਪਹਿਲਾਂ ਕਿਹੜੀ ਘਟਨਾ ਵਾਪਰੀ, ਬਾਅਦ 'ਚ ਕਿਹੜੀ ਵਾਪਰੀ। ਪਰ ਜਾਣਕਾਰ ਇਹ ਕਹਿੰਦੇ ਨੇ ਕਿ ਸਮੁੰਦਰ ਮੰਥਨ ਪਹਿਲਾਂ ਹੋਇਆ ਅਤੇ ਫਿਰ ਵਾਮਨ ਅਵਤਾਰ ਹੋਇਆ। ਸੋ ਸਮੁੰਦਰ ਮੰਥਨ ਤੋਂ ਪਹਿਲਾਂ ਦੀ ਜੇ ਗੱਲ ਕਰੀਏ, ਭਵਿਸ਼ਯ ਪੁਰਾਣ ਦੇ ਵਿੱਚ ਲਿਖਿਆ ਗਿਆ ਕਿ ਦੇਵਤਿਆਂ ਅਤੇ ਦਾਨਵਾਂ ਦੇ ਦਰਮਿਆਨ ਜੰਗ ਹੁੰਦੀ ਹੈ। ਉਦੋਂ ਦਾਨਵ ਜਾਂ ਜਿਹੜੇ ਰਾਕਸ਼ਸ ਸੀਗੇ ਉਹ ਭਾਰੀ ਪੈਣ ਲੱਗਦੇ ਨੇ। ਐਸੇ ਦੇ ਵਿੱਚ ਦੇਵਤਿਆਂ ਨੂੰ ਹਾਰਦਾ ਦੇਖ ਕੇ ਇੰਦਰ ਘਬਰਾ ਕੇ ਗੁਰੂ ਦੇ ਕੋਲ ਜਾਂਦੇ ਨੇ, ਰਿਸ਼ੀ ਬ੍ਰਹਸਪਤੀ ਦੇ ਕੋਲ ਜਾਂਦੇ ਨੇ। ਰਿਸ਼ੀ ਬ੍ਰਹਸਪਤੀ ਸੁਝਾਅ ਦਿੰਦੇ ਨੇ ਕਿ ਇੰਦਰ ਦੀ ਆਪਣੀ ਪਤਨੀ ਜਿਹੜੇ ਨੇ, ਇੰਦਰਾਨੀ ਜਿਨ੍ਹਾਂ ਨੂੰ ਸ਼ਚੀ ਕਿਹਾ ਜਾਂਦਾ, ਉਹਨਾਂ ਦੇ ਕੋਲ ਇਹਦਾ ਹੱਲ ਹੈਗਾ। ਅਤੇ ਉਹਨਾਂ ਦੇ ਕੋਲ ਜਾਂਦੇ ਨੇ ਅਤੇ ਉਹ ਰੇਸ਼ਮ ਦਾ ਇੱਕ ਧਾਗਾ ਮੰਤਰਾਂ ਦੇ ਵਿੱਚ ਬੰਨ੍ਹ ਕੇ ਆਪਣੇ ਪਤੀ ਦੇ ਹੱਥ ਦੇ ਉੱਤੇ, ਇੰਦਰ ਦੇ ਹੱਥ ਦੇ ਉੱਤੇ ਬੰਨ੍ਹ ਦਿੰਦੇ ਨੇ। ਔਰ ਇਹ ਸੰਜੋਗ ਦੱਸਿਆ ਜਾਂਦਾ ਕਿ ਉਸ ਦਿਨ ਸਾਉਣ ਮਹੀਨੇ ਦੀ ਪੁੰਨਿਆ ਸੀਗੀ, ਅਤੇ ਇਸੇ ਕਰਕੇ ਇੰਦਰ ਜਿਹੜੇ ਸੀ ਉਸ ਦਿਨ ਜਿੱਤੇ ਸੀਗੇ। ਔਰ ਉਦੋਂ ਤੋਂ ਹੀ ਪਤਨੀਆਂ ਆਪਣੇ ਪਤੀ ਦੇ ਗੁੱਟ ਦੇ ਉੱਤੇ ਜੰਗ 'ਚ ਜਾਣ ਤੋਂ ਪਹਿਲਾਂ ਇਸ ਕਿਸਮ ਦੇ ਨਾਲ ਇੱਕ ਮੌਲੀ ਬੰਨ੍ਹਦੀਆਂ ਹੁੰਦੀਆਂ ਸੀ, ਇੱਕ ਧਾਗਾ ਬੰਨ੍ਹਦੀਆਂ ਹੁੰਦੀਆਂ ਸੀ। ਇਹ ਇੱਕ ਕਥਾ ਹੈਗੀ ਹੈ। ਹੁਣ ਇਹਨੂੰ ਜੋੜਿਓ ਨਾ, ਪਹਿਲਾਂ ਦੂਜੀ ਸੁਣ ਲਓ। ਦੂਜੀ ਇਹ ਹੈ ਕਿ ਸਕੰਦ ਪੁਰਾਣ ਜਾਂ ਸ਼੍ਰੀਮਦ ਭਾਗਵਤ ਪੁਰਾਣ ਦੇ ਵਿੱਚ ਵੀ ਇੱਕ ਕਥਾ ਹੈ, ਉਹ ਹੈਗੀ ਹੈ ਕਿ ਜਿਹੜਾ ਰਾਕਸ਼ਸਾਂ ਦਾ ਇੱਕ ਰਾਜਾ ਹੁੰਦਾ ਸੀ, ਪਰ ਉਹ ਚੰਗਾ ਰਾਜਾ ਹੁੰਦਾ ਸੀ, ਰਾਜਾ ਬਲੀ, ਉਹਨੇ ਦੇਵਤਿਆਂ ਦੇ ਨਾਲ ਜੰਗ ਕਰਕੇ ਸਵਰਗ ਦੇ ਉੱਤੇ ਅਧਿਕਾਰ ਕਰ ਲਿਆ ਔਰ ਕਬਜ਼ਾ ਲੈ ਲਿਆ। ਪਰ ਉਸ ਤੋਂ ਬਾਅਦ ਫਿਰ ਉਹ ਹੰਕਾਰੀ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਉਹਨੂੰ ਇਹ ਲੱਗਣ ਲੱਗ ਗਿਆ ਕਿ ਉੱਪਰ ਸਵਰਗ ਲੋਕ ਅਤੇ ਥੱਲੇ ਪ੍ਰਿਥਵੀ ਲੋਕ ਅਤੇ ਉਹ ਤੋਂ ਥੱਲੇ ਪਤਾਲ ਲੋਕ, ਉਹਨਾਂ ਤਿੰਨਾਂ ਦਾ ਉਹੀ ਇੱਕ ਸਵਾਮੀ ਹੈਗਾ, ਉਹੀ ਇੱਕ ਕਰਤਾ ਧਰਤਾ ਹੈਗਾ। ਸੋ ਉਹਦੇ 'ਚ ਹੰਕਾਰ ਭਰ ਗਿਆ। ਸੋ ਹੰਕਾਰ ਖਤਮ ਕਰਨ ਦੇ ਲਈ ਫਿਰ ਭਗਵਾਨ ਵਿਸ਼ਨੂੰ ਨੇ ਕਹਿੰਦੇ ਨੇ ਕਿ ਵਾਮਨ ਅਵਤਾਰ ਲਿਆ ਸੀਗਾ, ਅਤੇ ਇੱਕ ਬ੍ਰਾਹਮਣ ਦੇ ਵੇਸ਼ਭੂਸ਼ਾ ਦੇ ਵਿੱਚ ਉਹ ਰਾਜਾ ਬਲੀ ਦੇ ਗੇਟ ਦੇ ਉੱਤੇ ਪਹੁੰਚਦੇ ਨੇ, ਰਾਜਮਹਿਲ 'ਚ ਭੀਖ ਮੰਗਣ, ਭਿਕਸ਼ਾ ਕਹਿੰਦੇ ਨੇ, ਕਿਉਂਕਿ ਰਾਜਾ ਬਲੀ ਦਾਨਵੀਰਤਾ ਸੀਗਾ। ਇੱਕ ਉਹਦਾ ਕਰੈਕਟਰ ਦਾ ਇਹ ਵੀ ਇੱਕ ਸੀਗਾ ਕਿ ਉਹ ਚੰਗਾ ਸੀਗਾ ਉਹ ਤੋਂ ਪਹਿਲਾਂ, ਹੰਕਾਰੀ ਹੋਣ ਤੋਂ ਪਹਿਲਾਂ। ਸੋ ਉਹ ਕਹਿੰਦਾ ਕਿ ਠੀਕ ਹੈ, ਤੁਸੀਂ ਮੰਗੋ ਜੋ ਵੀ ਕਹੋਗੇ, ਮੇਰੇ ਕੋਲ ਕਿਹੜੀ ਇਹੋ ਜਿਹੀ ਚੀਜ਼ ਹੈ ਜਿਹੜੀ ਮੈਂ ਨਹੀਂ ਦੇ ਸਕਦਾ। ਅਤੇ ਵਾਮਨ ਅਵਤਾਰ 'ਚ ਸੀਗੇ ਭਗਵਾਨ ਵਿਸ਼ਨੂੰ, ਉਹਨਾਂ ਨੇ ਕਿਹਾ ਕਿ ਤਿੰਨ ਜ਼ਮੀਨ, ਤਿੰਨ ਜਿਹੜੇ ਪੈਰ ਨੇ ਉਹ ਜ਼ਮੀਨ ਦੇ ਦਿਉ ਮੈਨੂੰ। ਬਲੀ ਨੇ ਉਦੋਂ ਹੀ ਹਾਂ ਕਰਤੀ, ਉਹ ਕਹਿੰਦਾ ਵੀ ਤਿੰਨ ਪੈਰ ਵੀ ਜਿਵੇਂ ਤਿੰਨ ਕਦਮ ਹੁੰਦੇ ਹੁੰਦੇ ਨੇ, ਇੱਕ ਕਦਮ, ਦੂਜਾ ਕਦਮ, ਤੀਜਾ। ਜਿਵੇਂ ਹੀ ਤਿੰਨ ਪੈਰ ਉਹਨਾਂ ਨੇ ਜ਼ਮੀਨ ਦੇ ਨਹੀਂ ਸਵੀਕਾਰ ਕੀਤੀ ਤਾਂ ਭਗਵਾਨ ਨੇ ਕਿਹਾ ਕਿ ਪੈਰ ਮੇਰੇ ਹੋਣਗੇ। ਸੋ ਉਹਨਾਂ ਨੇ ਇੱਕ ਪੈਰ ਦੇ ਵਿੱਚ ਪੂਰਾ ਆਸਮਾਨ, ਪਤਾਲ ਅਤੇ ਧਰਤੀ ਨਾਪ ਲਏ, ਅਤੇ ਫਿਰ ਪੁੱਛਿਆ ਕਿ ਹੁਣ ਦੱਸੋ ਕਿ ਦੋ ਪੈਰ ਤਾਂ ਮੈਂ ਰੱਖਦੇ ਨੇ, ਤੀਜਾ ਕਿੱਥੇ ਰੱਖਾਂ। ਤਾਂ ਫਿਰ ਰਾਜਾ ਬਲੀ ਨੇ ਕਿਹਾ ਕਿ ਵੀ ਇਹ ਗੱਲ ਤਾਂ ਨਹੀਂ ਹੋ ਸਕਦੀ, ਵੀ ਮੈਂ ਆਪਣੇ ਬਚਨ ਤੋਂ ਤਾਂ ਨਹੀਂ ਮੁੱਕਰ ਸਕਦਾ, ਤੁਸੀਂ ਤੀਜਾ ਮੇਰੇ ਸਿਰ 'ਤੇ ਰੱਖ ਦਿਉ। ਫਿਰ ਰਾਜਾ ਬਲੀ ਦੇ ਉੱਤੇ ਉਹਨੂੰ ਰਸਤਾਲ ਬਣਾ ਕੇ ਫਿਰ ਉਹ ਚਲੇ ਗਏ। ਔਰ ਇਸ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਜਾਂਦੇ ਹੋਏ ਭਗਵਾਨ ਵਿਸ਼ਨੂੰ ਉਹਨੂੰ ਇਹ ਵੀ ਕਹਿ ਗਏ ਕਿ ਤੂੰ ਅਮਰ ਰਹੇਗਾ। ਪਰ ਬਲੀ ਨੇ ਇਸ ਵਰਦਾਨ ਦੇ ਨਾਲ ਹੀ ਆਪਣੀ ਭਗਤੀ ਜਿਹੜੀ ਸੀਗੀ ਉਹ ਵੀ ਨਾਲ ਨਾਲ ਜਾਰੀ ਰੱਖੀ। ਹੁਣ ਕਹਿੰਦੇ ਨੇ ਕਿ ਜਿਹੜਾ ਰਾਜਾ ਬਲੀ ਹੈ ਉਹ ਬੇਸ਼ੱਕ ਇੱਕ ਟਾਈਮ ਦੇ ਉੱਤੇ ਦੇਵਤਿਆਂ ਦੇ ਉਲਟ ਹੋ ਗਿਆ ਸੀਗਾ, ਪਰ ਭਗਵਾਨ ਨੇ ਕਿਉਂਕਿ ਉਹਨੇ ਵਚਨ ਆਪਣਾ ਬਣਾ ਕੇ ਰੱਖਿਆ ਸੀਗਾ ਤਾਂ ਇਸ ਕਰਕੇ ਉਹਨੇ ਭਗਵਾਨ ਨੇ ਉਹਨੂੰ ਅਜਰ ਅਮਰ ਹੋਣ ਦਾ ਇੱਕ ਵਰਦਾਨ ਦੇ ਦਿੱਤਾ ਸੀ। ਅਤੇ ਇਸ ਤਰੀਕੇ ਦੇ ਨਾਲ ਉਹ ਤੋਂ ਬਾਅਦ ਫਿਰ ਦਿਨ ਰਾਤ ਉਹ ਉਹਨਾਂ ਦੀ ਭਗਤੀ ਕਰਨ ਲੱਗ ਗਿਆ। ਵਾਮਨ ਅਵਤਾਰ ਤੋਂ ਬਾਅਦ ਲਕਸ਼ਮੀ ਜੀ ਦੇ ਕੋਲ ਭਗਵਾਨ ਨੇ ਫਿਰ ਜਾਣਾ ਸੀਗਾ, ਪਰ ਭਗਵਾਨ ਇਹ ਦੇ ਕੇ ਵਚਨ ਦੇ ਕੇ ਫਸ ਗਏ ਕਿ ਬਲੀ ਤਾਂ ਸਾਰਾ ਦਿਨ ਉਹਨਾਂ ਦੀ ਸੇਵਾ ਦੇ ਵਿੱਚ ਲੱਗਿਆ ਰਹਿੰਦਾ, ਬਲੀ ਉਹਨਾਂ ਦੇ ਬਾਰੇ ਸੋਚਦਾ ਰਹਿੰਦਾ। ਇੱਧਰੋਂ ਲਕਸ਼ਮੀ ਮਾਤਾ ਚਿੰਤਤ ਹੋ ਗਏ। ਨਾਰਦ ਜੀ ਨੇ ਲਕਸ਼ਮੀ ਜੀ ਨੂੰ ਇੱਕ ਤਰੀਕਾ ਦੱਸਿਆ, ਕਹਿੰਦੇ ਕਿ ਉਦੋਂ ਲਕਸ਼ਮੀ ਜੀ ਨੇ ਰਾਜਾ ਬਲੀ ਨੂੰ ਰੱਖੜੀ ਬੰਨ੍ਹੀ, ਆਪਣਾ ਭਰਾ ਬਣਾਇਆ, ਅਤੇ ਫਿਰ ਵਿਸ਼ਨੂੰ ਜੀ ਨੂੰ ਉੱਥੋਂ ਲੈ ਕੇ ਗਏ ਕਿ ਨਹੀਂ ਤਾਂ ਇਹਨਾਂ ਨੇ ਇਹਦੀ ਸੇਵਾ 'ਚ ਹੀ ਲੱਗਿਆ ਰਹਿਣਾ ਹੈਗਾ, ਅਤੇ ਵਿਸ਼ਨੂੰ ਜੀ ਨੂੰ ਉਹਨੇ ਜਾਣ ਨਹੀਂ ਦੇਣਾ। ਅਤੇ ਉਹ ਦਿਨ ਵੀ ਜਿਹੜਾ ਸੀਗਾ ਸਾਉਣ ਮਹੀਨੇ ਦੀ ਪੂਰਨਮਾਸੀ ਦੱਸਿਆ ਜਾਂਦਾ, ਅਤੇ ਉਸ ਦਿਨ ਬਲੀ ਨੂੰ ਆਪਣਾ ਭਰਾ ਬਣਾ ਕੇ ਮਾਤਾ ਲਕਸ਼ਮੀ ਨੇ ਇਹ ਵਚਨ ਲਿਆ ਸੀਗਾ ਕਿ ਮੇਰੀ ਅਤੇ ਰੱਖਿਆ ਜਿਹੜੀ ਹੈ ਮੇਰੇ ਇੰਦਰ ਦੀ, ਤੂੰ ਆਪਣੇ ਭਗਵਾਨ ਦੀ ਜਿਹੜੀ ਤੂੰ ਉਹ ਕਿਹਾ ਉਹਨਾਂ ਤੋਂ ਵਚਨ ਲਿਆ ਕਿ ਮੈਂ ਤੁਹਾਡੀ ਸੇਵਾ 'ਚ ਰਹੂੰਗਾ, ਅਤੇ ਮੇਰੀ ਰੱਖਿਆ ਇਹੀ ਹੈ ਕਿ ਤੂੰ ਉਹਨਾਂ ਨੂੰ ਹੁਣ ਜਾਣ ਦੇ ਅਤੇ ਤੂੰ ਉਹਨਾਂ ਦੀ ਜਿਹੜੀ ਸੇਵਾ ਹੁਣ ਬਸ ਤੇਰੀ ਇੰਨੀ ਹੋ ਗਈ। ਸੋ ਇਸ ਤਰੀਕੇ ਦੇ ਨਾਲ ਉੱਥੇ ਉਹ ਕਹਾਣੀ ਖਤਮ ਹੋ ਜਾਂਦੀ ਹੈ। ਇਹ ਪੁਰਾਤਨ ਕਹਾਣੀਆਂ ਨੇ, ਪਰ ਉਹਦੇ ਤੋਂ ਬਾਅਦ ਫਿਰ ਇਹਦਾ ਕੋਈ ਤਾਲੁਕਾਤ ਕਿਸੇ ਤਰੀਕੇ ਦੇ ਨਾਲ ਕਿਵੇਂ ਅੱਗੇ ਚੱਲ ਕੇ ਵਧਿਆ ਹੋਊਗਾ ਜਾਂ ਕਿਵੇਂ ਕਿਵੇਂ ਤੁਹਾਡੇ ਇਤਿਹਾਸ ਤੋਂ ਕੋਈ ਕਹਾਣੀ, ਤੁਹਾਡੀ ਮਾਇਥੋਲੋਜੀ ਤੋਂ ਕੋਈ ਕਹਾਣੀ ਤੁਹਾਡੇ ਸੱਭਿਆਚਾਰ ਦਾ ਹਿੱਸਾ ਬਣ ਜਾਂਦੀ ਹੈ। ਅਤੇ ਜਿੱਦਾਂ ਦੱਸਿਆ ਕਿ ਗੋਰਿਆਂ ਦੇ ਸਮੇਂ ਵੀ ਭਾਰਤ ਦੇ ਵਿੱਚ ਚਾਹੇ ਮੁਸਲਮਾਨ ਸੀ ਚਾਹੇ ਸਿੱਖ ਸੀ ਚਾਹੇ ਹਿੰਦੂ ਸੀ, ਉਹ ਇਸ ਤਿਉਹਾਰ ਨੂੰ ਮਨਾਉਣ ਲੱਗ ਪਏ ਸੀਗੇ, ਮਨਾਉਂਦੇ ਹੁੰਦੇ ਸੀ, ਉਸ ਤੋਂ ਪਹਿਲਾਂ ਵੀ ਮਨਾਈ ਰਹੇ ਸੀਗੇ। ਸੋ ਇਸ ਤਰੀਕੇ ਦੇ ਨਾਲ ਮਨਾਉਂਦੇ ਆ ਰਹੇ ਹਾਂ। ਤੋ ਇਹਨੂੰ ਕਿਸੇ ਧਰਮ ਦੇ ਨਾਲ ਤਾਂ ਉਸ ਵਕਤ ਵੀ ਨਹੀਂ ਜੋੜ ਕੇ ਦੇਖਿਆ, ਹੁਣ ਵੀ ਨਹੀਂ ਦੇਖਣਾ ਚਾਹੀਦਾ ਹੈਗਾ। ਕਹਾਣੀਆਂ ਜ਼ਰੂਰ ਅਲੱਗ ਅਲੱਗ ਹੈਗੀਆਂ ਨੇ, ਪਰ ਉਹਨਾਂ ਦਾ ਕੋਈ ਐਡੀ ਕੋਈ ਰੈਲੀਵੈਂਸ ਹੈ ਨਹੀਂ ਉਸ ਤਿਉਹਾਰ ਦੇ ਨਾਲ ਕਿ ਹਾਂ ਉਹਦੇ ਕਰਕੇ ਇਹ ਰੱਖੜੀ ਮਨਾਈ ਜਾਂਦੀ ਹੈਗੀ ਹੈ। ਸਥਾਨਕ ਕਹਾਣੀਆਂ ਜ਼ਰੂਰ ਹੋ ਸਕਦੀਆਂ ਨੇ, ਕਿਸੇ ਏਰੀਆ ਦੀਆਂ ਲੋਕਲ ਸਟੋਰੀਜ਼ ਜ਼ਰੂਰ ਹੋ ਸਕਦੀਆਂ ਹੈਗੀਆਂ ਨੇ, ਔਰ ਉਹਨਾਂ ਤੋਂ ਇਨਕਾਰ ਵੀ ਨਹੀਂ ਕਰ ਸਕਦੇ ਆਪਾਂ। ਮਹਾਰਾਸ਼ਟਰ ਦੀਆਂ ਆਪਣੀਆਂ ਕਹਾਣੀਆਂ ਹੋਣਗੀਆਂ, ਉੱਤਰ ਪ੍ਰਦੇਸ਼ ਦੀਆਂ ਆਪਣੀਆਂ ਹੋਣਗੀਆਂ, ਵੈਸਟ ਬੰਗਾਲ ਦੀਆਂ ਆਪਣੀਆਂ ਹੋਣਗੀਆਂ, ਯੂਨੋ। ਸੋ ਇਸ ਤਰੀਕੇ ਦੇ ਨਾਲ ਹਰ ਇੱਕ ਸੱਭਿਆਚਾਰ ਦੀ ਆਪੋ ਆਪਣੀ ਕਹਾਣੀ ਹੋ ਸਕਦੀ ਹੈ, ਉਹਦੇ ਨਾਲ ਉਹਨਾਂ ਦੀ ਆਪਣੀ ਇੱਕ ਜੁੜਤ ਹੋ ਸਕਦੀ ਹੈ। ਪਰ ਰੱਖੜੀ ਦਾ ਤਿਉਹਾਰ ਭੈਣਾਂ ਅਤੇ ਵੀਰਾਂ ਦਾ ਤਿਉਹਾਰ ਹੈ। ਗੱਲ ਮੁੱਕਦੀ ਇਹ ਕਿ ਜੇ ਇਸ ਤਿਉਹਾਰ ਦੀ ਆਪਾਂ ਰੈਲੀਵੈਂਸ ਸਿਰਫ ਕੁਛ ਇੱਕ ਲੋਕਾਂ ਤੱਕ ਸੀਮਤ ਕਰਕੇ ਉਹਨੂੰ ਘੱਟ ਕਰ ਦਈਏ ਤਾਂ ਉਹ ਚੰਗੀ ਗੱਲ ਨਹੀਂ ਹੈਗੀ। ਅਤੇ ਬਾਕੀ ਜਿਹਨੇ ਮਨਾਉਣਾ ਉਹ ਮਨਾਈ ਜਾਣ, ਜਿਹਨੇ ਨਹੀਂ ਮਨਾਉਣਾ ਉਹ ਨਹੀਂ ਵੀ ਮਨਾ ਰਹੇ ਹੈਗੇ। ਸੋ ਇਹੋ ਜਿਹੀ ਕੋਈ ਗੱਲ ਹੈ ਨਹੀਂ। ਅਤੇ ਧੰਨਵਾਦ ਜੀ, ਦਿਓ ਇਜਾਜ਼ਤਾਂ ਫਿਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਫਿਲਹਾਲ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇੰਨਾ ਹੀ। ਅਤੇ ਜੇ ਤੁਹਾਡੀ ਕੋਈ ਫੀਡਬੈਕ ਹੁੰਦੀ ਹੈ ਇਸ ਪ੍ਰੋਗਰਾਮ ਨੂੰ ਲੈ ਕੇ ਤਾਂ 0472-6464 ਦੇ ਉੱਤੇ ਆਪਣੀ ਫੀਡਬੈਕ ਜ਼ਰੂਰ ਦੇ ਦਿਆ ਕਰੋ। ਦਿਓ ਇਜਾਜ਼ਤਾਂ, ਧੰਨਵਾਦ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ।

0: ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਸਮਿਥ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
4: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LENDING।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਜੀ ਬਿਲਕੁਲ ਜੀ, ਅਸੈਸਮੈਂਟ ਸਿੱਧੀ ਪੀ ਆਰ ਬੱਸ ਤਾਂ ਹੈ ਕਿਉਂਕਿ ਇੱਥੇ ਪੱਕੇ ਓਨਲੀ ਸਕਿੱਲ ਅਸੈਸਮੈਂਟ ਦੀ ਲੋੜ ਹੁੰਦੀ ਆ, ਅਤੇ ਉਹ ਸਕਿੱਲ ਅਸੈਸਮੈਂਟ ਜਿਹੜੀ ਆ ਪਹਿਲਾਂ ਪੜ੍ਹਾਈ ਤੋਂ ਕਰਨ ਤੋਂ ਬਾਅਦ ਫਿਰ ਉਹ ਹੁੰਦੀ ਆ, ਅਤੇ ਜਿੰਨੇ ਵੀ ਤਰੀਕੇ ਨੇ ਉਹ ਸਾਰੇ ਬਾਂਸਲ ਇਮੀਗ੍ਰੇਸ਼ਨ ਦੇ ਉੱਤੇ ਜਾ ਕੇ ਕਹਿੰਦੇ ਨੇ ਕਿ ਹੱਲ ਹੁੰਦੇ ਨੇ, ਪੀ ਆਰਾਂ ਜਿਹੜੀਆਂ ਨੇ ਸਟੂਡੈਂਟਸ ਦੀਆਂ ਉੱਥੋਂ ਹੁੰਦੀਆਂ ਨੇ, ਜਾਂ ਫਿਰ ਪੀ ਆਰ ਤੋਂ ਬਾਅਦ ਵੀ ਜੇ ਆਪਾਂ ਅਗਾਂਹ ਪੇਰੈਂਟਸ ਨੂੰ ਸੱਦਣਾ ਵਾ ਜਾਂ ਕੋਈ ਹੋਰ ਆਪਣਾ ਰਿਸ਼ਤੇਦਾਰ ਜਾਂ ਹੋਰ ਕਿਸੇ ਕੈਟੇਗਰੀ ਦਾ ਕੋਈ ਵੀਜ਼ਾ ਲਵਾਉਣਾ ਵਾ, ਅਤੇ ਫਿਰ ਵੀ ਜਾ ਕੇ ਇਹਨਾਂ ਦੀ ਜਿਹੜੀ ਉਹ ਹੈਲਪ ਆ ਉਹ ਤੁਹਾਨੂੰ ਲੈਣੀ ਪੈਂਦੀ ਆ, ਅਤੇ ਤੁਸੀਂ ਇਹਨਾਂ ਦਾ ਤੁਹਾਨੂੰ ਪਤਾ ਹੈ ਕਿ ਔਫਿਸ ਜਿਹੜਾ ਉਹ ਸਿਟੀ ਦੇ ਵੀ ਵਿੱਚ ਆ ਅਤੇ ਜਾਂ ਫਿਰ ਸਿਡਨੀ ਐਡੀਲੇਡ ਦੇ ਵਿੱਚ ਵੀ ਆ, ਤੁਸੀਂ ਕਾਲ ਵੀ ਕਰ ਸਕਦੇ ਹੋ, ਕਾਲ ਕਰਕੇ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਜਿਹੜਾ ਵਾ ਉਹ ਤੁਸੀਂ ਬਾਂਸਲ ਇਮੀਗ੍ਰੇਸ਼ਨ ਸਰਚ ਕਰਨਾ ਆਪਣੀ ਸਫਾਰੀ ਕਰੋਮ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਉਹਦੇ ਉੱਤੇ, ਅਤੇ ਤੁਹਾਨੂੰ ਸਿੱਧਾ ਜਾ ਕੇ ਨੰਬਰ ਮਿਲ ਜੂਗਾ। ਅਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਔਨੇਅਰ ਕਰਦੇ ਹਾਂ। ਸਾਡੇ ਨਾਲ ਅੱਜ ਅਰੁਣ ਜੀ ਨੇ ਬਾਂਸਲ ਇਮੀਗ੍ਰੇਸ਼ਨ ਤੋਂ। ਜੀ ਅਰੁਣ ਜੀ, ਤੁਸੀਂ ਔਨੇਅਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ਼੍ਰੀ ਅਕਾਲ ਬਲਕੇਸ਼ ਵੀਰੇ, ਧੰਨਵਾਦ ਸਾਡੇ ਸਰੋਤਿਆਂ ਦਾ ਜਿਹੜਾ ਆਪਣਾ ਸਮੇਂ ਚੋਂ ਸਮਾਂ ਕੱਢ ਕੇ ਜਿਹੜੇ ਸਾਡੇ ਨਾਲ ਗੱਲਬਾਤ ਕਰਦੇ ਨੇ ਤੇ ਸਾਡਾ ਜਿਹੜਾ ਇਹ ਸ਼ੋਅ ਆ ਉਹ ਸੁਣਦੇ ਨੇ ਤੇ ਆਪਣਾ ਫੀਡਬੈਕ ਦਿੰਦੇ ਨੇ।
0: ਜੀ ਬਿਲਕੁਲ ਜੀ, ਕਿਉਂਕਿ ਸਮਾਂ ਕੱਢਣਾ ਬੜਾ ਔਖਾ, ਤੁਹਾਡੀ ਗੱਲ ਸਹੀ ਹੈ। ਵੈਸੇ ਉਹ ਕਹਿੰਦੇ ਨੇ ਕਿ ਪੈਸੇ ਔਖੇ ਨਹੀਂ ਆ ਇੱਥੇ, ਜਿੱਦਾਂ ਜ਼ਿਆਦਾ ਜਿਹੜਾ ਔਖਾ ਆ ਉਹ ਇਹ ਆ ਕਿ ਸਮਾਂ ਕਿਸੇ ਨੂੰ ਦੇਣਾ ਜਾਂ ਤੁਸੀਂ ਜਿਹੜਾ ਤੁਹਾਡਾ ਸਮਾਂ ਆ ਉਹ ਪੈਸੇ ਨਾਲੋਂ ਵੀ ਜ਼ਿਆਦਾ ਮਹਿੰਗਾ ਵਾ ਇੱਥੇ। ਬਿਲਕੁਲ, ਅਤੇ ਧੰਨਵਾਦ ਜੀ। ਅਤੇ ਆਪਾਂ ਗੱਲ ਬਾਤ ਜਿਹੜੀ ਆ ਉਹ ਅੱਜ, ਕਿਉਂਕਿ ਮੈਂ ਰੀਸੈਂਟਲੀ ਵੀ ਵੇਖ ਰਿਹਾ ਸੀ ਕਾਫੀ ਸਾਰੀਆਂ ਨਿਊਜ਼ ਚੱਲ ਰਹੀਆਂ ਸੀ, ਵੈਸੇ ਤਾਂ ਚਲੋ ਕਈ ਨਾਮੀ ਕਲਾਕਾਰਾਂ ਦੇ ਵੀ ਵੀਜ਼ੇ ਡਿਲੇ ਹੋਏ ਨੇ, ਉਸ ਪਾਸੇ ਨੂੰ ਆਪਾਂ ਨਹੀਂ ਜਾਂਦੇ, ਪਰ ਉਸ ਤੋਂ ਪਹਿਲਾਂ ਦੀ ਇੱਕ ਨਿਊਜ਼ ਜਿਹੜੀ ਉਹ ਆਈ ਸੀਗੀ ਕਿ ਇਹਨਾਂ ਨੇ ਇਮੀਗ੍ਰੇਸ਼ਨ ਨੇ ਕੋਈ ਚੇਂਜਿਸ ਕੀਤੇ ਆ ਜਾਂ ਕੋਈ ਨਵੀਂ ਅਪਡੇਟਸ ਲੈ ਕੇ ਆ ਰਹੇ ਨੇ ਪੇਰੈਂਟਸ ਵੀਜ਼ੇ ਨੂੰ ਲੈ ਕੇ, ਕਿ ਜਿਹੜੇ ਮਾਪੇ ਆਪਾਂ ਇੱਥੇ ਸੱਦੇ ਹਾਂ ਪੱਕੇ ਹੋਣ ਤੋਂ ਬਾਅਦ, ਜਾਂ ਕਹਿ ਲਓ ਜੇ ਆਪਾਂ ਟੀ ਆਰ 'ਤੇ ਹਾਂ ਤਾਂ ਵੀ ਜੇ ਕਿਸੇ ਨੂੰ ਸੱਦਣਾ ਵਾ, ਅਤੇ ਉਹ ਮੈਂ ਚਾਹੂੰਗਾ ਕਿ ਅੱਜ ਦੀ ਜਿਹੜੀ ਗੱਲਬਾਤ ਹੈ ਆਪਾਂ ਸਰੋਤਿਆਂ ਨੂੰ ਇਹ ਦੱਸੀਏ ਕਿ ਉਹ ਪੇਰੈਂਟ ਵੀਜ਼ਾ ਜਿਹੜਾ ਉਹਦੇ 'ਚ ਕਿਹੜੀਆਂ ਕਿਹੜੀਆਂ ਕੈਟੇਗਰੀਜ਼ ਹੁੰਦੀਆਂ ਨੇ, ਜਾਂ ਫਿਰ ਕਿੱਦਾਂ ਉਹ ਵਰਕ ਕਰਦਾ ਵਾ, ਕਿਹੜੀ ਕੈਟੇਗਰੀ ਕਿੱਦਾਂ ਵਰਕ ਕਰਦੀ ਆ, ਉਹ ਸਾਰੀ ਜਾਣਕਾਰੀ।
1: ਬਿਲਕੁਲ, ਬਲਕਿ ਤੁਹਾਡੀ ਗੱਲ ਤੋਂ ਇੱਕ ਯਾਦ ਆ ਗਈ, ਕਹਿੰਦੇ ਕਿ ਉਹ ਮੁੰਡਾ ਚੋਰ ਆ, ਪਰ ਆਪਾਂ ਚੋਰ ਦੀ ਗੱਲ ਨਹੀਂ ਕਰਦੇ ਆਪਾਂ, ਪਰ ਮੈਂ ਗੱਲ ਕਰਦੇ ਕਹਾਵਤ ਮੇਰੀ ਮੰਮੀ ਕਹਿੰਦੀ ਹੁੰਦੀ ਆ, ਕਹਿੰਦੇ ਸਰਸੇ ਨੀ ਤੂੰ ਗੱਲ ਸੁਣ, ਨੂਹੇ ਨੀ ਤੂੰ ਕੰਨ ਕਰ, ਹੈਨਾ ਕੀ ਮਤਲਬ ਕਹਿਣਾ, ਕੁਛ ਕਹਿਣਾ ਕਿਸੇ ਨੂੰ ਤਾਂ ਤਰੀਕੇ ਨਾਲ ਕਹਿਣਾ ਹੈ, ਉਹੀ ਤੁਹਾਡਾ ਤੁਸੀਂ ਵੈਸੇ ਹੈ ਹੀ, ਤੁਸੀਂ ਰੇਡੀਓ ਵਾਲੇ ਕਰ ਲੈਂਦੇ ਸਭ ਕੁਛ ਤਰੀਕਾ ਤਰੀਕਾ ਤੁਹਾਡੇ ਸਾਰੇ ਤੁਹਾਡੇ ਕੋਲ
0: ਹੋ ਜਾਣੇ। ਚਲੋ
1: ਹਾਂਜੀ, ਤੇ ਬਲਕਿ ਅੱਜ ਆਪਾਂ ਗੱਲ ਕਰਾਂਗੇ ਤੁਸੀਂ ਆਪਣੇ ਮਾਪੇ ਆਸਟ੍ਰੇਲੀਆ ਕਿਵੇਂ ਬੁਲਾ ਸਕਦੇ ਹੋ, ਜਿਹੜੇ ਸਾਡੇ ਭੈਣ ਭਰਾ ਆਸਟ੍ਰੇਲੀਆ ਦੇ ਵਿੱਚ ਕੱਚੇ ਨੇ, ਪੱਕੇ ਨੇ, ਸਿਟੀਜ਼ਨ ਨੇ
0: ਜੀ,
1: ਜਾਂ ਪੱਕੇ ਹੋਣ ਵਾਲੇ ਨੇ, ਅਜੇ ਕੱਚੇ ਨੇ, ਸਹੇਲੀਆਂ ਨਾਲ ਪੱਕੇ ਹੋ ਜਾਣਗੇ ਜਾਂ ਹੋ ਚੁੱਕੇ ਹੋਣੇ, ਉਹ ਆਪਣੇ ਘਰ ਨੂੰ ਕਿਵੇਂ ਆਸਟ੍ਰੇਲੀਆ ਬੁਲਾ ਸਕਦੇ ਨੇ।
0: ਬਿਲਕੁਲ
1: ਠੀਕ ਹੈ ਜੀ, ਕਿਉਂਕਿ ਅੱਜ ਕੱਲ੍ਹ ਜਿਹੜਾ ਵੀ ਦੇਖਣ ਦੇ ਵਿੱਚ ਕੀ ਹੈ, ਪਿਛਲੇ 10 ਦਿਨਾਂ ਤੋਂ ਸਾਰੀ ਜਿਹੜੀ ਵੀ ਗਾਜ ਹੈ ਉਹ ਸਾਰੇ ਪੇਰੈਂਟਸ ਉੱਤੇ ਸਿੱਟੇ ਨੇ, ਇਹ ਪੇਰੈਂਟਸ ਨੇ ਐਵੇਂ ਕਰਤਾ, ਪੇਰੈਂਟਸ ਦੇ ਵੀਜ਼ੇ ਘਟਾ ਦੇ, ਪਾਰਟਨਰ ਨੂੰ ਪ੍ਰਾਇਓਰਟੀਆਂ ਤੇ ਮਾਪਿਆਂ ਨੂੰ ਲੈਸ ਪ੍ਰਾਇਓਰਟੀ, ਇਹ ਗਲਤ ਚੀਜ਼ ਹੈ।
0: ਇੱਕ ਚੀਜ਼ ਨਾ, ਸੋਰੀ ਮੈਂ ਤੁਹਾਡੀ ਗੱਲ, ਸੋਰੀ ਤੁਹਾਡੀ ਗੱਲ ਕੱਟਣ ਦਿਆਂ, ਤੁਸੀਂ ਗੱਲ ਕੀਤੀ ਨਾ ਵੀ ਸਹੇਲੀਆਂ ਨਾਲ ਪੱਕੇ ਹੋ ਜਾਣਗੇ, ਉੱਥੋਂ ਮੈਨੂੰ ਯਾਦ ਆਇਆ ਮੇਰੇ ਵੀ ਇੱਕ ਦੋ ਫਰੈਂਡਸ ਸੀਗੇ, ਹੁਣ ਤਾਂ ਚਲੋ ਨਹੀਂ ਘੱਟ ਗੱਲਬਾਤ ਹੁੰਦੀ ਆ, ਉਹਨਾਂ ਦਾ ਵੀ ਇੱਦਾਂ ਹੀ ਚੱਕਰ ਸੀਗਾ ਕਿ ਫਰੈਂਡਸ ਸੀਗੇ, ਫਿਰ ਉਹਨਾਂ ਦਾ ਰਿਲੇਸ਼ਨ ਹੋ ਗਿਆ, ਅਤੇ ਫਿਰ ਉਹਨਾਂ ਨੇ ਮਤਲਬ ਦੂਜਾ ਵੀਜ਼ਾ, ਮੈਨੂੰ ਪਤਾ ਨਹੀਂ ਉਹਨੂੰ ਕਿਹੜਾ ਵੀਜ਼ਾ ਕਹਿੰਦੇ, ਉਹਨਾਂ ਨੇ ਉਹ ਪਾਇਆ ਸੀ, ਅਤੇ ਉਹ ਵਿੱਚੇ ਪਰ ਉਹ ਰਿਲੇਸ਼ਨ 'ਚ ਕੋਈ ਫਿੱਕ ਪੈ ਗਈ ਆ, ਅਤੇ ਉਹ ਵਿਚਾਰੇ ਕਿਹੜੇ ਪਾਸੇ ਨੂੰ ਜਾਣ, ਉਹਦੇ 'ਤੇ ਵੀ ਆਪਾਂ ਅਗਲਾ ਪ੍ਰੋਗਰਾਮ ਕਰਨਾ ਜੇ।
1: ਨਹੀਂ
0: ਦੂਜੇ ਬਾਜੀ ਨੂੰ ਤੁਸੀਂ ਲੈ ਗਏ ਜੀ,
1: ਸਾਡੇ ਸਰੋਤਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਬਲਕਿ ਜ਼ਿੰਮੇਵਾਰੀਆਂ ਹੋਰ ਵੀ ਪੈ ਚੁੱਕੀਆਂ ਨੇ,
0: ਹੈਨਾ ਸਹੀ ਗੱਲ ਆ, ਨਿੱਕੀਆਂ ਨੇ ਜਿੰਨਾ ਜ਼ਿੰਮੇਵਾਰੀਆਂ ਨੇ।
1: ਗੁੱਡ, ਹੁਣ ਆਪਾਂ ਵੀਰੇ ਦੇਖੋ ਜਿਹੜੀ ਇਹਦੇ ਵਿੱਚ ਕਾਫੀ ਸਾਨੂੰ ਕੁਐਰੀ ਆਉਂਦੀ ਸੀ ਕਿ ਭਾਜੀ ਅਸੀਂ ਆਪਣੇ ਮਾਪਿਆਂ ਨੂੰ ਕਿਵੇਂ ਬੁਲਾਈ ਜਾਂ ਕੀ ਆਪਸ਼ਨਾਂ ਨੇ, ਠੀਕ ਹੈ, ਹੁਣ ਉਹਦੇ ਵਾਸਤੇ ਕੀ ਹੁੰਦਾ ਸੀ, ਕਈ ਵਾਰ ਸਾਡੀ ਅਪੁਆਇੰਟਮੈਂਟ ਲੈਂਦਾ ਬੰਦਾ ਜਾਂ ਕਿਸੇ ਹੋਰ ਦੀ ਅਪੁਆਇੰਟਮੈਂਟ ਲੈਂਦਾ, ਕਈ ਵਾਰ ਪੇਡ ਅਪੁਆਇੰਟਮੈਂਟ ਲੈਂਦਾ ਚਾਹੇ ਸਾਡੀ ਜਾਂ ਕਿਸੇ ਹੋਰ ਦੀ
0: ਜੀ ਜੀ।
1: ਅੱਜ ਕੁਝ ਚ ਸਮੁੰਦਰ ਸਮਾਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਕੀ ਹੋਊਗਾ ਕਿ ਜਿੰਨੀ ਕੁ ਇਨਫੋਰਮੇਸ਼ਨ ਆਪਾਂ ਦੇ ਸਕਾਂਗੇ ਇਸ ਸ਼ੋਅ ਦੇ ਵਿੱਚ ਓਨੀ ਕੁ ਮੈਂ ਡੈਫੀਨੇਟ ਦਊਂਗਾ ਕਿ ਤੁਹਾਨੂੰ, ਤਾਂ ਕਿ ਤੁਹਾਨੂੰ ਯਾਨੀ ਕਿ ਤੈਨੂੰ ਵੀ ਨਾਲ ਪਤਾ ਲੱਗ ਜੂ ਵੀਰੇ, ਤੇ ਜਿਹੜੇ ਸਾਡੇ ਸਰੋਤੇ ਨੇ ਉਹਨੂੰ ਵੀ ਥੋੜੀ ਬੇਸਿਕ ਇਨਫੋਰਮੇਸ਼ਨ ਹੋ ਜੂ ਕਿ ਵੀ ਇਹ ਵੀਜ਼ੇ ਘਰਦੇ ਨੂੰ ਬੁਲਾਉਣ ਦੇ ਕਿਹੜੇ ਕਿਹੜੇ ਆਪਸ਼ਨਾਂ ਨੇ, ਕਿਹੜੇ ਕਿਹੜੇ ਵੀਜ਼ਾ ਸਬ ਕਲਾਸ ਨੇ, ਕੀ ਰਿਕੁਆਇਰਮੈਂਟਾਂ ਨੇ, ਕਿੰਨੀ ਫੀਸ ਆ, ਕਿੰਨਾ ਪ੍ਰੋਸੈਸਿੰਗ ਟਾਈਮ ਆ
0: ਜੀ,
1: ਇਹ ਸਾਰਾ ਕੁਛ ਅੱਜ ਆਪਾਂ ਯਾਨੀ ਡਿਸਕਸ ਕਰਾਂਗੇ ਆਪਾਂ,
0: ਡਨ ਹੋ ਗਿਆ।
1: ਤਾਂ ਇਹ ਅੱਜ ਵਾਲਾ ਜਿਹੜਾ ਹੈਗਾ ਬਹੁਤ ਵਧੀਆ ਯਾਨੀ ਕਿ ਜਾਏਗਾ ਚਲੋ ਮੇਰੇ ਹਿਸਾਬ ਨਾਲ, ਕਿਉਂਕਿ ਇਹਦੇ ਉੱਤੇ ਆਪਾਂ ਮੈਂ ਕਦੇ ਪਰਸੀ ਮੈਂ ਡਿਟੇਲ ਦੇ ਵਿੱਚ ਕਦੇ ਇੰਟਰਵਿਊ ਨਹੀਂ ਕੀਤੀ ਆਪਣੇ ਨਾਲ, ਸ਼ਾਇਦ ਪਹਿਲਾਂ ਅਜੇ ਭਾਈ ਨੇ ਕੀਤੀ ਹੋਵੇ ਮੈਨੂੰ ਪਤਾ ਨਹੀਂ, ਲੇਕਿਨ ਮੈਨੇ ਨਹੀਂ ਕੀਤੀ
0: ਜੀ।
1: ਤਾਂ ਹੁਣ ਆਪਾਂ ਸਟਾਰਟ ਕਰਦੇ ਕਿ ਘਰ ਦੇ ਕਿਹੜੇ ਕਿਹੜੇ ਵੀਜ਼ੇ ਤੇ ਆਸਟ੍ਰੇਲੀਆ ਆ ਸਕਦੇ ਨੇ। ਠੀਕ ਹੈ ਵੀਰੇ, ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਵਿਜ਼ਟਰ ਵੀਜ਼ਾ।
0: ਓਕੇ,
1: ਅਸੀਂ ਕੀ ਆ, ਅਸੀਂ ਆਪਣੇ ਘਰਦਿਆਂ ਨੂੰ ਘੁੰਮਣ ਵਾਸਤੇ ਆਸਟ੍ਰੇਲੀਆ ਬੁਲਾਉਂਦੇ ਆ, ਉਹ ਵੀਜ਼ਾ ਸਬ ਕਲਾਸ 600।
0: ਓਕੇ,
1: ਠੀਕ ਹੈ। ਹੁਣ ਇਹਦੇ ਵਿੱਚ ਵੀਰੇ ਕੀ ਹੁੰਦਾ, ਇਹ ਚ 3 ਮਹੀਨੇ ਤੋਂ 12 ਮਹੀਨੇ ਸਟੇ ਮਿਲਦੀ ਸੀ ਪਹਿਲਾਂ
0: ਜੀ,
1: ਤੇ $250 ਦੇ ਕਰੀਬ ਫੀਸ ਆ, ਤੇ ਇੱਕ ਹਫ਼ਤੇ ਤੋਂ ਲੈ ਕੇ 1 ਮਹੀਨੇ ਦੇ ਵਿੱਚ ਪ੍ਰੋਸੈਸ ਹੋ ਜਾਂਦਾ ਫਾਈਲ।
0: ਓਕੇ,
1: ਅੰਟਿਲ ਅਨਲੈਸ ਕਿ ਤੁਸੀਂ ਅਰਜੈਂਟ ਚਲਾਈਏ ਤਾਂ ਇੱਕ ਵਿਦਿਨ 24 ਆਵਰ ਵਰਕਿੰਗ ਡੇ ਚ ਆ ਜਾਂਦੀ ਆ
0: ਜੀ।
1: ਬਟ 28 ਜੁਲਾਈ ਨੂੰ ਕੀ ਹੋਇਆ, 22 ਜੁਲਾਈ ਇੱਕ ਨਵਾਂ ਇੱਕ ਇਹਨਾਂ ਨੇ ਡਾਇਰੈਕਸ਼ਨ ਇਸ਼ੂ ਕੀਤੀ ਕਿ ਵੀ ਪੇਰੈਂਟਸ ਵੀਜ਼ਾ ਨੂੰ ਅਸੀਂ ਯਾਨੀ ਕਿ ਕਿਉਂਕਿ ਕਾਫੀ ਜਿਹੜੇ ਸਾਡੇ ਭੈਣ ਭਰਾ 3 ਸਾਲ ਦਾ ਵੀਜ਼ਾ ਜਿਹਨਾਂ ਨੂੰ ਘਰਦਿਆਂ ਨੂੰ ਮਿਲ ਗਿਆ ਸੀਗਾ, ਉਹ ਕਾਫੀ ਟਾਈਮ ਤੋਂ ਰਿਸ਼ਤੇ ਕਰ ਰਹੇ ਸੀਗੇ ਕੰਟੀਨਿਊਸਲੀ, ਮੋਰ ਦੈਨ 1 ਈਅਰ, ਕੋਈ 18 ਮਹੀਨੇ ਤੱਕ ਜਾਂ ਸਾਲ ਦੀ ਸਟੇ ਆ, ਫਿਰ ਨਾਲ ਦੇ 6 ਮਹੀਨੇ ਫੇਰ ਲਾ ਕੇ ਫਿਰ ਸਾਲ ਦੀ ਸਟੇ ਕਰ ਜਾਂਦੇ ਸੀਗੇ
0: ਜੀ ਜੀ।
1: ਡਿਪਾਰਟਮੈਂਟ ਨੇ ਕੀ ਕੀਤਾ, ਉਹਨੂੰ ਨੋ ਫਰਸਟ ਏਡ ਕੰਡੀਸ਼ਨ ਲਾ ਕੇ 6 ਮਹੀਨੇ ਦਾ ਵੀਜ਼ਾ ਗ੍ਰਾਂਟ ਕਰਦਾ ਮਲਟੀਪਲ ਐਂਟਰੀ ਨਾਲ। ਮਤਲਬ ਹੁਣ ਇਹਦਾ ਮਤਲਬ ਕੀ ਹੋਇਆ ਕਿ ਵੀ ਜਿਹੜੀ ਵੀ ਵੀਜ਼ਾ ਆਊਗਾ ਵਿਜ਼ਟਰ ਵੀਜ਼ਾ, ਉਹ ਹੋਰ ਕੋਈ ਹੋਰ ਵੀਜ਼ਾ ਅਪਲਾਈ ਨਹੀਂ ਕਰ ਸਕਦਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ। ਠੀਕ ਹੈ, ਨੋ ਫਰਦਰ ਸਟੇ ਮੀਨਸ ਤੁਸੀਂ ਕੋਈ ਹੋਰ ਕਿਸੇ ਵੀ ਤਰੀਕੇ ਨਾਲ ਆਸਟ੍ਰੇਲੀਆ ਰਹਿ ਨਹੀਂ ਸਕਦੇ। ਦੇ ਆਰ ਸਮ ਐਕਸੈਪਸ਼ਨਸ, ਬਟ ਉਹ ਐਪਲੀਕੇ ਜਿਹੜੀ ਸਹੀ ਤਰੀਕੇ ਨਹੀਂ ਹੁੰਦੀਆਂ ਤਾਂ ਉਹ ਤੋਂ ਛੱਡ ਕੇ ਰਹਿ ਨਹੀਂ ਸਕਦੇ
0: ਜੀ।
1: ਠੀਕ ਹੈ ਜੀ, ਇਹ ਸਾਰਿਆਂ ਨੂੰ ਪਤਾ, ਤੁਹਾਨੂੰ ਵੀ ਪਤਾ, ਸਾਡੇ ਸੋਤੇ ਨੂੰ ਪਤਾ, ਮੋਸਟਲੀ ਸਾਰੇ ਬੰਦੇ ਇਹੀ ਪ੍ਰੋਸੈਸ ਕਰਦੇ ਸੀਗੇ। ਬਟ ਸਾਰੇ ਬੰਦਿਆਂ ਨੂੰ ਆਪਣੇ ਪੇਰੈਂਟਸ ਵਾਸਤੇ ਅਪਲਾਈ ਕਰਨੀ ਚਾਹੀਦੀ ਸੀ, ਉਹ ਵੀਜ਼ਾ ਸਭ ਕੋਲ ਹੈਗੀ 870
0: 870
1: ਜਿਹਨੂੰ ਕਹਿੰਦੇ ਲੌਂਗ ਟਰਮ ਟੈਂਪਰੇਰੀ ਸਟੇ, ਯਾਨੀ ਲੌਂਗ ਟਰਮ ਸਟੇ ਹੁੰਦੀ ਹੈ
0: ਜੀ,
1: ਜੇ 3 ਸਾਲ ਤੋਂ ਲੈ ਕੇ 3 ਸਾਲ ਜਾਂ 5 ਸਾਲ ਇੰਨੀ ਲੰਬੀ ਸਟੇ ਮਿਲ ਸਕਦੀ ਆ ਆਪਣੇ ਪੇਰੈਂਟਸ ਨੂੰ।
0: ਓਕੇ,
1: ਠੀਕ ਹੈ ਜੀ। ਬਟ ਜਿਹੜੀ ਇਹਦੀ ਫੀਸ ਆ
0: ਜੀ,
1: ਉਹ ਘੱਟੋ ਘੱਟ ਯਾਨੀ ਕਿ ਉਹ $6,370 ਦਾ 3 ਸਾਲ ਦੇ ਲਈ, 5 ਸਾਲ ਦੇ ਲਈ ਹੈਗੀ ਆ $12,440।
0: ਓਕੇ,
1: ਯਾਨੀ ਕਿ ਜੇ ਘਰਦੇ ਨੂੰ ਰੱਖਣਾ ਤਾਂ ਤੁਹਾਨੂੰ ਸ਼ਾਇਦ ਤੁਹਾਨੂੰ ਥੋੜਾ ਜ਼ਿਆਦਾ ਖਰਚਾ ਪੇ ਕਰਨਾ ਪੈ ਸਕਦਾ।
0: ਮੈਂ ਬਿਲਕੁਲ ਸਮਝ ਗਿਆ ਜੀ ਇਹਨਾਂ ਦਾ ਚੇਂਜ ਕਿਉਂ ਹੋਇਆ ਵਾ, ਕਿਉਂਕਿ ਜੇ 250 ਦੇ ਕੇ 3 ਸਾਲ ਰਹਿਣ ਦਿਆ ਸੀ ਉਹਨੂੰ, ਹੁਣ 6,370 ਦੇ ਕੇ ਰਹਿਣਾ ਪੈਣਾ।
1: ਬਿਲਕੁਲ, ਹੁਣ ਇਹ ਚ ਕੀ ਹੋਊਗਾ, ਜਦੋਂ ਤੁਸੀਂ 6 ਮਹੀਨੇ ਵਾਸਤੇ ਜਿਹੜਾ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਸੀ, ਉਹ 6 ਮਹੀਨੇ ਦੇਣ ਲੱਗ ਗਏ ਤਾਂ 3 ਸਾਲ ਦਾ ਗ੍ਰਾਂਟ ਹੁੰਦਾ ਤਾਂ ਬੰਦਾ $250 ਚ 3 ਸਾਲ ਮਾਪਿਆਂ ਦੇ ਨਾਲ ਰਹਿ ਸਕਦਾ ਸੀਗਾ
0: ਜੀ,
1: ਵਿੱਚੋਂ 6 ਮਹੀਨੇ ਚ ਕੱਢ ਕੇ। ਪਰ 870 ਜੇ ਵੀਜ਼ਾ ਪਾਉਂਦੇ ਹੋ ਤੁਸੀਂ ਆਫਸ਼ੋਰ ਤੋਂ, ਕਿਉਂਕਿ ਵੀਜ਼ਾ ਆਫਸ਼ੋਰ ਤੋਂ ਪੈਂਦਾ, ਤਾਂ ਤੁਸੀਂ $12,440 ਪੇ ਕਰਦੇ ਹੋ। ਜਦਕਿ ਦੂਜੇ ਪਾਸੇ ਯਾਨੀ ਕਿ ਇਹ ਪੈਂਦਾ ਸੀਗਾ ਆਪਾਂ ਨੂੰ ਸਿਰਫ ਔਰ ਸਿਰਫ ਯਾਨੀ ਕਿ ਤੁਹਾਨੂੰ $2,500 ਦਾ, ਜੇ ਹੁਣ $250 ਆਪਾਂ 6 ਮਹੀਨੇ ਵੀਜ਼ਾ ਲਾਈਏ,
0: 6-6 ਮਹੀਨੇ
1: ਵੀਜ਼ਾ ਪਾਉਂਦੇ ਇਸ ਵੇਰੀ, ਯਾਨੀ ਕਿ ਸਰਕਾਰ ਨੂੰ ਫਾਇਦਾ ਇਹਦਾ, ਤੇ ਚਲੋ ਆਪਣੇ ਸਾਡੇ ਭੈਣ ਭਰਾਵਾਂ ਨੂੰ ਫਾਇਦਾ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਖਰਚਾ ਜ਼ਿਆਦਾ ਆ ਰਿਹਾ, ਇਹਦਾ ਪ੍ਰੋਸੈਸਿੰਗ ਟਾਈਮ ਵੀ ਥੋੜਾ ਜ਼ਿਆਦਾ ਵੀਰੇ।
0: ਕਿੰਨਾ ਜੀ?
1: ਉੱਥੇ 7 ਦਿਨ ਸੀਗਾ, ਉਰੇ 7 ਮਹੀਨੇ ਆ।
0: ਓ ਓਕੇ,
1: ਜੇ ਹੁਣ ਤੁਸੀਂ ਆਪਣੇ ਘਰ ਦੇ ਨੂੰ ਬੁਲਾਉਣਾ ਚਾਹੁੰਦੇ ਹੋ, ਤੁਸੀਂ ਪਹਿਲਾਂ ਉਹਨਾਂ ਦਾ ਵਿਜ਼ਟਰ ਵੀਜ਼ਾ ਅਪਲਾਈ ਕਰ ਦਿਓ, ਤੇ ਉਰੇ ਆ ਕੇ ਜਦੋਂ ਵਾਪਸ ਜਾਣਗੇ ਫਿਰ 870 ਵੀਜ਼ਾ ਪਾ ਦਿਓ। ਠੀਕ ਹੈ, ਤਾਂ ਉਹ 6-7 ਮਹੀਨੇ ਚ ਗ੍ਰਾਂਟ ਹੋ ਜਾਏਗਾ, ਫਿਰ ਘਰ ਦੇ ਉਰੇ 5 ਸਾਲ ਵਾਸਤੇ ਜਾਂ 3 ਸਾਲ ਵਾਸਤੇ ਆ ਸਕਦੇ ਨੇ, ਜਿਵੇਂ ਤੁਹਾਨੂੰ ਠੀਕ ਲੱਗਦਾ ਉਸ ਤਰੀਕੇ ਨਾਲ
0: ਜੀ।
1: ਠੀਕ ਹੈ, ਹੁਣ ਇਹਦੇ ਵਿੱਚ ਇੱਕ ਚੀਜ਼ ਆ ਵੀਰੇ, ਆ ਹੁਣ ਮੈਂ ਯਾਨੀ ਕਿ ਨਾ ਹੁਣ ਆਪਾਂ ਵਿਜ਼ਟਰ ਵੀਜ਼ਾ ਤੇ 870 ਦੀ ਆਪਾਂ ਡਿਫਰੈਂਸ਼ੀਏਟ ਕਰਦੇ ਕਿ ਵੀ ਕੀ ਕੀ ਇਹਨਾਂ ਚ ਸਿਮਿਲੈਰਿਟੀ ਤੇ ਕੀ ਕੀ ਖਾਮੀਆਂ ਨੇ, ਯਾਨੀ ਕਿ ਇਹ ਚ ਕੀ ਕੀ ਆਪਾਂ ਫਾਇਦੇ ਨੁਕਸਾਨ ਨੇ
0: ਜੀ। ਬਿਲਕੁਲ,
1: ਹੁਣ ਜਿਹੜਾ ਵਿਜ਼ਟਰ ਵੀਜ਼ਾ ਵੀਰੇ, $250 ਫੀਸ, 3-6-12 ਮਹੀਨੇ ਤੱਕ ਸਟੇ ਮਿਲਦੀ ਸੀ, ਵਰਕ ਰਾਈਟ ਕੋਈ ਨੀ ਮਿਲਦੇ, ਸਟੱਡੀ ਰਾਈਟ ਜਿਹੜੇ ਮਿਲਦੇ 3 ਮਹੀਨੇ ਦੇ, ਨੋ ਮੈਡੀਕੇਅਰ।
0: ਓਕੇ,
1: ਠੀਕ ਹੈ, ਸਿਰਫ ਔਰ ਸਿਰਫ ਜੇਕਰ ਯੂਕੇ ਸਿਟੀਜ਼ਨ ਦਾ ਬੰਦਾ ਤਾਂ ਉਹਨਾਂ ਨੂੰ ਯਾਨੀ ਕਿ ਰੈਸੀਪ੍ਰੋਕਲ ਹੈਲਥ ਐਗਰੀਮੈਂਟ ਹੈਗੇ ਨੇ ਕਈ ਕੰਟਰੀ ਨਾਲ, ਉਹ ਤੁਸੀਂ ਚੈੱਕ ਕਰ ਸਕਦੇ ਹੋ
0: ਜੀ,
1: ਠੀਕ ਹੈ, ਤੇ ਤੁਹਾਡੇ ਪੇਰੈਂਟਸ ਆਸਟ੍ਰੇਲੀਆ ਆ ਕੇ ਟੈਂਪਰੇਰੀ ਰਹਿ ਸਕਦੇ ਨੇ, ਇਹ ਵਿਜ਼ਟਰ ਵੀਜ਼ਾ ਦਾ ਸਿੰਪਲ ਜਿਹਾ ਕਨਸੈਪਟ ਆ। ਬਟ ਔਨ ਦੀ ਅਦਰ ਸਾਈਡ ਜਿਹੜਾ ਆਪਣਾ 870 ਸਪੋਂਸਰਡ ਪੇਰੈਂਟ ਟੈਂਪਰੇਰੀ ਵੀਜ਼ਾ
0: ਜੀ,
1: ਜਿਹਦੀ ਕੋਸਟ ਹੈਗੀ ਹੈ ਵੀਰੇ ਨੀਅਰ ਅਬਾਊਟ ਯਾਨੀ ਕਿ 5,000 ਤੋਂ ਲੈ ਕੇ ਆਪਾਂ 13,000 ਗੱਲ ਕੀਤੀ ਆਪਾਂ ਨੇ, ਠੀਕ ਹੈ, ਉਹਦੇ ਵਿੱਚ ਕੀ ਹੋਊਗਾ ਤੁਹਾਡਾ ਪਹਿਲਾਂ ਤੁਹਾਡਾ ਇਨਕਮ ਟੈਸਟ ਵੀ ਹੋਊਗਾ ਉਹ ਚ। ਹੁਣ ਇਹਦਾ ਮਤਲਬ ਕੀ ਹੋਇਆ ਵੀਰੇ, ਮੈਂ ਤੁਹਾਨੂੰ ਕਹਿ ਦਾ ਵੀਰੇ ਤੁਸੀਂ ਆਪਣੇ ਘਰ ਦਾ ਵੀਜ਼ਾ ਪਾ ਲਓ 870 ਇੰਸਟੈਡ ਆਫ 600, ਤੁਸੀਂ ਕੀ ਕੀਤਾ ਤੁਸੀਂ ਭਾਈ ਜੀ ਮੈਂ ਪਾ ਦਾ, ਪਰ ਤੁਹਾਡੀ ਜਿਹੜੀ ਇਨਕਮ ਸੀ ਉਹ 83,000 ਤੋਂ ਘੱਟ ਸੀਗੀ ਕੰਬਾਈਨ ਜਾਂ ਇਕੱਲੇ, ਠੀਕ ਹੈ, ਤਾਂ ਫਿਰ ਤੁਸੀਂ ਉਹ ਐਲੀਜੀਬਲ ਨਹੀਂ ਹੈਗੇ। ਤੁਹਾਡੀ ਇਨਕਮ ਟੈਕਸੇਬਲ $83,453.80 ਹੋਣੀ ਚਾਹੀਦੀ ਆ
0: ਮਿਨੀਮਮ।
1: ਹਾਂਜੀ ਮਿਨੀਮਮ
0: ਜੀ,
1: ਠੀਕ ਹੈ। ਹੁਣ ਇਹਦੇ ਵਿੱਚ ਆਏ ਦੋ ਭਰਾ ਹੋ, ਭੈਣ ਭਰਾ ਹੋ, ਹਸਬੈਂਡ ਵਾਈਫ ਹੋ, ਤੁਸੀਂ ਕਰ ਸਕਦੇ ਹੋ।
0: ਓਕੇ, ਯਾਨੀ ਦੋ ਬੰਦਿਆਂ ਦੀ ਕੰਬਾਈਨ ਕਰਕੇ ਹੋਣੀ ਚਾਹੀਦੀ ਹੈ, ਇੰਨੀ ਕਿ ਸਿੰਗਲ ਬੰਦੇ ਦੀ,
1: ਚਾਹੇ ਸਿੰਗਲ ਚਾਹੇ ਕੰਬਾਈਨ।
0: ਓਕੇ, ਇੰਨੀ ਹੋਣੀ ਚਾਹੀਦੀ ਹੈ, ਹਾਂ
1: ਠੀਕ ਹੈ ਵੀਰੇ। ਤਾਂ ਹੁਣ ਜਿਹੜੇ ਇਹਦੇ ਵਿੱਚ ਕੀ ਹੁੰਦਾ, ਬਟ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਪਹਿਲਾਂ ਅਪਰੂਵਲ ਲੈਣੀ ਪਊਗੀ ਸਪੋਂਸਰਸ਼ਿਪ ਦੀ, ਉਦੋਂ ਬਾਅਦ ਦੋ ਹੀ ਪੇਰੈਂਟ ਸਪੋਂਸਰ ਕਰ ਸਕਦੇ ਇੱਕ ਵਾਰ ਤੁਸੀਂ, ਹੋਰ ਕੱਲ ਨੂੰ ਕਿ ਤੁਸੀਂ ਆਪਣੇ ਘਰ ਦੇ ਨੂੰ ਬੁਲਾ ਲਿਆ, ਕੱਲ ਨੂੰ ਪਰ ਜਾਏਗਾ ਮੈਂ ਵੀ ਸਪੋਂਸਰ ਕਰਨਾ, ਫਿਰ ਉਹ ਔਖਾ ਹੋ ਜਾਊਗਾ। ਠੀਕ ਹੈ ਵੀਰੇ, ਤੇ ਇਹਦੇ ਵਿੱਚ ਵੀਰੇ ਇੱਕ ਚੀਜ਼ ਨਾ ਇਹ ਹੋਰ ਹੁੰਦੀ ਆ, ਫੈਮਿਲੀ ਬੈਲੈਂਸ ਟੈਸਟ।
0: ਓਕੇ,
1: ਇਹ ਕੀ ਹੁੰਦਾ ਕਿ ਵੀ ਜਿਹੜੇ ਫੈਮਿਲੀ ਬੈਲੈਂਸ ਟੈਸਟ ਕੀ ਹੁੰਦਾ, ਇਹ ਵੀ ਤੁਹਾਡਾ 50% ਉਸ ਤੋਂ ਜ਼ਿਆਦਾ ਤੁਹਾਡੇ ਜਿਹੜੇ ਇਹ ਆਫ ਸਪਰਿੰਗ ਨੇ ਯਾਨੀ ਬੱਚੇ ਨੇ ਉਹ ਆਸਟ੍ਰੇਲੀਆ 'ਚ ਹੋਣੇ ਚਾਹੀਦੇ ਨੇ, ਮਤਲਬ ਬੰਦਾ ਜਿਹੜਾ ਖੁਦ ਹੈਗਾ। ਇਹ ਚ ਉਹ ਕਨੈਕਸ਼ਨ ਲੱਗਦੀ ਨੀ, ਮੈਂ ਅੱਗੇ ਐਕਸਪਲੇਨ ਕਰੂੰਗਾ ਸਾਡੇ ਸਰੋਤਿਆਂ ਨੂੰ
0: ਜੀ ਜੀ ਜੀ,
1: ਤਾਂ ਕੀ ਹੁੰਦਾ ਉਹ ਕਿ ਕਿਹੜੇ ਵੀਜ਼ੇ 'ਚ ਇਹਦੀ ਲੋੜ ਪੈਂਦੀ ਆ। ਠੀਕ ਹੈ, ਹੁਣ ਵੀਰ ਆਪਾਂ ਕੀ ਕੀਤਾ, ਸਾਡੇ ਸਰੋਤਿਆਂ ਨੇ ਸਾਨੂੰ ਸੁਣ ਕੇ ਆਪਾਂ ਨੂੰ ਉਹਨਾਂ ਨੇ ਵੀਜ਼ਾ ਪਾ ਲਿਆ, ਉਹਨਾਂ ਦਾ ਕੀ ਹੋਇਆ, ਉਹਨੇ ਕਿੰਨੇ ਟਾਈਮ ਵਾਸਤੇ ਪਾ ਸਕਦਾ, ਯਾਨੀ ਕਿ ਸਪੋਜ਼ ਕਰੋ ਆ ਤੁਸੀਂ 5 ਸਾਲ ਦਾ ਵੀਜ਼ਾ ਪਾ ਲਿਆ ਮੰਮੀ ਪਾਪਾ ਦਾ, 2026 ਚ ਪਾਇਆ, 2031 ਤੱਕ ਦਾ ਵੀਜ਼ਾ ਗ੍ਰਾਂਟ ਹੋ ਗਿਆ, 12 ਅਗਸਤ 2031 ਨੂੰ ਤੁਸੀਂ ਫੇਰ ਪਾ ਲਿਆ 5 ਸਾਲ ਦਾ, ਉਹ ਤੁਹਾਡਾ 12-11 ਅਗਸਤ 2035 ਤੱਕ ਦਾ ਹੋਵੇ, 36 ਤੱਕ ਸੋਰੀ, ਠੀਕ ਹੈ ਜੀ। ਹੁਣ ਤੁਸੀਂ 10 ਸਾਲ ਇੰਜੋਏ ਕਰ ਲਏ ਇਹ ਵਾਲੇ ਵੀਜ਼ੇ ਤੇ, ਤੁਸੀਂ ਦੁਬਾਰਾ ਨੀ ਪਾ ਸਕਦੇ, 10 ਸਾਲ ਤੋਂ ਵੱਧ ਨੀ ਪੈਣਾ,
0: ਮਤਲਬ ਮੈਕਸੀਮਮ ਜਿਹੜਾ ਇਹਦਾ ਟਾਈਮ ਆ ਉਹ 10 ਸਾਲ ਹੀ ਆ।
1: ਹਾਂ, ਪਰ
0: ਮਤਲਬ 870 ਸਬ ਕਲਾਸ ਜਿਹੜੀ,
1: ਹਾਂ ਜਿਵੇਂ ਬਾਪੂ ਜਾਂ ਬੇਬੇ ਨੂੰ ਮੈਂ 10 ਸਾਲ ਵੀ ਸਟੇਲੀ ਰੱਖ ਲਿਆ ਇਹ ਵੀਜ਼ੇ ਤੇ, ਤਾਂ ਮੈਂ ਦੁਬਾਰਾ ਇਹ ਵੀਜ਼ਾ ਨੀ ਪਾ ਸਕਦਾ ਉਹਨਾਂ ਵਾਸਤੇ,
0: ਡਨ ਹੋ ਗਿਆ।
1: ਠੀਕ ਹੈ ਵੀਰੇ, ਇਦੋਂ ਬਾਅਦ ਵੀਰੇ ਕੀ ਕੀਤਾ, ਇਹ ਚ ਇੱਕ ਚੀਜ਼ ਹੋਰ ਹੈ, ਜਿਹੜੀ ਵਿਜ਼ਟਰ ਵੀਜ਼ਾ ਉਹ ਚ ਇੰਸ਼ੋਰੈਂਸ ਆਪਾਂ ਨੂੰ ਮੈਂਡੇਟਰੀ ਨੇ, ਥੋੜੀ ਮਰਜ਼ੀ ਆ ਰੱਖਣੀ ਰੱਖੋ ਨਹੀਂ ਰੱਖਣੀ ਨਾ ਰੱਖੋ,
0: ਓਕੇ,
1: ਬਟ ਇਹ ਤੁਹਾਨੂੰ ਮੈਡੀਕੇਅਰ ਰੱਖਣਾ ਹੀ ਪੈਣਾ, ਹੈਲਥ ਇੰਸ਼ੋਰੈਂਸ।
0: ਓਕੇ, ਪ੍ਰਾਈਵੇਟ ਹੈਲਥ ਇੰਸ਼ੋਰੈਂਸ ਜੀ,
1: ਹਾਂ ਪ੍ਰਾਈਵੇਟ ਹੈਲਥ ਤੁਹਾਨੂੰ ਰੱਖਣਾ ਹੀ ਪੈਣਾ
0: ਜੀ।
1: ਤੇ ਪ੍ਰੋਟੈਕਸ਼ਨ ਟਾਈਮ ਮੈਂ ਦੱਸ ਦਿੱਤਾ ਕਿਉਂਕਿ ਉਹਦਾ 7 ਦਿਨਾਂ ਦਾ, ਇਹਦਾ 7 ਮਹੀਨੇ ਤੋਂ 10 ਮਹੀਨੇ ਤੱਕ ਹੋ ਜਾਂਦਾ।
0: ਓਕੇ,
1: ਠੀਕ ਹੈ, ਇਹ ਹੋ ਗਏ ਤੁਹਾਡੇ ਆਪਣਾ ਕਿ ਵੀ ਵਿਜ਼ਟਰ ਵੀਜ਼ਾ ਤੇ 870 ਦੇ ਵਿੱਚ ਕੀ ਕੀ ਫਰਕ ਤੇ ਕੀ ਕੀ ਫਾਇਦੇ ਤੇ ਕੌਣ ਕੌਣ ਪਾ ਸਕਦਾ ਕੌਣ ਕੌਣ ਨਹੀਂ ਪਾ ਸਕਦਾ। ਜਿਹਨਾਂ ਦੀ ਇਨਕਮ ਘੱਟ ਆ ਤਾਂ ਦੇ ਕੈਨ ਗੋ ਵਿਦ ਦਾ ਵਿਜ਼ਟਰ ਵੀਜ਼ਾ, ਬਟ ਲੇਕਿਨ ਤੁਹਾਨੂੰ ਉਹਦੇ ਵੀ ਦਿਖਾਉਣਾ ਪਊ ਨਾ ਕਿ ਵੀ ਉਹ ਇਹ ਘੁੰਮਣ ਵਾਸਤੇ ਆ ਰਿਹਾ ਹੋਵੇ
0: ਜੀ।
1: ਹਾਂ, ਇਹ ਸਿੱਧੀ ਆ ਨਾ ਕਿ ਮੇਰੇ ਪੇਰੈਂਟਸ ਨੇ ਮੇਰੇ ਆਈ ਵਾਂਟ ਟੂ ਇਨਵਾਈਟ ਦੈਮ ਹੇਅਰ। ਹੁਣ ਵੀਰੇ ਜਿਹੜਾ ਸਭ ਤੋਂ ਜ਼ਿਆਦਾ ਇਹ ਜਿਹੜਾ ਪੁੱਛਿਆ ਜਾਂਦਾ, ਭਾਜੀ ਇੱਕ ਸ਼ਾਇਦ ਤੁਹਾਨੂੰ ਸੁਣਿਆ ਕਿ $1,00,000 ਲੈ ਕੇ PR ਹੋਜੂ, $50,000 ਦੇ ਕੇ PR ਹੋਜੂ। ਹੁਣ ਇਹ ਅੱਗੇ ਆ ਗਏ ਦੋ ਕੈਟਾਗਰੀਆਂ, ਇੱਕ ਆ ਗਿਆ ਇਹ ਹੁਣ ਜਿਹੜੇ ਉਹ ਸੀ ਟੈਂਪਰੇਰੀ ਵੀਜ਼ਾ ਸੀ ਪਹਿਲਾਂ ਵਾਲੇ
0: ਜੀ,
1: ਵੀਜ਼ਾ ਸਭ ਕਲਾ 600, ਵੀਜ਼ਾ ਸਭ ਕਲਾ 870,
0: ਹਾਂਜੀ
1: ਉਹ ਸੀ ਟੈਂਪਰੇਰੀ।
0: ਓਕੇ,
1: ਹੁਣ ਆਪਾਂ ਗੱਲ ਕਰਦੇ ਹਾਂ PR ਦੀ।
0: ਓਕੇ, ਪਰਮਾਨੈਂਟ ਦੀ।
1: ਹੁਣ ਜਿਹੜੀ ਵੀਰੇ ਪਰਮਾਨੈਂਟ ਜਿਹੜੇ ਹੈਗੇ ਨੇ ਇਹ ਦੋ ਤਰੀਕੇ ਹੁੰਦੇ, ਇੱਕ ਹੁੰਦਾ ਨੋਨ ਕੰਟਰੀਬਿਊਟਰੀ, ਇੱਕ ਹੁੰਦਾ ਕੰਟਰੀਬਿਊਟਰੀ।
0: ਓਕੇ,
1: ਹੁਣ ਜਿਹੜਾ ਵੀਰੇ ਨੋਨ ਕੰਟਰੀਬਿਊਟਰੀ ਆ, ਹੁਣ ਇਹ ਵੀ ਦੋ ਤਰੀਕੇ ਦਾ ਅੱਗੇ ਵੰਡਿਆ ਹੋਇਆ।
0: ਓਕੇ,
1: ਜੀ ਚ ਹੈਗਾ 103 ਤੇ 804।
0: ਓਕੇ,
1: ਹੁਣ ਜਦੋਂ ਵੀ ਆਪਾਂ ਕੋਈ ਵੀਜ਼ਾ ਪਾਉਂਦੇ ਹਾਂ, ਜਿਵੇਂ ਆਪਾਂ ਗੱਲ ਕੀਤੀ ਆ ਪਹਿਲਾਂ ਵਿਜ਼ਟਰ ਵੀਜ਼ਾ ਹੋ ਗਿਆ ਜਾਂ 870 ਹੋ ਗਿਆ, ਜਿਹੜਾ 870 ਉਹ ਆਫਸ਼ੋਰ ਤੋਂ ਪੈਂਦਾ ਹਮੇਸ਼ਾ।
0: ਓਕੇ,
1: ਜਿਹੜਾ ਵਿਜ਼ਟਰ ਵੀਜ਼ਾ ਯੂ ਕੈਨ ਅਪਲਾਈ ਆਨਸ਼ੋਰ ਐਸ ਵੈਲ, ਠੀਕ ਹੈ, ਆਸਟ੍ਰੇਲੀਆ ਆ ਕੇ ਨਵਾਂ ਵੀਜ਼ਾ ਅਪਲਾਈ ਕਰ ਸਕਦੇ ਹੋ, ਵਿਜ਼ਟਰ ਵੀਜ਼ਾ ਦੇ ਨੋ ਸਚ ਇਸ਼ੂ,
0: ਜੇ ਉੱਤੇ ਨੋ ਫਰਦਰ ਸਟੇ ਹੋਵੇ ਤਾਂ ਵੀ
1: ਨਾ, ਇਹ ਤਾਂ ਕਹਿ ਨਹੀਂ ਸਕਦੇ।
0: ਓਕੇ,
1: ਗੁੱਡ ਕੁਐਸਚਨ, ਇਹੀ ਜੀ ਸਹੀ ਗੱਲ ਹੈ, ਤੂੰ ਵੀ ਬਣ ਗਿਆ ਵੈਸੇ ਇਹ 50-60% ਮਾਰਾ ਏਜੰਟ। ਪਰ ਇਹ ਜੀ ਗੱਲਾਂ ਤੁਹਾਡੇ ਨਾਲ ਕਹਿ ਦੋ ਵਾਸਤੇ ਤੁਸੀਂ ਕਈ ਬੰਦੇ ਝੋਲਾ ਛਾਪ ਏਜੰਟ ਬਣ ਜਾਂਦੇ ਕਿ ਭਾਈ ਸਾਨੂੰ ਸਭ ਤੋਂ ਪਤਾ
0: ਮੈਂ ਸਵੇਰੇ ਪਾਣੀ ਮੰਡਾ ਲੈਣੀਆਂ ਸ਼ੁਰੂ ਕਰਦਾ ਫਿਰ
1: ਤਾਂ ਕਿ ਤੇ ਹੁਣ ਹੁੰਦਾ ਕੀ ਹੈ ਵੀਰੇ ਇਹ ਚ ਜਿਹੜਾ ਨੋਨ ਕੰਟਰੀਬਿਊਟਰੀ ਇਹ ਚ ਦੋ ਸਬ ਕਲਾਸ ਆਫਸ਼ੋਰ ਤੇ ਆਨਸ਼ੋਰ 103 ਤੇ 804
0: ਜੀ
1: ਜਿਹੜੀ 103 ਵੀਜ਼ਾ ਪੈਂਦਾ ਨੋਨ ਕੰਟਰੀਬਿਊਟਰੀ ਜਿਹੜਾ ਬਿਨਾਂ ਪੈਸੇ ਯਾਨੀ ਕਿ ਬਿਨਾਂ $50 ਖਰਚੇ ਉਹ ਪੈਂਦਾ ਹਮੇਸ਼ਾ ਆਫਸ਼ੋਰ ਤੋਂ
0: ਓਕੇ
1: ਤੁਸੀਂ ਦੋ ਇੰਸਟਾਲਮੈਂਟ ਚ ਪੈਸੇ ਪੇ ਕਰਨੇ ਹੁੰਦੇ $8600 ਦੇ ਕਰੀਬ ਤੁਹਾਡਾ ਯਾਨੀ ਕਿ ਇਹ ਜੇ ਤੁਹਾਡੇ ਘਰ ਦੇ ਇੰਡੀਆ ਨੇ ਯੂ ਕੈਨ ਅਪਲਾਈ ਇਟ ਠੀਕ
0: ਹੈ
1: ਬਟ ਉਹਦੇ ਚ ਇੱਕ ਇਸ਼ੂ ਕੀ ਆਊਗਾ ਕਿ ਤੁਹਾਡੀ ਜਿਹੜੀ ਏਜ ਆ ਤੁਹਾਡੇ ਪੇਰੈਂਟਸ 67 ਸਾਲ ਤੋਂ ਪਲੱਸ ਹੋਣੀ ਚਾਹੀਦੀ ਆ
0: ਓਕੇ
1: ਤੇ ਉਦੋਂ ਬਾਅਦ ਜੇ ਤੁਹਾਡੇ ਘਰ ਦੇ ਆਸਟ੍ਰੇਲੀਆ ਆ ਗਏ ਤਾਂ ਤੁਸੀਂ ਫਿਰ 804 ਵੀਜ਼ਾ ਅਪਲਾਈ ਕਰ ਸਕਦੇ ਹੋ ਆਨਸ਼ੋਰ
0: ਜੀ
1: ਠੀਕ ਹੈ ਵੀਰੇ ਹੁਣ ਇਹ ਵੀ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਸਭ ਤੋਂ ਮੇਨ ਚੀਜ਼ ਆ 33 ਸਾਲ ਦਾ ਚੱਲ ਰਿਹਾ ਅੱਜ ਦੇ ਟਾਈਮ ਚ
0: 33 ਸਾਲ
1: ਯੈਸ 33 ਸਾਲ
0: ਸੈਡ ਕਿਉਂਕਿ 33 ਸਾਲ ਤੇ ਮਤਲਬ ਇੱਥੇ 3 ਦਿਨਾਂ ਦਾ ਕਹਿਣਾ ਔਖਾ ਆ ਵੀ ਅਗਲੇ 3 ਦਿਨਾਂ ਦੇ ਵਿੱਚ ਕੀ ਹੋਊਗਾ ਪਰ 33 ਸਾਲ
1: ਟੈਕਨੀਕਲੀ ਉਹ ਸਾਲ ਦੇ ਹੋਣਗੇ ਜਦੋਂ ਘਰ ਤੇ ਜਦੋਂ ਪੀਆਰ ਆਉਗੀ
0: ਯਾਨੀ ਜੇ ਮੰਨ ਲਓ 67 ਮਿਨੀਮਮ ਸਾਲ ਹੈ ਨਾ ਜਦੋਂ ਇੰਨੀ ਏਜ ਹੋਣੀ ਚਾਹੀਦੀ ਆ ਤੇ ਉਹਦੇ ਵਿੱਚ 33 ਪਲੱਸ ਕਰ ਦੋ
1: ਬਿਲਕੁਲ ਤਾਂ ਹੀ ਇਹ ਗੱਲ ਹੈ 100 ਹੀ ਹੋਗੀ ਨਾ
0: ਤੇ 100 ਸਾਲ ਦੀ ਉਮਰ ਹੋਊਗੀ ਜੇ ਪੇਰੈਂਟਸ ਦੀ ਤੇ ਫੇਰ ਹੀ ਆਸਟ੍ਰੇਲੀਆ ਆ ਸਕੂਗਾ
1: ਵਾਹ ਜੋ ਪੀਆਰ ਨਹੀਂ ਆ ਪਹਿਲਾਂ ਜਾਣਗੇ ਪਰ ਪੀਆਰ ਉਹ ਆਉਂਗੇ
0: ਅੱਛਾ ਮਤਲਬ ਆ ਸਕਦੇ ਆ ਆ ਫਿਰ ਇਹ ਵੀਜ਼ੇ ਤੇ ਨਹੀਂ ਮਤਲਬ ਇਹ ਵੀਜ਼ੇ ਤੇ ਨਹੀਂ ਆ ਸਕਦੇ ਨਾ ਆ ਤੇ ਕੀ ਹੋਰ ਵੀਜ਼ੇ ਤੇ ਆਉਣਗੇ ਨਾ
1: ਹਾਂ
0: ਇਹਦੇ ਇਹ ਵੀਜ਼ੇ ਤੇ ਤਾਂ ਹੀ ਆਉਣਗੇ ਜਦੋਂ ਮਤਲਬ ਗ੍ਰਾਂਟ ਹੋਊਗਾ ਤੇ ਗ੍ਰਾਂਟ ਪੀਆਰ ਸਮੇਤ ਹੋਊਗਾ ਤੇ ਗ੍ਰਾਂਟ ਜਾ ਕੇ ਫਿਰ ਜੇ 67 ਤੋਂ ਪਾਓਗੇ ਤੇ 100 ਤੇ ਜਾ ਕੇ ਗ੍ਰਾਂਟ ਹੋਊਗਾ ਤੇ ਫਿਰ ਆ ਸਕਦੇ ਨੇ ਅੰਟੀ ਰਣਲਸ ਤਾਂ ਹੀ ਹੋਰ ਕੋਈ ਵੀਜ਼ਾ ਜੇ ਨਹੀਂ ਪਾ ਕੇ ਬੁਲਾਇਆ ਤੇ
1: ਹਾਂ ਬਿਲਕੁਲ ਹੁਣ ਸੈਕਿੰਡ ਚੀਜ਼ ਕੀ ਹੋ ਗਈ ਆਪਾਂ ਇਹ ਗੱਲ ਕੀਤੀ ਆਫਸ਼ੋਰ 103 ਦੀ
0: ਹਾਂਜੀ
1: ਠੀਕ ਹੈ ਜੇ ਹੁਣ ਆਪਾਂ ਸਪੋਜ਼ ਕਰੋ ਤੁਸੀਂ ਕਿਹਾ ਮੈਂ ਨੋਨ ਕੰਟਰੀਬਿਊਟਿਵ ਵੀਜ਼ਾ ਪਾਣਾ ਭਾਜੀ ਮੇਰੇ ਘਰ ਦੇ ਆਸਟ੍ਰੇਲੀਆ ਆ ਗਏ
0: ਤੇ
1: 60 ਸਾਲ ਪਲੱਸ ਨੇ ਤਾਂ ਫਿਰ ਆਪਾਂ 804 ਵੀਜ਼ਾ ਅਪਲਾਈ ਕਰ ਸਕਦੇ ਆਨਸ਼ੋਰ ਲੈ ਕੇ ਦੇ ਵਿਲ ਗੈਟ ਅ ਬ੍ਰੀਜ਼ੀ ਵੀਜ਼ਾ ਏ
0: ਓਕੇ
1: ਠੀਕ ਹੈ ਹੁਣ ਇਹ ਚ ਕੀ ਹੋਊਗਾ ਕਿ ਉਹ ਆਸਟ੍ਰੇਲੀਆ ਚ ਰਹਿ ਸਕਦੇ ਜਦੋਂ ਤੱਕ ਉਹਨਾਂ ਦਾ ਵੀਜ਼ਾ ਪ੍ਰੋਸੈਸ ਨਹੀਂ ਹੁੰਦਾ
0: 33 ਸਾਲ ਇਹਨੂੰ ਵੀ ਲੱਗਣਗੇ
1: ਬਾਈ ਸੇਮ ਹੀ ਆ
0: ਓਕੇ ਸੇਮ ਹੈ ਤੇ ਇਹ ਪੈਸੇ ਇਹਦੇ ਵੀ ਦੋ ਇੰਸਟਾਲਮੈਂਟਸ ਜਾਣਗੇ
1: ਤੇ ਹੁਣ ਉਹਦੇ ਵਿੱਚ ਕੀ ਹੁੰਦਾ ਇਹ ਜੋ ਦੋ ਸਬ ਕਲਾਸ ਨੇ 143
0: ਓਕੇ
1: ਆਈ ਲਵ ਯੂ 143 ਹਨਾ ਇਹ ਹੁੰਦਾ ਨਾ ਅਗਲਾ ਆ ਗਿਆ 864
0: ਇਹ ਹੁੰਦਾ
1: ਠੀਕ ਹੈ ਇਹ ਹੁੰਦਾ ਫਿਰ ਤਾਂ ਹੀ ਕਈਆਂ ਬਣਾਏ ਹੁੰਦੇ ਨਾ ਸਵੀਟ 143
0: ਇੰਸਟਾਗ੍ਰਾਮ ਪੇਜ ਸਾਰੀ ਗੱਲ ਬਾਤ
1: ਹੈਗੇ ਆ ਔਰਕੁੱਟ ਵਾਲੇ ਜਦੋਂ ਔਰਕੁੱਟ ਚੱਲਦੀ ਸੀ ਅਸੀਂ ਉਬਲੇ ਆ ਔਰਕੁੱਟ ਵਾਲੇ ਤੇ ਹੁਣ ਇਹਦੇ ਵਿੱਚ ਵੀ ਕੀ ਆ ਪਰਮਾਨੈਂਟ ਕੰਟਰੀਬਿਊਟਰੀ ਦੇ ਵਿੱਚ ਕੀ ਆ ਦੋ ਸਬ ਕਲਾਸ 143 864
0: ਜੀ
1: ਇਹ ਦੋਨੇ ਪੀ ਆਰ ਉਹੀ ਇਹਦੇ ਵਿੱਚ ਵੀ ਅੱਗੇ ਦੋ ਭਾਗਾਂ ਚ ਵੰਡਿਆ ਹੋਇਆ ਕਿਉਂਕਿ ਇੱਕ ਪੈਂਦੀ ਆ ਆਫਸ਼ੋਰ ਤੋਂ ਇੱਕ ਪੈਂਦੀ ਆ ਆਨਸ਼ੋਰ ਤੋਂ
0: ਓਕੇ
1: ਇਹ ਜੇ ਟਾਈਮ ਫਰੇਮ ਆਲਮੋਸਟ ਹਾਫ ਹੋ ਜਾਂਦਾ ਜਿਹੜੀ ਨੋਨ ਕੰਟਰੀਬਿਊਟਰੀ ਨਾਲੋਂ ਬਟ ਖਰਚਾ ਥੋੜਾ ਜ਼ਿਆਦਾ ਹੋ ਜਾਂਦਾ
0: ਓਕੇ
1: ਉਹਦਾ ਮਤਲਬ ਯਾਨੀ ਕਿ 5 ਗੁਣਾ 6 ਗੁਣਾ
0: ਓਕੇ
1: ਇਟਸ ਅ ਫੈਕਟ ਬਾਈ ਦੇਖੋ ਹੁਣ ਜੇ ਹੁਣ ਇਹ ਚ ਜੇ ਦੋ ਸਬ ਕਲਾਸ ਆ ਗਏ ਨਾ ਹੁਣ ਇਹ ਚ ਆਪਾਂ ਕੀ ਗੱਲ ਕਰਾਂ ਸਭ ਤੋਂ ਪਹਿਲਾਂ ਜੇ 143 ਆ ਸਬ ਕਲਾਸ ਇਹ ਆਫਸ਼ੋਰ ਰਹਿ ਕੇ ਪੈਂਦਾ ਇਹ ਸਿੱਧੀ ਪੀ ਆਰ ਇਹਨੂੰ ਕਹਿੰਦੇ ਜਦੋਂ ਗ੍ਰਾਂਟ ਹੁੰਦੀ ਹੈ ਪੀ ਆਰ ਹੁੰਦੀ ਹੈ ਇਹ ਤੁਸੀਂ ਜਿਹੜੀ ਇੰਸਟਾਲਮੈਂਟ 'ਚ ਪੈਸੇ ਦੇਣੇ, ਪਹਿਲਾਂ $300 ਪੇ ਕਰੋਗੇ, ਫਿਰ ਤੁਸੀਂ ਪੇ ਕਰੋਗੇ $43,600 ਪਰ ਐਪਲੀਕੈਂਟ। ਯਾਨੀ ਬੇਬੇ ਬਾਪੂ ਨੂੰ ਮਿਲਾ ਕੇ ਤਾਂ 95,000 ਦੇ ਕਰੀਬ ਖਰਚਾ ਬਣ ਜਾਂਦਾ ਜਦੋਂ ਗ੍ਰਾਂਟ ਉਦੋਂ ਪੇ ਕਰਨੇ ਨੇ। ਹੁਣ ਇਹ ਗੱਲ ਸੁਣ ਕੇ ਤੁਸੀਂ ਕਹੋਗੇ ਭਾਜੀ ਮੈਂ ਵੀ ਆਪਣੇ ਘਰਦਿਆਂ ਦਾ ਵੀਜ਼ਾ ਅਪਲਾਈ ਕਰਨਾ ਸਿੱਧਾ 143 ਪਾਲਣਾ ਕਿ ਵੀ 67+15 72 ਦਾ ਗ੍ਰਾਂਟ ਹੋ ਜਾਊਗਾ, ਠੀਕ ਹੈ ਵੀਰੇ। ਬਟ ਦੇਰ ਇਜ਼ ਅ ਬੈਲੈਂਸ ਆਫ ਫੈਮਿਲੀ ਟੈਸਟ, ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਫੈਮਿਲੀ ਟੈਸਟ ਮੀਟ ਕਰਨ ਦੀ ਲੋੜ ਨਹੀਂ ਪੈਂਦੀ 870 ਦੇ ਵਿੱਚ।
0: ਓਕੇ,
1: ਹੁਣ ਫੈਮਿਲੀ ਟੈਸਟ ਹੁੰਦਾ ਕੀ ਆ, ਇਹੋ ਜਿਹਾ ਕਿਹੜਾ ਟੈਸਟ ਹੈ, ਇਹੋ ਜਿਹਾ ਕਿਹੜਾ PTIELTS ਹੈ, ਜਿਹੜਾ ਟੈਸਟ ਕਿਵੇਂ ਪਾਸ ਕਰਾਂਗੇ, ਕਿਵੇਂ ਚੈੱਕ ਕਰਨੀ, ਇਹਨੂੰ ਵੀਰੇ ਕੀ ਚੈੱਕ ਕਰਨਾ ਕਿ ਤੁਹਾਡਾ ਜਿਹੜਾ ਭਾਈ ਭੈਣ ਹੈਗੇ ਜਿਹਨੇ ਵੀ ਉਹਦੇ ਬੱਚੇ ਨੇ ਬੰਦੇ ਦੇ ਜਿਹਦੇ ਪੇਰੈਂਟਸ ਤੁਸੀਂ ਐਪਲੀਕੈਂਟ ਬਣਾ ਰਹੇ ਹੋ ਜਿਹੜੇ ਹੈਗੇ ਨੇ, ਉਹਨਾਂ ਦੇ 50% ਤੋਂ ਜ਼ਿਆਦਾ 50% ਜਾਂ ਉਸ ਤੋਂ ਵੱਧ ਬੱਚੇ ਆਸਟ੍ਰੇਲੀਆ 'ਚ ਰਹਿੰਦੇ ਹੋਣੇ ਚਾਹੀਦੇ ਨੇ।
0: ਓਕੇ, ਯਾਨੀ ਕਿੰਨੇ ਭੈਣ ਭਰਾ ਆ, ਜੇ 50% ਤੋਂ ਵੱਧ ਰਹਿੰਦੇ ਆ ਤਾਂ ਫਿਰ ਹੀ ਇਹ ਕੰਡੀਸ਼ਨ ਅਪਲਾਈ ਹੋਗੀ, ਨਹੀਂ ਤਾਂ ਫਿਰ ਨਹੀਂ ਆ ਸਕਦੇ ਹੈ।
1: ਹਾਂ, ਯਾਨੀ ਕਿ PR ਹੋਣੇ ਚਾਹੀਦੇ ਨੇ।
0: ਓਕੇ,
1: ਉਹ 'ਚ ਵੀਰੇ ਕੀ ਹੋਊਗਾ, ਜੇ ਤੁਸੀਂ ਦੋ ਭੈਣ ਭਰਾ ਹੋ
0: ਜੀ,
1: ਇੱਕ ਭਰਾ ਉਰੇ ਆ ਇੱਕ ਭੈਣ ਇੰਡੀਆ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਕੋਈ ਤੁਹਾਡਾ 50% ਤੁਹਾਡਾ ਇੱਕ ਬੱਚਾ ਉਰੇ ਹੈਗਾ
0: ਜੀ।
1: ਜੇ ਤੁਸੀਂ ਤਿੰਨ ਭੈਣ ਭਰਾ ਹੋ, ਦੋ ਇੰਡੀਆ ਇੱਕ ਉਰੇ, ਫਿਰ ਤੁਸੀਂ ਕਰ ਨਹੀਂ ਸਕਦੇ।
0: ਓਕੇ,
1: ਕੰਟਰੀਬਿਊਟਰੀ ਏਜਡ ਪੇਰੈਂਟ, ਇਹ ਔਨਸ਼ੋਰ ਲੈ ਕੇ ਅਪਲਾਈ ਕਰ ਸਕਦੇ ਹਾਂ ਆਪਾਂ, ਇਹਦੀ ਫੀਸ ਵੀ ਸਭ ਕੁਝ ਸੇਮ ਆ, ਯੂ ਵਿਲ ਗੈਟ ਅ ਬ੍ਰੇਜ਼ਿੰਗ ਵੀਜ਼ਾ ਏ, ਬਾਕੀ ਸਭ ਕੁਝ ਸੇਮ ਆ।
0: ਓਕੇ, ਬਾਕੀ ਸਭ ਕੁਝ ਠੀਕ ਹੈ ਜੀ,
1: ਇਹ ਔਨਸ਼ੋਰ ਲੈ ਕੇ ਪਾਸ ਹੋ ਤੁਸੀਂ।
0: ਤੇ ਹੁਣ ਬੇਸਿਕਲੀ ਮੈਨੂੰ ਇਹ ਦੱਸੋ ਕਿ ਜਿਹੜੀਆਂ ਤੁਸੀਂ ਪਹਿਲਾਂ ਦੋ ਕੰਡੀਸ਼ਨਸ ਨਹੀਂ ਸਬ ਕਲਾਸ ਕਹਾਂਗੇ 103 ਤੇ 804, ਜਿਹੜੀ ਕਿ ਨੋਨ ਕੰਟਰੀਬਿਊਟਰੀ ਦੇ ਥੱਲੇ ਹੈਗੀ ਆ, ਫਿਰ ਆਉਂਦੀਆਂ ਕੰਟਰੀਬਿਊਟਰੀ ਦੀਆਂ ਜਿਹਦੇ ਵਿੱਚ 143 ਤੇ 864 ਨੇ, ਜਿਨ੍ਹਾਂ ਦੇ ਵਿੱਚ ਇੱਕ ਆਫਸ਼ੋਰ ਤੇ ਇੱਕ ਔਨਸ਼ੋਰ ਹੈ ਨਾ, ਦੋਵਾਂ ਦੀਆਂ ਹੀ। ਤੇ ਇਹਨਾਂ ਦੇ ਵਿੱਚ ਕੰਟਰੀਬਿਊਟਰੀ ਤੇ ਨੋਨ ਕੰਟਰੀਬਿਊਟਰੀ ਦਾ ਮੇਨ ਡਿਫਰੈਂਸ ਕੀ ਆ, ਜਸਟ ਪੈਸਾ ਤੇ ਪੈਸਾ ਤੇ ਟਾਈਮ ਫਰੇਮ, ਬਸ ਇਹੀ ਦੋ ਚੀਜ਼ਾਂ ਦਾ ਡਿਫਰੈਂਸ। ਓਕੇ,
1: ਕੰਟਰੀਬਿਊਟ ਜੀ ਤੇ ਕੰਟਰੀਬਿਊਟ ਕੀਤਾ ਸਰਕਾਰ ਨੂੰ, ਨੋਨ ਗਵਰਨਮੈਂਟ ਜੀ ਤੁਸੀਂ ਮਨਾ ਕਰਦਾ ਬਈ ਮੈਂ ਨਹੀਂ ਪੈਸੇ ਪੇ ਕਰ ਸਕਦਾ, ਬਸ
0: ਠੀਕ
1: ਹੈ, ਇਹ ਫਰਕ ਹੈ ਇਹਨਾਂ ਦਾ। ਮੇਰੇ ਬੇਸਿਕ ਜੇ ਆਪਾਂ ਗੱਲ ਕਰੀਏ,
0: ਠੀਕ ਹੈ
1: ਠੀਕ ਹੈ ਵੀਰੇ। ਇਹਦੇ ਬਾਅਦ ਇੱਕ ਹੋਰ ਸਬ ਕਲਾਸ ਹੈਗੀ ਆ, ਸ਼ਾਇਦ ਸਾਡੇ ਕਈ ਭਰਾ ਨੂੰ ਪਤਾ, ਪਰਮਾਨੈਂਟ ਸਟੇਜ ਜਿਹੜੀ ਹੁੰਦੀ ਹੈ, ਇਹ 173 ਵਾਲੀ ਹੁੰਦੀ, ਯਾਨੀ ਕਿ ਇਹ ਅੱਗੇ ਇਹ ਵੀ ਸੇਮ ਚੀਜ਼ ਆ, 173 ਵੀਜ਼ਾ ਤੋਂ ਆਪਾਂ 143 ਪਾ ਸਕਦੇ ਹਾਂ, 884 ਪਾ ਸਕਦੇ ਪਹਿਲਾਂ, ਜਿਵੇਂ ਆਪਾਂ 491 ਤੋਂ 191 ਪਾਉਂਦੇ
0: ਹਾਂ, ਉਹ
1: ਵੀ 173 ਤੋਂ 884 ਪਾ ਸਕਦੇ ਹਾਂ,
0: ਤੁਹਾਨੂੰ
1: ਥੋੜਾ ਟਾਈਮ ਮਿਲ ਜਾਂਦਾ, ਇਕੱਠੇ ਪੈਸੇ ਤੁਹਾਡੇ ਵਰਕ ਫਾਈਨੈਂਸ਼ੀਅਲ ਬਰਡਨ ਨਹੀਂ ਪੈਂਦਾ।
0: ਓਕੇ
1: ਠੀਕ ਹੈ, ਹੁਣ ਜਿਹੜੀ ਸਭ ਤੋਂ ਮੇਨ ਚੀਜ਼ ਆ ਭਰਾ, ਹੁਣ ਵੀਰੇ ਕੀ ਹੋਇਆ, ਇਹ ਜਦੋਂ ਤੁਸੀਂ ਆਪਣੀ ਕੰਟਰੀਬਿਊਟਰੀ ਪੇਮੈਂਟ ਵੀਜ਼ਾ ਪਾਇਆ, ਸਾਨੂੰ ਜਿਹੜੀ ਮੈਂ ਗੱਲ ਤੁਹਾਨੂੰ ਮੈਂ ਅੱਜ ਆਪਾਂ ਗੱਲ ਕਰ ਰਹੇ ਹਾਂ, ਇਹ ਸਾਨੂੰ ਸਭ ਤੋਂ ਕੋਮਨ ਪੁੱਛੇ ਜਾਣ ਵਾਲੇ ਕੁਐਸਚਨ ਨੇ, ਜਿਹੜੇ ਸਾਡੇ ਭੈਣ ਭਰਾ ਜਿਹੜੇ ਪੱਕੇ ਹੋ ਗਏ, ਜਿਹੜੇ ਚਾਹੁੰਦੇ ਨੇ ਕਿ ਅਸੀਂ ਆਪਣੇ ਘਰਦੇ ਨੂੰ ਬੁਲਾਈਏ।
0: ਜੀ ਜੀ,
1: ਜੇ ਜੇ ਕਿਸੇ ਦੇ ਮਦਰ ਫਾਦਰ ਹੂ ਆਰ ਨੋਟ ਫਿਜ਼ੀਕਲੀ ਵੈਲ, ਹੈਲਥ ਵਾਈਜ਼ ਵੈਲ ਨਹੀਂ ਹੈਗੇ, ਤਾਂ ਉਹ ਇਹ ਵੀਜ਼ੇ ਸਭ ਤੋਂ ਕੰਟਰੀਬਿਊਟਰੀ ਵਿੱਚ ਨਾ ਜਾਣ, ਕਿਉਂਕਿ ਇਹਦੇ ਵਿੱਚ ਕੀ ਹੁੰਦਾ, ਦੋ ਤਰੀਕੇ ਦੇ ਹੁੰਦੇ ਨੇ ਡਿਸੀਜਨ ਹਮੇਸ਼ਾ, ਇੱਕ ਹੁੰਦਾ ਐਟ ਦੀ ਟਾਈਮ ਆਫ ਡਿਸੀਜਨ ਕ੍ਰਾਈਟੀਰੀਆ, ਇੱਕ ਹੁੰਦਾ ਐਟ ਦੀ ਟਾਈਮ ਆਫ ਐਪਲੀਕੇਸ਼ਨ ਕ੍ਰਾਈਟੀਰੀਆ। ਇਹ ਚ ਇੱਕ ਹੈਲਥ ਮੈਂਡੇਟਰੀ ਹੁੰਦਾ, ਜਿਹੜਾ ਹੈਲਥ ਚੈੱਕਅਪ ਥੋੜਾ ਮੈਡੀਕਲ ਹੋਣਾ ਬਹੁਤ ਮੈਂਡੇਟਰੀ ਆ
0: ਜੀ
1: ਕੰਟਰੀਬਿਊਟਰੀ ਵਿੱਚ, ਉਹ ਇਹ ਚ ਹੁੰਦਾ ਜਦੋਂ ਐਟ ਦੀ ਟਾਈਮ ਆਫ ਪ੍ਰੋਸੈਸਿੰਗ ਡਿਸੀਜਨ। ਹੁਣ ਤੁਹਾਨੂੰ 67 ਦੀ ਉਮਰ ਦੇ ਵਿੱਚ ਉਹਨੇ 143 ਵੀਜ਼ਾ ਅਪਲਾਈ ਕਰ ਲਿਆ, ਇਟ ਮੀਨ ਕਿ ਤੁਹਾਡਾ 73 ਦੀ ਉਮਰ ਦੇ ਵਿੱਚ ਆ ਕੇ ਮੈਡੀਕਲ ਹੋਏਗਾ
0: ਜੀ।
1: ਹੁਣ ਜੇ ਮੇਰੇ ਮਦਰ ਫਾਦਰ ਜੇ ਅਜੇ ਮੈਡੀਕਲੀ ਫਿਟ ਨਹੀਂ ਹੈਗੇ, ਤਾਂ ਮੇਰੇ ਹਿਸਾਬ ਨਾਲ 143 ਇਜ਼ ਨੋਟ ਗੁੱਡ ਫੋਰ ਦੈਮ, ਕਿਉਂਕਿ ਅੱਜ ਹੀ ਮੈਡੀਕਲ ਫਿਟ ਨਹੀਂ ਤਾਂ ਕੱਲ ਨੂੰ ਮੈਡੀਕਲ ਦੇ ਵਿੱਚ ਫੇਰ ਰਹਿਣਗੇ, ਤਾਂ ਆਪਾਂ ਇੰਨਾ ਵੇਟ ਕਰਨ ਦੇ ਬਾਵਜੂਦ ਪੈਸੇ ਖਰਚਣ ਦੇ ਬਾਵਜੂਦ ਤੁਹਾਡਾ ਕੋਈ ਫਾਇਦਾ ਨਹੀਂ ਹੋਣਾ।
0: ਬਿਲਕੁਲ
1: ਠੀਕ ਹੈ ਵੀਰੇ, ਤਾਂ ਉਹ ਚੀਜ਼ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਵੀ ਤੁਹਾਨੂੰ ਹੈਲਥ ਤੇ ਕਰੈਕਟਰ ਤੁਹਾਨੂੰ ਦੋਨੇ ਚੈੱਕ ਕਰਨੇ ਨੇ ਆਪਣੇ ਘਰਦਿਆਂ ਦੇ, ਯੂ ਕੈਨ ਕੰਸਲਟ ਵਿਦ ਯੋਰ ਏਜੰਟ
0: ਜੀ,
1: ਤੇ ਇਹਦਾ ਕੀ ਪ੍ਰੋਸੈਸ ਆ
0: ਜੀ।
1: ਹਾਂਜੀ,
0: ਤੇ ਇਧਰ ਇਹ ਦੋਵਾਂ ਤੇ ਲਾਗੂ ਹੁੰਦਾ ਨਾ, ਕੰਟਰੀ ਤੇ ਨਾਨ ਕੰਟਰੀਬਿਊਟਰੀ ਤੇ ਹੈਲਥ ਵਾਲਾ ਇਸ਼ੂ।
1: ਹਾਂ ਬਿਲਕੁਲ, ਯੈਸ,
0: ਤੇ ਜੇ ਉਹ ਔਨਸ਼ੋਰ ਨੇ ਤਾਂ ਵੀ ਉਹ ਲਾਗੂ ਹੋਊਗਾ। ਜੀ
1: ਠੀਕ
0: ਹੈਲੋ,
1: ਹੈ, ਸੋਰੀ ਆਵਾਜ਼
0: ਮੈਂ ਕਿਹਾ
1: ਕੱਟ।
0: ਜੇ ਉਹ
1: ਹਾਂਜੀ ਕੀ ਹਾਲ ਜੀ?
0: ਔਨਸ਼ੋਰ ਆਲਰੇਡੀ ਪਹਿਲਾਂ ਕਿਸੇ ਹੋਰ ਵੀਜ਼ੇ 'ਤੇ ਆ ਚੁੱਕੇ ਨੇ ਇੱਥੇ, ਅਤੇ ਹੁਣ ਉਹਨਾਂ ਨੇ ਆਨਸ਼ੋਰ ਵਾਲੀ ਕੈਟੇਗਰੀ ਪਾਉਣੀ ਆ, ਜਿੱਦਾਂ ਦੋਵਾਂ ਦੇ ਵਿੱਚ ਹੈਗੀਆਂ ਨਾ ਆਨਸ਼ੋਰ ਵਾਲੀਆਂ, ਉਹ ਵਾਲੀ ਕੈਟੇਗਰੀ ਜੇ ਪਾਉਣੀ ਆ ਤਾਂ ਵੀ ਫਿਰ ਮੈਡੀਕਲ ਹੋਊਗਾ, ਮਤਲਬ ਇੱਥੇ ਵੀ ਮੈਡੀਕਲ ਦੁਬਾਰਾ ਕੀਤੇ ਕਰਨਗੇ ਆਨਸ਼ੋਰ ਹੋਣਗੇ ਜੇ?
1: ਹਾਂਜੀ
0: ਓਕੇ,
1: ਹਾਂਜੀ ਵੀਰੇ, ਕਿਉਂਕਿ ਦੇਖੋ ਨਾ ਇੱਕ ਸਿੰਪਲ ਚੀਜ਼, ਜਦੋਂ ਆਪਾਂ ਕਈ ਵਾਰੀ ਸਟੂਡੈਂਟ ਵੀਜ਼ੇ ਦਾ 485 ਪਾਉਂਦੇ ਹਾਂ ਤਾਂ ਮੈਡੀਕਲ ਕਈ ਵਾਰ ਮੰਗ ਹੀ ਲੈਂਦਾ ਡਿਪਾਰਟਮੈਂਟ।
0: ਹਾਂਜੀ ਹਾਂਜੀ ਹਾਂਜੀ, ਯਾਨੀ ਮਤਲਬ ਇਹ ਭਾਵੇਂ ਆਨਸ਼ੋਰ ਭਾਵੇਂ ਆਫਸ਼ੋਰ ਦੋਵਾਂ 'ਚ ਧਿਆਨ ਰੱਖਣ ਦੀ ਲੋੜ ਆ।
1: ਹਾਂ, ਥੋੜ੍ਹਾ ਧਿਆਨ ਰੱਖੀ ਲੋੜ ਹੈ। ਹੁਣ ਅੱਗੇ ਆਪਾਂ ਦੇਖੀਏ ਕਿ ਵੀ ਇਸ ਟਾਈਮ ਚੱਲ ਹੀ ਕੀ ਰਿਹਾ, ਹੁਣ ਮੈਨੇ ਕਹਿਤਾ ਕਿ ਵੀ 33 ਸਾਲ ਜਾਂ 15 ਸਾਲ ਪ੍ਰੋਸੈਸਿੰਗ ਟਾਈਮ, ਇਹ ਮੈਨੂੰ ਕਿੱਥੋਂ ਪਤਾ ਲੱਗਿਆ? ਹੁਣ ਕੀ ਪਤਾ 1 ਸਾਲ ਹੋਵੇ ਮੈਂ ਉਹੀ 33 ਸਾਲ ਕਹਿ ਰਿਹਾ ਵਾਂ, ਹਾਊ ਵੀ ਕੈਨ ਚੈੱਕ? ਇਹਨਾਂ ਦਾ ਵੀਰੇ ਹੁੰਦਾ ਕੀ ਆ, ਇਹ ਡਿਪਾਰਟਮੈਂਟ ਉਹਦੇ ਨਾਲ ਆਸਟ੍ਰੇਲੀਆ 'ਚ ਹਰ ਇੱਕ ਡਾਟੇ ਮੁਤਾਬਿਕ ਚੱਲਦੇ, ਅਤੇ ਦੇ ਆਰ ਟ੍ਰਾਈ ਟੂ ਪਬਲਿਸ਼ ਆਲ ਦੀ ਥਿੰਗਸ,
0: ਓਕੇ,
1: ਜਿੰਨੇ ਵੀ ਅੰਦਾਜ਼ਿਆਂ ਦੀ ਵੀ ਇਨਫੋਰਮੇਸ਼ਨ ਹੋਣੀ ਚਾਹੀਦੀ ਪਬਲਿਕ ਨੂੰ
0: ਜੀ।
1: ਹੁਣ ਇਹਨਾਂ ਨੇ ਕੀ ਕੀਤਾ ਵੀਰੇ, ਇਹਨਾਂ ਯਾਨੀ ਕਿ 2024 ਚ 8500 ਬੰਦੇ ਜਿਹੜੇ ਪੇਂਟ ਸੀ ਉਹਨਾਂ ਨੂੰ ਪ੍ਰੋਸੈਸ ਕੀਤਾ ਸੀਗਾ, 2025 ਚ 8500 ਸੇਮ ਸੀਗਾ, ਇਸ ਸਾਲ ਇਹਨਾਂ ਨੇ ਕਰਤੇ 760, ਯਾਨੀ ਕਿ ਇਹਨਾਂ ਨੇ 1500 ਦੇ ਕਰੀਬ ਇਹਨਾਂ ਨੇ ਘਟਾ ਤੇ
0: ਜੀ।
1: ਤੇ ਬਟ ਜਿਹੜੇ ਇਹ ਪ੍ਰੋਸੈਸ ਕਰ ਰਹੇ ਨੇ, ਯਾਨੀ ਕਿ ਇਹ ਹਾਰਡਲੀ 7 ਗਿਆ ਹਰ ਸਾਲ ਪ੍ਰੋਸੈਸ ਕਰ ਰਹੇ ਫਾਈਲਾਂ
0: ਜੀ,
1: ਬਟ ਜੇ ਲੋਜਮੈਂਟ ਹੋ ਰਹੀ ਹੈ ਕਰੀਬ 9000 ਦੇ ਕਰੀਬ ਹੋ ਰਹੀ ਹੈ ਹਰ ਸਾਲ।
0: ਓਕੇ,
1: ਤਾਂ ਬੈਕਲੋਗ ਵਧਣਾ ਹੀ ਹੈ, ਘਟਣਾ ਨਹੀਂ ਹੈਗਾ।
0: ਯਾਨੀ ਉਹ ਜਿਹੜਾ 2-3 ਹਜ਼ਾਰ ਦਾ ਜਿਹੜਾ ਵਖਬਾ ਆ ਉਹ ਹਰ ਸਾਲ ਉਹ ਜਮ੍ਹਾਂ ਹੁੰਦਾ ਜਾ ਰਿਹਾ ਵਾ।
1: ਹਾਂਜੀ,
0: ਤੇ ਹੁਣ ਜੇ ਅਪਰੋਕਸੀਮੇਟਲੀ ਵੇਖਿਆ ਜਾਵੇ ਤੇ ਇਹਦਾ ਹੈਗਾ ਕੋਈ ਡਾਟਾ ਕਿ ਕਿੰਨੀਆਂ ਕੁ ਫਾਈਲਾਂ ਜਿਹੜੀਆਂ ਨੇ ਉਹ ਬੈਕਲੋਗ ਜਾਂ ਹੋਲਡ ਦੇ ਉੱਤੇ ਪਈਆਂ ਨੇ?
1: ਹਾਂਜੀ ਹਾਂਜੀ, ਬਿਲਸ ਸਾਰੀ ਪਈਆਂ ਨੇ। ਇਹ ਦੇਖੋ ਇਸ ਟਾਈਮ 1,57,000 ਫਾਈਲਾਂ ਪੈਂਡਿੰਗ ਪਈਆਂ ਨੇ ਡਿਪਾਰਟਮੈਂਟ ਕੋਲ।
0: 1,57,000, ਓਕੇ। ਤੇ ਜੇ ਸਾਲ ਦੀਆਂ ਮੰਨ ਲਓ ਜੇ 7-8 ਹਜ਼ਾਰ ਵੀ ਜੇ ਗ੍ਰਾਂਟ ਕਰਨਗੇ ਤੇ ਕਿੰਨੇ ਸਾਲਾਂ 'ਚ ਜਾ ਕੇ ਪੂਰੀ ਹੋਊਗੀ?
1: ਯੈਸ, ਤਾਂ ਹੀ ਤਾਂ ਆਪਾਂ ਕਹਿ ਰਹੇ ਹਾਂ।
0: ਉਹ ਤਾਂ ਹੀ ਫਿਰ ਜਿਹੜਾ 33 ਸਾਲ ਜਾਂ 15 ਸਾਲ ਦਾ ਪ੍ਰੋਸੈਸਿੰਗ ਟਾਈਮ ਉਹ ਇਸੇ ਕਰਕੇ ਆ ਕੇ ਫਿਰ। ਜੀ
1: ਨਹੀਂ, ਹੁਣ ਅੱਗੇ ਇੱਕ ਇਸ਼ੂ ਹੋਰ ਦੇਖੋ ਸੀ, ਹੁਣ ਜਿਹੜਾ ਡਿਪਾਰਟਮੈਂਟ ਨੇ ਇੱਕ ਡਾਟਾ ਪਬਲਿਸ਼ ਕੀਤਾ ਸੀਗਾ ਕਿ ਉਹ ਕਿਹੜੀ ਡੇਟਾ ਦੀਆਂ ਫਾਈਲਾਂ ਪ੍ਰੋਸੈਸ ਕਰ ਰਹੇ ਨੇ 31 ਮਈ 2026 ਨੂੰ
0: ਜੀ।
1: ਹੁਣ ਜਿਹੜੀ 143 ਕੰਟਰੀਬਿਊਟਰੀ ਆ ਉਹ ਇਸ ਟਾਈਮ 2 ਨਵੰਬਰ 2018 ਲਈ ਫਾਈਲਾਂ ਪ੍ਰੋਸੈਸ ਕਰ ਰਹੇ ਨੇ,
0: ਓਕੇ,
1: ਠੀਕ ਹੈ। ਉਦੋਂ ਬਾਅਦ ਚੋਂ ਯਾਨੀ ਕਿ ਜਿਹੜੀ ਇਹਨਾਂ ਦੀ 173 ਆ ਉਹ ਵੀ ਨਵੰਬਰ 2018, ਤਾਂ ਸਾਰੀ ਮੋਸਟਲੀ ਨਵੰਬਰ 2018 ਦੀ ਕਰ ਰਹੇ ਨੇ। ਬਟ ਜਿਹੜੀ 103 ਵਾਲੀ ਸੀਗੀ ਜਿਹ 'ਚ ਆਪਾਂ ਯਾਨੀ ਬਿਨਾਂ ਪੈਸੇ ਘੱਟ ਪੈਸੇ ਪੇ ਕਿਤੇ ਕਰਦੇ ਹਾਂ, ਉਹ 2014 ਦੀ ਫਾਈਲਾਂ ਲੱਗੀਆਂ ਹੋਈਆਂ
0: ਨੇ ਜੀ। ਉਹ ਜਿਹੜੀ ਨਾਨ ਕੰਟਰੀਬਿਊਟਰੀ ਵਾਲੀ ਚਾਹੁੰਦੀ ਇੰਸਟਾਲਮੈਂਟ 'ਚ ਜਿਹਦੇ ਪੈਸੇ ਦੇਣੇ ਹਨ।
1: ਹਾਂ, ਤਾਂ 12 ਸਾਲ ਬਾਅਦ ਫਾਈਲ ਪ੍ਰੋਸੈਸ ਹੋ ਰਹੀਆਂ ਨੇ।
0: ਸੈਡ,
1: ਤਾਂ ਇਹ ਤੋਂ ਥੋੜਾ ਆਈਡੀਆ ਹੋ ਜਾਂਦਾ ਕਿ ਵੀ ਆਪਾਂ ਕਿੰਨੇ ਕੁ ਤੁਸੀਂ ਯਾਨੀ ਕਿ ਜੇ ਅੱਜ ਕੋਈ ਫਾਈਲ ਪਾਉਂਦੇ ਹੋ ਤਾਂ 12 ਸਾਲ ਪਿੱਛੇ ਹੋ ਗਏ
0: ਜੀ,
1: ਉਦੋਂ ਫਾਈਲਾਂ ਘੱਟ ਪੈਂਦੀਆਂ ਸੀਗੀਆਂ, ਹੁਣ ਜਿੰਨੇ ਬੰਦੇ ਪੱਕੇ ਉਹਨੇ ਐਡ ਹੋਈ ਗਏ
0: ਜੀ। ਤਾਂ ਵੀ ਫਿਰ 1,57,000 ਤੇ ਪਹੁੰਚਿਆ ਨਾ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਇੰਨਾ ਬੈਕਲੋਗ ਪਿਆ।
1: ਹਾਂਜੀ ਵੀਰੇ
0: ਜੀ, ਬਿਲਕੁਲ। ਤੇ ਇਸ ਤੋਂ ਇਲਾਵਾ ਕੁਛ ਹੋਰ ਵੀ ਚੇਂਜਿਸ ਆਏ ਨੇ ਇਹਨਾਂ ਨੂੰ ਪੇਰੈਂਟਸ ਵੀਜ਼ਾ ਨੂੰ ਲੈ ਕੇ?
1: ਵੀਰੇ ਬਸ ਇਹ ਨੇ, ਇੱਕ ਤਾਂ ਇਹਨਾਂ ਨੇ ਜੇ ਪੇਰੈਂਟਸ ਦੀ ਪ੍ਰੇਸ ਸੀ ਉਹ ਕੱਟ ਕਰਤੀ ਆ, 85-60 ਕਰਤੀ ਇਹਨਾਂ ਨੇ, 17% ਦੇ ਕਰੀਬ ਰਿਡਕਸ਼ਨ ਕਰਤੀ ਇਹਨਾਂ ਨੇ। ਯਾਨੀ ਕਿ ਇਹ ਗੋਰੇ ਕਹਿੰਦੇ ਜਿਹੜੇ ਆਸਟ੍ਰੇਲੀਅਨ ਸਰਕਾਰਾਂ ਕਹਿੰਦੀਆਂ ਕਿ ਸਾਨੂੰ ਪੇਰੈਂਟਸ ਨਹੀਂ ਅਸੀਂ ਬੁਲਾਉਣੇ ਉਰੇ। ਸੈਕਿੰਡਲੀ ਵੀਰੇ ਜਿਹੜੀ ਗੱਲ ਕੀਤੀ ਮਿਨਿਸਟਰ ਡਾਇਰੈਕਸ਼ਨ 117 25 ਜੁਲਾਈ ਨੂੰ ਜਿਹੜੀ ਇੰਪਲੀਮੈਂਟ ਹੋ ਗਈ ਉਹਦੇ ਵਿੱਚ ਇਹਨਾਂ ਨੇ ਇਹੀ ਗੱਲ ਕਹੀ ਆ ਕਿ ਦੇਖਾਂਗੇ ਕਿ ਇਹਨੂੰ ਕੀ ਪ੍ਰੋਸੈਸ ਕਰਨਾ, ਤੇ ਦੇ ਆਰ ਵੈਰੀ ਸਟ੍ਰਿਕਟ ਵਿਦ ਦੀਸ ਪੇਰੈਂਟਸ ਵੀਜ਼ਾਸ, ਠੀਕ ਹੈ। ਤੇ ਮੇਨ ਚੀਜ਼ ਤਾਂ ਇਹੀ ਨੇ, ਬਾਕੀ ਹੁਣ ਦੇਖੋ ਕਿ ਵੀ ਅੱਗੇ ਜਿਹੜੇ ਨਵੇਂ ਰੂਲ ਆ ਰਹੇ ਨੇ ਉਹ ਵੀ ਪੇਰੈਂਟਸ ਵੀਜ਼ਾ ਦੇ ਖਿਲਾਫ ਹੀ ਹੋਣਗੇ, ਜਿਸ ਨਾਲ ਹਾਲਾ ਚੱਲੇ ਨੇ।
0: ਜੀ ਬਿਲਕੁਲ, ਫਿੰਗਰ ਕ੍ਰੋਸਡ, ਹੋਪ ਫੋਰ ਦਾ ਬੈਸਟ। ਮਤਲਬ ਮੋਟਾ ਮੋਟਾ ਜੇ ਵੇਖੀਏ ਤੇ ਕੋਈ ਸੌਖਾ ਨਹੀਂ ਆ ਪੇਰੈਂਟਸ ਨੂੰ ਹੁਣ ਇੱਥੇ ਬੁਲਾਉਣਾ, ਮਤਲਬ ਇਹਨਾਂ ਦੇ ਆ ਡਾਟੇ ਦੇ ਹਿਸਾਬ ਨਾਲ ਜਾਂ ਰੂਲਾਂ ਦੇ ਹਿਸਾਬ ਨਾਲ ਜਿਸ ਹਿਸਾਬ ਨਾਲ ਬੈਕਲੋਗ ਪਿਆ, ਮਤਲਬ ਪੈਸੇ ਦੇ ਕੇ ਵੀ ਇੰਨੇ ਇੰਨਾ ਟਾਈਮ ਤੁਹਾਨੂੰ ਲੱਗ ਰਿਹਾ। ਪਰ ਇਹ ਵੀ ਕੋਈ ਵੱਡੀ ਗੱਲ ਨਹੀਂ, ਹੋ ਸਕਦਾ ਆਉਣ ਵਾਲੇ ਸਾਲਾਂ ਦੇ ਵਿੱਚ ਪੈਸੇ ਹੋਰ ਵਧਾ ਦਿੰਦੇ, ਪ੍ਰੋਸੈਸਿੰਗ ਟਾਈਮ ਘਟਾ ਦੇਣ, ਪਰ ਤੁਹਾਨੂੰ ਮਤਲਬ ਸੋਚਣ ਵਾਲੀ ਚੀਜ਼ ਤੇ ਹੁਣ ਇਹਦੇ ਵਿੱਚ ਇਹ ਆ ਨਾ ਵੀ ਅਰਨ ਜੀ ਕਿ ਤੁਸੀਂ ਮੰਨ ਲਓ 50,000 ਅੱਜ ਦੀ ਡੇਟ 'ਚ ਜੇ ਤੁਸੀਂ ਦੇ ਰਹੇ ਹੋ, 50,000 ਅਪਰੋਕਸੀਮੇਟਲੀ ਲਾ ਲਓ ਹੈ ਨਾ, ਤੁਸੀਂ ਇੱਕ ਪੇਰੈਂਟ ਨੂੰ ਪੱਕਾ ਕਰਾਉਣ ਲਈ 50,000 ਰੁਪਈਆ ਸੌਰੀ ਡਾਲਰ ਤੁਸੀਂ 50,000 ਖਰਚਤਾ ਅਤੇ ਉਹ ਵਰਥ ਇਟ ਹੈਗਾ ਵਾ ਕਿ ਤੁਸੀਂ 67 ਸਾਲ 'ਚ ਮੁੜ ਕੇ 100 ਸਾਲ ਮਤਲਬ ਉਹ ਚੀਜ਼ਾਂ ਵੇਖਣੀਆਂ ਪੈਣਗੀਆਂ ਮਤਲਬ ਤੁਹਾਡੇ ਪੁਆਇੰਟ ਆਫ ਵਿਊ ਦੇ ਹਿਸਾਬ ਨਾਲ ਇਜ਼ ਇਟ ਵਰਥ ਇਟ?
1: ਦੇਖੋ ਵੀਰੇ ਮੈਂ ਤੁਹਾਨੂੰ ਸਹੀ, ਮੈਂ ਤਾਂ ਆਪਣੇ ਮਦਰ ਫਾਦਰ ਅਸੀਂ 2017 ਚ ਪਾਇਆ ਸੀ, 2016-17 ਚ
0: ਜੀ,
1: ਉਹਨਾਂ ਨੂੰ 2 ਸਾਲ ਪਹਿਲਾਂ 500 ਹੋ ਗਈ ਸੀ ਫਾਈਲਾਂ, ਠੀਕ ਹੈ, ਉਦੋਂ ਘੱਟ ਪੈਂਦੀਆਂ ਸੀਗੀਆਂ
0: ਜੀ।
1: ਲਾਈਕ ਮਾਈ ਮਦਰ, ਮੇਰੇ ਮਦਰ ਫਾਦਰ ਸ਼ੀ ਕੈਨ ਐਨਜੋਏ, ਮੇਰੀ ਮਦਰ ਸਿਟੀਜ਼ਨ ਹੋ ਚੁੱਕੀ ਹੈ ਨਾ, ਤਾਂ ਸ਼ੀ ਕੈਨ ਐਨਜੋਏ, ਮੈਡੀਕਲ ਹੈਗਾ ਉਹਦੇ ਕੋਲ, ਪਾਸਪੋਰਟ ਆਸਟ੍ਰੇਲੀਅਨ ਹੈਗਾ, ਤਾਂ ਯਾਨੀ ਕਿ ਇੱਕ ਡਿਫਰੈਂਟ ਚੀਜ਼ ਹੁੰਦੀ ਹੈ ਕਿ ਵੀ ਹਾਂ ਕਿ ਵੀ ਅਸੀਂ, ਮੇਰੇ ਮਦਰ ਫਾਦਰ ਉਰੇ ਆਏ, ਉਹ ਸਿਟੀਜ਼ਨ ਹੋ ਗਿਆ ਨਾ ਜਵਾਕਾਂ ਕਰਕੇ, ਉਹ ਇੱਕ ਫੀਲਿੰਗ ਵਧੀਆ ਡਿਫਰੈਂਟ ਹੁੰਦੀ ਆ। ਜੀ ਬਿਲਕੁਲ, ਮਤਲਬ ਜਿਹੜੇ ਇੱਧਰ ਇੱਕ ਕਹਿੰਦੇ ਨੇ ਜੀ ਮੇਰੇ ਮਦਰ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਨੇ ਵਿਸਟਰ ਵੀਜ਼ੇ ਦੇ ਉੱਤੇ, ਅਤੇ 68 ਈਅਰ ਦੇ ਹੋ ਚੁੱਕੇ ਨੇ, ਅਤੇ ਉਹ ਔਨ ਏਅਰ ਔਨ ਸ਼ੋਰ ਅਪਲਾਈ ਕਰਨਾ ਉਹਨਾਂ ਦੇ ਲਈ ਪੋਸੀਬਲ ਹੈਗਾ ਹੁਣ, ਔਨ ਸ਼ੋਰ ਵਾਲੀ ਕੈਟੇਗਰੀ ਜਿਹੜੀ ਆ ਪਰਮਾਨੈਂਟ? ਹਾਂ ਬਿਲਕੁਲ ਜੀ, ਹਾਂ, ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਪਊਗਾ, ਪਹਿਲੀ ਗੱਲ ਤਾਂ ਉਹਨਾਂ ਜਿਹੜੀ ਏਜ ਆ ਬਿਲਕੁਲ ਸਹੀ ਹੈ, 68 ਹੈਗੇ ਨੇ, ਉਹਨਾਂ 'ਤੇ ਕੰਡੀਸ਼ਨ ਆ ਕੋਈ ਵੀ ਹੋਵੇ, ਨੋ ਫਰਸਟ ਵਾਲੀ,
0: ਓਕੇ, ਉਹਨਾਂ ਦੇ ਵੀਜ਼ੇ ਦੇ ਉੱਤੇ ਵਿਸਟਰ ਵੀਜ਼ੇ ਦੇ, ਜਿਹੜੀ ਕਿ ਇਹਨਾਂ ਦੀ ਰਿਕੁਆਇਰਮੈਂਟ ਆ ਓਨੇ ਦਾ ਹੋਣਾ ਚਾਹੀਦਾ, ਉਦੋਂ ਫਿਰ ਪੇਰੈਂਟ ਦਾ ਵਿਸਟਰ ਵੀਜ਼ਾ ਲਵਾ ਕੇ ਤੇ ਉਹਨੂੰ ਇੱਥੇ ਸੱਦ ਕੇ ਫਿਰ ਔਨ ਸ਼ੋਰ ਜਿਹੜਾ ਉਹ ਪੱਕਾ ਵੀਜ਼ਾ ਜਿਹੜਾ ਪਾਇਆ ਜਾਵੇ, ਉਹਦੇ ਵਿੱਚ ਵੀ ਇਹ ਸੋਚ ਸਕਦੇ ਨੇ, ਮਤਲਬ ਉਹਦੇ ਵਿੱਚ ਰੁਕਾਵਟ ਆ ਸਕਦੀ ਆ ਵਿਸਟਰ ਵੀਜ਼ਾ ਦੇਣ ਚ ਕਿ ਆਲਰੇਡੀ ਓਕੇ ਏਜ ਦਾ ਮੈਟਰ ਨਹੀਂ ਕਰਦਾ?
1: ਨਹੀਂ, ਦਿੱਕਤ ਨਹੀਂ ਆਉਂਦੀ ਕੋਈ, ਦਿੱਕਤ ਲੱਗ ਸਕਦਾ?
0: ਓਕੇ ਜੀ ਜੀ, ਵਧੇਰੇ ਕੁਐਸਚਨਸ ਨੇ ਜਿਹੜੇ ਉਹ ਆਪਾਂ ਮਾਫ਼ੀ ਚਾਹਵਾਂਗੇ ਜੀ, ਕਿਉਂਕਿ ਸਮਾਂ ਜਿਹੜਾ ਆਲਰੇਡੀ ਕਾਫ਼ੀ ਹੋ ਚੁੱਕਾ, ਕਿਉਂਕਿ ਇਹ ਡਿਟੇਲਡ ਇਨਫੋਰਮੇਸ਼ਨ ਸੀਗੀ, ਅਤੇ ਉਹਦੇ ਉੱਤੇ ਬਹੁਤ ਬਹੁਤ ਧੰਨਵਾਦ ਅਰਨ ਜੀ ਕਿ ਤੁਸੀਂ ਇੰਨਾ ਸੋਹਣਾ ਜਿਹੜਾ ਉਹ ਐਕਸਪਲੇਨ ਕੀਤਾ, ਕਿਉਂਕਿ ਹਰ ਇੱਕ ਨੂੰ ਹੁੰਦਾ ਆ ਕਿ ਮਾਂ ਪਿਓ ਜਿਹੜੇ ਉਹ ਨਾਲ ਰਹਿਣ, ਵੱਖਰਾ ਰਹਿਣਾ ਔਖਾ ਹੋ ਜਾਂਦਾ ਉਹਨਾਂ ਲਈ ਵੀ, ਉੱਥੇ ਥੋੜ੍ਹੀ ਉਮਰ ਜਦੋਂ ਵੱਧ ਜਾਂਦੀ ਆ ਫਿਰ ਇਕੱਲਾ ਰਹਿਣਾ ਔਖਾ ਹੋ ਜਾਂਦਾ, ਅਤੇ ਅਲਟੀਮੇਟਲੀ ਵੇਖਿਆ ਜਾਵੇ ਤਾਂ ਹਰ ਕਿਸੇ ਦੇ ਮਾਂ ਬਾਪ ਨੇ ਇੱਥੇ ਆਉਣਾ ਹੀ ਆ। ਹਾਂ, ਹੋ ਸਕਦਾ ਸੋਚੋ 2-3 ਜਾਣੇ ਜਿਹੜੇ ਆ ਉਹ ਇੱਥੋਂ ਆਪ ਉੱਥੇ ਚੱਲ ਜਾਣ, ਪਰ ਉਹ ਚਾਂਸਿਸ ਬਹੁਤ ਘੱਟ ਹੁੰਦੇ ਨੇ, ਜ਼ਿਆਦਾਤਰ ਮਾਪਿਆਂ ਨੇ ਹੀ ਇੱਥੇ ਆਉਣਾ ਹੁੰਦਾ, ਅਤੇ ਉਹਦੇ ਲਈ ਫਿਰ ਇਹ ਚੀਜ਼ਾਂ ਜਾਣਨੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ ਕਿ ਕਿਹੜੀ ਕੈਟੇਗਰੀ ਦੇ ਵਿੱਚ ਪਾਉਣਾ ਆ, ਕਦੋਂ ਪਾਉਣਾ, ਕਿੱਦਾਂ ਪਾਉਣਾ, ਕਿ ਪੈਸਾ ਵੀ ਬਚਾਉਣਾ ਹੁੰਦਾ ਆਪਾਂ, ਸਮਾਂ ਵੀ ਘੱਟ ਲੱਗੇ, ਆਪਾਂ ਨੂੰ ਚਾਹੀਦਾ ਹੁੰਦਾ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਪੱਕੀ ਹੋਣ, ਪਰ ਕਿਤੇ ਨਾ ਕਿਤੇ ਇਹ ਵੀ ਠੀਕ ਨੇ, ਕਿਉਂਕਿ ਹੁਣ ਇੰਨਾ ਇੰਨਾ ਜਿਹੜਾ ਉਹ ਬੈਕਲੋਗ ਆ ਉਹ ਵੀ ਤਾਂ ਕਿਤੇ ਜਾ ਕੇ ਇਹਨਾਂ ਨੇ ਜਿਹੜਾ ਉਹ ਕੱਢਣਾ ਆ, ਬਾਕੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਵੀ ਗਲਤੀ ਕਹਿ ਲਓ ਜਾਂ ਸ਼ੋਰਟ ਸਟਾਫ ਕਹਿ ਲਓ ਕਿ ਜਿਹੜਾ ਇੰਨਾ ਇੰਨਾ ਬੈਕਲੋਗ ਜਿਹੜਾ ਉਹ ਇਕੱਠਾ ਕਰੀ ਗਏ ਆ, ਕਿਉਂਕਿ ਜੇ ਹੁਣ ਅਰੁਣ ਜੀ ਇਹਨਾਂ ਨੇ ਕੱਟ ਕਰਕੇ 20% ਸੋਰੀ 18-19% ਤੁਸੀਂ ਕਹਿਣ ਦੇ ਘਟਾ ਤੇ ਆ ਇਸ ਸਾਲ ਤੋਂ, ਤੇ ਕਰਨ ਨੂੰ ਤੇ ਪਹਿਲਾਂ ਵੀ ਕਰ ਹੀ ਸਕਦੇ ਸੀ ਨਾ, ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਹੁਣ ਕੰਮ ਜਿਹੜਾ ਉਹ ਹੱਥੋਂ ਨਿਕਲਦਾ ਜਾਣ ਡਿਆ, ਉਹ ਡਿਸੀਜਨ ਜਿਹੜੇ ਨੇ ਉਹ ਟਾਈਮਲੀ ਵੀ ਆਈ ਥਿੰਕ ਸੋ ਲਏ ਜਾ ਸਕਦੇ ਨੇ।
1: ਪਤਾ ਕੀ ਇਹਨਾਂ ਨੇ ਕੀ ਕੀਤਾ ਨਾ, ਬਿਕੋਜ਼ ਇਹਨਾਂ ਨੇ ਇੱਕ ਪਾਰਟੀਕੁਲਰ ਦੇ ਰੱਖੇ ਸੀ ਇੰਨੇ ਫਾਈਲਾਂ ਤੋਂ ਬਾਅਦ ਪ੍ਰੋਸੈਸ ਨਹੀਂ ਕਰਨਾ।
0: ਓਕੇ,
1: ਤਾਂ ਇਟਸ ਨੋਟ ਇਨ ਦੀ ਪ੍ਰਾਇਓਰਟੀ ਲਿਸਟ ਕੀ ਉਹ ਪੇਰੈਂਟਸ ਵੀਜ਼ਾ ਨੂੰ ਪ੍ਰੋਸੈਸ ਕਰਨ, ਕਿਉਂਕਿ ਇਹਨਾਂ ਲੱਗਦਾ ਕਿਉਂਕਿ ਇਹ ਸਾਡੇ ਕੋਲ ਜਾ ਕੇ ਬਰਡਨ ਨਹੀਂ ਪੈਣੀ, ਕਿਉਂਕਿ ਜਿੰਨੇ ਵੀਜ਼ੇ ਗ੍ਰਾਂਟ ਹੋਣਗੇ ਉਹਨਾਂ ਨੂੰ ਹੈਲਥ ਕੇਅਰ ਦੇਣਾ ਪਊਗਾ, ਉਹਨਾਂ ਉੱਤੇ ਹੋਸਪਿਟਲਾਈਜ਼ ਸਾਰਾ ਕਰਨਾ ਪਊਗਾ, ਇਹ ਸਾਰੀ ਚੀਜ਼ ਕੰਸਿਡਰ ਕਰਦੇ ਹਾਂ ਤਾਂ ਕਿ ਸਲੋ ਸਲੋ ਪ੍ਰੋਸੈਸ ਕਰਨ ਇਹ।
0: ਜੀ ਬਿਲਕੁਲ ਜੀ, ਹਸਪਤਾਲਾਂ ਦੇ ਉੱਤੇ ਆਲਰੇਡੀ ਮਤਲਬ ਇੰਨਾ ਕੁ ਰਾਸ਼ੀ ਕਹਿ ਲਓ ਕਿ 7-7, 8-8, 12-12 ਘੰਟੇ ਕਿਸੇ ਵੇਲੇ ਐਮਰਜੈਂਸੀ 'ਚ ਲੰਘ ਜਾਂਦੇ ਨੇ ਜੇ ਤੁਸੀਂ ਚੱਲ ਜਾਓ ਕੋਈ ਇਲਾਜ ਕਰਾਉਣ। ਅਤੇ ਜਾਂਦੇ ਜਾਂਦੇ ਅਰੁਣ ਜੀ ਕੋਈ ਐਡਵਾਈਸ ਦੇਣਾ ਚਾਹੋਗੇ ਪੇਰੈਂਟ ਵੀਜ਼ੇ ਨੂੰ ਲੈ ਕੇ?
1: ਬਸ ਪਰ ਮੈਂ ਤਾਂ ਇਹੀ ਗੱਲ ਕਹੂੰਗਾ, ਜਿਹੜੇ ਸਾਡੇ ਭੈਣ ਭਰਾ ਜੇ ਬੁਲਾਉਣਾ ਚਾਹੁੰਦੇ ਨੇ ਆਪਣੇ ਘਰ ਦੇ ਨੂੰ ਆਸਟ੍ਰੇਲੀਆ ਦੇ ਵਿੱਚ ਪੱਕੇ ਤੌਰ 'ਤੇ, ਉਹ ਜਲਦੀ ਪ੍ਰੋਸੈਸ ਕਰ ਦੇਣ, ਕਿਉਂਕਿ ਇਹਨਾਂ ਨੂੰ ਕੁਛ ਨਹੀਂ ਪਤਾ ਕਿ ਕਿਹੜੇ ਰੂਲ ਨੇ ਕੀ ਨਵੇਂ ਚੇਂਜ ਕਰਨਗੇ
0: ਜੀ।
1: ਤੇ ਮੋਸਟਲੀ ਯਾਨੀ ਕਿ ਜਿਹੜੇ ਪੁਰਾਣੇ ਰੂਲਾਂ 'ਚ ਪੈਸੇ ਪੈ ਨੇ, ਕੱਲ੍ਹ ਉਹਨੇ 50,000 ਤੋਂ ਵਧਾ ਕੇ $1,00,000 ਕਰਤਾ, ਇਹ ਵੀ ਕਰਨੇ ਪਊ ਤੁਹਾਨੂੰ, ਤਾਂ ਬੈਟਰ ਹੈ ਕਿ ਜਦੋਂ ਕੰਸਿਡਰ ਕਰ ਦਿੱਤਾ ਵਿਦਿਨ ਅ ਵੀਕ, ਜਸਟ ਡਿਸਾਈਡਿਡ ਕਿ ਤੁਸੀਂ ਕਿਹੜੀ ਅਪਲਾਈ ਸਬ ਕਲਾਸ ਦੇ ਵਿੱਚ ਕਰਨਾ ਚਾਹੁੰਦੇ ਹੋ
0: ਜੀ। ਤੇ ਉਹਦੇ ਲਈ ਤੁਹਾਨੂੰ ਜੇ ਕੰਸਲਟੇਸ਼ਨ ਦੀ ਲੋੜ ਹੈ ਤੇ ਉਹ ਤੁਸੀਂ ਫਿਰ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਅਰੁਣ ਜੀ ਨੂੰ ਕੰਟੈਕਟ ਕਰ ਸਕਦੇ ਹੋ, ਉਹਦੇ ਲਈ ਤੁਸੀਂ ਨੈੱਟ ਤੇ ਬਾਂਸਲ ਇਮੀਗ੍ਰੇਸ਼ਨ ਲਿਖਣਾ ਤੇ ਸਾਰੀ ਡਿਟੇਲ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਜੂਗੀ। ਬਹੁਤ ਬਹੁਤ ਸਵਾਗਤ ਤੁਹਾਡਾ ਅਰੁਣ ਜੀ, ਸਮਾਂ ਦੇਣ ਦੇ ਲਈ, ਕੋਈ ਇੰਪੋਰਟੈਂਟ ਇਨਫੋਰਮੇਸ਼ਨ ਰਹਿ ਤਾਂ ਨਹੀਂ ਗਈ?
1: ਧੰਨਵਾਦ ਵੀਰੇ, ਥੈਂਕ ਯੂ ਸੋ ਮਚ ਤੁਹਾਡਾ ਸਾਨੂੰ ਦੇਣ ਵਾਸਤੇ ਮੌਕਾ।
0: ਜੀ ਜੀ ਬਿਲਕੁਲ, ਧੰਨਵਾਦ ਜੀ। ਆਪਾਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪ੍ਰੋਪਰ ਆਪਾਂ ਵੀਡੀਓ ਬਣਾ ਕੇ ਵੀ ਜਿਹੜਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰੀਏ ਤੁਹਾਡੇ ਨਾਲ। ਜੀ ਬਹੁਤ ਬਹੁਤ ਧੰਨਵਾਦ ਅਰੁਣ ਜੀ ਸਮਾਂ ਦੇਣ ਦੇ ਲਈ। ਜੀ ਇਹ ਸਨ ਜੀ ਅਰੁਣ ਜੀ ਬਾਂਸਲ ਇਮੀਗ੍ਰੇਸ਼ਨ ਤੋਂ, ਅਤੇ ਆਪਾਂ ਲੈਂਦੇ ਹਾਂ ਜੀ ਤੁਹਾਡੇ ਕੋਲੋਂ ਇਜਾਜ਼ਤ। ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
7: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
8: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
7: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
8: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
7: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, written and directed by

0: ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: kitchen the style dull lagda bathroom vanity simple jya hun tension khatam karo aa gaya zj stone mason pade karnu banaye ekdam classy assi banaune ha designer stone bench tops for kitchen stylish vanity ate modern laundry oh vi porcelain ate marble nal jithe elegance mildi hai durability nal hun na sirf kar par tuhadi personality vi shine karegi stone de style nal call karo 0410-045-555 या आज ही विजिट करो 104 कॉलिंस रोड मेल्टन।
2: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
3: अमृत एक माल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com
4: यार तू इत्थे इनी छेती आके पक्का भी हो गया की जुगाड़ लाया है
5: जुगाड़ नहीं ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ

ਨੀ ਤੇਰੇ ਬਾਹਰ ਦਾ ਪਾਇਆ ਸੀ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
5: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2 Fold Lending।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਮਨ 'ਚ ਹੋਵੇਗਾ ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਇਸ ਖੁਸ਼ੀ ਨੂੰ ਸਾਰਾ ਦਿਨ ਇਸੇ ਤਰ੍ਹਾਂ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਿਅਕਤੀ, ਇੱਕ ਇਨਸਾਨ ਬੜਾ ਖੁਸ਼ ਸੀ ਕਿਉਂਕਿ ਰੱਬ ਨੇ ਉਹਨੂੰ ਸਾਰਾ ਕੁਛ ਦਿੱਤਾ, ਸੋਹਣਾ ਪਰਿਵਾਰ ਦਿੱਤਾ, ਕਾਰੋਬਾਰ ਦਿੱਤਾ, ਘਰ ਦਾ ਗੁਜ਼ਾਰਾ ਬੜਾ ਵਧੀਆ ਚੱਲ ਰਿਹਾ ਸੀ। ਜੋ ਉਹਨੇ ਮੰਗਿਆ ਸੀ ਉਸ ਤੋਂ ਉਹਨੂੰ ਕਿਤੇ ਵੱਧ ਕੇ ਮਿਲਿਆ, ਸਾਡੇ ਤੁਹਾਡੇ ਸਾਰਿਆਂ ਵਾਂਗੂ। ਪਰ ਫਿਰ ਇੱਕ ਦਿਨ ਪਤਾ ਨਹੀਂ ਕਿਉਂ ਉਹਨੂੰ ਆਪਣਾ ਆਪ ਉਦਾਸ ਜਿਹਾ ਲੱਗਾ। ਜਾਣਨ ਦੀ ਸਮਝਣ ਦੀ ਕੋਸ਼ਿਸ਼ ਕੀਤੀ ਪਰ ਜਵਾਬ ਕੁਛ ਲੱਭਾ ਨਹੀਂ, ਨਾ ਜਵਾਬ ਲੱਭਾ ਨਾ ਇਹ ਮੁਸ਼ਕਲ ਖਤਮ ਹੋਈ। ਸਾਰਾ ਕੁਛ ਵਧੀਆ ਚੱਲੀ ਜਾਂਦਾ ਹੈ ਪਰ ਨਾਲ ਦੀ ਨਾਲ ਮਨ ਦੇ ਉੱਤੇ ਜਿੱਦਾਂ ਬੋਝ ਜਿਹਾ ਵਧੀ ਜਾਵੇ, ਕੁਛ ਵੀ ਚੰਗਾ ਨਹੀਂ ਲੱਗਦਾ। ਹੌਲੀ ਹੌਲੀ ਖਿੱਚ ਖਜਾਈਆ ਪਰਿਵਾਰ ਦੇ ਜੀਆਂ ਨਾਲ ਵੀ ਵੱਧ ਗਿਆ, ਕਾਰੋਬਾਰ ਦੇ ਉੱਤੇ ਕਈ ਕਾਮਿਆਂ ਦੇ ਨਾਲ ਸੰਬੰਧ ਵਿਗੜਨੇ ਸ਼ੁਰੂ ਹੋ ਗਏ। ਪਰਿਵਾਰ ਦੇ ਵਿੱਚ ਜੀਆਂ ਦੀ ਆਪਸ ਦੇ ਵਿੱਚ ਚਿਕ ਚਿਕ ਚੈਂ ਚੈਂ ਸ਼ੁਰੂ ਹੋ ਗਈ ਪਰ ਇਹ ਸਭ ਕੁਛ ਦੇ ਦਰਮਿਆਨ ਘਾਟਾ ਕਿਸੇ ਗੱਲ ਦਾ ਨਹੀਂ, ਕਮਾਈ ਵੀ ਸੋਹਣੀ ਚੱਲੀ ਜਾਂਦੀ ਹੈ, ਤਰੱਕੀ ਵੀ ਚੱਲੀ ਜਾਂਦੀ ਹੈ ਪਰ ਫਿਰ ਵੀ ਸਮਝ ਨਹੀਂ ਆਉਂਦੀ ਕਿ ਭਾਰ ਕਾਹਦਾ ਮਨ ਦੇ ਉੱਤੇ, ਬੋਝ ਕਾਹਦਾ, ਇਹ ਦੁੱਖ ਕਾਹਦੇ ਨੇ। ਜਦੋਂ ਬੰਦਾ ਇੱਦਾਂ ਦਾ ਭਾਰ ਮਹਿਸੂਸ ਕਰਦਾ ਤਾਂ ਫਿਰ ਉਹਦੇ ਸੁਭਾਅ ਦੇ ਵਿੱਚ ਬਦਲਾਅ ਆਉਂਦਾ, ਖਿੱਚ ਖਿਚਾਈ ਆਉਂਦਾ ਤਾਂ ਫਿਰ ਸੰਬੰਧ ਵਿਗੜਦੇ ਨੇ, ਸੰਬੰਧ ਵਿਗੜਦੇ ਨੇ ਤਾਂ ਫਿਰ ਉਹ ਵਿਗੜਦੇ ਚਲੇ ਜਾਂਦੇ ਨੇ, ਵਿਗੜਦੇ ਚਲੇ ਜਾਂਦੇ ਨੇ ਤਾਂ ਫਿਰ ਉਹ ਹੱਲ ਲੱਭਣ ਦੀ ਕੋਸ਼ਿਸ਼ ਕਰਦਾ, ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਅਤੇ ਫਿਰ ਉਹ ਕੋਈ ਸਿਆਣਾ ਬੰਦਾ ਲੱਭਦਾ। ਬੜਾ ਔਖਾ ਹੁੰਦਾ ਇਸ ਅਵਸਥਾ ਦੇ ਵਿੱਚ ਕਿਸੇ ਬੰਦੇ ਦਾ ਕਿਸੇ ਨੂੰ ਸਿਆਣਾ ਮੰਨ ਲੈਣਾ, ਕਿਸੇ ਸਾਹਮਣੇ ਸਰੈਂਡਰ ਕਰ ਦੇਣਾ ਪਰ ਜਦੋਂ ਲੋੜ ਹੋਵੇ ਫਿਰ ਕਰਨਾ ਵੀ ਪੈਂਦਾ। ਗੱਲ ਕਿੱਥੇ ਮੁੱਕੀ ਕਿ ਹੁਣ ਬਾਬਿਆਂ ਕੋਲ ਜਾਣ ਲੱਗ ਪਿਆ। ਕਿਸੇ ਨੇ ਕਿਹਾ ਤੈਨੂੰ ਕਿਸੇ ਨੇ ਕੀਤਾ ਕਰਾਇਆ, ਤੇਰੇ 'ਤੇ ਕਿਸੇ ਨੇ ਕਾਲਾ ਜਾਦੂ ਕਰ ਦਿੱਤਾ, ਤੈਨੂੰ ਨਜ਼ਰ ਲੱਗ ਗਈ ਹੈ ਤੇਰੇ ਕਾਰੋਬਾਰ ਨੂੰ। ਅਤੇ ਹੁਣ ਉਹ ਰਾਤ ਦਿਨ ਇੱਕੋ ਭਾਲ ਦੇ ਵਿੱਚ ਲੱਗਾ ਰਹਿੰਦਾ, ਮੈਨੂੰ ਕਿਤੇ ਪਤਾ ਲੱਗ ਜਾਵੇ ਉਹ ਕੌਣ ਹੈ। ਕਿਸੇ ਹੋਰ ਦੇ ਕੋਲ ਗਿਆ ਅਤੇ ਉਹਨੇ ਕਹਿ ਦਿੱਤਾ ਕਰਨ ਵਾਲਾ ਕੋਈ ਬਾਹਰੋਂ ਨਹੀਂ ਆ, ਤੇਰਾ ਆਪਣਾ ਹੀ ਕੋਈ ਪਰਿਵਾਰ ਦਾ ਜੀ ਹੈ ਜਾਂ ਫਿਰ ਤੇਰੇ ਆਸ ਪਾਸ ਤੋਂ, ਤੇਰਾ ਕੋਈ ਸਕਾ ਸੋਦਰਾ ਖੂਨ ਦਾ ਰਿਸ਼ਤਾ। ਅਤੇ ਹੁਣ ਘਰ ਦੇ ਵਿੱਚ ਤਲਖੀ ਹੋਰ ਵੀ ਵਧਣ ਲੱਗੀ, ਜਿਹੜੇ ਵੀ ਜੀਆਂ ਨਾਲ ਨਹੀਂ ਸੀ ਬਣਦੀ ਉਹਨਾਂ ਨਾਲ ਹੋਰ ਵਿਗਾੜ ਪੈਦਾ ਹੋ ਗਿਆ, ਅੱਡ ਅਡਈਏ ਹੋ ਗਏ ਪਰ ਸਮੱਸਿਆ ਉੱਥੇ ਦੀ ਉੱਥੇ, ਬੋਝ ਹੋਰ ਵੱਧ ਗਿਆ। ਹੁਣ ਉਹ ਇਸ ਭਾਲ ਦੇ ਵਿੱਚ ਨਹੀਂ ਆ ਕਿ ਮੇਰੇ ਦੁੱਖ ਖਤਮ ਹੋ ਜਾਣ, ਹੁਣ ਉਹ ਇਸ ਭਾਲ ਦੇ ਵਿੱਚ ਕਿ ਮੈਨੂੰ ਉਹ ਬੰਦਾ ਚਾਹੀਦਾ ਜਿਹਨੇ ਕੀਤਾ ਕਰਾਇਆ, ਜਿਹਦੀ ਵਜ੍ਹਾ ਕਰਕੇ ਮੇਰੀ ਇਹ ਦਸ਼ਾ ਹੋਈ ਹੈ। ਹੁਣ ਉਹ ਜਦੋਂ ਕਿਸੇ ਕੋਲ ਜਾਂਦਾ ਤਾਂ ਇਹ ਨਹੀਂ ਪੁੱਛਦਾ ਕਿ ਮੇਰੇ ਦੁੱਖਾਂ ਦਾ ਹੱਲ ਕੀ ਆ, ਉਹ ਇਹ ਪੁੱਛਦਾ ਕਿ ਮੈਨੂੰ ਦੱਸੋ ਮੇਰੇ ਘਰ 'ਚੋਂ ਕਿਹੜਾ ਬੰਦਾ, ਮੈਂ ਇਹਨੂੰ ਓਂ ਕਰ ਦੂੰ, ਮੈਂ ਇਹਨੂੰ ਦੋਂ ਕਰ ਦੂੰ, ਮੈਂ ਇਹਨੂੰ ਸਬਕ ਸਿਖਾ ਦੂੰ। ਇਸੇ ਕੁਛ ਦੇ ਦਰਮਿਆਨ ਇੱਕ ਦਿਨ ਕਿਸੇ ਨੇ ਕਵੱਲੇ ਜਿਹੇ ਫਕੀਰ ਦੀ ਦੱਸ ਪਾਤੀ। ਸਿਆਲ ਦੇ ਦਿਨ ਨਦੀ ਦੇ ਕਿਨਾਰੇ ਬੈਠਾ, ਹਲਕੀ ਹਲਕੀ ਜਿਹੀ ਧੂਣੀ ਸੇਕੀ ਜਾਵੇ ਅਤੇ ਜਾ ਕੇ ਉਹਦੇ ਨਾਲ ਵੀ ਆਪਣੇ ਮਨ ਦੀ ਗੱਲ ਸਾਂਝੀ ਕਰ ਦਿੱਤੀ। ਫਕੀਰ ਨੇ ਸਾਰੀ ਗੱਲ ਬੜੇ ਧਿਆਨ ਦੇ ਨਾਲ ਸੁਣੀ ਅਤੇ ਪੁੱਛਿਆ ਪਹਿਲਾਂ ਦੱਸ ਤੈਨੂੰ ਤੈਰਨਾ ਆਉਂਦਾ। ਕਹਿਣ ਲੱਗਾ ਜੀ ਨਹੀਂ। ਫਕੀਰ ਨੇ ਇੱਕਦਮ ਆਪਣਾ ਕੰਬਲ ਲਾ ਕੇ ਪਾਸੇ ਮਾਰਿਆ, ਕਹਿਣ ਲੱਗਾ ਇਹ ਤਾਂ ਹੋਰ ਵੀ ਵਧੀਆ, ਤੇਰਾ ਇਲਾਜ ਹੋਰ ਛੇਤੀ ਹੋ ਜਾਊਗਾ। ਆ ਨਹੀਂ ਵੇਖਿਆ, ਦਾ ਨਹੀਂ ਵੇਖਿਆ,
ਨਦੀ ਕਿਨਾਰੇ ਖਲੋਤੇ ਨੂੰ ਧੱਕਾ ਮਾਰਿਆ ਤੇ ਨਦੀ ਚ ਸੁੱਟਦਾ। ਹੁਣ ਉਹਨੂੰ ਸਮਝ ਹੀ ਨਹੀਂ ਲੱਗੀ ਕਿ ਮੇਰੇ ਨਾਲ ਹੋਇਆ ਕੀ ਆ। ਪਾਣੀ ਇੰਨਾ ਡੂੰਘਾ ਸੀ ਕਿ ਪੈਰ ਨਾ ਥੱਲੇ ਲੱਗਣ, ਤੈਰਨਾ ਆਉਂਦਾ ਨਹੀਂ ਸੀ ਉੱਤੋਂ ਸਿਆਲ ਦੇ ਦਿਨ, ਤੇ ਉੱਤੋਂ ਦਿਨ ਉਹਨੇ ਚੰਗੇ ਮਾਣੇ। ਜਿਹੜੇ ਬੰਦੇ ਨੇ ਪੈਸਾ ਵੇਖਿਆ ਹੁੰਦਾ ਚੰਗੇ ਦਿਨ ਮਾਣੇ ਹੁੰਦੇ, ਉਹ ਛੇਤੀ ਹੰਭ ਜਾਂਦਾ, ਉਹ ਛੇਤੀ ਥੱਕਦਾ, ਛੇਤੀ ਦਿਲ ਛੱਡ ਜਾਂਦਾ। ਉਹਨੂੰ ਲੱਗੇ ਕਿ ਹੁਣ ਮੈਂ ਮਰ ਚੱਲਿਆ। ਮਾੜਾ ਜਿਹਾ ਤਾਂ ਨਿਕਲੇ ਆਵਾਜ਼ ਮਾਰੇ, ਇੱਕ ਸਮਾਂ ਆਇਆ ਆਵਾਜ਼ਾਂ ਵੀ ਨਾ ਨਿਕਲਣ। ਜਦੋਂ ਨਿਕਲਦੀਆਂ ਸੀ ਉਦੋਂ ਬਥੇਰੀਆਂ ਉਹਨੇ ਗਾਲਾਂ ਕੱਢੀਆਂ। ਮਨ ਹੀ ਮਨ ਬਥੇਰਾ ਕੁਛ ਸੋਚਦਾ ਹੋਊਗਾ, ਜਾਂ ਫਿਰ ਸੋਚਣ ਦਾ ਵੀ ਸਮਾਂ ਨਹੀਂ ਲੱਗਾ। ਮਾੜਾ ਜਿਹਾ ਕਿਤੇ ਕਿਸੇ ਪਾਸੇ ਟਾਣੀ ਨੂੰ ਹੱਥ ਪਿਆ, ਸਾਹ ਆਉਣ ਜੋਗਾ ਨੱਕ ਤਾਂ ਨੂੰ ਘਿਰ ਰਹਿ ਗਿਆ, ਤੇ ਹੁਣ ਆਵਾਜ਼ਾਂ ਮਾਰਦਾ ਕਦੀ ਤਰਲਿਆਂ ਦੇ ਨਾਲ ਤੇ ਕਦੀ ਦਬਕੇ ਦੇ ਨਾਲ। ਤੂੰ ਪਾਗਲ ਨੇ, ਮੈਂ ਗਲਤੀ ਕੀਤੀ, ਮੈਂ ਤੇਰੇ ਕੋਲ ਆ ਗਿਆ, ਮੇਰੀ ਜਾਨ ਚਲੀ ਜਾਊਗੀ, ਮੇਰੀ ਜਾਣ ਪਛਾਣ ਬਹੁਤ ਹੈ, ਤੈਨੂੰ ਮੈਂ ਬਖਸ਼ੂੰਗਾ ਨਹੀਂ। ਧਮਕੀਆਂ ਵੀ ਦਿੱਤੀਆਂ, ਤੈਨੂੰ ਪਤਾ ਮੈਨੂੰ ਤੈਰਨਾ ਨਹੀਂ ਆਉਂਦਾ। ਇਹ ਹਲਕੀ ਜਿਹੀ ਟਾਣੀ ਟੁੱਟ ਗਈ ਤੇ ਸਮਝ ਮੈਂ ਗਿਆ, ਫਕੀਰ ਨੂੰ ਕੋਈ ਪਰਵਾਹ ਨਹੀਂ। ਫਕੀਰ ਨੇ ਵੇਖਿਆ ਕਿ ਮਾੜਾ ਜਿਹਾ ਹੱਥ ਪੈ ਗਿਆ, ਉਹਦੇ ਵਾਲਾ ਝੋਲਾ ਖੋਲਿਆ ਤੇ ਵਿੱਚੋਂ ਜੋ ਵੀ ਉਹ ਫਕੀਰ ਦੇ ਲਈ ਲੈ ਕੇ ਆਇਆ ਸੀ ਕੋਈ ਖਾਣਾ ਦੇਣਾ, ਉਹ ਆਰਾਮ ਦੇ ਨਾਲ ਖਾਣ ਲੱਗ ਪਿਆ। ਉਹ ਉੱਥੋਂ ਰੌਲਾ ਪਾਈ ਜਾਵੇ, ਕਦੀ ਤਰਲੇ ਮਾਰੀ ਜਾਵੇ, ਕਦੀ ਧਮਕੀਆਂ ਦੇਈ ਜਾਵੇ, ਪਰ ਫਕੀਰ ਆਰਾਮ ਦੇ ਨਾਲ ਖਾਣ ਲੱਗਾ। ਉਹਨੇ ਹੱਥ ਪੈਰ ਇੰਨੇ ਕੁ ਮਾਰੇ, ਕੋਸ਼ਿਸ਼ਾਂ ਇੰਨੀਆਂ ਕੁ ਕੀਤੀਆਂ ਕਿ ਉਹ ਹੁਣ ਪਤਲੀ ਜਿਹੀ ਟਾਣੀ ਵੀ ਟੁੱਟੀ ਕੇ ਟੁੱਟੀ, ਫਿਰ ਦੁਬਾਰਾ ਗੋਤੇ ਖਾਣ ਲੱਗ ਪਏ। ਜਦੋਂ ਫਕੀਰ ਨੇ ਵੇਖਿਆ ਕਿ ਹੁਣ ਇਹਦੇ 'ਚ ਬਿਲਕੁਲ ਵੀ ਵਾਹ ਨਹੀਂ ਰਹੀ, ਬਿਲਕੁਲ ਸਾਹ ਸੱਤਿਆ ਨਹੀਂ ਰਹੀ, ਉਹਨੇ ਨਦੀ 'ਚ ਛਾਲ ਮਾਰੀ ਅਤੇ ਉਹ ਦੂਰੋਂ ਜਾ ਕੇ ਕੱਢ ਲਿਆਂਦਾ, ਬਿਲਕੁਲ ਮਰਦੇ ਮਰਦੇ ਨੂੰ ਲਿਆ ਕੇ ਧੂਣੀ ਦੇ ਲਾਗੇ ਪਾਇਆ, ਅੱਗ ਤੇਜ਼ ਕੀਤੀ, ਉੱਤੇ ਕੰਬਲ ਦਿੱਤਾ, ਥੋੜ੍ਹੇ ਜਿਹੇ ਸਾਹ ਚੱਲਦੇ ਕੀਤੇ, ਉਹਦੇ ਵੀ ਸਾਹ 'ਚ ਸਾਹ ਆਇਆ ਵੀ ਚਲੋ ਹੁਣ ਜਾਨ ਤਾਂ ਬਚੀ ਹੈ। ਹਲੇ ਮਾੜਾ ਜਿਹਾ ਸੁਰਤ 'ਚ ਆਏ ਤਾਂ ਫਕੀਰ ਨੇ ਕਿਹਾ, ਤੂੰ ਡੁੱਬ ਕਿੱਦਾਂ ਗਿਆ, ਚੰਗਾ ਭਲਾ ਬੰਦਾ ਹੈ ਤੂੰ। ਮਨ ਹੀ ਮਨ ਸੋਚ ਰਿਹਾ, ਚੰਗਾ ਪਾਗਲ ਬੰਦਾ, ਮੈਂ ਜਦੋਂ ਤੈਨੂੰ ਕਿਹਾ ਵੀ ਮੈਨੂੰ ਤੈਰਨਾ ਨਹੀਂ ਆਉਂਦਾ, ਮੇਰੇ ਮਨਾ ਕਰਨ ਦੇ ਉੱਤੇ ਵੀ ਤੂੰ ਮੈਨੂੰ ਧੱਕਾ ਦੇ ਦਿੱਤਾ, ਅਤੇ ਫਿਰ ਹੁਣ ਇੱਦਾਂ ਦੇ ਸਵਾਲ ਪੁੱਛਣ ਦਾ ਕੀ ਮਤਲਬ। ਪਰ ਸਵਾਲ ਮੇਰਾ ਹਾਲੇ ਵੀ ਉੱਥੇ ਹੀ ਹੈ, ਤੂੰ ਡੁੱਬਿਆ ਕਿਉਂ। ਕਹਿਣ ਲੱਗਾ, ਜੀ ਮੈਨੂੰ ਤੈਰਨਾ ਨਹੀਂ ਸੀ ਆਉਂਦਾ। ਤੇਰੇ ਪੈਰ ਕਿਉਂ ਨਹੀਂ ਲੱਗੇ, ਕਿਉਂਕਿ ਪਾਣੀ ਬੜਾ ਡੂੰਘਾ ਸੀ। ਤੈਨੂੰ ਬਚਾਇਆ ਕਿਹਨੇ, ਤੁਸੀਂ, ਮੈਂ ਕਿਉਂ ਬਚਾਇਆ, ਕਿਉਂਕਿ ਮੈਨੂੰ ਤੈਰਨਾ ਆਉਂਦਾ। ਇੰਨੀਆਂ ਗੱਲਾਂ ਕਰਦੇ ਕਰਦੇ ਉਸੇ ਨਦੀ ਦੇ ਵਿੱਚ ਫਕੀਰ ਨੇ ਛਾਲ ਮਾਰ ਦਿੱਤੀ, ਆਰਾਮ ਦੇ ਨਾਲ ਚੁੱਭੀਆਂ ਲਾਈਆਂ, ਖੁਸ਼ ਹੋਇਆ, ਨਾਤਾ ਪਾਣੀ ਦੇ ਨਾਲ, ਇੱਕਮਿਕ ਹੋਇਆ, ਕੁਦਰਤ ਦੇ ਨਜ਼ਾਰੇ ਮਾਣੇ, ਹੱਸਦਾ ਹੱਸਦਾ ਪਾਣੀ ਦੇ ਵਿੱਚੋਂ ਬਾਹਰ ਆਇਆ, ਉਸੇ ਧੂਣੇ ਦੇ ਕੋਲ ਬਹਿ ਗਿਆ। ਹੁਣ ਦੱਸ ਮੈਂ ਕਿਉਂ ਨਹੀਂ ਡੁੱਬਾ ਤੇ ਤੂੰ ਕਿਉਂ ਡੁੱਬ ਗਿਆ। ਜੀ ਤੁਹਾਨੂੰ ਤੈਰਨਾ ਆਉਂਦਾ, ਤੁਸੀਂ ਤਾਂ ਨਹੀਂ ਡੁੱਬੇ। ਮੈਨੂੰ ਨਹੀਂ ਸੀ ਆਉਂਦਾ, ਮੈਂ ਤਾਂ ਕਰਕੇ ਡੁੱਬ ਗਿਆ। ਇਹਦੇ ਵਿੱਚ ਔਖਾ ਕੀ ਹੈ, ਮੈਨੂੰ ਸਮਝ ਨਹੀਂ ਆਉਂਦੀ, ਤੁਸੀਂ ਸਾਬਤ ਕੀ ਕਰਨਾ ਚਾਹੁੰਦੇ, ਮੇਰੇ ਕੋਲ ਹੱਲ ਕਰਨਾ ਚਾਹੁੰਦੇ ਹੋ ਕਿ ਮੇਰੀ ਜਾਨ ਲੈਣਾ ਚਾਹੁੰਦੇ ਹੋ। ਜੇ ਮੇਰੇ ਝੋਲੇ 'ਚ ਕੋਈ ਰਾਸ਼ਨ ਪਾਣੀ ਖਾਣਾ ਸੀ ਤੇ ਉੱਦਾਂ ਹੀ ਖਾ ਲੈਂਦੇ, ਮੈਂ ਤੇ ਵੈਸੇ ਵੀ ਤੁਹਾਡੇ ਲਈ ਲਿਆਂਦਾ ਸੀ। ਪਰ ਇੱਦਾਂ ਫਿਰ ਤੈਨੂੰ ਸਮਝ ਨਹੀਂ ਸੀ ਆਉਣੀ। ਇਹੋ ਜ਼ਿੰਦਗੀ ਆ ਹਰ ਇੱਕ ਇਨਸਾਨ ਦੀ ਜੋ ਤੇਰੇ ਨਾਲ ਹੁਣੇ ਹੋਇਆ। ਤੂੰ ਆਪ ਕਹਿ ਰਿਹਾ ਕਿ ਤੂੰ ਡੁੱਬਾ ਤਾਂ, ਤੈਨੂੰ ਤੈਰਨਾ ਨਹੀਂ ਸੀ ਆਉਂਦਾ,
ਤੂੰ ਉੱਥੇ ਪੰਗਾ ਲਿਆ ਜਿੱਥੇ ਤੇਰੇ ਪੈਰ ਨਹੀਂ ਸੀ ਲੱਗਦੇ ਥੱਲੇ। ਦੁਨੀਆਂ ਦੇ ਹਰ ਇੱਕ ਇਨਸਾਨ ਦੀ ਇਹੋ ਹੀ ਕਹਾਣੀ ਹੈ। ਅਸੀਂ ਜਦੋਂ ਉਹਦੇ ਕੋਲੋਂ ਮੰਗਦੇ ਹਾਂ ਇੰਨਾ ਕੁ ਮੰਗ ਲੈਂਦੇ ਹਾਂ ਵੀ ਉਹਨਾਂ ਸਾਨੂੰ ਸਾਹਮਣਾ ਹੀ ਨਹੀਂ ਆਉਂਦਾ। ਆਪਾਂ ਆਪਣੀ ਔਕਾਤ ਦੇ ਵਿੱਚ ਰਹਿ ਕੇ ਥੋੜ੍ਹੀ ਮੰਗਦੇ ਹਾਂ। ਉਦੋਂ ਆਪਾਂ ਮੰਗਦੇ ਹਾਂ ਕਿ ਸਾਨੂੰ ਵੱਧ ਦੇ, ਹੋਰ ਦੇ, ਬਹੁਤਾ ਦੇ, ਅਤੇ ਉਹ ਇਸੇ ਤਰ੍ਹਾਂ ਦੇ ਨਾਲ ਸਾਨੂੰ ਗੱਫੇ ਭਰ ਭਰ ਕੇ ਦਿੰਦਾ ਇਸੇ ਪਾਣੀ ਵਾਂਗੂ। ਜੇ ਤਾਂ ਆਪਾਂ ਇੱਦਾਂ ਮੰਗੀਏ ਕਿ ਉਹਨੇ ਕੁ ਪਾਣੀ 'ਚ ਰੱਖ ਜਿੱਥੇ ਸਾਡੇ ਪੈਰ ਥੱਲੇ ਲੱਗਦੇ ਰਹਿਣ, ਤਾਂ ਫਿਰ ਤਾਂ ਗੱਲ ਸਮਝ ਆਵੇ। ਅਤੇ ਜਦੋਂ ਤੇਰੇ ਵਰਗੇ ਇੰਨਾ ਕੁ ਮੰਗ ਲੈਂਦੇ ਨੇ ਕਿ ਪੈਰ ਹੀ ਨਹੀਂ ਥੱਲੇ ਲੱਗਦੇ, ਅਤੇ ਵਿੱਚੇ ਟੋਕ ਕੇ ਕਹਿਣ ਲੱਗਾ ਇਹਦਾ ਮਤਲਬ ਫਿਰ ਕੋਈ ਤਰੱਕੀ ਨਾ ਕਰੇ, ਤੇਰੇ ਵਾਂਗੂ ਫਕੀਰ ਹੋ ਜੇ, ਪਾਗਲ ਹੋ ਜੇ ਤੇਰੇ ਵਾਂਗੂ। ਮੈਂ ਤਾਂ ਨਹੀਂ ਕਿਹਾ, ਤੁਹਾਡੀ ਤਰੱਕੀ ਕਰ ਚੁੱਕਿਆਂ ਦੀ ਇਹੋ ਹੀ ਤਾਂ ਸਮੱਸਿਆ। ਤੁਸੀਂ ਸਿਰਫ ਆਪਣੇ ਆਪ ਨੂੰ ਸਿਆਣਾ ਸਮਝਦੇ ਹੋ, ਕਿਸੇ ਦੀਆਂ ਸੁਣਨ ਦੀ ਤੁਹਾਡੇ ਵਿੱਚ ਬਿਲਕੁਲ ਵੀ ਪੇਸ਼ੈਂਸ ਨਹੀਂ ਰਹਿ ਜਾਂਦੀ। ਮੈਂ ਸਿਰਫ ਤੈਨੂੰ ਇੰਨਾ ਸਮਝਾਉਣਾ ਚਾਹੁੰਦਾ ਕਿ ਜੇ ਰੱਬ ਬਹੁਤਾ ਦੇ ਦੇਵੇ, ਜੇ ਉਹ ਤੁਹਾਡੀ ਸੁਣ ਹੀ ਲਵੇ, ਤੁਹਾਡੇ 'ਤੇ ਮਿਹਰਬਾਨ ਹੋ ਜਾਵੇ, ਤਾਂ ਫਿਰ ਤੈਰਨਾ ਸਿੱਖ ਲੈਣਾ ਚਾਹੀਦਾ। ਜਿਹੜੇ ਮਰਜ਼ੀ ਪਾਣੀ ਦਾ ਵਿੱਚ ਹੋ, ਉੱਥੇ ਜੇ ਤੁਹਾਨੂੰ ਤੈਰਨਾ ਆਉਂਦਾ ਤਾਂ ਫਿਰ ਤੁਸੀਂ ਨਹੀਂ ਡੁੱਬਦੇ, ਫਿਰ ਤੁਹਾਨੂੰ ਕਿਸੇ ਸਹਾਰੇ ਦੀ ਲੋੜ ਨਹੀਂ। ਦੁਨੀਆਂ ਦੇ ਬਹੁਤੇ ਇਨਸਾਨ ਉਹੀ ਕਰਦੇ ਨੇ ਜੋ ਤੂੰ ਕਰਦਾ, ਤੂੰ ਕੋਈ ਗਲਤ ਨਹੀਂ ਕੀਤਾ, ਵੱਖਰਾ ਨਹੀਂ ਕੀਤਾ। ਆਪਾਂ ਤਰੱਕੀ ਕਰ ਲੈਂਦੇ ਹਾਂ, ਬਹੁਤ ਰੱਬ ਕੋਲੋਂ ਮੰਗ ਲੈਂਦੇ ਹਾਂ, ਸਾਨੂੰ ਉਹ ਵੀ ਮਿਲ ਜਾਂਦਾ ਵਾ ਜੋ ਸਾਡੀ ਔਕਾਤ ਦੇ ਵਿੱਚ ਨਹੀਂ ਹੈ, ਉਹ ਸਾਨੂੰ ਬਹੁਤ ਦਿੰਦਾ। ਪਰ ਉਸ ਤੋਂ ਬਾਅਦ ਸਮੱਸਿਆ ਇਹ ਆਉਂਦੀ ਆ ਕਿ ਸਾਨੂੰ ਓਨੇ ਨੂੰ ਸਾਂਭਣਾ ਨਹੀਂ ਆਉਂਦਾ, ਸਾਨੂੰ ਓਨੇ ਨੂੰ ਮੈਨੇਜ ਨਹੀਂ ਕਰਨਾ ਆਉਂਦਾ। ਉਹ ਜਿਹੜਾ ਬਹੁਤਾ ਆਪਾਂ ਮੰਗਿਆ ਉਹ ਨਾਲ ਫਿਰ ਬਹੁਤੇ ਚੈਲੇਂਜ ਲੈ ਕੇ ਆਉਂਦਾ, ਬਹੁਤੇ ਦੁੱਖ ਲੈ ਕੇ ਆਉਂਦਾ, ਅਤੇ ਉਦੋਂ ਫਿਰ ਤੇਰੇ ਵਰਗੇ ਬੰਦੇ ਘਬਰਾ ਜਾਂਦੇ। ਚਾਹੀਦਾ ਤਾਂ ਇਹ ਆ ਕਿ ਜਿੱਦਾਂ ਜਿੱਦਾਂ ਤੁਹਾਨੂੰ ਬਹੁਤਾ ਮਿਲਦਾ ਉੱਦਾਂ ਉੱਦਾਂ ਉਸ ਬਹੁਤੇ ਨੂੰ ਸਾਂਭਣ ਦੀ ਆਪਣੇ ਆਪ ਦੇ ਵਿੱਚ ਕਾਬਲੀਅਤ ਵੀ ਲੈ ਕੇ ਆਓ। ਜਿੰਨੇ ਡੂੰਘੇ ਪਾਣੀਆਂ ਦੇ ਵਿੱਚ ਉਤਰਨਾ ਉਨੇ ਡੂੰਘੇ ਪਾਣੀਆਂ ਦੇ ਗੋਤਾਖੋਰ ਵੀ ਬਣੋ, ਤਾਰੂ ਵੀ ਬਣੋ, ਫਿਰ ਤਾਂ ਗੱਲ ਸਮਝ ਆਉਂਦੀ ਹੈ। ਨਹੀਂ ਤਾਂ ਫਿਰ ਤੇਰੇ ਵਰਗਿਆਂ ਦਾ ਹਾਲ ਇਹੋ ਹੀ ਆ, ਤੇਰੇ ਵਰਗੇ ਡੁੱਬ ਰਹੇ ਹੁੰਦੇ ਆ, ਮੇਰੇ ਵਰਗੇ ਪਾਸੇ ਬੈਠੇ ਤੁਹਾਡਾ ਧਨ ਦੌਲਤ ਮਾਲ ਖਾ ਰਹੇ ਹੁੰਦੇ ਆ, ਜਦੋਂ ਕਿ ਜੇ ਉਹਨਾਂ ਨੂੰ ਲੱਗਦਾ ਇਹ ਹੁਣ ਡੁੱਬਣ ਵਾਲਾ ਤਾਂ ਮੇਰੇ ਵਰਗਾ ਡੁਬਕੀ ਮਾਰ ਕੇ ਤੈਨੂੰ ਚਾਰ ਸਾਹ ਦਵਾ ਦਿੰਦਾ, ਜਦੋਂ ਉਹਨੂੰ ਲੱਗਦਾ ਕਿ ਮੇਰੇ ਘਰ ਦੀ ਰੋਟੀ ਫਿਰ ਰੁਕਣ ਡਈ ਆ, ਉਹ ਬੰਦਾ ਫਿਰ ਤੁਹਾਨੂੰ ਨਦੀ 'ਚ ਧੱਕਾ ਮਾਰਦਾ, ਤੁਸੀਂ ਫਿਰ ਗੋਤੇ ਖਾਂਦੇ ਹੋ, ਫਿਰ ਉਹ ਕਹਿੰਦਾ ਮੈਨੂੰ ਆਹ ਦੇ ਆਹ ਦੇ, ਤੁਸੀਂ ਹੱਸ ਕੇ ਦਿੰਦੇ ਹੋ, ਆਪਣੇ ਡਰ 'ਚੋਂ ਦਿੰਦੇ ਹੋ, ਅਤੇ ਹੌਲੀ ਹੌਲੀ ਹਰ ਇਨਸਾਨ ਦੀ ਇਹੋ ਕਹਾਣੀ ਬਣ ਕੇ ਰਹਿ ਜਾਂਦੀ ਆ। ਕਦੀ ਉਹ ਗੋਤਿਆਂ ਤੋਂ ਬਚਾਉਣ ਵਾਲੇ ਤੁਹਾਨੂੰ ਬਾਬੇ ਲੱਗਦੇ, ਕਦੀ ਉਹ ਤੁਹਾਨੂੰ ਗੋਤਿਆਂ ਤੋਂ ਬਚਾਉਣ ਵਾਲੇ ਕੁਛ ਰਾਜਨੇਤਾ ਲੱਗਦੇ, ਕਦੀ ਤੁਹਾਨੂੰ ਗੋਤਿਆਂ ਤੋਂ ਬਚਾਉਣ ਵਾਲੇ ਅਫਸਰ ਹੋ ਜਾਂਦੇ ਆ। ਇੱਕ ਸਮਾਂ ਆਉਂਦਾ ਜਦੋਂ ਇਹ ਸਾਰੇ ਹਰ ਕੋਈ ਰੱਜ ਕੇ ਤੁਹਾਡੇ ਮਾਲ ਨੂੰ ਬਹਿ ਕੇ ਖਾਂਦਾ, ਤੁਹਾਨੂੰ ਗੋਤੇ ਦਵਾਉਂਦਾ, ਬਚਾਉਂਦਾ, ਮੇਰੇ ਵਾਂਗੂ ਧੂਣੀ ਸਿਖਾਉਂਦਾ, ਅਤੇ ਫਿਰ ਤੋਰਦਾ ਜਾ ਕਮਾ ਕਮਾ ਕੇ ਲਿਆ ਅਤੇ ਮੈਨੂੰ ਦੇ। ਇਹ ਕਹਾਣੀ ਆ ਅਜੋਕੇ ਇਨਸਾਨ ਦੀ, ਸਾਡੀ ਤੁਹਾਡੀ ਸਾਰਿਆਂ ਦੀ। ਹਾਲੇ ਕਿ ਆਪਾਂ ਆਪਣੇ ਆਪ ਨੂੰ ਸਮੇਂ ਦੇ ਅਨੁਸਾਰ ਤਰਾਸ਼ੀਏ, ਵੀ ਦਿਮਾਗੀ ਤੌਰ ਦੇ ਉੱਤੇ ਵੀ, ਸਰੀਰਕ ਤੌਰ ਦੇ ਉੱਤੇ ਵੀ, ਹਰ ਇੱਕ ਪੱਖੋਂ, ਅਤੇ ਫਿਰ ਸਾਨੂੰ ਲੋੜ ਨਾ ਪਵੇ ਕਿਸੇ ਨੂੰ ਕਵਾਉਣ ਦੀ, ਕਿਸੇ ਨੂੰ ਲੋੜ ਨਾ ਪਵੇ ਸਾਨੂੰ ਬਚਾਉਣ ਦੀ, ਫਿਰ ਸਾਨੂੰ ਸਭ ਕੁਛ ਹੁੰਦਿਆਂ ਸੁਣਦਿਆਂ ਦੁੱਖ ਵੀ ਮਹਿਸੂਸ ਨਾ ਹੋਵੇ। ਗੱਲ ਕਰਦੀ ਕਿ ਸਾਰੇ ਹੱਲ ਸਾਡੇ ਕੋਲ ਨੇ, ਸਭ ਕੁਛ ਤੁਹਾਡੇ ਅੰਦਰ ਆ, ਪਰ ਆਪਾਂ ਲੱਭਦੇ ਫਿਰਦੇ ਹਾਂ ਵੀ ਕੋਈ ਨਾ ਕੋਈ ਕੁਛ ਨਾ ਕੁਛ ਸਾਨੂੰ ਤਵੀਤ ਕੱਢ ਕੇ ਦੇ ਦੇ, ਕੋਈ ਸਾਡੇ ਲਈ ਮੰਤਰ ਪੜ੍ਹ ਦੇ, ਕੋਈ ਸਾਡੇ ਲਈ ਉਪਾਅ ਕਰ ਦੇ, ਟੇਵਾ ਲਾ ਦੇ, ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਇਨਸਾਨ ਨੂੰ ਦੱਸੇ ਨੇ ਇਸ ਮੰਡੀ ਨੇ।
ਧਰਮ ਦੇ ਠੇਕੇਦਾਰਾਂ ਨੇ। ਕਿੰਨੇ ਕੁ ਇਨਸਾਨ ਹੋਣਗੇ ਜਿਨ੍ਹਾਂ ਨੂੰ ਅੱਗੋਂ ਕੋਈ ਚੱਜ ਦਾ ਬੰਦਾ ਟੱਕਰ ਜਾਵੇ, ਨਹੀਂ ਤਾਂ ਇੱਕ ਦੇ ਜਦੋਂ ਤੱਕ ਕੱਪੜੇ ਲੱਥਦੇ ਆ ਉਹ ਤੁਹਾਡੇ ਸਾਹਮਣੇ ਰਿਵੀਲ ਹੁੰਦਾ, ਉਹਨੇ ਚਿਰ ਨੂੰ ਤੁਸੀਂ ਦੂਸਰਾ ਲੱਭ ਲੈਂਦੇ। ਇਸੇ ਤਰ੍ਹਾਂ ਪਤਾ ਨਹੀਂ ਕਈ ਲੋਕ ਕਿੱਦਾਂ ਸਾਰੀ ਸਾਰੀ ਜ਼ਿੰਦਗੀ ਬਿਤਾ ਦਿੰਦੇ। ਪਰ ਗੱਲ ਸਿਰਫ ਇੰਨੀ ਕਿ ਜੇ ਆਪਾਂ ਜ਼ਿੰਦਗੀ ਦੇ ਵਿੱਚ ਇੱਕ ਸਮੇਂ ਬੜਾ ਸੋਹਣਾ ਗੁਜ਼ਾਰਾ ਕਰ ਰਹੇ ਸਾਂ, ਆਪਾਂ ਖੁਸ਼ ਸਾਂ, ਤਾਂ ਫਿਰ ਕੀ ਹੋਇਆ? ਵੱਧ ਪੈਸਾ ਆਉਣ ਦੇ ਉੱਤੇ ਆਪਾਂ ਦੁਖੀ ਕਿਉਂ ਹੋ ਗਏ? ਤਰੱਕੀ ਕਰਨ ਦੇ ਉੱਤੇ ਆਪਾਂ ਦੁਖੀ ਕਿਉਂ ਹੋ ਗਏ? ਸ਼ਾਇਦ ਆਪਾਂ ਆਪਣੇ ਸਕਿੱਲ ਨਹੀਂ ਡਿਵੈਲਪ ਕੀਤੇ ਉਸ ਸਭ ਕੁਛ ਨੂੰ ਸਾਂਭਣ ਦੇ ਲਈ, ਜੇ ਨਾਲ ਦੀ ਨਾਲ ਆਪਾਂ ਉਹ ਵੀ ਕੋਰਸ ਕਰੇ ਜਾਈਏ ਤਾਂ ਫਿਰ ਆਪਾਂ ਬੜੇ ਸੁਖੀ ਹੋਈਏ। ਫਿਰ ਸਾਨੂੰ ਲੋੜ ਨਾ ਪਵੇ ਤਰ੍ਹਾਂ ਤਰ੍ਹਾਂ ਦੇ ਲੈਕਚਰ ਸੁਣਨ ਦੀ, ਜਾਂ ਫਿਰ ਹੋਰ ਵੀ 3600 ਢੰਗ ਤਰੀਕੇ ਜਿਹੜੇ ਵੀ ਆਪਾਂ ਕਰਦੇ ਹਾਂ। ਲੋੜ ਹੈ ਸਿਰਫ ਦੁੱਖਾਂ ਨੂੰ ਗਲ ਨਾਲ ਲਾਉਣ ਦੀ। ਜਦੋਂ ਸਾਨੂੰ ਦੁੱਖ ਆਉਂਦੇ ਆ ਅਸੀਂ ਤਰਲੋ ਮੱਛੀ ਹੋ ਜਾਂਦੇ ਹਾਂ। ਸਾਡੇ ਪੀਰਾਂ ਪੈਗੰਬਰਾਂ ਨੇ ਸਾਨੂੰ, ਸਾਡੇ ਗੁਰੂਆਂ ਨੇ ਸਾਨੂੰ ਕਿਹਾ ਦੁੱਖ ਆਉਂਦੇ ਨੇ ਉਹਨਾਂ ਨੂੰ ਘੁੱਟ ਕੇ ਗਲ ਨਾ ਲਾਓ, ਚਿਰ ਤੋਂ ਵਿਛੜੇ ਕਿਤੇ ਯਾਰ ਦੋਸਤ ਵਾਂਗੂ, ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਨੇ। ਦੁੱਖਾਂ ਨੂੰ ਲਾ ਲਾ ਸੁੱਟੋਗੇ ਅਤੇ ਉਹ ਹੋਰ ਦੂਣੇ ਚੌਣੇ ਹੋ ਕੇ ਤੁਹਾਡੇ ਦੁਆਲੇ ਘੁੰਮਣਗੇ, ਭਾਰੇ ਲੱਗਣਗੇ। ਪਰ ਇਹ ਪਈ ਚੀਜ਼ ਤੁਹਾਨੂੰ ਭਾਰੀ ਲੱਗਦੀ ਹੈ, ਇੱਕ ਵਾਰੀ ਉਹਨੂੰ ਚੁੱਕ ਲਓ, ਗਲ ਦੇ ਨਾਲ ਲਾ ਲਓ, ਫਿਰ ਉਹ ਤੁਹਾਡੀ ਦੋਸਤ ਬਣ ਜਾਂਦੀ ਹੈ। ਅਤੇ ਜਿਹਨੂੰ ਦੁੱਖਾਂ ਦੇ ਨਾਲ, ਔਕੜਾਂ ਦੇ ਨਾਲ, ਤਕਲੀਫਾਂ ਦੇ ਨਾਲ ਯਾਰੀ ਪਾਉਣੀ ਆ ਗਈ, ਉਹ ਫਿਰ ਕਿਤੇ ਮਾਰ ਨਹੀਂ ਖਾਂਦਾ।

ਕੁਛ ਇਹੋ ਜਿਹਾ ਗੀਤ ਜਿਨ੍ਹਾਂ ਨੂੰ ਤੁਸੀਂ ਆਪਣੇ ਦਿਲ ਦੇ ਵਿੱਚ ਜਗ੍ਹਾ ਦਿੱਤੀ ਹੈ ਅਤੇ ਕੁਛ ਨਵੀਆਂ ਗੱਲਾਂ, ਕਿਉਂਕਿ ਜਿਹੜੀ ਆਰਟਿਸਟ ਦੀ ਹੋਂਦ ਹੈ, ਜਿਹੜੀ ਮਨਮੋਹਣ ਵਾਰਸ ਦੀ ਹੋਂਦ ਹੈ, ਕਮਲ ਹੀਰ ਦੀ ਹੋਂਦ ਹੈ, ਆਪਣੇ ਆਪ 'ਚ ਕੁਛ ਨਹੀਂ ਹੈਗੀ, ਸਿਰਫ ਗੀਤਾਂ ਕਰਕੇ ਹੈ, ਜਿਹੜੇ ਗੀਤ ਨੇ ਅਸੀਂ ਗਾਏ ਹੋਏ ਉਹਨਾਂ ਕਰਕੇ ਸਾਡੀ ਪਹਿਚਾਣ ਹੈ। ਉਹੀ ਆਪਣੀ ਪਹਿਚਾਣ ਤੁਹਾਡੇ ਰੂਬਰੂ ਕਰਨ ਜਾ ਰਿਹਾ। ਆ ਜਾਓ ਸ਼ੁਰੂ ਕਰੀਏ ਫਿਰ। ਆਓ ਜੀ।

0: ਕਿੰਨੇ ਨਿਕਲੇ ਮਹਿੰਦੀ ਲਾ ਕੇ ਅੱਜ? ਹੱਥ ਦਿਖਾਓ ਕਿੰਨੇ ਕਿੰਨੇ ਦੇ ਲੱਗੀ।
1: ਹੱਥੀ ਮਹਿੰਦੀ ਲਾ ਕੇ ਨਿਕਲੇ ਓ, ਨੈਣੀ ਸੁਰਮਾ ਪਾ ਕੇ ਨਿਕਲੇ ਓ।

0: ਜੇ ਬੈਂਡੇਜ ਲਾ ਲਿਆ ਹੁਣ ਲਹੂ ਤੇ ਬਹੁਤ ਜਾਂਦਾ, ਬਲੱਡ ਬਹੁਤ ਵਗ ਰਿਹਾ। ਝੂਠੇ ਹੀ ਵਾਅਦੇ ਹੋਣ ਬੇਸ਼ੱਕ, ਜਦੋਂ ਤੱਕ ਐਂਬੂਲੈਂਸ ਆਉਂਦੀ ਉਦੋਂ ਤੱਕ ਤੇ ਬੰਦਾ ਬਚ ਜਾਣਾ।
1: ਜੇ ਕਰਦਾ ਪੱਟੀ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਦਿੱਲੀ ਵਿੱਚ ਘਰੇ ਮੇਰੀ ਭੈਣ, ਉਹ ਬਸ ਇੱਕ ਰੰਗ ਦੇਖ ਕੇ ਸਮਝ ਆਉਂਦੀ ਹੈ ਕਿ ਉਸਨੂੰ ਆਪਣੀ ਪਸੰਦ ਦੀ ਸਾੜੀ ਮਿਲ ਗਈ ਹੈ। ਇਸ ਲਈ ਭਾਵੇਂ ਤੁਹਾਡੀ ਭੈਣ ਨੂੰ ਆਪਣੀ ਪਸੰਦ ਚੁਣਨ ਲਈ ਵਕਤ ਲੱਗਦਾ ਹੋਵੇ ਜਾਂ ਉਸਨੇ ਪਹਿਲਾਂ ਹੀ ਆਪਣਾ ਮਨ ਬਣਾ ਲਿਆ ਹੋਵੇ, ਰਿਮਿਟਲੀ ਰਾਹੀਂ ਆਪਣੇ ਘਰ ਪੈਸੇ ਭੇਜਣਾ ਸਿਰਫ ਇੱਕ ਲੈਣ ਦੇਣ ਨਹੀਂ ਹੈ,

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮਿਲਟਨ
1: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ
2: ਪੂਰੀ ਕਹਾਣੀ
3: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਤੇ ਆਖਰੀ ਵੀ ਤੂੰ
2: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au ਬਿਜ਼ਨਸ ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਬਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ

0: 246 ਤੇ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: हाय हाय हाय।
1: नागिन से बल खाके

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
0: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
2: 0433-280-252
3: ਤੇ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੀ, ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
1: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
3: अपने सपनों का घर बनाए रिवर वॉक में, जो है डेवलपमेंट विक्टोरिया का एक प्रोजेक्ट। वैरवी के दिल में स्थित इस जीवंत और स्थापित कम्युनिटी का हिस्सा बने। शॉपिंग, ट्रांसपोर्ट और पार्कलैंड के पास आपका नया घर। रिवर वॉक प्राइमरी स्कूल और एस्पायर अर्ली एजुकेशन एंड किंडरगार्टन से सिर्फ पैदल दूरी पर है। यहाँ अलग अलग प्लॉट साइज उपलब्ध है, केवल 5% डिपॉजिट के साथ खरीदे। अधिक जानकारी और अपनी रुचि दर्ज करने के लिए आज ही विजिट करें myriverwalk.com.au।
0: ऑस्ट्रेलिया च अपना घर लेना है या कंस्ट्रक्शन करवानी है, मॉर्टगेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर वेलकम। कॉल राज 04947637000 और व्हाट्सएप टू फोल्ड लेंडिंग।

0: ਰੇਡੀਓ ਹਾਂਜੀ 1674 ਐਮ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਪਾਂ ਇੱਕ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕੀਤਾ ਹੈ ਕਿ ਤੁਹਾਨੂੰ ਆਪਾਂ ਅਕਾਊਂਟਿੰਗ ਦੇ ਬਾਰੇ, ਤੁਹਾਡੇ ਹਿਸਾਬ ਕਿਤਾਬ ਦੇ ਬਾਰੇ, ਤੁਹਾਡੇ ਕਾਰੋਬਾਰਾਂ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਹੈ। ਅਤੇ ਉਹਦੇ ਲਈ ਆਪਾਂ ਸਪੈਸ਼ਲਿਸਟ ਪਿਛਲੀ ਵਾਰੀ ਸੱਦੇ ਸੀ, ਇਸ ਵਾਰੀ ਫਿਰ ਆਪਾਂ ਇਹਨਾਂ ਦੇ ਕੋਲੋਂ ਟਾਈਮ ਲਿਆ, ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸੋਹਣੀ ਫੀਡਬੈਕ ਦਿੱਤੀ। ਅਤੇ ਇਸ ਵਾਰੀ ਫਿਰ ਦੁਬਾਰਾ ਤੋਂ ਕੁਲਪ੍ਰੀਤ ਜੀ ਸਾਡੇ ਕੋਲ ਨੇ, ਪ੍ਰੋਫੈਸ਼ਨਲ ਅਕਾਊਂਟੈਂਟ ਨੇ ਅਤੇ ਆਪਣੇ ਭਾਈਚਾਰੇ ਦੀ ਲੰਮੇ ਸਮੇਂ ਤੋਂ ਮਦਦ ਕਰ ਰਹੇ ਨੇ। ਆਓ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ ਜੀ। ਆਇਆਂ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ।
0: ਹੋਰ ਠੀਕ ਠਾਕ ਹੋ?
1: ਹਾਂਜੀ ਬਹੁਤ ਵਧੀਆ।
0: ਪਿਛਲੇ ਪ੍ਰੋਗਰਾਮ ਦੀ ਕੋਈ ਫੀਡਬੈਕ ਤੁਹਾਨੂੰ ਆਈ ਹੋਵੇ?
1: ਫੀਡਬੈਕ ਜੀ, ਮੇਰੇ ਖਿਆਲ ਨਾਲ ਤਾਂ ਕਾਫ਼ੀ ਸਕਸੈਸਫੁਲ ਰਿਹਾ। ਕਾਫ਼ੀ ਕੋਸ਼ਿਸ਼ ਕੀਤੀ ਸੀ ਇਨਫੋਰਮੇਸ਼ਨ ਸ਼ੇਅਰ ਕਰਨ ਦੀ, ਅਤੇ ਕਾਫ਼ੀ ਪੋਜ਼ਿਟਿਵ ਫੀਡਬੈਕ ਆਈ ਮੈਨੂੰ।
0: ਗੁੱਡ। ਸੋ ਇਹ ਜਦੋਂ ਫੀਡਬੈਕ ਦਿੰਦੇ ਆ ਨਾ ਸਾਡੇ ਸਰੋਤੇ ਜਾਂ ਦਰਸ਼ਕ, ਤਾਂ ਫਿਰ ਉਹ ਬੰਦਾ ਹੋਰ ਐਨਰਜੀ ਲੈ ਕੇ ਆਉਂਦਾ। ਸੋ ਆਪਾਂ ਪਿਛਲੀ ਵਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇੱਕ ਸਟੇਜ ਤੱਕ ਕਰਕੇ ਆਪਾਂ ਅਪਡੇਟਸ ਸਾਂਝੀਆਂ ਕੀਤੀਆਂ ਵੀ ਕੀ ਕੀ ਹੁਣ ਚੱਲ ਰਿਹਾ, ਕੀ ਕੀ ਅੱਗੇ ਚੱਲ ਕੇ ਚੇਂਜ ਹੋਣੇ ਨੇ, ਕਿਹੜੇ ਕਿਹੜੇ ਫਾਇਦੇ, ਕੀ ਕੀ ਆਪਾਂ ਨੂੰ ਪ੍ਰੋ ਕੌਨਸ ਨੇ। ਅੱਜ ਮੇਰਾ ਇਰਾਦਾ ਹੈ ਕਿ ਆਪਾਂ ਸੁਪਰ ਐਨੂਏਸ਼ਨ 'ਤੇ ਗੱਲ ਕਰੀਏ, ਕਿਉਂਕਿ ਸੁਪਰ ਐਨੂਏਸ਼ਨ ਦਾ ਕਾਫ਼ੀ ਜ਼ਿਆਦਾ ਰੌਲਾ ਪੈ ਰਿਹਾ। ਖਾਸ ਤੌਰ ਦੇ ਉੱਤੇ ਮੈਂ ਵੇਖਦਾ ਵੀ ਕੋਵਿਡ ਦੇ ਦਿਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸੁਪਰ ਐਨੂਏਸ਼ਨ ਹੁੰਦਾ ਵਾ ਕੋਈ। ਮੈਂ ਇੰਡੀਆ ਵੀ ਰਿਲਾਈਜ਼ ਕੀਤਾ ਵੀ ਉੱਥੋਂ ਤੱਕ ਵੀ ਪਤਾ ਲੱਗਾ ਵੀ ਸੁਪਰ ਜੀ ਹੁੰਦੀ ਹੈ ਕੋਈ ਤੁਹਾਡੇ, ਹੈ ਨਾ, ਅਤੇ ਉੱਥੋਂ ਤੱਕ ਵੀ ਗੱਲਾਂ ਬਾਤਾਂ ਪਹੁੰਚ ਗਈਆਂ। ਅੱਜ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹਾਂਗੇ। ਸਭ ਤੋਂ ਪਹਿਲਾ ਸਵਾਲ ਹੀ ਮੇਰਾ ਆ ਕਿ ਸੁਪਰ ਐਨੂਏਸ਼ਨ ਹੈ ਕੀ? ਜੇ ਆਪਾਂ ਸਾਦੇ ਸ਼ਬਦਾਂ 'ਚ, ਮੰਨ ਲਓ ਆਸਟ੍ਰੇਲੀਆ ਤੋਂ ਬਾਹਰ ਬੈਠਾ ਕੋਈ ਇੰਡੀਆ ਅਮਰੀਕਾ ਕਿਤੇ ਦੂਰ ਬੈਠਾ ਬੰਦਾ ਸੁਣ ਰਿਹਾ, ਅਤੇ ਉਹਨੂੰ ਆਪਾਂ ਕੀ ਦੱਸਾਂਗੇ ਹੈ ਕੀ ਹੈ
1: ਸੁਪਰ ਐਨੂਏਸ਼ਨ? ਨੂੰ ਅਗਰ ਮੈਂ ਸਿੰਪਲ ਟਰਮਸ ਦੇ ਵਿੱਚ ਕਹਾਂ ਤਾਂ ਇਹ ਗੌਰਮੈਂਟ ਵੱਲੋਂ ਲਗਾ ਲਓ ਕਿ ਇੱਕ ਚਲਾਈ ਹੋਈ ਸਕੀਮ ਸੀ, ਜਿਹਦੇ ਵਿੱਚ ਜਿਹਦਾ ਮੇਨ ਜੋ ਮੁੱਖ ਕਾਰਨ ਜੋ ਸੀਗਾ ਉਹ ਤੁਹਾਡੀ ਰਿਟਾਇਰਮੈਂਟ ਦੇ ਲਈ ਸੇਵਿੰਗ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਕਰਨਾ ਸੀਗਾ, ਅਤੇ ਜਿਹਦੇ ਵਿੱਚ ਉਹਨਾਂ ਨੇ ਇਹ ਮੇਕ ਸ਼ੋਰ ਕੀਤਾ ਕਿ ਜੇ ਤੁਸੀਂ ਜੋਬ ਕਰਦੇ ਹੋ ਤਾਂ ਤੁਹਾਡਾ ਇੰਪਲੋਇਰ ਕੁਛ ਫਿਕਸਡ ਪਰਸੈਂਟੇਜ ਸਾਈਡ 'ਤੇ ਕਰੇ ਜਿਹੜੀ ਕਿ ਤੁਹਾਨੂੰ ਬੁਢਾਪੇ ਦੇ ਵਿੱਚ ਜਾ ਕੇ ਤੁਹਾਡੇ ਕੰਮ ਆਏਗੀ।
0: ਓਕੇ,
1: ਹਾਂਜੀ। ਸੋ ਇੱਕ ਲਗਾ ਲਓ ਕਿ ਤੁਹਾਡੀ ਸੇਵਿੰਗ ਹੈ ਜਿਹਨੂੰ ਅਸੀਂ ਜ਼ਿਆਦਾਤਰ ਲੋਕ ਦੇਖਦੇ ਵੀ ਨਹੀਂ ਹੈ, ਬਟ ਉਹਨੂੰ ਦੇਖਣਾ ਚਾਹੀਦਾ ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਕਿ ਉਹਦੇ ਵਿੱਚ ਕੀ
0: ਕਰਨਾ ਚਾਹੀਦਾ। ਬਿਲਕੁਲ। ਅੱਛਾ, ਇਹ ਸੌਰਟ ਆਫ ਜਿੱਦਾਂ ਆਪਣਾ ਇੰਡੀਆ ਦੇ ਵਿੱਚ ਉਹ ਕਹਿ ਦਿੰਦੇ ਬੰਦਾ ਰਿਟਾਇਰ ਹੋਇਆ ਯਾਰ ਉਹਨੂੰ TADA ਮਿਲਿਆ, ਇਹ ਉਹ ਉਸ ਕੈਟੇਗਰੀ 'ਚ ਉਹ ਤੋਂ ਵੱਖਰਾ ਕੀ ਇਹਦਾ
1: ਕੰਸੈਪਟ? ਤਾਂ ਵੈਸੇ ਸਿਮਿਲਰ ਹੀ ਆ, ਪਰ ਇਹਦੇ ਵਿੱਚ ਮੇਨ ਇਹੀ ਹੈ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਜੋਬ ਕੀਤੀ, ਤੁਸੀਂ ਹਾਰਡਵਰਕ ਕੀਤਾ ਅਤੇ ਤੁਹਾਡੇ ਇੰਪਲੋਇਰ ਨੇ ਲਗਾ ਲਓ ਕਿ ਤੁਹਾਡੀ 'ਚੋਂ ਸੈਲਰੀ ਪੈਕੇਜ ਰੱਖਿਆ, ਉਹਦਾ ਇੱਕ ਫਿਕਸ ਪਰਸੈਂਟੇਜ ਤੁਹਾਡੇ ਫੰਡ ਦੇ ਵਿੱਚ ਜਮ੍ਹਾਂ ਕਰਨਾ, ਜਿਹੜਾ ਕਿ ਹੌਲੀ ਹੌਲੀ ਵੱਧਦਾ ਵੱਧਦਾ ਉਹ ਇਨਫ ਇਕੱਠਾ ਹੋ ਜਾਂਦਾ ਤੁਹਾਡਾ
0: ਬੁਢਾਪੇ ਤੱਕ, ਰਿਟਾਇਰਮੈਂਟ ਤੱਕ।
1: ਅਤੇ ਕਿ ਅਗਰ ਤੁਸੀਂ ਸਹੀ ਢੰਗ ਨਾਲ ਉਹਨੂੰ ਮੈਨੇਜ ਕਰਦੇ ਹਾਂ, ਕਈ ਲੋਕ ਗਲਤੀਆਂ ਵੀ ਕਰਦੇ ਨੇ ਉਹ ਅਸੀਂ ਅੱਜ ਡਿਸਕਸ ਕਰਾਂਗੇ, ਪਰ ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਰਿਟਾਇਰਮੈਂਟ ਦੇ ਵਿੱਚ ਉਹ ਤੁਹਾਡਾ ਇੱਕ ਬਿਗੈਸਟ ਐਸੈਟ ਬਣ ਕੇ ਨਿਕਲਦਾ
0: ਜੀ,
1: ਅਤੇ
0: ਤੁਹਾਡੇ ਕੰਮ ਆ ਜਾਂਦਾ, ਬੱਚਿਆਂ ਦੇ ਕੰਮ ਆ ਜਾਂਦਾ, ਤੁਹਾਡੇ ਬੁੱਢੇ ਬਾਰੇ ਤੁਹਾਡੇ ਆਪਣੇ ਕੰਮ ਆ ਜਾਂਦਾ। ਸੋ ਅੱਜ ਦੋਸਤੋ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਹੀ ਗੱਲਾਂ ਬਾਤਾਂ ਸਾਰੀਆਂ ਕਰਾਂਗੇ, ਕੀ ਫਾਇਦੇ, ਕੀ ਨੁਕਸਾਨ, ਕੀ ਲੋਕ ਗਲਤੀਆਂ ਕਰਦੇ ਨੇ ਇਹਦੇ ਵਿੱਚ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਸਮਾਂ ਰਹਿੰਦਿਆਂ ਕਰ ਲੈਣੀਆਂ ਚਾਹੀਦੀਆਂ, ਅਤੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਮਨਾਂ ਦੇ ਨੇ ਉਹ ਅੱਜ ਆਪਾਂ ਇਹਨਾਂ ਦੇ ਸਾਹਮਣੇ ਰੱਖਾਂਗੇ। ਅੱਛਾ, ਇੱਕ ਚੀਜ਼ ਫਿਰ ਇਹ ਆ ਜਾਂਦੀ ਆ ਵੀ ਹੁਣ ਇਸ ਟਾਈਮ ਦੇ ਉੱਤੇ ਸੁਪਰ ਐਨੂਏਸ਼ਨ ਕਿੰਨੇ ਪਰਸੈਂਟ ਆ ਅਤੇ ਕੌਣ ਕੌਣ ਸੁਪਰ ਐਨੂਏਸ਼ਨ ਲੈਂਦਾ?
1: ਕਰੰਟਲੀ ਆਸਟ੍ਰੇਲੀਆ ਦੇ ਵਿੱਚ 12% ਸੁਪਰ ਐਨੂਏਸ਼ਨ ਹੈਗਾ ਰੇਟ, ਜਿਹੜਾ ਇੰਪਲੋਇਰ ਨੇ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ,
0: ਘੱਟ ਤੋਂ ਘੱਟ
1: 12% ਦੇਣਾ ਹੁੰਦਾ। ਕਈ ਇੰਪਲੋਇਰਸ ਵੱਧ ਵੀ ਔਫਰ ਕਰਦੇ ਨੇ, ਜਿਵੇਂ ਲਾ ਲਓ ਕਿ ਇੱਕ ਇਨਸੈਂਟਿਵ ਵੀ ਆ
0: ਜੀ,
1: ਬਟ ਫਿਕਸਡ ਜੋ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ ਉਹ 12% ਆ, ਜਿਹੜਾ ਕਿ ਇੰਪਲੋਇਰ ਨੇ ਆਪਣੇ ਇੰਪਲੋਈਜ਼ ਨੂੰ, ਇਹ ਨਹੀਂ ਮੈਟਰ ਕਰਦਾ ਕਿ ਪਾਰਟ ਟਾਈਮ ਹੈ ਫੁੱਲ ਟਾਈਮ ਕੰਮ ਕਰ ਰਿਹਾ, ਉਹਦੀ ਸੈਲਰੀ 'ਤੇ ਦੇਣਾ। ਈਵਨ ਕੈਜੂਅਲ ਵਰਕਰਸ ਨੂੰ ਵੀ ਮਿਲਦਾ ਆ ਸੁਪਰ।
0: ਅੱਛਾ, ਪਹਿਲੀਆਂ ਦੇ ਵਿੱਚ ਹੁੰਦਾ ਸੀ ਕਿ ਇੱਕ ਸਰਟਨ ਅਮਾਊਂਟ ਆਫ ਪੇ ਤੇ ਉਹਦੇ ਉੱਤੇ ਸੁਪਰ ਐਨੂਏਸ਼ਨ ਨਹੀਂ ਦੇਣਾ ਪੈਂਦਾ। ਮੇਰੇ ਕੋਲ ਉਹ ਵੀ ਹੁਣ ਖਤਮ ਹੋ ਗਿਆ।
1: ਹਾਂਜੀ ਉਹ ਖਤਮ ਹੋ ਗਿਆ, ਪਹਿਲਾਂ ਹੁੰਦਾ ਸੀ $450 ਤੋਂ ਅਗਰ ਵੱਧ ਹੋਵੇ ਪੇ ਤੁਹਾਡੀ
0: ਜੀ
1: ਤੇ ਫੇਰ ਹੀ ਸੁਪਰ
0: ਹੁਣ ਪੱਕਾ ਭਾਵੇਂ ਤੁਹਾਡੀ $2 ਪੇ ਆ ਉਹਦਾ ਵੀ ਸੁਪਰ ਜਾਣੇ ਜਾਣਾ।
1: ਹਾਂਜੀ
0: ਅੱਛਾ ਇਹ ਹਰ ਇੱਕ ਨੂੰ ਮਿਲਦਾ ਜਿਹੜਾ ਵੀ ਕੋਈ ਕੰਮ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਵਾ?
1: ਇੰਪਲੋਈਜ਼ ਨੂੰ ਮਿਲਦਾ ਹੈ, ਇੰਪਲੋਇਰ ਵੱਲੋਂ ਜੋ ਕੰਪਲਸਰੀ ਆ, ਕੈਜੂਅਲ, ਪਾਰਟ ਟਾਈਮ, ਫੁੱਲ ਟਾਈਮ, ਈਵਨ ਕਿ ਅਗਰ ਕੋਈ ਬੰਦਾ ABN ਤੇ ਵੀ ਕੰਮ ਕਰ ਰਿਹਾ ਉਹਦੇ ਵਿੱਚ ਵੀ ਕਈ ਕੇਸਿਸ ਦੇ ਵਿੱਚ ਅਗਰ ਡਿਪੈਂਡ ਕਰਦਾ ਕਿ ਅਗਰ ਉਹ ਬੰਦਾ ਲੇਬਰ ਸਰਵਿਸ ਜਸਟ ਪ੍ਰੋਵਾਈਡ ਕਰ ਰਿਹਾ ਕਿ ਉਹ ਉਹਨੂੰ ਤੁਸੀਂ ਭਾਵੇਂ ਪੇਪਰਾਂ ਦੇ ਵਿੱਚ ਐਜ਼ ਏ ਕੰਟਰੈਕਟਰ ਸ਼ੋਅ ਕਰ ਰਹੇ ਹੋ, ਬਟ ਉਹਦਾ ਮੇਨ ਰੋਲ ਜੋ ਹੈ ਉਹ ਲਾ ਲਓ ਕਿ ਇੱਕ ਡੀਮਡ ਇੰਪਲੋਈ ਹੀ ਹੈ, ਤੁਹਾਡੀਆਂ ਇੰਸਟਰਕਸ਼ਨਸ ਦੇ ਅੰਡਰ ਹੀ ਕੰਮ ਕਰ ਰਿਹਾ ਅਤੇ ਉਹਦਾ ਵੀ ਸੁਪਰ ਐਨੂਏਸ਼ਨ ਦੇਣਾ ਕੰਪਲਸਰੀ ਆ।
0: ਓਕੇ ਸੋ ਇਹਦੇ ਵਿੱਚ ਮੈਂ ਸੁਣਿਆ ਵੀ ਕੁਛ ਇੱਕ ਸੂਰਤਾਂ ਦੇ ਵਿੱਚ ਤੁਸੀਂ ਆਪ ਵੀ ਆਪਣੇ ਲਈ ਕੰਟਰੀਬਿਊਟ ਕਰ ਸਕਦੇ ਹੋ। ਮੰਨ ਲਓ ਫੋਰ ਐਗਜ਼ਾਮਪਲ ਇੱਕ ਤਾਂ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਤੁਹਾਡਾ ਇੰਪਲੋਇਰ ਦੇ ਰਿਹਾ ਸੁਪਰ ਐਨੂਏਸ਼ਨ ਅਤੇ ਤੁਸੀਂ ਆਪਣੇ ਪੱਲਿਓਂ ਵੀ ਥੋੜ੍ਹਾ ਜਿਹਾ ਵੱਧ ਸ਼ਾਇਦ ਆਪੇ ਆਪਣੇ ਅਕਾਊਂਟ 'ਚ ਪਾ ਸਕਦੇ ਹੋ, ਜਾਂ ਤੁਹਾਡਾ ਇੰਪਲੋਇਰ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿੱਦਾਂ ਦੀ ਵੀ ਸੈਟਲਮੈਂਟ ਕੋਈ ਹੋਈ ਹੁੰਦੀ ਆ ਜੋਬ ਦੀ ਉਹ ਤੁਹਾਨੂੰ ਵੱਧ ਪਾ ਦਿੰਦਾ। ਅੱਛਾ ਜੇ ਕੋਈ ਬੰਦਾ ਆਪਣੇ ਲਈ ਆਪੇ ਹੀ ਕੰਮ ਕਰ ਰਿਹਾ, ਮੰਨ ਲਓ ਬਿਜ਼ਨਸ ਕਰ ਰਿਹਾ ਵਾ ਆਪਣਾ ਹੀ ਛੋਟਾ ਜਿਹਾ ਕੋਈ ਉਹਦਾ ਕੰਮ ਆ, ਅਤੇ ਕੀ ਉਹ ਆਪੇ ਵੀ ਆਪਣੇ ਲਈ ਪਾ ਸਕਦਾ ਸੁਪਰ ਐਨੂਏਸ਼ਨ?
1: ਹਾਂਜੀ ਸੁਪਰ ਐਨੂਏਸ਼ਨ ਤੁਸੀਂ ਪਾ ਸਕਦੇ ਹਾਂ, ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਆਪਣੇ ਸਟਰਕਚਰ ਕੀਤਾ ਬਿਜ਼ਨਸ ਨੂੰ। ਅਗਰ ਤੁਸੀਂ ਐਜ਼ ਏ ਸੋਲ ਟ੍ਰੇਡਰ ਕੰਮ ਕਰ ਰਹੇ ਹੋ ਅਤੇ ਉਸ ਕੇਸ ਦੇ ਵਿੱਚ ਕੰਪਲਸਰੀ ਨਹੀਂ ਹੈ ਕਿ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣਾ, ਤੁਸੀਂ ਉਹਨੂੰ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣ ਦੇ ਆਪਣੇ ਫਾਇਦੇ ਨੇ ਕਿ ਤੁਸੀਂ ਟੈਕਸ ਬਚਾ ਸਕਦੇ ਹਾਂ, ਉਸ ਵੇ ਨਾਲ ਤੁਸੀਂ ਪਾ ਸਕਦੇ ਹਾਂ। ਬਟ ਅਗਰ ਤੁਸੀਂ ਆਪਣਾ ਲੈਟ ਸੇ ਤੁਸੀਂ ਕੰਪਨੀ ਸਟਰਕਚਰ ਦੇ ਅੰਡਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਤੁਸੀਂ ਐਜ਼ ਏ ਡਾਇਰੈਕਟਰ ਆਪਣੀ ਸੈਲਰੀ ਲੈ ਰਹੇ ਹੋ ਕੰਪਨੀ ਤੋਂ, ਉਸ ਕੇਸ ਦੇ ਵਿੱਚ ਸੁਪਰ ਐਨੂਏਸ਼ਨ ਕੰਪਲਸਰੀ ਹੈ ਡਾਇਰੈਕਟਰ ਸੈਲਰੀ ਦੇ ਉੱਤੇ ਵੀ ਕਿ ਤੁਸੀਂ ਫਿਕਸਡ, ਕਿਉਂਕਿ ਕੰਪਨੀ ਦੇ ਲਈ ਤੁਸੀਂ ਇੰਪਲੋਈ ਹੋ ਭਾਵੇਂ ਤੁਹਾਡੀ ਆਪਣੀ ਕੰਪਨੀ ਆ,
0: ਓਕੇ
1: ਉਹ ਸੈਪਰੇਟ ਲੀਗਲ ਐਂਟੀਟੀ ਆ। ਕੰਪਨੀ ਤੋਂ ਅਗਰ ਤੁਸੀਂ ਸੈਲਰੀ ਲੈ ਰਹੇ ਹੋ ਤੇ 12% ਸੁਪਰ ਤੁਹਾਨੂੰ ਉਹਦੀ ਦੇਣੀ ਪਏਗੀ, ਪਰ ਉਹਦਾ ਇਹ ਹੈ ਕਿ ਕੰਪਨੀ ਦੇ ਵਿੱਚ ਐਜ਼ ਏ ਐਕਸਪੈਂਸ ਕਲੇਮ ਹੋ ਜਾਂਦਾ, ਸੋ ਤੁਹਾਡਾ ਉੱਥੋਂ ਫਾਇਦਾ ਹੋ ਜਾਂਦਾ, ਪਰ ਕੰਪਲਸਰੀ ਆ ਸੋ ਕਰਨੀ ਪੈਂਦੀ ਆ।
0: ਅੱਛਾ ਕਈ ਲੋਕਾਂ ਨੂੰ ਇੱਥੇ ਕੰਫਿਊਜ਼ਨ ਹੁੰਦੀ ਆ ਵੀ ਮੇਰਾ ਆਪਣਾ ਕੰਮ ਆ, ਮੈਂ ਚਲੋ ਕਿਹੜੀ ਕਿਸੇ ਨੇ ਸ਼ਿਕਾਇਤ ਕਰਨੀ ਆ, ਮੈਂ ਆਪੇ ਆਪਣਾ ਲਿਆ ਜਾਂ ਨਹੀਂ ਲਿਆ ਸੁਪਰ ਐਨੂਏਸ਼ਨ, ਉਹਦੇ ਨਾਲ ਕੀ ਫਰਕ ਪੈਂਦਾ, ਉਹਦੇ 'ਤੇ ਕੀ ਓਬਲੀਗੇਸ਼ਨਸ ਨੇ?
1: ਦੇਖੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਹਾਰਡ ਹੈ ਕਿ ਤੁਸੀਂ ਉਹਨੂੰ ATO ਤੋਂ ਹਾਈਡ ਕਰ ਸਕੋ। ਕਾਰਨ ਹੈ ਕਿ ਹੁਣ ਸਿੰਗਲ ਟੱਚ ਪੇਰੋਲ ਕੰਪਲਸਰੀ ਹੈ ਡਾਇਰੈਕਟਰ ਦੇ ਲਈ ਵੀ, ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਸੈਲਰੀ ਪਾਉਂਦੇ ਹੋ ਉਹਦੀ ਨਾਲ ਦੀ ਨਾਲ ਪੇ ਸਲਿੱਪ ATO ਨੂੰ ਵੀ ਰਿਪੋਰਟ ਕਰਦੇ ਹੋ, ਉਹਦੇ ਵਿੱਚ ਸੁਪਰ ਦਾ ਅਮਾਊਂਟ ਵੀ ਜਾਂਦਾ ਹੈ ਕਿ ਕਿੰਨਾ ਅਮਾਊਂਟ ਤੁਸੀਂ ਸੈਲਰੀ ਦੇ ਉੱਤੇ ਸੁਪਰ ਕੀਤਾ। ATO ਟਾਈਮ ਟੂ ਟਾਈਮ ਆਡਿਟ ਕਰਦਾ ਰਹਿੰਦਾ ਹੈ, ਅੱਜ ਕੱਲ੍ਹ ਤਾਂ ਕੁਛ ਜ਼ਿਆਦਾ ਹੀ ਹੋ ਰਹੇ ਨੇ ਸੁਪਰ ਦੇ ਆਡਿਟਸ, ਸੋ ਜਿਹਦੇ ਵਿੱਚ ਉਹ ਦੇਖਦੇ ਨੇ ਕਿ ਜਿੰਨਾ ਤੁਸੀਂ ਕੰਟਰੀਬਿਊਸ਼ਨ ਸੁਪਰ ਦਾ ਰਿਪੋਰਟ ਕੀਤਾ ਆਪਣੀ ਸਿੰਗਲ ਟੱਚ ਪੇਰੋਲ ਦੇ ਵਿੱਚ, ਕੀ ਤੁਸੀਂ ਆਪਣੇ ਫੰਡ ਦੇ ਵਿੱਚ ਉਨਾ ਕੰਟਰੀਬਿਊਟ ਕੀਤਾ, ਸੋ ਉਹ ਤੁਸੀਂ ਅਗਰ ਨਹੀਂ ਕੀਤਾ ਤਾਂ ATO ਤੁਹਾਨੂੰ ਕਦੀ ਵੀ, ਈਵਨ ਪਿਛਲੇ ਸਾਲਾਂ ਦਾ ਵੀ ਕਈ ਵਾਰੀ ਅਸੀਂ ਦੇਖਿਆ ਕਿ ਈਵਨ 3-4 ਸਾਲ ਪੁਰਾਣਾ ਵੀ ਆਡਿਟ ਕੱਢ ਲੈਂਦੇ ਆ।
0: ਅੱਛਾ
1: ਕਿ ਜਿਹਦੇ ਵਿੱਚ ਅਗਰ ਤੁਸੀਂ ਸੁਪਰ ਕੰਟਰੀਬਿਊਸ਼ਨ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਫਿਰ ਜੁਰਮਾਨਾ ਵੀ ਭਰਨਾ ਪੈਂਦਾ, ਉਹਦੇ 'ਤੇ ਇੰਟਰਸਟ ਵੀ ਪੇ ਕਰਨਾ ਪੈਂਦਾ ਅਤੇ ਫਿਰ ਉਹ ਭਰਨਾ ਪੈਂਦਾ।
0: ਓਕੇ ਅਤੇ ਇਹਦਾ ਜਿੱਦਾਂ ਮੈਂ ਫਿਰ ਪਹਿਲੇ ਕੁਐਸਚਨ 'ਤੇ ਆਉਣਾ, ਜਿੱਦਾਂ ਮੰਨ ਲਓ ਇੱਕ ਬੰਦੇ ਦੀ ਕੋਈ ਵੈਸੇ ਲੀਗਲੀ ਉੱਦਾਂ ਕੋਈ ਓਬਲੀਗੇਸ਼ਨ ਨਹੀਂ ਗੀ ਕਿ ਉਹ ਸੁਪਰ ਐਨੂਏਸ਼ਨ ਉਹਨੇ ਆਪਣੇ ਅਕਾਊਂਟ ਦੇ ਵਿੱਚ ਪਾਉਣਾ, ਪਰ ਫਿਰ ਵੀ ਜਾਂ ਫਿਰ ਜਾਂ ਮੰਨ ਲਓ ਵੱਧ ਪਾਉਣਾ ਚਾਹ ਰਿਹਾ ਵਾ ਕਿ ਇੰਨਾ ਕੁ ਮਿਲਦਾ ਮੈਂ ਹੋਰ ਵੱਧ ਪਾ ਲਾਂ, ਉਹਦੇ ਫਾਇਦੇ ਕੀ ਨੇ?
1: ਦੇਖੋ ਸੁਪਰ ਐਨੂਏਸ਼ਨ ਦੇ ਮੇਨ ਫਾਇਦਾ ਇਹ ਹੈ ਕਿ ਤੁਸੀਂ ਟੈਕਸ ਬਚਾ ਸਕਦੇ ਹੋ ਉਹਦੇ ਨਾਲ।
0: ਕਿਵੇਂ? ਮਤਲਬ ਥੋੜ੍ਹਾ ਜਿਹਾ
1: ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਅਗਰ ਤੁਸੀਂ ਐਜ਼ ਏ ਇੰਪਲੋਈ ਜੋਬ ਕਰ ਰਹੇ ਹੋ ਕਿਤੇ, ਇੰਪਲੋਇਰ ਨੇ ਤਾਂ ਤੁਹਾਡੇ 12% ਸੁਪਰ ਪਾਉਣੀ ਆ, ਅਗਰ ਤੁਸੀਂ ਸੈਲਰੀ ਸੈਕਰੀਫਾਈਸ ਇੱਕ ਹੁੰਦਾ ਕਿ ਜੇ ਤੁਸੀਂ ਆਪਣੇ ਇੰਪਲੋਇਰ ਨੂੰ ਕਹਿੰਦੇ ਕਿ ਮੇਰਾ ਥੋੜ੍ਹਾ ਪਾਰਟ ਸੈਲਰੀ ਦਾ ਕੱਟ ਕੇ ਮੇਰੇ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰ ਦੇ, ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਗਰੋਸ ਇਨਕਮ ਹੈ ਉਹ ਘੱਟ ਜਾਂਦੀ ਆ ਅਤੇ ਤੁਸੀਂ ਉਹਦੇ ਨਾਲ ਟੈਕਸ ਸੇਵ ਕਰਦੇ ਹਾਂ। ਸੋ ਅਗਰ ਤੁਹਾਡੀ ਲੈਟ ਸੇ ਤੁਸੀਂ 80,000 ਜਾਂ 90,000 ਪੈਕੇਜ 'ਤੇ ਹੈਗੇ ਆ, ਡੈਟ ਮੀਨਸ ਕਿ ਤੁਹਾਡਾ ਮਾਰਜਨਲ ਟੈਕਸ ਰੇਟ 30% ਆ ਅਤੇ ਪਲੱਸ ਮੈਡੀਕੇਅਰ ਲਈ ਵੀ 2% ਤੁਸੀਂ ਭਰਦੇ ਆ। ਸੋ ਅਗਰ ਤੁਸੀਂ ਐਕਸਟਰਾ 10,000 ਕੰਟਰੀਬਿਊਸ਼ਨ ਕੀਤਾ ਤਾਂ ਤੁਸੀਂ 32% ਤੁਹਾਨੂੰ ਉਹਦਾ ਫਾਇਦਾ ਹੁੰਦਾ।
0: ਓਕੇ
1: ਜਿਹੜਾ ਕਿ ਲਗਾ ਲਓ ਕਿ ਤੁਹਾਡਾ ਸਾਲ ਦਾ ਟੈਕਸ ਤੁਹਾਨੂੰ ਇਨ ਹੈਂਡ ਬਚਦਾ। ਬਟ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਜਿਹੜਾ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਆ ਸੁਪਰ ਦੇ ਵਿੱਚ, ਈਵਨ ਤੁਹਾਡਾ ਇੰਪਲੋਇਰ ਵੀ ਜੋ ਕੰਟਰੀਬਿਊਸ਼ਨ ਕਰਦਾ ਸੁਪਰ ਦੇ ਵਿੱਚ 15% ਟੈਕਸ ਉਹਦੇ 'ਤੇ ਲੱਗਦਾ। ਸੋ ਤੁਹਾਡੀ ਨੈੱਟ ਸੇਵਿੰਗ ਜਿਹੜੀ ਆ ਉਹ ਡਿਫਰੈਂਸ ਜੋ ਹੈਗਾ ਤੁਹਾਡੇ ਮਾਰਜਨਲ ਟੈਕਸ ਰੇਟ ਦਾ -15%, ਉਹ ਤੁਹਾਡੀ ਨੈੱਟ ਸੇਵਿੰਗ ਆ। ਬਟ ਸਟਿਲ ਉਹਦੇ ਨਾਲ ਤੁਹਾਡਾ ਅਗਰ ਤੁਸੀਂ ਉਹਨੂੰ ਲਗਾ ਲਓ ਕਿ ਇੱਕ ਹੈਬਿਟ ਬਣਾ ਲੈਂਦੇ ਹਾਂ ਕਿ ਥੋੜ੍ਹਾ ਥੋੜ੍ਹਾ ਪੈਸਾ ਤੁਸੀਂ ਸਾਈਡ 'ਤੇ ਕਰਦੇ ਜਾਂਦੇ ਆ, ਉਹਦੇ ਨਾਲ ਤੁਹਾਡਾ ਸੇਵਿੰਗ ਵੀ ਹੁੰਦੀ ਰਹਿੰਦੀ ਆ, ਉਹ ਪੈਸਾ ਤੁਹਾਡਾ ਇਨਵੈਸਟ ਵੀ ਹੁੰਦਾ, ਅਤੇ ਤੁਹਾਡਾ ਜਿਹੜਾ ਟੈਕਸ ਇੱਕ ਵਾਰੀ ਚਲਾ ਗਿਆ ਉਹ ਵਾਪਸ ਨਹੀਂ ਆਉਣਾ, ਇੱਥੇ ਤੁਹਾਡਾ ਟੈਕਸ ਬਚ ਰਿਹਾ ਹਰ ਸਾਲ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨ ਨਾਲ। ਸੋ ਉਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ।
0: ਓਕੇ, ਇਹ ਤਾਂ ਹੋ ਗਿਆ ਇੱਕ ਸਨੈਰੀਓ ਕਿ ਮੰਨ ਲਓ ਮੈਂ ਆਪਣੇ ਇੰਪਲੋਇਰ ਨੂੰ ਕਹਿਤਾ ਵੀ ਆਹ ਇਹ ਤੋਂ ਪੈਸੇ ਜੇ ਟੱਪਦੇ ਆ ਫੋਰ ਐਗਜ਼ਾਮਪਲ, ਅਤੇ ਮੇਰਾ ਟੈਕਸ ਵੱਧ ਜਾਂਦਾ, ਤੂੰ ਇਹ ਮੇਰਾ ਸੁਪਰ ਦੇ ਵਿੱਚ ਪਾ ਦੇ ਅਤੇ ਉੱਥੇ ਮੇਰਾ ਟੈਕਸ ਉਸ ਹਿਸਾਬ ਦੇ ਨਾਲ ਸੇਵ ਹੋ ਗਿਆ। ਪਰ ਜੇਕਰ ਮੰਨ ਲਓ ਇੰਪਲੋਇਰ ਤੁਹਾਡੇ ਪਾ ਦਿੰਦਾ ਵਾ ਖਾਤੇ ਦੇ ਵਿੱਚ, ਉਹ ਇੱਦਾਂ ਦੀ ਸੈਟਲਮੈਂਟ ਦੇ ਉੱਤੇ ਨਹੀਂ ਮੰਨਦਾ, ਵੈਸੇ ਤਾਂ ਚਲੋ ਮੰਨ ਜੂਗਾ, ਉਹਨੂੰ ਕੋਈ ਪ੍ਰੋਬਲਮ ਨਹੀਂ ਆ, ਪਰ ਜੇ ਮੰਨ ਲਓ ਤੁਸੀਂ ਜਾਂ ਆਪ ਹੀ ਤੁਸੀਂ ਮੈਨੇਜ ਕਰ ਰਹੇ ਹੋ ਆਪਣਾ ਖਾਤਾ, ਅਤੇ ਆਪਣੇ ਤੌਰ ਦੇ ਉੱਤੇ ਜੇ ਤੁਸੀਂ ਆਈ ਪੇ ਦੇ ਵਿੱਚੋਂ ਜੇ ਤੁਸੀਂ ਸੁਪਰ ਐਨੁਏਸ਼ਨ ਪਾਉਂਦੇ ਹੋ ਕਿ ਫਿਰ ਵੀ ਉਹ 'ਚ ਟੈਕਸ ਬੈਨੀਫਿਟ ਹੁੰਦੇ ਨੇ?
1: ਹਾਂਜੀ, ਸੋ ਇਹਨੂੰ ਅਸੀਂ ਕਹਿੰਦੇ ਹਾਂ ਆਫਟਰ ਟੈਕਸ ਕੰਟਰੀਬਿਊਸ਼ਨ। ਸੋ ਲੈਟ ਸੇ ਤੁਸੀਂ ਇੰਪਲੋਇਰ ਦੇ ਨਾਲ ਕੋਈ ਅਰੇਂਜਮੈਂਟ ਨਹੀਂ ਕੀਤੀ ਹੋਈ, ਤੁਸੀਂ ਜੋ ਵੀ ਤੁਹਾਡੀ ਇਨ ਹੈਂਡ ਸੈਲਰੀ ਆ ਰਹੀ ਹੈ ਉਹਦੇ ਵਿੱਚੋਂ ਅਗਰ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਕਰ ਸਕਦੇ ਹੋ। ਉਹ ਤੁਸੀਂ ਇੱਕ ਲਗਾ ਲਓ ਕਿ ਪੂਰਾ ਸਾਲ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਵੀ ਕਰ ਸਕਦੇ ਹੋ, ਜਾਂ ਫਿਰ ਸਾਲ ਦੇ ਐਂਡ 'ਤੇ ਇਕੱਠਾ ਵੀ ਪਾ ਸਕਦੇ ਹੋ। ਕੰਡੀਸ਼ਨ ਇਹ ਹੈ ਕਿ 30 June ਤੋਂ ਪਹਿਲਾਂ ਉਹ ਫੰਡਸ ਨੂੰ ਰਿਸੀਵ ਹੋ ਜਾਣੇ ਚਾਹੀਦੇ ਆ, ਅਤੇ ਅਗਰ ਤੁਸੀਂ ਉਹ ਕੀਤਾ ਔਰ ਤੁਹਾਨੂੰ ਇੱਕ ਫੋਰਮ ਸੁਪਰ ਫੰਡ ਨੂੰ ਭੇਜਣਾ ਹੁੰਦਾ, ਨੋਟਿਸ ਆਫ ਇੰਟੈਂਟ ਟੂ ਕਲੇਮ, ਜਿਹਦੇ ਵਿੱਚ ਤੁਸੀਂ ਫੰਡ ਆਪਣੇ ਫੰਡਸ ਨੂੰ ਨੋਟੀਫਾਈ ਕਰਨਾ ਕਿ ਇੰਨਾ ਮੈਂ ਕੰਟਰੀਬਿਊਸ਼ਨ ਟੋਟਲ ਕੰਟਰੀਬਿਊਟ ਕੀਤਾ ਹੈ ਅਤੇ ਜਿਹਦੀ ਮੈਂ ਡਿਡਕਸ਼ਨ ਕਲੇਮ ਕਰਨੀ ਆ। ਉਹ ਫਿਰ ATO ਨੂੰ ਨੋਟੀਫਾਈ ਕਰ ਦਿੰਦੇ ਆ ਕਿ ਇੰਨਾ ਕੰਟਰੀਬਿਊਸ਼ਨ ਆਇਆ, ਅਤੇ ਉਹ ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਐਜ਼ ਏ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਪਰ ਇਹਦੇ ਵਿੱਚ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜਾ ਕੰਸੈਸ਼ਨਲ ਕੰਟਰੀਬਿਊਸ਼ਨ ਹੈਗਾ, ਇਹਨੂੰ ਕੰਸੈਸ਼ਨਲ ਕੰਟਰੀਬਿਊਸ਼ਨ ਕਹਿੰਦੇ ਆ, ਜਿਹਦੀ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ, ਇਹਦੀ ਲਿਮਿਟ ਹੁੰਦੀ ਹੈ ਸਾਲ ਦੀ।
0: ਓਕੇ,
1: ਕਰੰਟਲੀ ਜਿਵੇਂ $30,000 ਲਿਮਿਟ ਹੈ ਇਹਦੀ,
0: ਸਾਲ ਤੋਂ ਵੱਧ ਨਹੀਂ ਕਰ ਸਕਦੇ,
1: ਮਤਲਬ ਕੰਸੈਸ਼ਨ ਕੰਟਰੀਬਿਊਸ਼ਨ ਦੀ ਲਿਮਿਟ ਆ ਉਹ, ਜਿਹਦੇ 30,000 ਜਿਹੜਾ ਇੰਕਲੂਡਿੰਗ ਇੰਪਲੋਇਰ ਕੰਟਰੀਬਿਊਸ਼ਨ। ਆਪਣਾ ਪਿਛਲੇ 5 ਸਾਲਾਂ ਦਾ ਜੋ ਅਨਯੂਜ਼ਡ ਅਮਾਊਂਟ ਆ ਉਹ ਵੀ ਤੁਸੀਂ ਲੰਬ ਸਮੇਂ ਕਰ ਸਕਦੇ ਹੋ ਕੰਟਰੀਬਿਊਸ਼ਨ।
0: ਓਕੇ, ਅੱਛਾ, ਉਹ ਵੀ ਤੁਸੀਂ ਵਿੱਚ ਐਡ ਆਨ,
1: ਹਾਂਜੀ, ਕਰਕੇ
0: ਉਹ ਸਾਲਾਂ ਨੂੰ ਯੂਟੀਲਾਈਜ਼ ਕਰ ਸਕਦੇ।
1: ਹਾਂਜੀ, ਪਰ ਇਹਦੇ ਵਿੱਚ ਇਹ ਵੀ ਤੁਸੀਂ ਦੇਖਣਾ ਹੋਏਗਾ ਕਿ ਤੁਹਾਡੀ ਬਚਤ ਕਿੰਨੀ ਹੋ ਰਹੀ ਹੈ, ਕਿ ਜ਼ਿਆਦਾ ਫਾਇਦਾ ਇਹਦਾ ਉਦੋਂ ਹੁੰਦਾ ਕਿ ਜਦੋਂ ਲੈਟਸ ਸੇ ਤੁਹਾਡੀ ਕਿਸੇ ਸਾਲ ਤੁਸੀਂ ਪ੍ਰੋਪਰਟੀ ਸੈੱਲ ਕੀਤੀ, ਜ਼ਿਆਦਾ ਇਨਕਮ ਹੋ ਰਹੀ ਹੈ ਅਤੇ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਹਾਂ, ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੈ ਕਿ ਤੁਸੀਂ ਇਹਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਆਈਡੀਆ ਲਗਾ ਸਕਦੇ ਹਾਂ ਕਿ ਕਿੰਨਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਤੁਹਾਨੂੰ, ਕਿੰਨਾ ਤੁਹਾਨੂੰ ਨੈੱਟ ਕੈਪੀਟਲ ਗੇਨ ਹੋ ਰਿਹਾ ਫੋਰ ਐਗਜ਼ਾਮਪਲ ਪ੍ਰੋਪਰਟੀ ਤੋਂ ਜਾਂ ਕੋਈ ਹੋਰ ਇਨਵੈਸਟਮੈਂਟ ਇਨਕਮ ਆ ਗਈ ਆ, ਅਤੇ ਤੁਸੀਂ ਵੱਧ ਕਰਨ ਦੀ ਵੀ ਆਪਸ਼ਨ ਹੁੰਦੀ ਤੁਹਾਡੇ ਕੋਲ,
0: ਉਹਨੂੰ ਮੈਨੇਜ ਤੁਸੀਂ ਕਰ ਸਕਦੇ ਹੋ।
1: ਹਾਂਜੀ,
0: ਠੀਕ ਹੈ। ਅੱਛਾ, ਆਪਣੇ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਹੈ ਸੁਪਰ ਐਨੁਏਸ਼ਨ ਦੇ ਬਾਰੇ? ਜੇ ਮੰਨ ਲਓ ਫੋਰ ਐਗਜ਼ਾਮਪਲ ਮੈਂ ਤੁਹਾਡੇ ਤਜਰਬੇ ਤੋਂ ਪੁੱਛਾਂ ਵੀ ਤੁਸੀਂ ਰੈਂਡਮਲੀ ਜਦੋਂ ਲੋਕਾਂ ਨੂੰ ਪੁੱਛਦੇ ਹੋ, ਕਿੰਨਿਆਂ ਕੁ ਨੂੰ ਇਸ ਚੀਜ਼ ਦਾ ਪਤਾ ਹੁੰਦਾ ਵੀ ਉਹਨਾਂ ਦਾ ਕਿੰਨਾ ਕੁ ਸੁਪਰ ਐਨੁਏਸ਼ਨ?
1: ਅਗਰ ਮੈਂ ਸੱਚ ਕਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੁਪਰ ਐਨੁਏਸ਼ਨ ਫੰਡ ਦੇ ਵਿੱਚ,
0: ਨਹੀਂ ਪਤਾ ਹੁੰਦਾ ਕਿ ਪਤਾ ਹੀ ਨਹੀਂ ਹੁੰਦਾ।
1: ਥੋੜ੍ਹੀ ਇਨਫੋਰਮੇਸ਼ਨ ਹੁੰਦੀ ਉਹਨਾਂ ਨੂੰ, ਇਹ ਪਤਾ ਹੁੰਦਾ ਕਿ ਕੋਈ ਸੁਪਰ ਐਨੁਏਸ਼ਨ ਹੈ ਜੋ ਮੇਰਾ ਇੰਪਲੋਇਰ ਕੁਛ ਮੈਨੂੰ ਪੇ ਕਰ ਰਿਹਾ, ਬਟ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਫੰਡ ਦਾ ਬੈਲੈਂਸ ਕੀ ਹੈ ਇਸ ਵਕਤ ਦਾ। ਜ਼ਿਆਦਾ ਫੋਕ ਉਹਨਾਂ ਦਾ ਧਿਆਨ ਹੁੰਦਾ ਕਿ ਕਿਹੜੇ ਫੰਡ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਹੋਏ ਨੇ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕੋਵਿਡ ਦੇ ਟਾਈਮ 'ਤੇ ਥੋੜ੍ਹੀ ਨੌਲੇਜ ਆਈ ਸੀ ਸੁਪਰ ਐਨੁਏਸ਼ਨ ਦੀ, ਜਦੋਂ ਲੋਕਾਂ ਨੇ ਆਪਣੇ ਬੈਲੈਂਸ ਦੇਖਣੇ ਸ਼ੁਰੂ ਕੀਤੇ, ਜਦੋਂ ਆਪਸ਼ਨ ਸੀਗੀ ਕਿ ਤੁਸੀਂ ਥੋੜ੍ਹਾ ਘਟਾ ਸਕਦੇ ਸੀ, ਪਰ ਉਸ ਤੋਂ ਪਹਿਲਾਂ ਤਾਂ ਬਹੁਤ ਘੱਟ ਨੌਲੇਜ ਸੀ ਸੁਪਰ ਐਨੁਏਸ਼ਨ ਬਾਰੇ। ਹੁਣ ਵੀ ਸਿਰਫ ਪਤਾ ਲੋਕਾਂ ਨੂੰ, ਪਰ ਕੋਈ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦਾ ਆਪਣੇ ਸੁਪਰ ਫੰਡ ਦੇ ਉੱਤੇ, ਉਹਨੂੰ ਐਕਟਿਵਲੀ ਮੈਨੇਜ ਨਹੀਂ ਕਰਦੇ, ਸਿਰਫ ਇਹ ਪਤਾ ਹੈ ਕਿ ਸੁਪਰ ਫੰਡ
0: ਇੱਦਾਂ ਦੀ ਕੋਈ ਚੀਜ਼ ਹੈਗੀ ਆ।
1: ਹਾਂਜੀ,
0: ਸੋ ਜਿਹੜਾ ਇੰਪਲੋਇਰ ਆ ਉਹਨੂੰ ਵੀ ਬੋਝ ਲੱਗਦਾ ਵੀ ਮੈਂ ਇੰਨੇ ਪੈਸੇ ਦੇਣੇ ਆਏ ਐਵੇਂ ਵਾਧੂ ਦੇ ਆ, ਅਤੇ ਜਦੋਂ ਤੁਸੀਂ ਲੈਣ ਵਾਲੇ ਹੋ ਤੁਹਾਨੂੰ ਲੱਗਦਾ ਵੀ ਇਹ ਸਾਰੇ ਕਿਤੇ ਮੈਨੂੰ ਮਿਲ ਜਾਣ ਇਕੱਠੇ ਤਾਂ ਜ਼ਿਆਦਾ ਬਿਹਤਰ ਹੈ, ਇਹ ਐਵੇਂ ਉੱਧਰ ਵਿੱਚ ਕੱਟੀ ਕਟਾਈ ਜਾਂਦੇ ਆ। ਸੋ ਇਹਨੂੰ ਇਹਨੂੰ ਆਪਾਂ ਵਾਜਬ ਤਰੀਕੇ ਦੇ ਨਾਲ ਜੇ ਆਪਾਂ ਸਮਝਾਉਣਾ ਹੋਵੇ ਸਾਰਿਆਂ ਨੂੰ ਵੀ ਕੀ ਇਹਦਾ ਫਾਇਦਾ ਕੀ ਨੁਕਸਾਨ ਆ, ਇਹ ਜਿਹੜਾ ਕੰਟਰੀਬਿਊਸ਼ਨ ਹੋ ਰਿਹਾ ਵਾ ਇਹ ਕਿੱਦਾਂ ਜਾ ਕੇ ਅਤੇ ਕਦੋਂ ਕੁ ਜਾ ਕੇ ਫਾਇਦਾ ਦਿੰਦਾ?
1: ਦੇਖੋ, ਸੁਪਰ ਐਨੁਏਸ਼ਨ ਲਗਾ ਲਓ ਕਿ ਅਗਰ ਮੈਂ ਕਹਾਂ ਕਿ ਪ੍ਰੋਪਰਟੀ ਤੋਂ ਬਾਅਦ ਤੁਹਾਡਾ ਬਿਗੇਸਟ ਐਸੈਟ ਸੁਪਰਐਨੂਏਸ਼ਨ ਹੈ। ਕਈ ਵਾਰੀ ਤੁਹਾਨੂੰ ਖੁਦ ਨਹੀਂ ਅੰਦਾਜ਼ਾ ਹੁੰਦਾ ਕਿ ਤੁਹਾਡਾ ਸੁਪਰ ਦੇ ਵਿੱਚ ਕਿੰਨਾ ਪੈਸਾ, ਔਰ ਉਨੀ ਅਗਰ ਤੁਸੀਂ ਸਹੀ ਤਰ੍ਹਾਂ ਮੈਨੇਜ ਕਰੋ ਤਾਂ ਤੁਸੀਂ ਕਾਫੀ ਫਾਸਟ ਉਹਨੂੰ ਗਰੋ ਵੀ ਕਰ ਸਕਦੇ ਹੋ,
0: ਪੈਸੇ ਹੋ ਸਕਦੇ ਹੋ,
1: ਅਮੀਰ ਹੋ ਸਕਦੇ।
0: ਕੋਵਿਡ 'ਚ ਬਾਂਹ ਫੜੀ ਹੈ ਸੁਪਰ ਨੇ ਬੜਿਆ।
1: ਹਾਂਜੀ ਬਿਲਕੁਲ, ਪਰ ਉਦੋਂ ਥੋੜ੍ਹਾ ਮਿਸਯੂਜ਼ ਵੀ ਹੋਇਆ ਕਿ ਲੋਕਾਂ ਨੇ ਜਿਨ੍ਹਾਂ ਨੂੰ ਨਹੀਂ ਵੀ ਲੋੜ ਸੀ ਉਹਨਾਂ ਨੇ ਕਢਵਾ ਲਿਆ, ਔਰ ਜਿਹੜਾ ਗੌਰਮੈਂਟ ਨੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਵਾਪਸ ਪਾਉਣਾ ਚਾਹੀਦਾ ਹੈ।
0: ਸਾਰਿਆਂ ਨੂੰ ਵਾਪਸ ਪਾਉਣਾ ਪਿਆ ਭਲਾ?
1: ਕਾਫੀ ਹੱਦ ਤੱਕ ਲੋਕਾਂ ਨੂੰ ATO ਨੇ ਅਪਰੋਚ ਕੀਤਾ ਸੀ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਉਦੋਂ ਕਰ ਲਏ ਸੀ ਵਿਡਰੋਲਸ, ਬਟ ਐਨੀਵੇਸ ਉਹ ਇੱਕ ਪਾਸਟ ਸੀਗਾ ਜੋ। ਬਟ ਉਸ ਤਰ੍ਹਾਂ ਸੁਪਰਐਨੂਏਸ਼ਨ ਇੱਕ ਲਗਾ ਲਓ ਕਿ ਇਹਨੂੰ ਤੁਸੀਂ ਐਵੇਂ ਨਾ ਸੋਚੋ ਕਿ ਇਹ ਇੱਕ ਸੈਪਰੇਟ ਕੋਈ ਚੀਜ਼ ਆ, ਦੇਖਾਂਗੇ ਜਦੋਂ ਟਾਈਮ ਆਏਗਾ ਰਿਟਾਇਰਮੈਂਟ 'ਤੇ ਦੇਖਾਂਗੇ ਕੀ ਹੈ ਇਹਦੀ ਸਿਚੁਏਸ਼ਨ। ਤੁਸੀਂ ਉਹਨੂੰ ਐਕਟਿਵਲੀ ਮੈਨੇਜ ਕਰੋ, ਤੁਹਾਡਾ ਪੈਸਾ ਆ, ਜਿਵੇਂ ਆਪਣੇ ਕਹਿੰਦੇ ਸੀ ਬਜ਼ੁਰਗ ਕਿ ਥੋੜ੍ਹਾ ਪੈਸਾ ਸਾਈਡ 'ਤੇ ਰੱਖੋ ਜਿਹੜਾ ਤੁਹਾਡੇ ਬੁਢਾਪੇ 'ਚ ਕੰਮ ਆਵੇ। ਇਹਨੂੰ ਤੁਸੀਂ ਉਹੀ ਚੀਜ਼ ਲਗਾਓ ਕਿ ਇਹ ਤੁਹਾਡੇ
0: ਕੰਮ ਆਉਣ ਵਾਲੀ ਚੀਜ਼।
1: ਹਾਂਜੀ ਬਿਲਕੁਲ।
0: ਅੱਛਾ ਇਹਦੇ 'ਚ ਕੋਈ ਇੱਦਾਂ ਦੀ ਵੀ ਕਈ ਲੋਕਾਂ ਦੇ ਵਿੱਚ ਹੈਗੀ ਆ ਇਨਫੋਰਮੇਸ਼ਨ ਜਾਂ ਟਰੈਵਲ ਕਰਦੀਆਂ ਨੇ ਵੀ ਗੋਸਿਪਸ, ਪਤਾ ਨਹੀਂ ਹੁਣ ਗੋਸਿਪ ਆ ਕਿ ਕੀ ਆ, ਕਿ ਜਦੋਂ ਇਹ ਘੱਟ ਜਾਂਦਾ ਵਾ ਪਿਆ ਪਿਆ ਇੰਟਰਸਟ ਕੱਟੀ ਜਾਂਦੇ ਆ, ਜਾਂ ਗਲਤ ਜਗ੍ਹਾ ਦੇ ਉੱਤੇ ਕੰਪਨੀਆਂ ਇਨਵੈਸਟ ਕਰ ਦਿੰਦੀਆਂ ਤਾਂ ਵੀ ਉਹ ਘੱਟ ਜਾਂਦਾ। ਜੇ ਮੰਨ ਲਓ ਤੁਸੀਂ ਤੁਹਾਡੀ ਜੋਬ ਦੇ ਵਿੱਚ ਗੈਪ ਆਉਂਦਾ ਵਾ, ਤੁਸੀਂ ਇੱਕ ਜਗ੍ਹਾ 'ਤੇ ਨੌਕਰੀ ਕਰ ਰਹੇ ਹੋ, ਹੁਣ ਤੁਸੀਂ ਛੱਡੀ ਆ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਤਾਂ ਉਹ ਘਟਣਾ ਸ਼ੁਰੂ ਹੋ ਜਾਂਦਾ। ਇਹ ਚੀਜ਼ਾਂ ਕਿੱਦਾਂ, ਕੀ ਇਹਦੇ ਵਾਜਬ ਇਨਫੋਰਮੇਸ਼ਨ ਹੈ?
1: ਦੇਖੋ ਇਹਦੇ ਵਿੱਚ ਕਾਫੀ ਚੀਜ਼ਾਂ ਹੈ, ਮੇਨ ਜਿਹੜੀ ਲਗਾ ਲਓ ਕਿ ਜੋ ਗਲਤੀਆਂ ਹੁੰਦੀਆਂ ਨੇ ਉਹ ਇਹ ਹੈ ਕਿ ਕਈ ਵਾਰੀ ਐਵੇਂ ਵੀ ਹੁੰਦਾ ਕਿ ਜਦੋਂ ਕੋਈ ਨਵੀਂ ਜੋਬ ਸ਼ੁਰੂ ਕਰਦਾ ਬੰਦਾ, ਉਹ ਇੰਪਲੋਇਰ ਵੱਲੋਂ ਇੱਕ ਕੰਪਲਸਰੀ ਹੁੰਦਾ ਕਿ ਇੰਪਲੋਇਰ ਨੇ ਆਪਸ਼ਨ ਦੇਣੀ ਹੁੰਦੀ ਆ, ਸੁਪਰ ਚੋਇਸ ਫੋਰਮ ਜਿਹਨੂੰ ਕਹਿੰਦੇ ਆ, ਕਿ ਤੁਸੀਂ ਆਪਣਾ ਖੁਦ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਹੜਾ ਫੰਡ ਦੇ ਵਿੱਚ ਆਪਣੇ ਪੈਸੇ ਪਾਉਣਾ ਚਾਹੁੰਦੇ ਹਾਂ। ਜ਼ਿਆਦਾਤਰ ਲੋਕ ਮੈਂ ਦੇਖੇ ਕੀ ਕਰਦੇ ਆ ਕਿ ਉਹ ਡਿਫੋਲਟ ਫੰਡ ਇੰਪਲੋਇਰ ਵਾਲਾ ਚੂਜ਼ ਕਰ ਲੈਂਦੇ ਆ, ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਫੰਡ ਦੇ ਵਿੱਚ ਕਿਵੇਂ ਤੁਹਾਡਾ ਇਨਵੈਸਟਮੈਂਟਸ ਹੋ ਰਹੀ ਹੈ, ਕੀ ਫੀਸ ਨੇ, ਕੀ ਸਾਰਾ ਕੁਛ। ਔਰ ਹਰ ਜਗ੍ਹਾ 'ਤੇ ਨਵੀਂ ਜੋਬ ਸ਼ੁਰੂ ਕਰਦੇ ਹੋ, ਨਵਾਂ ਫੰਡ ਸ਼ੁਰੂ ਕਰ ਲੈਂਦੇ ਆ, ਅਤੇ ਕਈ ਵਾਰੀ ਤੁਹਾਡੇ 3-4 ਫੰਡ ਹੋ ਜਾਂਦੇ ਆ ਅਲੱਗ ਅਲੱਗ ਜੋ ਚੱਲ ਰਹੇ ਹੁੰਦੇ ਆ, ਔਰ ਹਰ ਫੰਡ ਆਪਣੀ ਫੀਸ ਲੈਂਦਾ ਤੁਹਾਡੇ ਮੈਨੇਜ ਕਰਨ ਦੀ। ਸੋ ਤੁਸੀਂ ਮਲਟੀਪਲ ਫੀਸ ਪੇ ਕਰ ਰਹੇ ਹੁੰਦੇ ਆ, ਜਦਕਿ ਬੈਟਰ ਆਪਸ਼ਨ ਇਸ ਕਿ ਤੁਸੀਂ ਇੱਕ ਫੰਡ ਰੱਖੋ, ਰਿਸਰਚ ਕਰੋ ਕਿੰਨਾ ਤੁਹਾਨੂੰ ਫੀਸ ਚਾਰਜ ਹੋ ਰਹੀ ਹੈ, ਕਿੱਥੇ ਇਨਵੈਸਟ ਹੋ ਰਿਹਾ ਤੁਹਾਡਾ ਪੈਸਾ। ਤੁਸੀਂ ਉਹਨੂੰ ਵੀ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਸ ਹਿਸਾਬ ਨਾਲ ਕੀ ਇਨਵੈਸਟਮੈਂਟ ਸਟ੍ਰੈਟਜੀ ਤੁਸੀਂ ਚੂਜ਼ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਤੁਹਾਡੇ ਹੱਥ 'ਚ ਹੈ, ਉਹ ਤੁਹਾਡਾ ਆਪਣਾ ਪੈਸਾ। ਤੁਸੀਂ ਉਹਨੂੰ ਲਗਾ ਲਓ ਕਿ ਇਸ ਵਕਤ ਤੁਸੀਂ ਨਹੀਂ ਫੀਲ ਕਰ ਪਾ ਰਹੇ, ਬਟ ਉਹ ਤੁਹਾਡਾ ਹੀ ਪੈਸਾ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿ ਤੁਸੀਂ ਕਿੱਥੇ ਇਨਵੈਸਟ ਕਰਨਾ, ਅਤੇ ਉਹ ਤੁਸੀਂ ਅਗਰ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਤੁਸੀਂ ਫੀਸ ਬਚਾ ਸਕਦੇ ਹਾਂ, ਅਤੇ ਤੁਸੀਂ ਇਨਵੈਸਟਮੈਂਟ ਉਹਨੂੰ ਪ੍ਰੋਪਰਲੀ, ਕਿਉਂਕਿ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨੇ ਜਿਵੇਂ ਤੁਸੀਂ ਕਿਸ ਏਜ ਗਰੁੱਪ ਦੇ ਵਿੱਚ, ਕੀ ਤੁਹਾਡੀ ਏਜ ਆ ਅੱਜ, ਕੀ ਸਟ੍ਰੈਟਜੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਆ। ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਫੰਡ ਕਈ ਵਾਰੀ ਜਦੋਂ ਤੁਸੀਂ ਡਿਫੋਲਟ ਫੰਡ ਯੂਜ਼ ਕਰ ਲਿਆ ਇੰਪਲੋਇਰ ਦਾ, ਉਹ ਅਗਰ ਲੋ ਲਾ ਲਓ ਕਿ ਕੰਜ਼ਰਵੇਟਿਵ ਇਨਵੈਸਟਮੈਂਟ ਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਬਹੁਤ ਘੱਟ ਆ, ਠੀਕ ਹੈ, ਸੋ ਉਹ ਅਗਰ ਤੁਹਾਨੂੰ ਲਗਾ ਲਓ ਕਿ ਇਸ ਵਕਤ ਨਹੀਂ ਜ਼ਿਆਦਾ ਫੀਲ ਹੁੰਦਾ, ਬਟ ਲੋਂਗ ਰਨ ਦੇ ਵਿੱਚ ਉਹ ਕਾਫੀ ਡਿਫਰੈਂਸ ਆ ਜਾਂਦਾ ਉਸ ਚੀਜ਼ ਦਾ। ਸੋ ਉਹ ਵੀ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਨੂੰ ਕਿਹੜੀ ਇਨਵੈਸਟਮੈਂਟ ਸਟ੍ਰੈਟਜੀ ਲਗਾਉਣੀ ਚਾਹੀਦੀ ਆ, ਕਿ ਤੁਹਾਨੂੰ ਕੰਜ਼ਰਵੇਟਿਵ ਰੱਖਣਾ ਆ, ਕਿ ਤੁਸੀਂ ਬੈਲੈਂਸ ਫੰਡ ਦੇ ਵਿੱਚ ਉਹਨੂੰ ਰੱਖੋ, ਜਾਂ ਤੁਸੀਂ ਉਹਨੂੰ ਗਰੋਥ ਦੇ ਵਿੱਚ ਰੱਖੋ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਜ਼ਿਆਦਾ ਆ, ਰਿਸਕ ਹੁੰਦਾ ਜ਼ਿਆਦਾ, ਬਟ ਅਗਰ ਤੁਸੀਂ ਹਜੇ ਯੰਗ ਹੋ, ਤੁਹਾਡੇ ਕੋਲ ਲੌਂਗ ਟਾਈਮ ਹੈਗਾ ਹੈ, ਅਤੇ ਮੋਸਟ ਲਾਈਕਲੀ ਉਹ ਕਵਰ ਅਪ ਕਰ ਜਾਂਦਾ ਲੌਂਗ ਰਨ ਦੇ ਵਿੱਚ, ਔਰ ਕਾਫੀ ਵਧੀਆ ਰਹਿੰਦਾ।
0: ਸੋ ਕੀ ਇਹ ਮੈਨੇਜਮੈਂਟ ਸਾਰੀ ਆਪਣੇ ਹੱਥਾਂ 'ਚ ਹੁੰਦੀ ਆ, ਜਾਂ ਫਿਰ ਆਪਾਂ ਕੁਛ ਵੀ ਨਹੀਂ ਜਦੋਂ ਕਰਦੇ ਤਾਂ ਕੰਪਨੀ ਦੀਆਂ ਉਹ ਡਿਫੋਲਟ ਸੈਟਿੰਗ ਚੱਲ ਜਾਂਦੀਆਂ?
1: ਜਦੋਂ ਤੁਸੀਂ ਸੁਪਰ ਫੰਡ ਕੋਈ ਵੀ ਖੋਲਦੇ ਆ, ਹਰ ਫੰਡ ਨੇ ਬਾਏ ਡਿਫੋਲਟ ਜੋ ਉਹਨਾਂ ਦਾ ਫੰਡ ਤੁਸੀਂ ਚੂਜ਼ ਕਰਦੇ ਆ ਉਹਨਾਂ ਨੇ ਕਰਨੀ ਇਨਵੈਸਟਮੈਂਟ, ਬਟ ਹਰ ਫੰਡ ਮੋਸਟਲੀ ਜਿਹੜੇ ਵੀ ਫੰਡਸ ਨੇ ਉਹ ਆਪਸ਼ਨ ਦਿੰਦੇ ਨੇ, ਤੁਸੀਂ ਚੂਜ਼ ਕਰ ਸਕਦੇ ਆ ਕਿ ਤੁਸੀਂ ਉਹ ਪੈਸਾ ਕਿਵੇਂ ਉਹਨੂੰ ਇਨਵੈਸਟ ਕਰਨਾ ਚਾਹੁੰਦੇ ਆ। ਜਿਵੇਂ ਕੋਵਿਡ ਦੇ ਟਾਈਮ ਦੇ ਉੱਤੇ ਲਗਾ ਲਓ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਸੀਗੇ, ਫੰਡਸ ਦੇ ਬੈਲੈਂਸਿਸ ਵੀ ਲੋਕਾਂ ਨੇ ਦੇਖੇ ਕਿ ਘਟੇ, ਚਲੋ ਉਹ ਹੌਲੀ ਕਵਰ ਅਪ ਹੋ ਹੀ ਜਾਂਦੇ, ਪਰ ਉਸ ਟਾਈਮ ਦੇ ਉੱਤੇ ਕਾਫੀਆਂ ਨੇ ਆਪਣੇ ਜਿਹੜੇ ਹੈਗੇ ਆ ਉਹ ਉਹਨੂੰ ਕੰਟਰੋਲ ਕਰ ਲਿਆ ਸੀਗਾ ਕਿ ਉਹਨੂੰ ਗਰੋਥ ਦੀ ਜਗ੍ਹਾ ਇੱਕ ਸੇਫ ਆਪਸ਼ਨ ਦੇ ਵਿੱਚ ਥੋੜ੍ਹਾ ਟਾਈਮ ਰੱਖਿਆ ਔਰ ਉਸ ਤੋਂ ਬਾਅਦ ਉਹਨੂੰ ਚੇਂਜ ਕਰਤਾ। ਸੋ ਅਗਰ ਤੁਸੀਂ ਐਕਟਿਵਲੀ ਮੈਨੇਜ ਕਰਦੇ ਹਾਂ ਤਾਂ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ।
0: ਸੋ ਆਪਣੇ ਹੱਥਾਂ ਅੱਛਾ ਜਿੱਦਾਂ ਹੁਣ ਆਪਾਂ ਆਪਣਾ ਹਿਸਾਬ ਕਿਤਾਬ ਜਿਹੜਾ ਵਾ ਉਹ ਅਕਾਊਂਟੈਂਟਸ ਦੇ ਕੋਲੋਂ ਕਰਵਾਉਂਦੇ ਹਾਂ, ਕੀ ਪ੍ਰੋਫੈਸ਼ਨਲਸ ਵੀ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਨੇ ਜਾਂ ਕੀ ਆਪਾਂ ਲੈ ਸਕਦੇ ਹਾਂ ਜਾਂ ਫਿਰ ਉਹ ਇੱਕ ਐਡੀਸ਼ਨਲ ਸਰਵਿਸਿਜ਼ ਹੋ ਜਾਂਦੀਆਂ ਨੇ?
1: ਦੇਖੋ ਮੇਨ ਤਾਂ ਲਗਾ ਲਓ ਕਿ ਇਹ ਤੁਹਾਡਾ ਆਪਣਾ ਫੰਡਸ ਨੇ, ਤੁਹਾਡਾ ਆਪਣਾ ਪੈਸਾ ਆ। ਤੁਸੀਂ ਅਗਰ ਤੁਹਾਡੇ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਹਾਂ, ਤੁਸੀਂ ਜਾਣਨਾ ਚਾਹੁੰਦੇ ਹਾਂ ਅਤੇ ਉਹ ਵੈਸੇ ਤਾਂ ਇੱਕ ਐਕਸਟਰਾ ਸਰਵਿਸ ਹੀ ਆ, ਬਟ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ ਤੁਹਾਡੇ ਬੈਨੀਫਿਟ ਲਈ ਆ। ਸੋ ਉਹ ਉਹ ਤੁਹਾਨੂੰ ਜਾਣਕਾਰੀ ਜੋ ਵੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਐਂਡ ਆਫ ਦਾ ਡੇ ਡਿਸੀਜ਼ਨ ਮੇਕਿੰਗ ਤਾਂ ਤੁਹਾਡੀ ਹੀ ਆ ਕਿ ਤੁਸੀਂ ਉਹ ਕੀ ਕਰਨਾ ਚਾਹੁੰਦੇ ਆ, ਪਰ ਤੁਹਾਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ ਅਤੇ ਉਹਦੇ ਬਾਰੇ ਅਗਰ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ।
0: ਅੱਛਾ ਕਿੰਨੀ ਕੁ ਔਫਨ ਸਾਨੂੰ ਇਹ ਜਾਣਕਾਰੀ ਲੈਣੀ ਪਊਗੀ? ਮੰਨ ਲਓ ਕਈ ਨੇ ਨਾ ਹੁਣ ਜਿੱਦਾਂ ਆਪਣਾ ਅਕਾਊਂਟਸ ਨੇ ਅਤੇ ਉਹ ਸਾਨੂੰ ਮੰਨ ਲਓ ਕਿਸੇ ਨੂੰ 3 ਮਹੀਨੇ ਜਾਂ ਸਾਲ ਬਾਅਦ ਤੁਹਾਨੂੰ ਕਰਨਾ ਹੀ ਪੈਂਦਾ ਇੱਕ ਵਾਰੀ ਸਾਰਾ ਜਿਹੜਾ ਹਿਸਾਬ ਕਿਤਾਬ, ਇਹਦੇ ਬਾਰੇ ਇੱਕ ਵਾਰੀ ਜੇ ਚੰਗੀ ਤਰ੍ਹਾਂ ਦੇ ਨਾਲ ਸਮਝਿਆ ਹੋਵੇ ਤਾਂ ਸਰ ਜਾਂਦਾ?
1: ਨਹੀਂ, ਮੇਰੇ ਖਿਆਲ ਨਾਲ ਤਾਂ ਅਗਰ ਤੁਸੀਂ ਜਿਵੇਂ ਮੈਂ ਕਿਹਾ ਐਕਟਿਵਲੀ ਮੈਨੇਜ ਕਰਨਾ, ਐਕਟਿਵਲੀ ਮੈਨੇਜ ਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਬਸ ਇੱਕ ਵਾਰੀ ਉਹਨੂੰ ਅੱਜ ਸੈੱਟ ਕਰਤਾ ਅਤੇ ਉਸ ਤੋਂ ਬਾਅਦ ਭੁੱਲ ਜਾਓ। ਤੁਹਾਨੂੰ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਨਾ ਚਾਹੀਦਾ, ਦੇਖਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਸਟ੍ਰੈਟਜੀ ਲੈਟ ਸੇ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜੋ ਸੀਗੀ ਕੀ ਉਹ ਅੱਜ ਵੀ ਠੀਕ ਹੈ। ਸੋ ਉਸ ਹਿਸਾਬ ਨਾਲ ਤੁਹਾਨੂੰ ਉਹਨੂੰ ਐਕਟਿਵਲੀ ਦੇਖਣਾ ਚਾਹੀਦਾ ਅਤੇ ਦੇਖੋ ਕਿ ਤੁਸੀਂ ਜੋ ਫੀਸ ਪੇ ਕਰ ਰਹੇ ਹੋ ਉਹ ਠੀਕ ਹੈ, ਕਿਉਂਕਿ ਹਰ ਫੰਡ ਦੇ ਆਪਣੇ ਡਿਫਰੈਂਟ ਰੇਟਸ ਨੇ। ਸੋ ਤੁਸੀਂ ਕੰਪੇਅਰ ਕਰ ਸਕਦੇ, ਈਵਨ ATO ਵੀ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਦਾ ਕਿ ਤੁਸੀਂ ਕੰਪੇਅਰ ਕਰ ਸਕਦੇ ਹਾਂ ਕਿ ਮਾਰਕੀਟ ਦੇ ਵਿੱਚ ਕਿਹੜਾ ਕਿਹੜਾ ਫੰਡ ਦੀ ਕਿਵੇਂ ਕੀ ਫੀਸ ਹੈ। ਜਿਵੇਂ ਐਗਜ਼ਾਮਪਲ ਅਗਰ ਆਸਟ੍ਰੇਲੀਅਨ ਸੁਪਰ ਹੋ ਗਿਆ, ਹੈਸਟਾ ਹੋ ਗਿਆ, ਹੋਸ ਪਲੱਸ ਹੋ ਗਿਆ, ਇਹ ਇਹਨਾਂ ਦੀ ਯੂਜਲੀ ਜਿਹੜੇ ਫੀਸ ਥੋੜ੍ਹੀਆਂ ਘੱਟ ਹੁੰਦੀਆਂ ਨੇ ਕਿਉਂਕਿ ਇਹ ਨੋਟ ਫੋਰ ਪ੍ਰੋਫਿਟ ਨੇ, ਪਰ ਕਈ ਰਿਟੇਲ ਨੇ ਜਿਵੇਂ ਬੈਂਕਸ ਵੱਲੋਂ ਸੁਪਰ ਹੁੰਦੇ ਨੇ ਉਹਨਾਂ ਦੀਆਂ ਫੀਸ ਕਈ ਵਾਰੀ ਜ਼ਿਆਦਾ ਹੁੰਦੀਆਂ ਨੇ, ਪਰ ਇਹ ਸਾਰਾ ਕੁਛ ਤੁਹਾਨੂੰ ਇੱਕ ਵਾਰੀ ਦੇਖਣਾ ਚਾਹੀਦਾ ਅਤੇ ਉਸ ਵੇਲੇ ਨਾਲ।
0: ਅੱਛਾ ਜਿਹਨਾਂ ਦੀਆਂ ਫੀਸਾਂ ਜ਼ਿਆਦਾ ਨੇ ਕੀ ਉਹ ਫਿਰ ਮੁਨਾਫਾ ਵੀ ਜ਼ਿਆਦਾ ਕਮਾ ਕੇ ਦਿੰਦੀਆਂ ਨੇ?
1: ਉਹ ਅਗੇਨ ਡਿਪੈਂਡ ਕਰਦਾ ਕਿ ਤੁਸੀਂ ਇਨਵੈਸਟਮੈਂਟ ਸਟ੍ਰੈਟਜੀ ਕੀ ਚੂਜ਼ ਕੀਤੀ ਹੋਈ ਹੈ। ਅਗਰ ਤੁਸੀਂ ਕੰਜ਼ਰਵੇਟਿਵ ਉਹਦੇ ਵਿੱਚ ਰੱਖਿਆ ਹੋਇਆ ਕਿ ਜਿਹਦੇ ਵਿੱਚ ਤੁਸੀਂ ਚਾਹੁੰਦੇ ਆ ਕਿ ਮੇਰਾ ਸਲੋ ਗਰੋ ਹੋਵੇ ਪਰ ਸੇਫ ਰਹੇ, ਅਤੇ ਉਹ ਫਿਰ ਉਹਨੇ ਉਸ ਹਿਸਾਬ ਨਾਲ ਹੀ ਗਰੋ ਕਰਨਾ। ਅਤੇ ਹਰ ਫੰਡ ਦੀ ਪਰਫੋਰਮੈਂਸ ਹੁੰਦੀ ਕਿਉਂਕਿ ਇਹ ਪੈਸਾ ਤੁਹਾਡਾ ਇਨਵੈਸਟ ਹੁੰਦਾ, ਹਰ ਫੰਡ ਨੇ ਆਪਣੇ ਹਿਸਾਬ ਨਾਲ ਉਹਨਾਂ ਦੇ ਜੋ ਹੁੰਦੇ ਨੇ ਟੀਮ ਹੁੰਦੀ ਹੈ ਜੋ ਸਟ੍ਰੈਟਜੀ ਬਣਾਉਂਦੀ ਕਿ ਕਿੱਥੇ ਪੈਸਾ ਇਨਵੈਸਟ ਕਰੀਏ, ਕਿਉਂਕਿ ਇਹ ਡਿਫਰੈਂਟ ਡਿਫਰੈਂਟ ਸ਼ੇਅਰਸ ਦੇ ਵਿੱਚ ਇਨਵੈਸਟ ਕਰਦੇ ਨੇ, ਇੰਟਰਨੈਸ਼ਨਲ ਹੋ ਗਿਆ, ਆਸਟ੍ਰੇਲੀਅਨ ਸ਼ੇਅਰਸ ਹੋ ਗਿਆ, ਕਮਰਸ਼ਲ ਪ੍ਰੋਪਰਟੀਜ਼ ਹੋ ਗਈਆਂ, ਸੋ ਗਵਰਨਮੈਂਟ ਬੋਂਡਸ ਹੋ ਗਏ। ਸੋ ਉਹ ਉਸ ਹਿਸਾਬ ਨਾਲ ਚੂਜ਼ ਕਰਦੇ ਨੇ ਕਿਹੜੀ ਕਿੱਥੋਂ ਕੀ ਰਿਟਰਨ ਆ ਰਹੀ ਹੈ।
0: ਕੀ ਕੀ ਆਪਣੇ ਕੋਲ ਇਹ ਵੀ ਆਪਸ਼ਨ ਹੁੰਦੀ ਆ ਵੀ ਮੇਰਾ ਜਿੰਨਾ ਹੈਗਾ ਇਹਨੂੰ ਛੇੜੋ ਨਾ, ਇੱਥੇ ਜਮ੍ਹਾਂ ਹੋਈ ਜਾਣ ਦਿਓ, ਕਿ ਉਹ ਇਨਵੈਸਟ ਹੋਣਾ ਹੀ ਹੋਣਾ ਕਿਤੇ ਨਾ ਕਿਤੇ?
1: ਇਨਵੈਸਟ ਹੋਣਾ, ਪਰ ਉਹ ਸੇਫ ਆਪਸ਼ਨਸ ਹੁੰਦੀਆਂ ਨੇ ਕਿ ਜਿੱਥੇ ਤੁਸੀਂ ਕਹਿੰਦੇ ਕਿ ਮੈਨੂੰ ਜਿਹੜਾ ਕਿ ਯੂਜਲੀ ਲਗਾ ਲਓ ਕਿ ਜਦੋਂ ਜਿਵੇਂ ਜਿਵੇਂ ਰਿਟਾਇਰਮੈਂਟ ਦੇ ਕੋਲ ਪਹੁੰਚਦੇ ਹਾਂ ਉਵੇਂ ਉਵੇਂ ਤੁਹਾਨੂੰ ਸਟ੍ਰੈਟਜੀ ਆਪਣੀ ਚੇਂਜ ਕਰਨੀ ਪੈਂਦੀ ਆ। ਸੋ ਰਿਟਾਇਰਮੈਂਟ ਦੇ ਕੋਲ ਜਦੋਂ ਤੁਸੀਂ ਪਹੁੰਚਦੇ ਹਾਂ ਉਦੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹੁਣ ਜ਼ਿਆਦਾ ਰਿਸਕ ਨਾ ਲਿਆ ਜਾਵੇ, ਹੁਣ ਉਹਨੂੰ ਪੈਸੇ ਨੂੰ ਬਿਲਕੁਲ ਸੇਫ ਆਪਸ਼ਨ ਦੇ ਵਿੱਚ ਰੱਖਿਆ ਜਾਵੇ ਜਿਹਦੇ ਵਿੱਚ ਉਹ ਗਰੋ ਘੱਟ ਕਰੇ ਪਰ ਉਹ ਘਟੇ ਵੀ ਨਾ, ਮਤਲਬ ਜ਼ਿਆਦਾ ਰਿਸਕ ਨਾ ਹੋਵੇ।
0: ਅੱਛਾ ਐਜ਼ ਏ ਇੰਪਲੋਇਰ ਜਦੋਂ ਆਪਾਂ ਪੇ ਕਰਦੇ ਹਾਂ ਬੜੀ ਵਾਰੀ ਇੰਪਲੋਇਰ ਬਚਾਉਣ ਦੀ ਕੋਸ਼ਿਸ਼ ਕਰਦਾ ਇੰਪਲੋਈ ਦਾ, ਤਾਂ ਹੋ ਗਿਆ ਕਿ ਇੰਪਲੋਇਰ ਨੂੰ ਵੀ ਕੋਈ ਫਾਇਦਾ ਹੁੰਦਾ ਵਾ ਜੇ ਉਹ ਪੇ ਕਰਦਾ ਨਾ ਪੇ? ਇੱਕ ਤਾਂ ਓਬਲੀਗੇਸ਼ਨ ਹੋ ਗਈ, ਇੱਕ ਆ ਵੀ ਉਹ ਓਬਲੀਗੇਸ਼ਨ ਦੇ ਵਿੱਚੋਂ ਵੀ ਲੂਪ ਹੋਲ ਲੱਭ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ। ਚਲੋ ਕਿਸੇ ਹੱਦ ਤੱਕ ਮੰਨ ਲਓ ਵੀ ਉਹ ਇੱਕ ਵਾਜਬ ਕੋਈ ਲੂਪ ਹੋਲ ਲੱਭ ਜਾਂਦਾ, ਪਰ ਕੀ ਕਾਰੋਬਾਰੀ ਨੂੰ ਵੀ ਕੋਈ ਫਾਇਦਾ ਇਸ ਚੀਜ਼ ਦਾ?
1: ਦੇਖੋ ਜਦੋਂ ਤੁਸੀਂ ਇੰਪਲੋਈ ਦਾ, ਵੈਸੇ ਤਾਂ ਕੋਈ ਇਹਦਾ ਲੂਪ ਹੋਲ ਨਹੀਂ ਹੈ, ਅਗਰ ਕੋਈ ਇੰਪਲੋਈ ਹੈ ਤਾਂ ਤੁਹਾਨੂੰ ਪੇ ਕਰਨਾ ਹੀ ਪਏਗਾ। ਜੋ ਵੀ ਤੁਸੀਂ ਸੁਪਰ ਕੰਟਰੀਬਿਊਸ਼ਨ ਹੈ ਅਗਰ ਤੁਸੀਂ ਉਹਨੂੰ ਟਾਈਮਲੀ ਪੇ ਕਰਦੇ ਹਾਂ ਤਾਂ ਤੁਹਾਨੂੰ ਉਹਦਾ ਫਾਇਦਾ ਆ। ਉਹਦਾ ਫਾਇਦਾ ਇੱਕ ਤਾਂ ਇਹ ਹੈ ਕਿ ਤੁਹਾਡਾ ਐਜ਼ ਏ ਡਿਡਕਸ਼ਨ ਕਲੇਮ ਹੋਣੀ ਆ। ਸੋ ਔਰ ਅੱਜ ਕੱਲ੍ਹ ਇੰਪਲੋਈਜ਼ ਵੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਜਿਵੇਂ ਪੇ ਡੇ ਸੁਪਰ ਹੈ ਨਾਲ ਦੀ ਨਾਲ ਉਹ ਦੇਖ ਸਕਦੇ ਨੇ ਆਪਣਾ ਸੁਪਰ ਕਿ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਕਿ ਨਹੀਂ,
0: ਐਪਲੀਕੇਸ਼ਨ 'ਤੇ ਆ ਜਾਊਗਾ।
1: हाँ जी, वह अपना माईगोव दे विच लॉगिन करके अपना सुपर कॉन्ट्रीब्यूशन देख सकते हैं कि उन्हों का इंपलॉयर ने किन्ना कॉन्ट्रीब्यूशन किया इस साल
0: जी।
1: सो उहदे नाल एक तो यह है कि तुसी तुहाडी रेपुटेशन रिस्क ते हुंदा है कि इंपलॉइज दे विच अगर तुसी सुपर नहीं पे कर रहे उन्हों का तो इंपलॉइज हो सकता है कि वह यू नो हुण वह ये नहीं है कि लंबा समा तुहाडे नाल फिर वह वेट करन सो नाल दी नाल कंप्लेंट कर सकते हैं
0: जी।
1: सो सुपर पे करना तुहाडा डिडक्शन क्लेम होगी, इंपलॉइज भी टिकया रहा कि तुसी पे कर रहे हैं और तुहानू कोई कंप्लायंस का भी कोई रिस्क नहीं है क्योंकि जे तुसी लेट पे करते हैं तुहानू बाद विच जुर्माना भी देना पैंदा, तुहानू इंटरस्ट भी पे करना पैंदा उहदे ते ते ऑडिट दी हैसल भी। सो बैटर ऑप्शन यही है कि जे इंपलॉई तुसी हायर किया तुसी वह कोस्ट नू नाल ऐड करके चलो कि सिर्फ ये ना लगा के चलो कि मैं उन्हें इतना पे रेट पे करना है उही तुहाडी कोस्ट है। सुपर एनुएशन भी तुहाडा लगा लो कि वो इंपलॉई का सैलरी का पैकेज उस हिसाब ना ही है कि ये भी तो असी पे करना ही है।
0: आई थिंक एक फायदा तो यह भी हो गया ना फिर इस लिहाज के नाल कि तुहानू पता लग गया भी तुहाडे खर्चे किन्ने क्या भी तुहानू वारा खा भी रहा कारोबार के नहीं खा रहा
1: जी,
0: तुसीं अपनी चीज़ महंगी बेचनी है कि अगली वारी रेट तुसीं होर घट करने वध करने। सो यह भी चीज़ां तुहानू नाल दी नाल पता लग जाएंगी।
1: हाँ जी, सो जिमें गवर्नमेंट ने हुण रीसेंटली जो चेंज किया पेड डेज उपर मेरे ख्याल ना काफ़ी इंपलॉय जोड़े इंपलॉयर्स ने उन्होंने पहला तो लग रहा है कि एक एक्सट्रा बर्डन है पर हुण उन्होंने थोड़ा एक बेनीफिट यह भी हो रहा कि नाल दी नाल ही उन्होंने पता लग रहा कि यह पैसा नाल दी नाल जा रहा। एक कट्ठा पे करना भी कई बार औखा लगता
0: है, महंगी हो रही ने चीज़ा हौली हौली
1: जी। सो नाल दी नाल निकल जाता सो तुहानू थोड़ा आइडिया रहिंदा है कि हुण मेरा हर हफ्ते का या हर फोर्टनाइट का इन्ना खर्चा तो है।
0: मैं लगता ज़्यादा प्रॉब्लम इस करके क्योंकि अपने लिए नवा सिस्टम है बहुत ही पहला तो उदा ही कम करी गए सूँ लगता है भी साइड के उत्ते एक खर्चा जहा कटी जाते अवें तो सूँ लगा भी जो सूँ आता वै यो साड़ी पे है यो साड़ी कमाई है हूँ हौली हौली पहला तो आप ये समझ लीए भी सुपर भी साड़ी कमाई है तो उन्होंने भी आप मैनेज करना। अच्छा जे आप कोई मान लो 70,000 का पैकेज जेकर कोई कम कर रहा साल के किन्ने क पैसे वे हो जाने चाहिए
1: अगर 70,000 का कर रहा 12% वह सुपर एनुएशन इंपलॉयर ने कॉन्ट्रीब्यूट करना जिहड़ा कि $8,400 बनता है साल का। अगर तुसी उस तरह समझो कि मंथली तुहाडा $700 हो गया मंथ का सुपर जिहड़ा तुहाडा कॉन्ट्रीब्यूट होना तो इन तुसी अगर देखो कि तुहाडा हर साल ये ऐड हुंदा पिया पैसा और अगर तुसी तकरीबन ला लो कि अपना काम किया 15-20 साल तुसी काम किया ये तुहाडा लगा लो कि पैसा हर साल ऐड हो रहा सो जो कि इनवैसट भी हो रहा नाल दी नाल ते उन्हें रिटर्न भी देनी है सो वो रिटर्न भी नाल तुहाडी ऐड होंदी जा रही है। सो इन तुसी सिर्फ ये ना सोचो कि $8,400 है वह वधना है उहदे चों चलो 15% तुहाडा टैक्स भी जाना है जो इंपलॉयर वल्लों कॉन्ट्रीब्यूशन होया बट स्टिल तुहानूं रेट ऑफ रिटर्न अगर मैं एवरेज 7% रेट ऑफ रिटर्न भी लगावा ते तामी तुहाडा ग्रोथ मतलब
2: वाओ तेरी सब्जी दी खुशबू अते टेस्ट विच कुछ ता कमाल है मैनू भी दस दे सीक्रेट। अमृत ए कमाल है गोल्ड लीफ डेयरी दे प्योर न्यूजीलैंड टी दा न्यूजीलैंड विच फ्री रेंज ग्रास फेड गावां दे दुध तो तैयार ना ता इस विच वाओ तेरी सब्जी दी खुशबू अते टेस्ट विच कुछ ता कमाल है मैनू भी दस दे सीक्रेट। अमृत ए कमाल है गोल्ड लीफ डेयरी दे प्योर न्यूजीलैंड टी दा न्यूजीलैंड विच फ्री रेंज ग्रास फेड गावां दे दुध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है कि प्लास्टिक दे डब्बियां च नहीं बल्कि ग्लास कंटेनर च पैक हुंदा है। तुसी भी अज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com।
3: व्याह खुशी या किसी भी खास मौके लिए ज्वेलरी होनी चाहिए है खास तुन्ना ज्वेलर्स लेके आए ने लेटेस्ट गोल्ड डायमंड बुलियन सिल्वर ते ब्राइडल कलेक्शन हर स्टाइल ते हर ओकेजन ले जेन्युइन ज्वेलरी जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग तुन्ना ज्वेलर्स परोसे दी निशानी।
4: जे तुसी बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों याद रखो डिले इन लॉ इज डैमेज इन लाइफ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
7: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
8: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
7: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। immigration.com.au।
9: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
10: Smith's Lane by Mervec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mervec.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ।
11: ਔਨ ਰੋਡਸ ਆਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨ ਅਸ, ਕੰਡੀਸ਼ਨਸ ਅਪਲਾਈ।
12: ਟੈਨਸ਼ਨ ਮੇਰੀ ਟੈਨਸ਼ਨ
13: ਕੀ ਹੋਇਆ?
12: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
13: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
12: ਜਾਂ 90-77-97-33
13: ਜਾਂ ਈਮੇਲ info@vyimmigration.com.au।
12: ਯਾਦ ਰੱਖੋ 9077-9733।
13: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
12: ਹਰ ਕਦਮ ਤੁਹਾਡੇ ਨਾਲ।
4: ਸੋਨਾ ਚਾਹੀਦਾ?
14: ਭਰੋਸਾ ਚਾਹੀਦਾ?
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਡੈਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
14: कुछ गल्लां कहनियां नहीं पैंदियां, बस महसूस करनियां पैंदियां ने।
15: हाय नी, इन्ना सोहना मुंडा वी गूंगा है।
14: इस बार गल सिर्फ बोलन दी नहीं, दिल दी सुनन दी है।
16: मुंडे नु चाहिदी है सारी रात फोन ते गल्लां करन वाली कुड़ी, तू बोल नहीं सकदी, ओने नहीं होना तेरे पीछे।
14: लव इमोशंस अदे रिलेशनशिप्स दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4 सितंबर। रिटन एंड डायरेक्टेड बाय राकेश धवन।
17: चलदी दा नाम गड्डी, आते सुनिया ही होना। ते तुहाडी गड्डी कोई भी होवे, उनु चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप। टायर फोर्स, यूनिट 1, 19-25 सुमर्टन रोड, कैंपलफील्ड। कॉल 03908-6655 और विजिट tireforce.com.au।
18: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494-763-700 और व्हाट्सएप 2Fold Lending।
19: Orbit Homes अपने इरादियां वांग सिर्फ इमारत नहीं, बल्कि अपने हर एक ग्राहक ले बनाउंदे ने उनां दे सुपनियां दा एक मजबूत घर। हाउस एंड लैंड एक्सपर्ट्स Orbit Homes अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नू 0433-280-252 ते 0433-280-252
0: ते। अच्छा, एक इहदे विच कोई इंश्योरेंस वगैरह भी हुंदी है इहदे विच?
1: हाँ जी। सो की हुंदा कि तुसी जदों डिफॉल्ट फंड अपना यूज करदे आ, इंप्लॉयर वालों डिफॉल्ट कर लैंदे आ, जां तुसी नवा फंड सैटअप करदे आ, बाय डिफॉल्ट मोस्टली जिहड़े सुपर फंड ने उह इंश्योरेंस ऑप्शन दिंदे ने। ज़्यादातर जो कॉमन इंश्योरेंस सुपर फंड के थ्रू होंदिया ने वो हैगी है, एक तो हो गया डैथ बेनीफिट
0: जी,
1: जिदे विच इनकेस अगर तुहानू कुछ हुंदा है तो तुहाडी फैमिली नू इंश्योरेंस पे करती है। एक हुंदी है कि टैंपरेरी या पार्शल, सॉरी पार्शल या परमानेंट डिसेबिलिटी के केस दे विच तुसी वो इंश्योरेंस तुहानू पे करती है। तो एक ऑप्शन जिहड़ी है इनकम प्रोटेक्शन इंश्योरेंस, जिदे विच कि तुसी अगर टैंपरेरी किसी कारण तुसी नहीं काम कर सकते तो वह इंश्योरेंस तुहानू जिन्ना तुसी अर्न कर रहे हो उस हिसाब नाल तुहानू पे करती है। तो सो इंश्योरेंस ऑप्शन मिलती है ने, पर यह भी जो मैं कह रहा कि तुसी एक्टिवली मैनेज करो, उदे विच यह है कि तुसी वो देखो, उन्होंने रिव्यू करो कि जो इंश्योरेंसिस तुहानू बाय डिफॉल्ट मिल रही ने कि वह इनफ ने तुहाडे लई, या एवें तो नहीं कि जे तुहाडे 3 फंड ने फॉर एग्जाम्पल, तुसी हर इंपलॉयर नाल वक्खरा फंड कर लिया सी और जिन्हें तुसी बाद विच मर्ज नहीं किया, वो सारे पासे इंश्योरेंस चल रही है जिहड़ी तुसी कदी यूज भी नहीं की, कदी क्लेम भी नहीं किया, तो वह भी तुहानू क्योंकि वह प्रीमियम उन्होंने कट्टे जाना उहदे विचों सुपर फंड दे विचों, तो सो उहनू भी मैनेज करना जरूरी है कि तुसी एक फंड दे नाल रहो, उहनू रिव्यू करो, देखो कि वो इंश्योरेंस जो तुहानू मिल रही है वो तुहाडे लई ठीक है।
0: सो इदा नहीं है कि आप सुनिया सुनाई उत्ते महफिल च बैठे उतों कोई सलाह ली तो जाके करता, भी सानू अपने हिसाब के नाल पहला उन्हों चैक कर लेना चाहिए। अच्छा, मेजर गलतियां की करते हैं अपने लोग इस लिहाज के नाल?
1: मेजर गलतियां ने कि एक तो वक्रे वक्रे सुपर फंड के नाल
0: मल्टीपल
1: सुपर फंड रखते,
0: जॉब की दूसरी थान की,
1: मतलब 3-4 सुपर फंड सैटअप कर ले, हर इंपलॉयर ने अपना वक्रा सुपर फंड सैटअप करता, उन्होंने ज़्यादा ध्यान नहीं दिता कि तुहाडे को ऑप्शन है कि तुसी सेम फंड ही हर जगह पर नोमीनेट कर सकते हैं।
0: सो फॉर एग्जाम्पल मैं एक जॉब करता वा, इन्होंने सुपर मेरा बनाता अकाउंट, मैं दूसरी जगह पर गया उन्होंने अपना वक्रा बनाता, तीसरी इदा होंगे?
1: हाँ जी, देखो इंपलॉयर ने अपने आप नहीं बनाना होंगे, इंपलॉयर तुहानू ऑप्शन दिंदा कि तुसी अपना फंड या तो नोमीनेट कर दो, तो या फिर तुहाडे को फॉर्म दे विच ऑप्शन है कि तुसी इंपलॉयर का डिफॉल्ट फंड चूज कर लो। ज़्यादातर लोग ध्यान नहीं देंदे उस चीज़ पर और इंपलॉयर का डिफॉल्ट फंड ही कर लेंगे, या तो वह फॉर्म के उत्ते सिर्फ अपना ਬਾਕੀ ਡਿਟੇਲਸ ਪਾ ਕੇ ਕਰ ਲੈਂਦੇ ਕਿ ਇੰਪਲੋਇਰ ਖੁਦ ਹੀ ਤੁਹਾਨੂੰ ਕਰ ਲਵੇ। ਅਤੇ ਸੋ ਉਸ ਕੇਸ ਦੇ ਵਿੱਚ ਤੁਹਾਡਾ ਫੀਸ ਜਿਹੜੀਆਂ ਨੇ ਉਹ ਮਲਟੀਪਲ ਫੰਡਸ ਨੇ, ਦੈਟ ਮੀਨਸ ਕਿ ਮਲਟੀਪਲ ਤੁਹਾਡੀਆਂ ਫੀਸ ਜਾਣਗੀਆਂ। ਅਗਰ ਇੰਸ਼ੋਰੈਂਸਿਸ ਵੀ ਜਿਵੇਂ ਅਸੀਂ ਡਿਸਕਸ ਕੀਤਾ ਕਿ ਸਾਰਿਆਂ ਫੰਡ ਵੱਲੋਂ ਇੰਸ਼ੋਰੈਂਸਿਸ ਤੁਹਾਨੂੰ ਮਿਲ ਰਹੀਆਂ ਨੇ ਪਰ ਤੁਹਾਨੂੰ ਕਲੇਮ ਤਾਂ ਤੁਸੀਂ ਇੱਕ ਤੋਂ ਹੀ ਕਰ ਸਕਦੇ ਹਾਂ, ਸੋ ਉਹ ਵੀ ਤੁਸੀਂ ਆਪਣਾ ਕਰ ਰਹੇ ਹਾਂ ਨੁਕਸਾਨ। ਫਿਰ ਇਨਵੈਸਟਮੈਂਟ ਸਟ੍ਰੈਟੇਜੀ ਤੁਹਾਡਾ ਕੰਜ਼ਰਵੇਟਿਵ ਉਹਦੇ ਵਿੱਚ ਪਏ ਹੋਏ ਆ ਫੰਡਸ ਦੇ ਵਿੱਚ, ਤੁਹਾਡੀ ਅਜੇ ਤੁਸੀਂ ਯੰਗ ਹੋ, ਤੁਸੀਂ ਅੰਡਰ 30 ਹੋ, ਅਤੇ ਤੁਸੀਂ ਤੁਹਾਨੂੰ ਮਤਲਬ ਅਗਰ ਤੁਸੀਂ ਉਹਨੂੰ ਪਲੈਨ ਕਰੋ ਪ੍ਰੋਪਰਲੀ ਤਾਂ ਤੁਸੀਂ ਉਹਨੂੰ ਗਰੋਥ ਫੰਡ ਦੇ ਵਿੱਚ ਲਗਾਓ ਜਿਹਦੇ ਤੁਹਾਡੀ ਹਾਈ ਗਰੋਥ ਹੈ। ਲੇਟਰ ਔਨ ਜਿਵੇਂ ਜਿਵੇਂ ਤੁਸੀਂ ਤੁਹਾਡੀ ਏਜ ਵੱਧਦੀ ਹੈ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹਾਂ, ਤੁਸੀਂ ਉਹਨੂੰ ਬੈਲੈਂਸ ਦੇ ਵਿੱਚ ਲੈ ਜਾਓ। ਫਿਰ ਉਸ ਤੋਂ ਬਾਅਦ ਤੁਸੀਂ ਲਾਸਟ 'ਤੇ ਜਦੋਂ ਰਿਟਾਇਰਮੈਂਟ ਦੇ ਕੋਲ ਆ ਉਦੋਂ ਤੁਸੀਂ ਉਹਨੂੰ ਸੇਫ ਆਪਸ਼ਨ ਦੇ ਵਿੱਚ ਰੱਖ ਸਕਦੇ ਹਾਂ। ਸੋ ਇਹ ਸਾਰੀਆਂ ਗਲਤੀਆਂ ਲੋਕ ਕਰਦੇ ਨੇ
0: ਕਿ ਆਪਾਂ ਪਹਿਲਾਂ ਵੀ ਕਢਾ ਸਕਦੇ ਹਾਂ ਜਾਂ ਇਹ ਰਿਟਾਇਰਮੈਂਟ ਦੇ ਲਈ ਹੀ ਆਏ ਬਸ।
1: ਕੁਛ ਕੇਸਿਸ ਦੇ ਵਿੱਚ ਤੁਸੀਂ ਜਿਵੇਂ ਅਸੀਂ ਕੀਤਾ ਸੀਗਾ ਕਿ ਅਗਰ ਲਗਾ ਲਓ ਕਿ ਤੁਹਾਡਾ ਅਗਰ ਤੁਸੀਂ ਕੰਟਰੀ ਛੱਡ ਰਹੇ ਹੋ ਆਸਟ੍ਰੇਲੀਆ, ਤੁਸੀਂ ਪਰਮਾਨੈਂਟਲੀ ਲੀਵ ਕਰ
0: ਕਢਾ ਸਕਦੇ ਹੋ,
1: ਫਿਰ ਤੁਸੀਂ ਉਸ ਕੇਸ ਦੇ ਵਿੱਚ ਕਢਾ ਸਕਦੇ ਹਾਂ।
0: ਪੂਰਾ ਮਿਲ ਜਾਂਦਾ?
1: ਨਹੀਂ, ਉਹਦੇ 'ਚੋਂ ਟੈਕਸ ਡਿਡਕਟ ਹੁੰਦਾ ਆ ਅਤੇ ਬਾਕੀ ਦਾ ਪੈਸਾ ਤੁਹਾਨੂੰ ਮਿਲ ਜਾਂਦਾ। ਅਤੇ ਜਾਂ ਫਿਰ ਅਗਰ ਯੂ ਨੋ ਸਮਥਿੰਗ ਹੈਪਨਸ ਅਤੇ ਉਸ ਕੇਸ ਦੇ ਵਿੱਚ
0: ਤੁਹਾਡੀ ਫੈਮਿਲੀ ਨੂੰ
1: ਜੋ ਵੀ, ਹਾਂਜੀ, ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਉਹ ਬੈਲੈਂਸ ਮਿਲ ਜਾਂਦਾ।
0: ਅੱਛਾ, ਸੋਰੀ, ਇਹ ਵਿਲ ਦੇ ਨਾਲ ਹੀ ਮਿਲਦਾ ਕਿ ਉੱਦਾਂ ਡਿਫਾਲਟ ਮਿਲ ਜਾਂਦਾ?
1: ਦੇਖੋ, ਇਹਦੇ ਵਿੱਚ ਵੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਧਿਆਨ ਦੇਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਜਿਹੜਾ ਵੀ ਫੰਡ ਹੈ ਤੁਹਾਡਾ ਤੁਸੀਂ ਉਹਦੇ ਵਿੱਚ ਦੇਖ ਸਕਦੇ ਹਾਂ ਕਿ ਤੁਸੀਂ ਕਿਸੇ ਨੂੰ ਨੋਮੀਨੇਟ ਕੀਤਾ ਜਾਂ ਨਹੀਂ। ਤੁਹਾਨੂੰ ਅਗਰ ਤਾਂ ਤੁਸੀਂ ਨੋਮੀਨੇਸ਼ਨ ਕੀਤੀ ਹੋਈ ਹੈ ਕਿ ਤੁਹਾਡਾ ਬੈਨੀਫਿਟ ਕਿਸ ਨੂੰ ਮਿਲੇ, ਅਤੇ ਫਿਰ ਤਾਂ ਤੁਹਾਡਾ ਸੁਪਰ ਫੰਡ ਕੋਈ ਚੋਇਸ ਨਹੀਂ ਹੁੰਦੀ ਕਿ ਉਹ ਆਪਣੇ ਲੈਵਲ 'ਤੇ ਡਿਸਾਈਡ ਕਰਨ। ਫਿਰ ਤਾਂ ਉਹਨਾਂ ਨੇ ਜਿਹੜਾ ਵੀ ਤੁਸੀਂ ਨੋਮੀਨੇਟ ਕੀਤਾ ਉਹਨੂੰ ਉਹਨਾਂ ਨੇ ਦੇ ਦੇਣਾ। ਹੁਣ ਉਹਦੇ ਵਿੱਚ ਵੀ ਇਹ ਹੈ ਕਿ ਅਗਰ ਉਹਨੂੰ ਅਸੀਂ ਕਹਿੰਦੇ ਡਿਫਾਈਨਡ ਡੈਥ ਬੈਨੀਫਿਸ਼ਰੀ, ਸੋ ਉਹ ਤੁਸੀਂ ਨੋਮੀਨੇਸ਼ਨ ਕੀਤੀ ਔਰ ਉਹ ਨੋਮੀਨੇਸ਼ਨ ਵੀ ਹਰ 3 ਸਾਲ ਬਾਅਦ ਤੱਕ ਮੋਸਟਲੀ ਜਿਵੇਂ ਐਕਸਪਾਇਰ ਹੋ ਜਾਂਦੀ ਹੈ, ਸੋ ਉਹ ਤੁਸੀਂ ਰੀਨਿਊ ਕਰਨੀ ਹੁੰਦੀ ਆ।
0: ਓਕੇ, ਨਹੀਂ ਤਾਂ ਉੱਦਾਂ ਹੀ ਪਈ ਰਹਿਣੀ ਆ।
1: ਹਾਂਜੀ, ਨਹੀਂ ਤਾਂ ਫਿਰ ਉਹ ਬੈਕ ਟੂ ਫਿਰ ਸੁਪਰ ਐਨੂਏਸ਼ਨ ਕੋ, ਕਿਉਂਕਿ ਉਹ ਸੁਪਰ ਐਨੂਏਸ਼ਨ ਇੱਕ ਟਰੱਸਟ ਦੀ ਤਰ੍ਹਾਂ ਆ ਕਿ ਜਿਹਦੇ ਵਿੱਚ ਸੁਪਰ ਫੰਡ ਟਰੱਸਟੀ ਨੇ ਡਿਸਾਈਡ ਕਰਨਾ ਕਿ ਉਹ ਫੰਡਸ ਕਿਹਨੂੰ ਜਾਣਗੇ।
0: ਓਕੇ,
1: ਸੋ ਜੇ ਤਾਂ ਤੁਸੀਂ ਚਾਹੁੰਦੇ ਹਾਂ ਕਿ ਉਹ ਫੰਡਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਨੂੰ ਦੇਣਾ ਚਾਹੁੰਦੇ ਹਾਂ, ਤਾਂ ਉਹ ਤੁਸੀਂ ਉੱਥੇ ਡਿਫਾਈਨ ਕਰ ਸਕਦੇ ਹਾਂ ਕਿ ਉਹ ਫੰਡਸ ਤੁਹਾਡੇ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਉਹ ਫੰਡਸ ਕਿਹਨੂੰ ਜਾਣ। ਅਤੇ ਜਾਂ ਤਾਂ ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਦੇ ਵਿੱਚ ਆਪਣੀ ਅਸਟੇਟ ਨੂੰ, ਜਿਹਦੇ ਵਿੱਚ ਉਹ ਫੰਡਸ ਇੱਕ ਵਾਰੀ ਤੁਹਾਡੀ ਅਸਟੇਟ ਨੂੰ ਚਲੇ ਜਾਣਗੇ ਅਤੇ ਤੁਹਾਡੀ ਵਿਲ ਦੇ ਅਕੋਰਡਿੰਗਲੀ ਉਹ ਡਿਸਟ੍ਰੀਬਿਊਟ ਹੋ ਜਾਣਗੇ। ਅਤੇ ਜਾਂ ਫਿਰ ਤੁਸੀਂ ਉਹਨੂੰ ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਫੰਡ, ਉਹ ਤੁਸੀਂ ਉੱਥੇ ਨੋਮੀਨੇਟ ਕਰ ਸਕਦੇ ਹਾਂ। ਸੋ ਇਹ ਬਹੁਤ ਜ਼ਰੂਰੀ ਸਟੈਪ ਹੈ ਕਿ ਜਿਹੜਾ ਤੁਹਾਨੂੰ ਚੈੱਕ ਕਰਨਾ ਚਾਹੀਦਾ ਕਿ ਤੁਸੀਂ ਉੱਥੇ ਨੋਮੀਨੇਸ਼ਨ ਕੀਤੀ ਹੋਈ ਹੈ ਜਾਂ ਨਹੀਂ। ਅਗਰ ਨਹੀਂ ਕੀਤੀ ਹੋਈ ਤਾਂ ਇਹ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ।
0: ਕੁਛ ਖਾਸ ਸੂਰਤਾਂ ਦੇ ਵਿੱਚ ਉਹ ਪਹਿਲਾਂ ਵੀ ਤੁਹਾਨੂੰ ਅਵੇਲ ਹੋ ਸਕਦਾ?
1: ਨਹੀਂ, ਜਿਹੜਾ ਡੈਥ ਬੈਨੀਫਿਟ ਦੀ ਗੱਲ ਕਰ ਰਿਹਾ ਸੀ ਮੈਂ ਕਿ ਨੋਮੀਨੇਸ਼ਨ ਅਗਰ ਇਨ ਕੇਸ ਤੁਹਾਨੂੰ ਕੁਛ ਹੁੰਦਾ
0: ਤੇ ਤੁਸੀਂ ਕੰਟਰੀ ਛੱਡਦੇ ਹੋ ਜਾਂ ਤੁਸੀਂ ਨਹੀਂ ਦੁਨੀਆ ਛੱਡਦੇ,
1: ਕੰਟਰੀ ਛੱਡਣ ਦੇ ਕੇਸ ਦੇ ਵਿੱਚ ਤੇ ਤੁਸੀਂ ਸਿੰਪਲੀ ਡਿਪਾਰਟਿੰਗ ਆਸਟ੍ਰੇਲੀਆ ਸੁਪਰ ਐਨੂਏਸ਼ਨ ਕਲੇਮ ਤੁਸੀਂ ਆਪਣਾ ਲੋਚ ਕਰਨਾ ਹੁੰਦਾ ਜਦੋਂ ਤੁਸੀਂ ਕੰਟਰੀ ਛੱਡ ਦਿੰਦੇ ਹਾਂ ਅਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ। ਪਰ ਅਦਰਵਾਈਜ਼ ਜਿਹੜਾ ਮੇਨ ਸੁਪਰ ਐਨੂਏਸ਼ਨ ਫੰਡ ਦਾ ਜੋ ਹੈਗਾ ਕਿ ਜਾਂ ਤਾਂ ਤੁਸੀਂ ਰਿਟਾਇਰਮੈਂਟ 'ਤੇ ਲੈਣਾ ਅਤੇ ਜਾਂ ਤੁਹਾਨੂੰ ਇੱਕ ਉਹ ਹੋ ਜਾਂਦਾ ਕਿ ਪੀਸ ਔਫ ਮਾਇੰਡ ਕਿ ਅਗਰ ਮੈਨੂੰ ਕੁਛ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਉਹ ਕੋਈ ਪਰੇਸ਼ਾਨੀ ਨਾ ਆਵੇ।
0: ਅੱਛਾ, ਜੇ ਕੋਈ ਰੱਬ ਨਾ ਕਰੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਡਿਸੇਬਿਲਟੀ ਹੋ ਜਾਂਦੀ ਹੈ ਫਿਰ ਮਿਲਦਾ ਕਢਾ ਸਕਦਾ ਕਿ ਨਹੀਂ?
1: ਸੋ ਉਸ ਕੇਸ ਦੇ ਵਿੱਚ ਸੁਪਰ ਫੰਡ ਦੇ ਵਿੱਚ ਤੁਹਾਡੀ ਅਗਰ ਇੰਸ਼ੋਰੈਂਸ ਹੈਗੀ ਆ ਅਤੇ ਉਸ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ। ਅਤੇ ਈਵਨ ਅਗਰ ਤੁਹਾਨੂੰ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਆ ਕਿ ਤੁਸੀਂ ਸਟਰਗਲ ਕਰ ਰਹੇ ਹੋ, ਤੁਹਾਡੀ ਸਿਚੁਏਸ਼ਨ ਇਸ ਵਕਤ ਨਹੀਂ ਹੈਗੀ ਕਿ ਤੁਸੀਂ ਆਪਣੇ ਜੋ ਐਕਸਪੈਂਸ ਹੈ ਜੋ ਮੇਨ ਨਿਸੈਸਿਟੀਜ਼ ਨੇ ਉਹ ਪੂਰੀਆਂ ਕਰ ਪਾ ਰਹੇ ਅਤੇ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਕੇਸ 'ਚ ਵੀ ਅਪਲਾਈ ਕਰ ਸਕਦੇ ਹਾਂ ਜਿਹਦੇ ਵਿੱਚ ਉਹ ਸੁਪਰ ਫੰਡ ਆਪਣੀਆਂ ਫੋਰਮੈਲਿਟੀਜ਼ ਪੂਰੀਆਂ ਕਰਕੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਉਹ ਫੰਡਸ ਕਢਾ ਸਕਦੇ ਹਾਂ।
0: ਓਕੇ, ਸੋ ਇਹ ਕੁਛ ਇੱਕ ਸਹੂਲਤਾਂ ਨੇ। ਅੱਛਾ, ਜਿਵੇਂ ਤੁਸੀਂ ਇੱਕ ਵਿੱਚ ਜ਼ਿਕਰ ਕੀਤਾ ਕਿ ਜੇ ਕੋਈ ਕੰਟਰੀ ਛੱਡ ਰਿਹਾ ਵਾ ਅਤੇ ਉਹਦਾ ਟੈਕਸ ਕੱਟ ਕੇ ਉਹਨੂੰ ਬਾਕੀ ਪੈਸੇ ਜਿਹੜੇ ਉਹ ਦੇ ਦਿੱਤੇ ਜਾਣਗੇ। ਅੱਛਾ, ਜਿਹੜਾ ਆਪਾਂ ਕੰਟਰੀਬਿਊਸ਼ਨ ਕਰ ਰਹੇ ਹਾਂ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਤੁਸੀਂ ਮਤਲਬ ਵੱਧ ਕੰਟਰੀਬਿਊਟ ਕਰਦੇ ਹੋ ਤੁਹਾਨੂੰ ਟੈਕਸ ਬੈਨੀਫਿਟ ਹੋ ਜਾਂਦਾ, ਪਰ ਜਦੋਂ ਆਪਾਂ ਫਿਰ ਇਹਨੂੰ ਮੰਨ ਲਓ ਕਢਵਾਉਂਦੇ ਹਾਂ ਰਿਟਾਇਰਮੈਂਟ ਵੇਲੇ, ਮੰਨ ਲਓ ਜੇ ਆਪਾਂ ਕਢਵਾਉਂਦੇ ਹਾਂ ਜਾਂ ਕਿਸੇ ਵੀ ਸੂਰਤ 'ਚ ਕਿਸੇ ਵੀ ਜਦੋਂ ਵੀ ਆਪਾਂ ਐਲੀਜੀਬਲ ਹੋ ਜਾਂਦੇ ਹਾਂ, ਮਤਲਬ ਇਹ ਵੀ ਵਿੱਚੇ ਪਾ ਲਓ ਜਿਹੜੀਆਂ ਹੁਣ ਤੁਸੀਂ ਦੱਸੀਆਂ ਚੀਜ਼ਾਂ, ਕੀ ਉਦੋਂ ਵੀ ਫਿਰ ਇਹ ਟੈਕਸ ਕੱਟ ਕੇ ਮਿਲਦੇ ਆ ਸਾਨੂੰ?
1: ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਜ ਦੇ ਵਿੱਚ ਜਾ ਕੇ ਇਹਨੂੰ ਕਢਾ ਰਹੇ ਹੋ। ਸੋ ਜਿਵੇਂ ਅਗਰ ਤੁਸੀਂ 65 ਸਾਲ ਤੋਂ ਬਾਅਦ ਆਪਣਾ ਸੁਪਰ ਫੰਡ ਕਢਾਉਂਦੇ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ, ਉਹ ਸਾਰਾ ਪੈਸਾ ਤੁਸੀਂ ਟੈਕਸ ਫਰੀ ਕਢਾ ਸਕਦੇ ਹੋ।
0: ਠੀਕ ਉਸ ਤੋਂ ਪਹਿਲਾਂ ਲੱਗੂਗਾ ਟੈਕਸ?
1: ਉਸ ਤੋਂ ਪਹਿਲਾਂ ਟੈਕਸ ਲੱਗੇਗਾ।
0: ਓਕੇ, ਸੋ ਇਹਦੇ ਵਿੱਚ ਜੇ ਮੰਨ ਲਓ ਕੋਈ ਅੱਜ ਦੇ ਸਮੇਂ 'ਚ, ਹੁਣ ਆਪਣੇ ਜ਼ਿਆਦਾਤਰ ਮੈਂ ਵੇਖੂੰਗਾ ਵੀ ਐਵਰੇਜ ਭਾਰਤੀ ਜਿਹੜੇ ਆਪਾਂ ਆਏ ਹਾਂ ਪੜ੍ਹਨ ਦੇ ਲਈ ਜਾਂ ਵੈਸੇ, ਕੋਈ 35-40 ਦੇ ਗੇਟ 'ਚ ਹੋਣਗੇ, ਇੰਨੀ ਕੇਜ ਤੱਕ ਕਿੰਨਾ ਕੁ ਇਕੱਠਾ ਹੋ ਜਾਂਦਾ ਜਾਂ ਹੋ ਜਾਣਾ ਚਾਹੀਦਾ? ਸਾਨੂੰ ਤਾਂ ਚਲੋ ਥੋੜ੍ਹਾ ਜਿਹਾ ਫਰਕ ਵੀ ਪਊਗਾ ਕਿਉਂਕਿ ਆਪਾਂ ਆਏ ਉੱਥੋਂ ਆ, ਲੇਟ ਸ਼ੁਰੂ ਕੀਤਾ ਕੰਮ, ਵੈਸੇ ਐਵਰੇਜ ਕੀ ਹੈ?
1: ਦੇਖੋ ਅਗਰ ਤਾਂ ਤੁਸੀਂ ਲੇਟ ਆਏ, ਜਿਵੇਂ ਆਪਾਂ ਲੈ ਲਓ ਐਜ਼ ਏ ਮਾਈਗ੍ਰੈਂਟਸ ਆਏ ਹਾਂ, ਕੋਈ 30 ਸਾਲ ਦੀ ਏਜ 'ਚ ਆਇਆ, ਕੋਈ 35 ਸਾਲ ਦੀ ਆਇਆ, ਕੋਈ ਸਟੱਡੀ ਬੇਸ 'ਤੇ ਅਗਰ ਜਲਦੀ ਵੀ ਆ ਗਏ, ਸੋ ਸਾਡਾ ਫੰਡ ਜਿਹੜੇ ਉਹ ਕੰਟਰੀਬਿਊਸ਼ਨ ਹੋਣਾ ਲੇਟ ਹੋਇਆ। ਕਈ ਵਾਰੀ ਐਵੇਂ ਵੀ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਸਾਡਾ ਥੋੜ੍ਹਾ ਟਾਈਮ ਲੱਗਦਾ ਇਸਟੈਬਲਿਸ਼ ਕਰਨ 'ਤੇ, ਇਨਕਮ ਵੀ ਇੰਨੀ ਨਹੀਂ ਹੁੰਦੀ ਅਤੇ ਕੰਟਰੀਬਿਊਸ਼ਨ ਬਹੁਤ ਘੱਟ ਹੁੰਦਾ
0: ਜੀ,
1: ਬਟ ਸਟਿਲ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਹਾਂ ਕਿ ਤੁਹਾਡੇ ਅਗਰ ਲੈਟਸ ਏ 40 ਸਾਲ ਦੀ ਏਜ ਵੀ ਆ ਤੁਹਾਡੀ, ਤੁਹਾਡਾ ਇਸ ਵਕਤ 70,000 ਜਾਂ 80,000 ਦਾ ਤੁਹਾਡਾ ਪੈਕੇਜ, 80,000 ਦੇ ਉੱਤੇ ਤੁਹਾਡਾ $9,600 ਤੁਹਾਡਾ ਸਾਲ ਦਾ ਜਾਣਾ, ਪਰ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਇਹਦੇ ਵਿੱਚ ਲੰਬਸਮ ਕੰਟਰੀਬਿਊਸ਼ਨ ਕਰਕੇ ਇਹਨੂੰ ਕਵਰ ਅਪ ਕਰ ਸਕਦੇ ਕਿ ਜਿਵੇਂ ਪਿਛਲੇ 5 ਸਾਲ ਦਾ ਤੁਸੀਂ ਜੋ ਅਨਯੂਜ਼ਡ ਤੁਹਾਡਾ ਅਮਾਊਂਟ ਹੈ ਉਹ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਲੋਕ ਪਿੱਛੋਂ ਆਪਣਾ ਯੂਨੋ ਕੋਈ ਪ੍ਰੋਪਰਟੀਜ਼ ਵਗੈਰਾ ਸੈੱਲ ਕੀਤੀਆਂ ਜਾਂ ਕੁਛ ਪੈਸੇ ਲੈ ਕੇ ਆਏ ਨੇ, ਸੋ ਉਹ ਆ ਕੇ ਆਪਣਾ ਸੁਪਰ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਇੱਕ ਤਾਂ ਟੈਕਸ ਵੀ ਆਪਣਾ ਬਚਾ ਸਕਦੇ ਨੇ ਅਤੇ ਇੱਕ ਉਹ ਰਿਟਾਇਰਮੈਂਟ ਤੱਕ ਚੰਗੀ ਸੇਵਿੰਗ ਵੀ ਕਰ ਸਕਦੇ ਨੇ।
0: ਅੱਛਾ, ਇੱਕ ਪਿੱਛੇ ਜੇ ਖਬਰ ਲੱਗੀ ਸੀ ਲੋਸਟ ਸੁਪਰ ਦੀ ਵੀ, ਵਾਹਵਾ ਮੋਟਾ ਪੈਸਾ ਜਿਹੜਾ ਉਹ ਉਹਦੇ 'ਚ ਵੀ ਪਿਆ ਹੁੰਦਾ ਵਾ। ਅਫਕੋਰਸ ਜਿੱਦਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਅਤੇ ਬਹੁਤ ਸਾਰੀ ਲੋਕਾਂ ਨੂੰ ਅਵੇਅਰਨੈਸ ਨਹੀਂ ਆ ਇਹਨਾਂ ਚੀਜ਼ਾਂ ਦੇ ਬਾਰੇ, ਅਤੇ ਜੇਕਰ ਇੱਦਾਂ ਦਾ ਕੋਈ ਪੈਸਾ ਪਿਆ ਵਾ ਤੁਹਾਡੇ ਕਿਸੇ ਪਰਿਵਾਰ ਦੇ ਜੀ ਦਾ ਵਾ ਜਾਂ ਕੋਈ ਮਤਲਬ ਕੋਈ ਇਹ ਇਹ ਕੋਈ ਤਰੀਕਾ ਹੈਗਾ ਵਾ ਵੀ ਉਹਦਾ ਪਤਾ ਕੀਤਾ ਜਾਵੇ ਵੀ ਸਾਡੇ ਕਿਸੇ ਦਾ ਤਾਂ ਨਹੀਂ ਆ?
1: ਹਾਂਜੀ, ਸੋ ਇਹ ਤੁਸੀਂ ਬਹੁਤ ਵਧੀਆ ਕੁਸ਼ਚਨ ਪੁੱਛਿਆ ਵੈਸੇ ਕਿ ATO ਦੇ ਹਿਸਾਬ ਨਾਲ ਤਕਰੀਬਨ ਜੋ ਪਿੱਛੇ ਸੀਗੇ ਇਹਨਾਂ ਦਾ ਕਿ $17 billion ਦੇ ਕਰੀਬ ਲੋਸਟ ਸੁਪਰ ਜੋ ਪਈ ਹੈ,
0: $17 billion
1: ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਫੰਡ ਪਿਆ ਹੋਇਆ। ਹੁਣ ਹੁੰਦਾ ਕੀ ਹੈ ਕਿ ਲੈਟਸ ਸੇ ਤੁਸੀਂ ਕਿਸੇ ਨਾਲ ਜੋਬ ਕੀਤੀ ਇੰਪਲੋਇਰ ਦੇ ਨਾਲ, ਉਹਨਾਂ ਨੇ ਤੁਹਾਡਾ ਫੰਡ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਤੁਸੀਂ ਮੂਵ ਔਨ ਕਰ ਗਏ, ਤੁਸੀਂ ਨਵੀਂ ਜੋਬ ਸ਼ੁਰੂ ਕਰ ਲਈ, ਉਹ ਫੰਡ ਤੁਹਾਡਾ ਉੱਥੇ ਹੀ ਰਹਿ ਗਿਆ, ਅਤੇ ਹੁਣ ATO ਨੇ ਕੀ ਕੀਤਾ ਸੀਗਾ ਕਿ ਕੰਪਲਸਰੀ ਕਰਤਾ ਸੀ ਕਿ ਇੰਸ਼ੋਰੈਂਸ ਕੰਪਨੀ ਅਗਰ ਤੁਹਾਡਾ ਸੁਪਰ ਫੰਡ ਕਿ ਅਗਰ ਤੁਹਾਡਾ $6,000 ਤੋਂ ਕਿਸੇ ਦਾ ਘੱਟ ਬੈਲੈਂਸ ਹੈਗਾ ਅਤੇ ਤਕਰੀਬਨ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਤੁਹਾਡਾ ਆਇਆ ਅਤੇ ਉਹ ਫੰਡਸ ਫਿਰ ATO ਨੂੰ ਟ੍ਰਾਂਸਫਰ ਹੋ ਜਾਂਦਾ ਕਿਉਂਕਿ ਅਦਰਵਾਈਜ਼ ਤਾਂ ਉਹ ਤੁਹਾਡੀ ਫੀਸ ਕੱਟਦੇ ਜਾਂਦੇ ਸੀ
0: ਅਤੇ
1: ਉਹ ਹੌਲੀ ਹੌਲੀ ਕਰਕੇ ਉਹ ਖਤਮ ਹੀ ਹੋ ਜਾਂਦਾ ਸੀ। ਸੋ ਉਸ ਕੇਸ ਦੇ ਵਿੱਚ ATO ਨੂੰ ਹੁਣ ਉਹ ਟ੍ਰਾਂਸਫਰ ਕਰ ਦਿੰਦੇ ਆ ਕਿ ਅਗਰ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਆ, 6,000 ਤੋਂ ਘੱਟ ਬੈਲੈਂਸ ਆ, ਅਤੇ ਉਹ ਤੁਸੀਂ ਚੈੱਕ ਕਰ ਸਕਦੇ ਹਾਂ ATO 'ਤੇ ਆਪਣੇ ਮਾਈਗੋਵ ਦੇ ਵਿੱਚ ਲੌਗਇਨ ਕਰਕੇ ATO 'ਤੇ ਜਾ ਕੇ ਉੱਥੇ ਤੁਸੀਂ ਦੇਖ ਸਕਦੇ ਹਾਂ ਕਿ ਅਗਰ ਤੁਹਾਡਾ ਕੋਈ ਪੁਰਾਣਾ ਕੋਈ ਲੋਸਟ ਸੁਪਰ ATO ਦੇ ਰਿਕਾਰਡ 'ਚ ਪਈ ਹੋਈ ਆ ਔਰ ਉਹ ਬੈਲੈਂਸ ਤੁਸੀਂ ਆਪਣਾ ਜੋ ਤੁਹਾਡਾ ਐਕਟਿਵ ਫੰਡ ਆ ਉਹਦੇ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ। ਸੋ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਸ ਚੀਜ਼ ਨੂੰ ਚੈੱਕ ਕਰੋ
0: ਜੀ। ਪਰ ਆਪਾਂ ਫਿਰ ਪਤਾ ਕਿੱਦਾਂ ਕਰ ਸਕਦੇ ਹਾਂ ਵੀ ਸਾਡਾ ਕੋਈ ਮਤਲਬ ਉਹ ਸਾਡੇ ਨਾ ਹੋਣਾ?
1: ਹਾਂਜੀ, ਉਹ ਮਾਈਗੋਵ ਦੇ ਵਿੱਚ ਅਗਰ ਤੁਸੀਂ ਲੌਗਇਨ ਕਰਦੇ ਹਾਂ ਸੁਪਰ ਫੰਡ ਦੇ ਵਿੱਚ ਜਾਂਦੇ ਹੋ ਤੁਹਾਨੂੰ ਸਾਰੇ ਤੁਹਾਡੇ ਫੰਡਸ
0: ਦੇ ਉਹ ਤੇ ਆਪਣਾ ਹੋ ਗਿਆ।
1: ਹਾਂਜੀ,
0: ਮੰਨ ਲਓ ਹੁਣ ਉਹ ਕਹਿ ਰਹੇ ਵੀ 17 billion ਪਿਆ ਵਾ, ਉਹ ਸਾਨੂੰ ਸ਼ੱਕ ਆ ਵੀ ਸਾਡਾ ਵੀ ਯਾਰ ਫਲਾਣਾ ਕੰਮ ਕਰਦਾ ਹੁੰਦਾ ਸੀ, ਉਹਦਾ ਵੀ ਕੁਛ ਹੋ ਸਕਦਾ, ਉਹਦਾ ਵੀ ਕੋਈ ਤਰੀਕਾ
1: ਨਹੀਂ? ਉਹ ਤੁਸੀਂ ਸਿਰਫ ਉਹੀ ਚੈੱਕ ਕਰ ਸਕਦੇ ਆਪਣਾ,
0: ਆਪੋ ਆਪਣਾ ਹੀ ਕਰ ਸਕਦੇ,
1: ਆਪੋ ਆਪਣਾ ਚੈੱਕ ਕਰ ਸਕਦੇ ਤੁਸੀਂ ਕਿਸੇ ਦਾ ਮਾਈਗੋਵ ਦੇ ਵਿੱਚ ਨਹੀਂ ਦੇਖ ਸਕਦੇ। ਸੋ ਉਹ ਆਪਣਾ ਸੁਪਰ ਫੰਡ ਉੱਥੋਂ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਦੇਖ ਸਕਦੇ ਆ ਕਿ ਉਹਨਾਂ ਦਾ ਅਗਰ ਫੰਡ ਉੱਥੇ ਪਏ ਹੋਏ ਆ
0: ਜੀ
1: ਤੇ ਉਹਨੂੰ ਉਹ ਮਰਜ ਕਰ ਸਕਦੇ ਆ।
0: ਸੋ ਮੰਨ ਲਓ ਜੇ ਕਿਸੇ ਦਾ ਕੋਈ ਨੋਮੀਨੀ ਨਹੀਂ ਆ ਜਾਂ ਜਿੱਦਾਂ ਤੁਸੀਂ ਦੱਸਿਆ ਵੀ 3 ਸਾਲ ਬਾਅਦ ਨੋਮੀਨੀ ਰੀਨਿਊ ਹੁੰਦਾ, ਉਹ ਵੀ ਨਹੀਂ ਕਿਸੇ ਨੇ ਕਰਵਾਇਆ ਤੇ ਉਹ ਬੰਦਾ ਰੱਬ ਨਾ ਕਰੇ ਚਲੇ ਗਿਆ ਦੁਨੀਆ ਤੋਂ, ਤੇ ਫਿਰ ਪਰਿਵਾਰ ਦੇ ਮੈਂਬਰ ਉਹਦਾ ਕਲੇਮ ਕਰ ਸਕਦੇ ਆ ਜਾਂ ਸਟਿਲ ਨਹੀਂ?
1: ਨਹੀਂ, ਉਹ ਕਲੇਮ ਤੇ ਹੁੰਦਾ ਆ, ਪਰ ਮੇਨ ਜੋ ਮੇਰਾ ਕਹਿਣ ਦਾ ਮਕਸਦ ਸੀ ਕਿ ਟਰਸਟੀ ਜੋ ਹੈ ਸੁਪਰ ਫੰਡ ਟਰਸਟੀ, ਉਹਨੇ ਡਿਸਾਈਡ ਕਰਨਾ ਕਿ ਉਹ ਫੰਡ ਕਿੰਨੂ ਜਾਏਗਾ, ਤੁਹਾਡਾ ਲੀਗਲ ਬੈਨੀਫਿਸ਼ਰੀ ਕੌਣ ਹੈ।
0: ਜੇਕਰ ਉਹ ਨਹੀਂ ਕਰਕੇ ਗਿਆ, ਮੰਨ ਲਓ ਆਪਾਂ
1: ਇੱਥੇ, ਅਗਰ ਉਹ ਨਹੀਂ ਕਰਕੇ ਗਿਆ ਬਾਈ ਡਿਫਾਲਟ, ਫਿਰ ਉਹ ਜਿਹੜੇ ਤੁਹਾਡਾ ਲੀਗਲ ਬੈਨੀਫਿਸ਼ਰੀ ਉਹਨੂੰ ਜਾਣੇ ਆ ਫੰਡ ਉਹ।
0: ਓਕੇ,
1: ਪਰ ਕਹਿਣ ਦਾ ਮਕਸਦ ਇਹ ਸੀਗਾ ਕਿ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਕਿਉਂਕਿ ਉਹਦੇ ਵਿੱਚ ਥੋੜ੍ਹਾ ਐਵੇਂ ਦੀ ਦਿੱਕਤ ਵੀ ਆ ਸਕਦੀ, ਲੈਟ ਸੇ ਕਿਸੇ ਦਾ ਡਿਵੋਰਸ ਹੋ ਗਿਆ, ਠੀਕ ਹੈ, ਮੈਰਿਜ, ਔਰ ਉਸ ਤੋਂ ਬਾਅਦ ਉਹ ਕਿਸੇ ਪਾਰਟਨਰ ਦੇ ਨਾਲ ਰਹਿ ਰਿਹਾ ਪਰ ਲੀਗਲੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆਇਆ ਉਹ
0: ਜੀ,
1: ਉਸ ਤੋਂ ਬਾਅਦ ਫਿਰ ਉਸ ਕੇਸ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਉਹ ਫੰਡਸ ਕਿਹਨੂੰ ਜਾਣਗੇ। ਸੋ ਇਟਸ ਬੈਟਰ ਕਿ ਜੇ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਜਿਵੇਂ ਤੁਹਾਡੇ ਬੱਚੇ ਨੇ ਅਗਰ ਉਹ 18 ਸਾਲ ਦੇ ਹੋ ਜਾਂਦੇ ਆ,
0: ਕੱਲ ਨੂੰ ਪੰਗਾ ਨਾ ਪਵੇ,
1: ਕੋਈ ਪੰਗਾ ਨਾ ਪਵੇ, ਤੇ ਤੁਸੀਂ ਨੋਮੀਨੇਟ ਕਰ ਦਿਓ ਕਿ ਤੁਸੀਂ ਕਿਹਨੂੰ ਚਾਹੁੰਦੇ ਆ ਕਿ ਉਹ ਫੰਡਸ ਕਿਹਨੂੰ ਜਾਣ।
0: ਸੋ ਬਿਹਤਰ ਹੈ ਕਿ ਇੱਕ ਤਾਂ ਆਪਾਂ ਸੁਪਰ ਐਨੂਏਸ਼ਨ ਦੀ ਮੈਨੇਜਮੈਂਟ ਸਹੀ ਕਰਕੇ ਉੱਥੇ ਚੈੱਕ ਕਰ ਲਈਏ, ਅਤੇ ਇੱਕ ਆਪਣੀ ਵਿਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਲਿਖੀਏ ਤਾਂ ਕਿ ਉੱਥੋਂ ਵੀ ਸ਼ਾਇਦ ਹੈਲਪ ਹੋ ਜਾਂਦੀ ਹੋਊਗੀ ਫਿਰ।
1: ਹਾਂਜੀ
0: ਜੀ। ਅੱਛਾ, ਜੇਕਰ ਇਹ ਤਾਂ ਮੰਨ ਲਓ ਇੱਕ ਪਾਰਟਨਰ ਜਿਹੜਾ ਉਹ ਘਰ ਦੇ ਵਿੱਚ ਮੰਨ ਲਓ ਕੰਮ ਕਰਦਾ ਜਾਂ ਉਹ ਪਾਰਟ ਟਾਈਮ ਜਾਂ ਕੈਜੂਅਲ ਕੰਮ ਕਰਦਾ, ਦੂਸਰਾ ਜਿਹੜਾ ਉਹ ਜੇ ਵੱਧ ਕਮਾਉਂਦਾ ਵਾ, ਉਹਦਾ ਵੱਧ ਪੇ ਆ ਰਹੀ, ਵੱਧ ਸੁਪਰ ਆ, ਅਤੇ ਕੀ ਉਹ ਇੱਕ ਦੂਸਰੇ ਦੇ ਉਹਦੇ ਅਕਾਊਂਟ 'ਚ ਪਾ ਸਕਦੇ ਸੁਪਰ ਕਿ ਨਹੀਂ? ਜਿੱਦਾਂ ਤੁਸੀਂ ਕਿਹਾ ਵੀ ਮੰਨ ਲਓ 30,000 ਤੁਸੀਂ ਵੱਧ ਤੋਂ ਵੱਧ ਪਾ ਸਕਦੇ ਹੋ, ਮੇਰਾ ਮੰਨ ਲਓ 30,000 ਦਾ ਕੰਪਲੀਟ ਹੋ ਚੁੱਕਾ, ਮੈਂ ਕਹਾਂ ਵੀ ਮੈਂ ਆਪਣੀ ਵਾਈਫ ਦੇ ਉਹ ਪਾਰਟ ਟਾਈਮ ਕੰਮ ਕਰਦੀ ਹੈ ਉਹਨੂੰ ਮੈਂ ਕੰਟਰੀਬਿਊਟ ਕਰ ਦੇਵਾਂ, ਇੱਦਾਂ ਹੋ ਜਾਂਦਾ ਕਿ ਨਹੀਂ?
1: ਹਾਂਜੀ, ਸੋ ਇਹ, ਹਾਂਜੀ, ਇਹ ਬਹੁਤ ਵਧੀਆ ਕੁਐਸਚਨ ਤੁਹਾਡਾ। ਇਹ ਵੀ ਕਾਫੀ ਲੋਕ ਇਸ ਚੀਜ਼ ਬਾਰੇ ਧਿਆਨ ਨਹੀਂ ਦਿੰਦੇ ਨਾ ਕਰਦੇ ਨੇ, ਪਰ ਇਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਸਪਾਊਸ ਦੇ ਬਿਹਾਫ 'ਤੇ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਨਾਂ ਦਾ, ਜਿਹਦਾ ਤੁਹਾਨੂੰ, ਅਗਰ ਤੁਹਾਡਾ ਸਪਾਊਸ ਪਾਰਟ ਟਾਈਮ ਕੰਮ ਕਰ ਰਿਹਾ, ਠੀਕ ਹੈ, ਉਹਨਾਂ ਦੀ ਇਨਕਮ ਘੱਟ ਆ, $37 ਤੋਂ ਘੱਟ ਅਗਰ ਉਹ ਅਰਨ ਕਰ ਰਹੇ ਨੇ, ਤਾਂ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ 18% ਆਫਸੈਟ ਮਿਲਦਾ ਤੁਹਾਡੀ ਰਿਟਰਨ ਦੇ ਵਿੱਚ, ਅਤੇ ਮੈਕਸੀਮਮ ਤੁਸੀਂ $3,000 ਤੱਕ ਕੰਟਰੀਬਿਊਸ਼ਨ ਕਰ ਸਕਦੇ ਹਾਂ, ਯਾਨੀ ਕਿ $540 ਤੁਸੀਂ ਉਹਦੇ 'ਚੋਂ ਐਜ਼ ਏ ਆਫਸੈਟ ਕਲੇਮ ਕਰ ਸਕਦੇ ਹਾਂ ਆਪਣੀ ਰਿਟਰਨ ਦੇ ਵਿੱਚ, ਅਗਰ ਤੁਸੀਂ ਆਪਣੇ ਵਾਈਫ ਦਾ ਜਾਂ ਪਾਰਟਨਰ ਦਾ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਫੰਡ ਦੇ ਵਿੱਚ।
0: ਅੱਛਾ, ਕਰ ਸਕਦੇ ਹਾਂ,
1: ਤੁਸੀਂ ਕਰ ਸਕਦੇ ਹਾਂ, ਔਰ ਬੈਨੀਫਿਟ ਵੀ ਲੈ ਸਕਦੇ ਹਾਂ। ਔਰ ਇੱਕ ਇਹ ਵੀ ਹੈ ਕਿ ਅਗਰ ਕੋਈ ਬੰਦਾ ਪਾਰਟ ਟਾਈਮ ਕੰਮ ਕਰ ਰਿਹਾ ਅਤੇ ਇਨਕਮ ਉਹਨਾਂ ਦੀ ਘੱਟ ਆ, ਅਤੇ ਅਗਰ ਉਹ ਆਪਣੇ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ, ਅਤੇ ਗੌਰਮੈਂਟ ਇੱਕ ਸਕੀਮ ਹੈ ਕਿ ਗੌਰਮੈਂਟ ਕੋ ਕੰਟਰੀਬਿਊਟ ਵੀ ਕਰਦੀ ਆ, ਕਿ ਜਿਹਦੇ ਵਿੱਚ ਅਗਰ ਤੁਹਾਡੀ ਇਨਕਮ ਇਸ ਵਕਤ ਜੋ ਥਰੈਸ਼ਹੋਲਡ ਹੈ ਤਕਰੀਬਨ 49,000 ਤਕਰੀਬ ਆ, ਕਿ ਜੇ ਤੁਹਾਡੀ ਇਨਕਮ ਘੱਟ ਆ, ਤੁਸੀਂ ਅਗਰ ਆਪਣੇ ਫੰਡ ਦੇ ਵਿੱਚ ਕੰਟਰੀਬਿਊਟ ਕਰਦੇ ਹਾਂ, ਅਤੇ ਗੌਰਮੈਂਟ 50% ਉਹਦਾ ਕੰਟਰੀਬਿਊਸ਼ਨ, ਸੋ ਇਗਜ਼ਾਮਪਲ ਅਗਰ ਤੁਸੀਂ $1,000 ਕੰਟਰੀਬਿਊਟ ਕਰਦੇ ਹਾਂ, ਅਤੇ ਗੌਰਮੈਂਟ $500 ਕੰਟਰੀਬਿਊਟ ਕਰਦੀ ਹੈ, ਜਿਹੜਾ ਮੈਕਸੀਮਮ $500 ਹੀ ਆ। ਸੋ ਉਹ ਵੀ ਤੁਸੀਂ ਬੈਨੀਫਿਟ ਲੈ ਸਕਦੇ ਹਾਂ, ਕਿ ਅਗਰ ਤੁਹਾਡੇ ਲੈਟਸ ਏ ਵਾਈਫ ਦੀ ਇਨਕਮ ਘੱਟ ਹੈ, ਤਾਂ ਤੁਸੀਂ ਉਹਨਾਂ ਨੂੰ ਐਕਸਟਰਾ ਕੰਟਰੀਬਿਊਟ ਕਰਵਾ ਕੇ, ਅਤੇ ਉਹ ਗੌਰਮੈਂਟ ਕੋ ਕੰਟਰੀਬਿਊਸ਼ਨ ਦੀ ਐਡਵਾਂਟੇਜ ਵੀ ਲੈ ਸਕਦੇ ਹਾਂ।
0: ਓਕੇ, ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਕਾਫੀ ਕੁਛ ਆ, ਅਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ, ਕਿੰਨੇ ਕੁ ਆਪਣੇ ਲੋਕ ਅਵੇਅਰ ਨੇ? ਮੈਨੂੰ ਇਹਦੇ ਵਿੱਚੋਂ ਕਾਫੀ ਚੀਜ਼ਾਂ ਮੈਨੂੰ ਵੀ ਨਹੀਂ ਪਤਾ।
1: ਹਾਂਜੀ, ਦੇਖੋ, ਮੈਨੂੰ ਲੱਗਦਾ ਕਿ ਕਾਫੀ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹਨਾਂ ਨੂੰ ਇਹ, ਕਿਉਂਕਿ ਅਸੀਂ ਕਹਿੰਦੇ ਕਿ ਅਸੀਂ ਪੈਸਾ ਸਿਰਫ ਉਹਨੂੰ ਮੰਨਦੇ ਆ ਜਾਂ ਆਪਣੀ ਪ੍ਰੋਪਰਟੀ ਉਹਨੂੰ ਮੰਨਦੇ ਹਾਂ ਜਿਹਨੂੰ ਅਸੀਂ ਫਿਜ਼ੀਕਲੀ ਦੇਖ ਸਕਦੇ ਹਾਂ। ਇਹ ਲੱਗਦਾ ਕਿ ਇਹ ਸੁਪਰ ਫੰਡ ਇੱਕ ਸਾਈਟ 'ਤੇ ਕੋਈ ਚੀਜ਼ ਆ ਜਿਹੜੀ ਸਾਨੂੰ ਰਿਟਾਇਰਮੈਂਟ 'ਤੇ ਮਿਲਣੀ ਆ, ਅਤੇ ਲੋਕ ਧਿਆਨ ਨਹੀਂ ਦਿੰਦੇ। ਸੋ ਅਵੇਅਰਨੈਸ ਇਸ ਵਕਤ ਬਹੁਤ ਘੱਟ ਹੈ ਲੋਕਾਂ ਨੂੰ, ਜ਼ਿਆਦਾਤਰ ਲੋਕਾਂ ਨੂੰ ਬੈਲੈਂਸ ਨਹੀਂ ਪਤਾ ਆਪਣਾ ਕਿੰਨਾ, ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਫੰਡ ਦੇ ਨਾਲ ਨੇ, ਕਿ ਉਹ ਰਾਈਟ ਸੁਪਰ ਫੰਡ ਦੇ ਨਾਲ ਨੇ। ਸੋ ਇਸ ਵਕਤ ਅਵੇਅਰਨੈਸ ਥੋੜ੍ਹੀ ਘੱਟ ਆ, ਪਰ ਹੌਲੀ ਹੌਲੀ ਜਿਵੇਂ ਜਿਵੇਂ ATO ਵੀ ਹੁਣ ਫੋਕਸ ਹੈ ਉਹਨਾਂ ਦਾ ਕਿ ਉਹ ਅਵੇਅਰ ਕਰ ਰਹੇ ਨੇ ਲੋਕਾਂ ਨੂੰ, ਅਤੇ ਸੋ ਹੌਲੀ ਹੌਲੀ ਵੱਧ ਰਹੀ ਨੌਲੇਜ, ਬਟ ਹਜੇ ਵੀ ਕਾਫੀ ਗੈਪ ਹੈ।
0: ਹਾਂ, ਮੈਨੂੰ ਲੱਗਦਾ ਵੀ ਹੋਰ ਬਹੁਤ ਸਾਰੀ ਨੌਲੇਜ ਦੇਸ਼ ਦੁਨੀਆ ਜਾਣ ਦੀ ਛੱਡ ਕੇ, ਅਤੇ ਆਪਣੇ ਆਪ ਦੀ ਨੌਲੇਜ ਹੀ ਨਹੀਂ ਆ ਸਾਨੂੰ, ਮੈਨੂੰ ਤਾਂ ਇਹ ਫੀਲ ਹੋ ਰਿਹਾ ਯਾ ਬਹੁਤ ਇੰਪੋਰਟੈਂਟ ਚੀਜ਼ ਆ ਅਤੇ ਸਾਨੂੰ ਨਹੀਂ ਪਤਾ। ਜੇ ਹੁਣ ਦੀ ਹੁਣੀ ਕਵਲਪ੍ਰੀਤ ਜੀ, ਜੇ ਮੈਂ ਕਹਾਂ ਵੀ ਹੁਣੇ ਤੁਹਾਡੇ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਇਮੀਡੀਏਟ ਕੋਈ ਤਿੰਨ ਕੰਮ ਕੋਈ ਇਹੋ ਜਿਹੇ ਕੋਈ ਕਰੇ ਵੀ ਜਿਹਦੇ ਨਾਲ ਉਹਦੇ ਅਗਲੇ ਅਗਲੇ ਰਾਹ ਖੁੱਲਦੇ ਜਾਣ, ਕਪਾਟ ਖੁੱਲ ਜਾਣ ਇਸ ਵਿਸ਼ੇ ਦੇ ਅੰਦਰ ਰਹਿ ਕੇ, ਕਿਹੜੇ ਹੋਣਗੇ ਉਹ?
1: ਪਹਿਲਾ ਕੰਮ ਤਾਂ ਇਹ ਕਰਨਾ ਚਾਹੀਦਾ, ਆਪਣਾ ਮਾਈਗੋਵ ਦੇ ਉੱਤੇ ਲੌਗਇਨ ਕਰਨ। ਤੁਹਾਡਾ ਅਗਰ ਅਕਾਊਂਟ ਨਹੀਂ ਹੈ ਤਾਂ ਮਾਈਗੋਵ ਦਾ ਅਕਾਊਂਟ ਬਣਾਓ। ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡਾ ਸੁਪਰ ਫੰਡ ਦਾ ਕੀ ਸਿਚੁਏਸ਼ਨ ਹੈ, ਕੀ ਤੁਹਾਡੇ ਮਲਟੀਪਲ ਸੁਪਰ ਫੰਡ ਤਾਂ ਨਹੀਂ ਉੱਥੇ ਹੈਗੇ,
0: ਉੱਥੇ ਸਾਰਾ ਸ਼ੋਅ ਹੋ ਜਾਊਗਾ,
1: ਸਾਰਾ ਸ਼ੋਅ ਹੋ ਜਾਏਗਾ। ਅਗਰ ਤੁਹਾਡੇ ਮਲਟੀਪਲ ਫੰਡਸ ਨੇ ਉਹਨੂੰ ਮਰਜ ਕਰੋ, ਇੱਕ ਫੰਡ ਚੂਜ਼ ਕਰੋ, ਉਹਦੇ ਵਿੱਚ ਸਾਰੇ ਮਰਜ ਕਰੋ। ਪਹਿਲੀ ਚੀਜ਼ ਤਾਂ ਇਹ ਕਰੋ ਜਿਹਦੇ ਨਾਲ ਤੁਸੀਂ ਆਪਣੀਆਂ ਫੀਸ ਬਚਾਓਗੇ। ਹਰ ਸੁਪਰ ਫੰਡ ਤੁਹਾਨੂੰ ਚਾਰਜ ਕਰ ਰਿਹਾ ਫੀਸ, ਉਹਨੂੰ ਤੁਸੀਂ ਬਚਾਓ, ਠੀਕ ਹੈ? ਪਹਿਲੇ ਨੰਬਰ 'ਤੇ ਇਹ ਕਰੋ
0: ਜੀ।
1: ਦੂਸਰੇ ਨੰਬਰ ਦੇ ਉੱਤੇ ਤੁਸੀਂ ਦੇਖੋ ਕਿ ਤੁਹਾਡੀ ਇਨਵੈਸਟਮੈਂਟ ਸਟ੍ਰੈਟੇਜੀਜ਼ ਕੀ, ਉੱਥੇ ਸੁਪਰ ਫੰਡ ਜਿਹੜਾ ਤੁਹਾਡਾ ਹੈਗਾ, ਲੈਟ ਸੇ ਤੁਹਾਡਾ ਹੋਸ ਪਲੱਸ ਹੈ ਜਾਂ ਆਸਟ੍ਰੇਲੀਅਨ ਸੁਪਰ ਆ, ਤੁਸੀਂ ਉਹਦੇ 'ਚ ਲੌਗਇਨ ਕਰੋ, ਦੇਖੋ ਕਿ ਉਹ ਤੁਹਾਡਾ ਪੈਸਾ ਕਿੱਥੇ ਇਨਵੈਸਟ ਹੋ ਰਿਹਾ। ਕੀ ਜਿਵੇਂ ਅਸੀਂ ਗੱਲ ਕੀਤੀ ਕਿ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਡਿਸਾਈਡ ਕਰੋ

0: ਉਹ ਤੁਸੀਂ ਉਹਨੂੰ ਚੈੱਕ ਕਰੋ।
1: ਓਕੇ ਹੋ ਗਿਆ।
0: ਸੋ ਸੋ ਫੀਸ ਇਨਵੈਸਟਮੈਂਟ ਸਟ੍ਰੈਟਜੀ ਇੱਕ ਲਾਸਟ ਦੇ ਉੱਤੇ ਕਿ ਇਹ ਚੈੱਕ ਕਰੋ ਕਿ ਤੁਹਾਡੀ ਨੋਮੀਨੇਸ਼ਨ ਹੋਈ ਹੈ ਕਿ ਨਹੀਂ, ਡੈਥ ਬੈਨੀਫਿਟ ਨੋਮੀਨੇਸ਼ਨ
1: ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਹੈ,
0: ਉਹਨੂੰ ਉਹ ਡਿਫਾਈਨਡ ਤੁਸੀਂ ਕੀਤਾ ਹੋਵੇ ਕਿ ਤੁਹਾਡੇ ਫੰਡ ਕਿਹਨੂੰ ਜਾਣ। ਸੋ ਇਹ ਜ਼ਰੂਰ ਕਰੋ।
1: ਓਕੇ ਸੋ ਇਹ ਮਤਲਬ ਕਾਫ਼ੀ ਕੁਛ ਆ, ਵਾਹਵਾ ਟਾਈਮ ਲੱਗਦਾ ਵੈਸੇ ਆਪਾਂ ਜਿੱਦਾਂ ਮੰਨ ਲਓ ਇਹ ਸੁਣਨ ਦੇ ਵਿੱਚ ਕਾਫ਼ੀ ਕੁਛ ਲੱਗ ਰਿਹਾ ਹੈ।
0: ਦੇਖੋ ਮਾਈਗੋਵ ਦੇ ਉੱਤੇ ਲੋਗਿਨ ਤਕਰੀਬਨ ਤੁਹਾਡਾ 5 ਤੋਂ 10 ਮਿੰਟ ਦਾ ਕੰਮ ਆ ਸੁਪਰਫੰਡ ਨੂੰ ਦੇਖਣਾ। ਜਿਹੜਾ ਫੀਸ ਕੰਪੇਅਰ ਕਰਨਾ ਤੁਸੀਂ 15-20 ਮਿੰਟ ਦਾ ਕੰਮ ਉਹ ਲਗਾ ਲਓ, ਤੁਸੀਂ ਕੰਪੇਅਰ ਕੀਤਾ। ਇਨਵੈਸਟਮੈਂਟ ਸਟ੍ਰੈਟਜੀ ਰਿਵਿਊ ਕਰਨਾ 10-15 ਮਿੰਟ ਲਗਾ ਲਓ ਤੁਸੀਂ ਉਸ ਚੀਜ਼ ਦੇ ਵੀ। ਅਤੇ ਜਿਹੜਾ ਡਿਫਾਈਨਡ ਡੈਥ ਬੈਨੀਫਿਸ਼ਰੀ ਤੁਸੀਂ ਚੂਜ਼ ਕਰਨਾ 5-10 ਮਿੰਟ ਉਸ ਚੀਜ਼ ਨੂੰ ਲਗਾ ਲਓ। ਸੋ ਲੈੱਸ ਦੈਨ ਐਨ ਆਵਰ ਲਗਾ ਲਓ ਤੁਸੀਂ ਇਹ ਸਾਰੇ ਕੰਮ ਦਾ। ਸੋ ਇਹ ਇੱਕ ਲਗਾ ਲਓ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਇਹਨੂੰ ਆਪਣੇ ਬੈਨੀਫਿਟ ਲਈ ਕਰਨਾ। ਅਤੇ ਤੁਹਾਨੂੰ ਆਪਣਾ ਲਗਾ ਲਓ ਕਿ ਵੀਕਐਂਡ ਦੇ ਉੱਤੇ 1 ਘੰਟਾ ਕੱਢ ਕੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ।
1: ਸੋ ਬਾਕੀ ਕੰਮ ਜਿਹੜੇ ਆ ਆਪਾਂ ਮੰਨ ਲਓ ਕੋਈ ਰੀਲਾਂ ਰੂਲਾਂ ਕੋਈ ਹੋਰ ਮਤਲਬ ਵੀ ਬੇਲੋੜੀਆਂ ਖਬਰਾਂ ਆਪਾਂ ਜਿਹੜੀਆਂ ਵੇਖਦੇ ਹਾਂ ਉਹ ਛੱਡ ਕੇ ਅਤੇ ਸਾਨੂੰ ਇਸ ਪਾਸੇ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ। ਤੁਸੀਂ ਐਜ ਏ ਅਕਾਊਂਟੈਂਟ ਤੁਸੀਂ ਕੀ ਚੀਜ਼ ਵੇਖਦੇ ਹੋ ਆਲ ਓਵਰ, ਮਤਲਬ ਕਿਹੜੀ ਚੀਜ਼ ਸਭ ਤੋਂ ਵੱਧ ਇਗਨੋਰਡ ਆ ਇਸ ਟਾਈਮ ਦੇ ਉੱਤੇ?
0: ਦੇਖੋ ਸੁਪਰ ਫੰਡ ਦੇ ਵਿੱਚ ਜ਼ਿਆਦਾਤਰ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹ ਦੇਖਦੇ ਨੇ ਕਿ ਇਹ ਹਜੇ ਜਦੋਂ ਟਾਈਮ ਆਏਗਾ ਉਦੋਂ ਦੇਖਾਂਗੇ। ਜੋ ਆਪਣੀ ਕਮਿਊਨਿਟੀ ਦੇ ਵਿੱਚ ਕਾਫ਼ੀ ਹੈਗਾ ਕਿ ਦੇਖਾਂਗੇ ਜਦੋਂ ਹੋਏਗਾ, ਸੋ ਉਹ ਐਟੀਟਿਊਡ ਨੂੰ ਛੱਡ ਕੇ ਅਸੀਂ ਇਹਨੂੰ ਐਕਟਿਵਲੀ ਜਦੋਂ ਦੇਖਾਂਗੇ ਅਸੀਂ ਇਹਨੂੰ ਬਹੁਤ ਫਾਸਟ ਗਰੋ ਕਰ ਸਕਦੇ ਹਾਂ। ਤੁਸੀਂ ਐਕਸਟਰਾ ਕੰਟਰੀਬਿਊਸ਼ਨ ਕਰਕੇ ਪੈਸਾ ਸੁਪਰ ਦੇ ਵਿੱਚ ਇਨਵੈਸਟ ਹੁੰਦਾ, ਉਹ ਚੀਜ਼ਾਂ ਕਰਕੇ ਤੁਸੀਂ ਇਹਨੂੰ ਧਿਆਨ ਦਿਓ। ਇਹ ਤੁਹਾਡਾ ਪੈਸਾ, ਕਿਸੇ ਹੋਰ ਦਾ ਪੈਸਾ ਨਹੀਂ। ਸੋ ਇਹਨੂੰ ਤੁਸੀਂ ਇਗਨੋਰ ਨਾ ਕਰੋ, ਆਪਣਾ ਸਮਝ ਕੇ ਵਰਤੋ ਔਰ ਸਮਝਦਾਰੀ ਦੇ ਨਾਲ ਸਲਾਹ ਜ਼ਰੂਰ ਲਓ। ਕੋਈ ਵੀ ਡਿਸੀਜ਼ਨ ਲੈਣ ਤੋਂ ਪਹਿਲਾਂ, ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਇਨਵੈਸਟਮੈਂਟ ਸਟ੍ਰੈਟੇਜੀ ਵੀ ਜਿਵੇਂ ਅਸੀਂ ਕਿਹਾ ਰਿਵਿਊ ਕਰਨੀ, ਅਗਰ ਤੁਹਾਨੂੰ ਜਾਣਕਾਰੀ ਨਹੀਂ, ਜਾਂ ਤਾਂ ਤੁਹਾਡੀ ਆਪਣੀ ਰਿਸਰਚ ਹੈਗੀ ਹੈ ਤੁਹਾਨੂੰ ਨੌਲੇਜ ਹੈ, ਠੀਕ ਹੈ। ਅਗਰ ਨਹੀਂ ਹੈ ਤਾਂ ਤੁਸੀਂ ਸਲਾਹ ਜ਼ਰੂਰ ਲਓ, ਜਿਹਨੂੰ ਨੌਲੇਜ ਆ ਉਹਨਾਂ ਨਾਲ ਡਿਸਕਸ ਕਰੋ।
1: ਅੱਛਾ, ਜਾਂਦੇ ਜਾਂਦੇ ਰਿਸਰਚ ਦੀ ਗੱਲ ਤੁਸੀਂ ਕੀਤੀ, ਅੱਜ ਕੱਲ੍ਹ ਲੋਕ ਏ ਆਈ ਤੋਂ ਬਹੁਤ ਹੈਲਪ ਲੈ ਲੈਂਦੇ ਆ, ਚੈਟ GPT ਜੈਮਿਨੀ ਬਹੁਤ ਹੈਲਪ ਲੈ ਲੈਂਦੇ, ਕਲਾਊਡ ਤੋਂ ਲੈ ਲੈਂਦੇ ਆ, ਕੀ ਉੱਥੋਂ ਵਾਜਬ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਮਿਲ ਜਾਂਦੀ ਹੈ?
0: ਦੇਖੋ ਉੱਥੋਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦੇ ਲਈ ਤਾਂ ਠੀਕ ਹੈ, ਬਟ ਤੁਸੀਂ ਉਹਦੇ 'ਤੇ ਪੂਰੀ ਤਰ੍ਹਾਂ ਰਿਲਾਈ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਇਨਫੋਰਮੇਸ਼ਨ ਬਿਲਕੁਲ ਲਗਾ ਲਓ ਕਿ 100% ਕਰੈਕਟ ਨਹੀਂ ਹੁੰਦੀ ਕਈ ਵਾਰੀ। ਸੋ ਉਹਦੇ ਲਈ ਤੁਸੀਂ ਲਗਾ ਲਓ ATO ਦੀ ਵੈਬਸਾਈਟ ਦੇ ਉੱਤੇ ਜੋ ਇਨਫੋਰਮੇਸ਼ਨ ਹੈ ਤੁਸੀਂ ਉਹਦੇ 'ਤੇ ਤਾਂ ਰਿਲਾਈ ਕਰ ਸਕਦੇ ਹੋ, ਪਰ AI ਦੇ ਉੱਤੇ ਤੁਸੀਂ ਬੇਸਿਕ ਇਨਫੋਰਮੇਸ਼ਨ ਲੈਣਾ ਕੋਈ ਹਰਜ ਨਹੀਂ, ਪਰ ਉਹਦੇ ਬੇਸ ਦੇ ਉੱਤੇ ਤੁਸੀਂ ਡਿਸੀਜ਼ਨ ਮੇਕਿੰਗ ਨਹੀਂ ਕਰ ਸਕਦੇ।
1: ਪਰ ਆਪਾਂ ਇੱਦਾਂ ਕਰ ਸਕਦੇ ਹਾਂ ਸ਼ਾਇਦ ਕਿ ਉਹਦੇ ਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਕੇ ਜਦੋਂ ਆਪਾਂ ਸਪੈਸ਼ਲਿਸਟ ਕੋਲ ਜਾਂਦੇ ਹਾਂ ਤਾਂ ਉਹਦਾ ਸਮਾਂ ਅਤੇ ਆਪਣਾ ਸਮਾਂ ਬਚਾਉਣ ਦੇ ਲਈ ਸਾਨੂੰ ਪਤਾ ਹੋਵੇ 2 ਦੀ ਪੁਆਇੰਟ ਵੀ ਆਹ ਚੀਜ਼ਾਂ ਆਪਾਂ ਪੁੱਛ।
0: ਹਾਂਜੀ ਬਿਲਕੁਲ, ਅਗਰ ਤੁਹਾਡਾ ਆਪਣਾ ਹੋਮਵਰਕ ਤੁਸੀਂ ਕੀਤਾ ਹੋਇਆ ਤਾਂ ਤੁਹਾਨੂੰ ਕੋਈ ਗਲਤ ਸਲਾਹ ਵੀ ਨਹੀਂ ਦੇ ਸਕਦਾ ਕਿ ਤੁਹਾਨੂੰ, ਬਟ ਐਂਡ ਆਫ ਦਾ ਡੇ ਇਵੇਂ ਵੀ ਹੁੰਦਾ ਕਿ ਜਿਹਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਦੀ ਆਪਣੀ ਸਟੱਡੀ ਆ, ਉਹਦੀ ਆਪਣੀ ਨੌਲੇਜ ਆ। ਸੋ ਹਰ ਚੀਜ਼ ਤੁਸੀਂ ਉਵੇਂ ਨਹੀਂ ਕਰ ਸਕਦੇ, ਬਟ ਤੁਸੀਂ ਕਰੋਸ ਚੈੱਕ ਕਰ ਸਕਦੇ ਹਾਂ ਕਿ ਉਹ ਜੋ ਇਨਫੋਰਮੇਸ਼ਨ ਮੈਨੂੰ ਮਿਲ ਰਹੀ ਹੈ ਕਿ ਉਹ ਸਹੀ ਹੈ ਕਿ ਨਹੀਂ।
1: ਮੈਂ ਅੱਜ ਕੱਲ੍ਹ ਇੱਕ ਚੀਜ਼ ਹੋਰ ਰਿਲਾਈਜ਼ ਕਰਦਾ ਕਿ ਸਪੈਸ਼ਲਿਸਟ ਵੀ ਖਿੱਚ ਜਾਂਦੇ ਇਸ ਚੀਜ਼ ਤੋਂ ਵੀ ਤੁਸੀਂ ਜੇ ਤੁਸੀਂ ਚੈਟ GPT ਵੇਖਣੀ ਸੀ ਤਾਂ ਫਿਰ ਜਾਓ ਉੱਥੋਂ ਵੇਖ ਲਓ, ਹੈ ਨਾ। ਜੇ ਨਹੀਂ ਵੀ ਕੋਈ ਕਹੂਗਾ ਤਾਂ ਮਨ ਦੇ ਵਿੱਚ ਸ਼ਾਇਦ ਉਹਦੇ ਇਹ ਚੀਜ਼ ਆਉਂਦੀ ਆ ਵੀ ਇੱਦਾਂ ਸਾਡੀਆਂ ਹੋਰ ਕੰਫਿਊਜ਼ਨ ਸਾਡੀਆਂ ਵੱਧਦੀਆਂ ਨੇ, ਹੈ ਨਾ। ਸੋ ਕੀ ਇਹ ਚੀਜ਼ ਹੈਲਪ ਕਰ ਰਹੀ ਹੈ ਤੁਹਾਡੇ ਪ੍ਰੋਫੈਸ਼ਨਸ ਵਿੱਚ, ਮਤਲਬ ਲੋਕ ਜਿੱਦਾਂ ਵੇਖ ਕੇ ਆਉਂਦੇ ਆ ਪੁੱਛਦੇ ਆ ਸਵਾਲ, ਕੀ ਉਹ ਹੈਲਪ ਕਰ ਰਹੀ ਹੈ ਜਾਂ ਲੋਕ ਕੰਫਿਊਜ਼ ਹੀ ਹੋ ਰਹੇ ਆ?
0: ਦੇਖੋ ਚੈਟ GPT ਜਾਂ ਹੋਰ AI ਜਿਹੜੇ ਟੂਲਸ ਨੇ ਉਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਉਸ ਹਿਸਾਬ ਨਾਲ ਦੇਣੀ ਕਿ ਜੋ ਤੁਸੀਂ ਕੁਐਸਚਨ ਪੁੱਛਿਆ। ਸੋ ਤੁਹਾਡਾ ਪ੍ਰੋਮਪਟ ਸਹੀ ਹੈ ਕਿ ਨਹੀਂ ਉਹਦੇ 'ਤੇ ਮੈਟਰ ਕਰਦਾ ਕਿ ਤੁਹਾਨੂੰ ਇਨਫੋਰਮੇਸ਼ਨ ਕੀ ਆਉਣੀ ਆ। ਸੋ ਅਗਰ ਤੁਸੀਂ ਸਹੀ ਪ੍ਰੋਮਪਟ ਯੂਜ਼ ਕੀਤਾ ਤਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਨਿਕਲ ਕੇ ਆਏਗੀ। ਅਗਰ ਤੁਹਾਡਾ ਪ੍ਰੋਮਪਟ ਠੀਕ ਨਹੀਂ ਹੈ ਤਾਂ ਤੁਹਾਨੂੰ ਇਨਫੋਰਮੇਸ਼ਨ, ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਆ ਕਿ ਟੂ ਮੱਚ ਇਨਫੋਰਮੇਸ਼ਨ ਆ ਜਾਂਦੀ ਆ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ 'ਚ ਸਹੀ ਕੀ ਹੈ ਅਤੇ ਗਲਤ ਕੀ ਆ। ਸੋ ਉਹ ਡਿਪੈਂਡ ਕਰਦਾ।
1: ਨਹੀਂ, ਬਹੁਤ ਸ਼ੁਕਰੀਆ ਤੁਹਾਡਾ, ਬੜੀ ਅੱਜ

0: ਵੈਲਿਊਬਲ ਜਾਣਕਾਰੀ ਤੁਸੀਂ ਲੈ ਕੇ ਆਇਓ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਸੁਣਨ ਨੂੰ ਮਿਲੀਆਂ, ਬੜੀਆਂ ਸਾਰੀਆਂ ਗਲਤੀਆਂ ਜਿਹੜੀਆਂ ਆਪਾਂ ਸ਼ਾਇਦ ਕਰ ਰਹੇ ਹਾਂ ਅਤੇ ਕਰ ਚੁੱਕੇ ਹਾਂ, ਅਤੇ ਉਸ ਤੋਂ ਗਾਂਹ ਜਪ ਜਾਗੇ ਤਵੀ ਸਵੇਰਾ। ਸੋ ਹੁਣ ਆਪਾਂ ਇਹ ਚਾਹਵਾਂਗੇ ਕਿ ਤੁਸੀਂ ਛੇਤੀ ਤੋਂ ਛੇਤੀ ਪਾਈ ਆਪਣੇ ਆਪਣੇ ਤੁਸੀਂ ਖਾਤੇ ਪਹਿਲਾਂ ਤਾਂ ਚੈੱਕ ਕਰੋ, ਉਸ ਤੋਂ ਬਾਅਦ ਜਿੱਦਾਂ ਜਿੱਦਾਂ ਲੋੜ ਪੈਂਦੀ ਹੈ ਉਹ ਤੁਸੀਂ ਆਪਣੇ ਆਪਣੇ ਅਕਾਊਂਟੈਂਟਸ ਨਾਲ, ਸਪੈਸ਼ਲਿਸਟ ਦੇ ਨਾਲ ਤੁਸੀਂ ਗੱਲ ਕਰੋ। ਬਾਕੀ ਮੈਂ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸ ਦੇਵਾਂ ਕਿ ਕਵਲ ਜੀ ਸਾਡੇ ਨਾਲ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਇਹ ਐਜ਼ ਏ ਅਕਾਊਂਟੈਂਟ ਇਸ ਟਾਈਮ ਸੇਵਾਵਾਂ ਨਿਭਾ ਰਹੇ ਨੇ, ਪਰ ਸਾਡੇ ਕੋਲ ਇਹ ਪ੍ਰੋਗਰਾਮ ਦੇ ਵਿੱਚ ਇਹ ਕੋਈ ਇਹ ਕਮਰਸ਼ੀਅਲ ਪ੍ਰੋਗਰਾਮ ਨਹੀਂ ਆ ਸਾਡਾ ਕੋਈ, ਇਹਦੇ ਵਿੱਚ ਸਿਰਫ ਅਤੇ ਸਿਰਫ ਇਹ ਇਨਫੋਰਮੇਸ਼ਨ ਭਾਈਚਾਰੇ ਦੇ ਲਈ ਦੇਣ ਦੇ ਲਈ ਆਉਂਦੇ ਨੇ, ਜਿਹਦੇ ਲਈ ਕਿ ਆਪਾਂ ਹਮੇਸ਼ਾ ਤੁਹਾਡੇ ਰੇਡੀ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਜੇ ਮੈਂ ਕੁਛ ਮਿਸ ਕਰ ਗਿਆ ਵਾਂ ਤਾਂ ਪਲੀਜ਼ ਜਾਂਦੇ ਜਾਂਦੇ ਆਪਾਂ ਸਮ ਅਪ ਕਰੀਏ।
1: ਮੇਰੇ ਖਿਆਲ ਨਾਲ ਤਾਂ ਵੈਸੇ ਅਸੀਂ ਕਾਫ਼ੀ ਕੁਛ ਕਵਰ ਕੀਤਾ, ਪਰ ਇਹਦੇ ਵਿੱਚ ਇਹ ਇਹੋ ਜਿਹਾ ਟੋਪਿਕ ਹੈ ਕਿ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਹੋਰ ਕਵਰ ਕਰ ਸਕੀਏ ਅਸੀਂ ਕਵਰ ਕਰਾਂਗੇ। ਅਤੇ ਅੱਜ ਦੇ ਲਈ ਹੋਮਵਰਕ ਦੇ ਦਿੱਤਾ ਸੀ ਕਿ ਤੁਸੀਂ
0: ਪਹਿਲਾਂ ਆਪਣੇ ਮਾਈ ਗੋਵ 'ਤੇ ਲੌਗਇਨ ਕਰੋ।
1: ਹਾਂਜੀ,
0: ਜੇ ਨਹੀਂ ਖਾਤਾ ਬਣਾਇਆ ਤਾਂ ਮਾਈ ਗੋਵ 'ਤੇ ਬਣਾ ਲਓ।
1: ਹਾਂਜੀ,
0: ਅਤੇ ਉਹਦੇ ਵਿੱਚ ਪਹਿਲਾਂ ਚੈੱਕ ਕਰੋ ਵੀ ਕਿੰਨੀ ਕੁ ਥਾਵਾਂ 'ਤੇ ਤੁਹਾਡਾ ਸੁਪਰ ਬੋਲ ਦਾ, ਉਹਨੂੰ ਸਾਰੇ ਨੂੰ ਇੱਕ ਥਾਂ ਤੇ ਕਰੋ।
1: ਹਾਂਜੀ, ਤੁਹਾਨੂੰ ਯਾਦ ਹੋ ਗਿਆ ਸਾਰਾ ਕੁਛ,
0: ਤੇ ਫਿਰ ਅਗਲੀ ਵਾਰ ਜੇ ਕੋਈ ਤੁਹਾਡਾ ਹੋਰ ਕੁਐਸਚਨ ਰਹਿ ਗਿਆ,
1: ਹਾਂਜੀ,
0: ਤੇ ਫਿਰ ਇਹਨਾਂ ਕੋ ਹੋਮਵਰਕ ਕਰਕੇ ਤੇ ਅਗਲੀ ਵਾਰੀ ਤੁਸੀਂ ਆਪਾਂ ਪ੍ਰੋਗਰਾਮ ਕਰਦੇ ਰਹਿਣਾ, ਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸਾਨੂੰ ਜਿਹੜਾ ਭੇਜ ਦਿਓ ਤੇ ਆਪਾਂ ਅਗਲੀ ਵਾਰੀ ਡਿਸਕਸ ਕਰ ਲਾਂਗੇ। ਧੰਨਵਾਦ ਤੁਹਾਡਾ ਕਵਲ,
1: ਬਹੁਤ
0: ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਹਾਂਜੀ ਦੋਸਤੋ, ਇਹ ਸਨ ਸਾਡੇ ਨਾਲ ਕਵਲਪ੍ਰੀਤ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਸੁਪਰ ਇਨੋਵੇਸ਼ਨ ਦੇ ਉੱਤੇ। ਕਿਵੇਂ ਲੱਗਾ ਤੁਹਾਨੂੰ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674 AM ਜਾਂਦੇ ਜਾਂਦੇ ਇੰਨਾ ਜ਼ਰੂਰ ਮੈਂ ਕਹੂੰਗਾ ਵੀ ਆਪਾਂ ਕਮਾਈਆਂ ਕਰਦੇ ਹਾਂ, ਜੰਮ ਜੰਮ ਕੇ ਕਰੋ, ਅਤੇ ਪਰ ਆਪਾਂ ਉਹਨਾਂ ਕਮਾਈਆਂ ਨੂੰ ਇੱਧਰ ਉੱਧਰ ਖਰਚਦੇ ਹਾਂ, ਘੁੰਮਣ ਫਿਰਨ ਦੇ ਉੱਤੇ ਖਰਚਦੇ ਹਾਂ, ਹੋਰ ਸਾਰੀਆਂ ਥਾਵਾਂ ਦੇ ਉੱਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਕੀਤੀ ਕਮਾਈ ਦੇ ਵਿੱਚੋਂ ਇਹ ਲੀਕੇਜ ਹੋ ਰਹੀ ਹੈ ਥਾਂ ਥਾਂ ਦੇ ਉੱਤੇ। ਅਤੇ ਸੋ ਇਹ ਇੱਕ ਤਰ੍ਹਾਂ ਦੀ ਇੱਕ ਲੀਕੇਜ ਹੈ ਜਿਹੜੀ ਤੁਸੀਂ ਬਚਾ ਸਕਦੇ ਹੋ। ਸੋ ਆਪਣੇ ਸੁਪਰ 'ਤੇ ਵੀ ਥੋੜ੍ਹਾ ਜਿਹਾ ਧਿਆਨ ਦਿਓ ਜਿੱਥੇ ਆਪਾਂ ਬਾਕੀ ਚੀਜ਼ਾਂ ਦੇ ਉੱਤੇ ਦਿੰਦੇ ਹਾਂ। ਰੱਬ ਰੱਖ।

0: ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ, ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ। ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕਰ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮਰੀਕਾ ਦਾ ਸਾਥ ਦਿਓ, ਅਮਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਹੈ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਰਮਿੰਗ ਆਫ ਬੈਸਟਾਈਲ ਉੱਥੇ ਦਾ ਸ਼ਹਿਰ ਹੈਗਾ। ਬੈਸਟਾਈਲ ਇੱਕ ਤਰੀਕੇ ਦੇ ਨਾਲ, ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ, ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਰਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ, ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ। ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ। ਅਕਤੂਬਰ ਕ੍ਰਾਂਤੀ ਜਿਹੜਾ ਵਲਾਦੀਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਲਾਦੀਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ। 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਲਾਦੀਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ। ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ, ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ, ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ। ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ ਰਸ਼ੀਆ ਦੇ ਵਿੱਚ, ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ, ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਤਾਂ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ, ਪਰ ਦੇਸ਼ ਨੂੰ ਬਚਾਉਣਾ ਵੀ ਸੀ। ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ। ਅਤੇ ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਗੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਗੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ। ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈੱਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ। ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ। ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ, ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ ਜਿਵੇਂ ਲਾਤਵੀਆ ਹੋ ਗਿਆ, ਲਿਥੂਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਅਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ। ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ। ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ। ਦੂਸਰਾ ਵੱਡਾ ਕਾਰਨ USSR ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ USSR ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼ ਲਾਤਵੀਆ, ਲਿਥੀਨੀਆ, ਐਸਤੋਨੀਆ ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। December 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ December 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ USSR ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਆਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ 1991 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਅਸਫਲ ਰਹੀ ਸੀਗੀ, ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ੍ਹ ਗਏ ਸੀਗੇ, ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ। ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ। ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ। ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ। ਖੈਰ, ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ। ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ USSR ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ। ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ ਅਤੇ ਯੂਕਰੇਨ, ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ ਰੂਸ 'ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਅਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ, ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ रूस ही नहीं बल्कि पूरी दुनिया हुण तक मान रही सीगी क्योंकि सैकेंड वर्ल्ड वार का सब तो बड़ा विलन इस वैसटर्न मीडिया ने किनू बना के खड़ा किया हिटलर नू एडोल्फ हिटलर नू हिटलर दी मौत दे पिछे कारण कौन सी सोवियत यूनियन उस वक्त स्टैलिन या उन्हां दीआं फौजां उन्हां ने ही मारिया सी हिटलर पहला हिटलर नू आंदे तो उन्होंने अंदर आई जा आई जा आई जा जो अंदर आ गया तो फिर उन्हां दा रसद पानी खिंच के खो के तो उहदी आर्मी भजा भजा के फिर कुटिया फिर मारिया हिटलर नू उन्हां दे उहदी बंकर दे विच सोवियत यूनियन हुण तक यह सोच रहा सीगा कि दुनिया का राखा कौन सोवियत यूनियन तो सोवियत यूनियन के अगे अमेरिका आके किमें बीण यह बजा गया कि देखो जी जापान के उत्ते अटैक करके तो असी बचाया दुनिया ने यह जड़ा एक बहुत बड़ा एक कारण सी क्योंकि डिसाइडिंग फैक्टर सी क्योंकि अमेरिका के अटैक करन तो बाद जापान ने गोडे टेकते सी और एक टाइम यह भी सीगा जदों सोवियत यूनियन ते जापान दे दरम्यान अटैक लड़ाई चली सीगी और सोवियत यूनियन उन्होंने हार गया सी रूस उस जंग नू हार गया सीगा इनफैक्ट यह कहा जाता है कि आधुनिक इतिहास दे विच किसी यूरोपी मुल्क ने किसी एशियन मुल्क तो हार खाधी होवे तो उही इकलौती जंग सीगी सो जापान जिन्हें रूस नू हराया तो उस जापान नू अमेरिका ने गोडे लवाते इस करके अमेरिका उस दिन तो चौधरी बन गया दैट वॉज वन रीज़न दूसरा एक सब तो बड़ा रीज़न सीगा कोल्ड वॉर शीत युद्ध जिन्हों आप कह लैने पढ़िया होना है तुम इतिहास की किताबों से कि 1947 तो 1991 तक सोवियत संघ के टुटन तक अमेरिका ते रूस एक दूसरे के खिलाफ हथियारों के नाल नहीं लड़े पर कुछ इस तरीके दे नाल लड़े कि दुनिया दे विच उहदे असर देखण नूं मिले सीगे उहदे विच कोल्ड वार जिहदे च हथियारां दी वरतों तां नहीं हुई पर हाँ एक दूसरे तो अगे निकलण दी एक दूसरे तो बेहतर होण दी जिहड़ी एक दौड़ सीगी एक दूसरे तो बेहतर साबित करन दी जिहड़ी एक दौड़ सीगी उहदे च इह दोनों देश एक दूजे नूं पटक नहीं दिंदे रहे सब तो प्रमुख जिहड़ी सीगी कोल्ड वार दीआं घटनावां उहनां च इक तां बर्लिन जिहड़ा जर्मनी का राजधानी शहर सी उहदी नाकाबंदी करके ना अमेरिका रशिया ने बहुत गलत किया स्टालिन सीगा उस वक्त स्टालिन ने बर्लिन के सारे जमीनी रस्ते बंद करते 1948 तो 49 के विचकार पर अमेरिका ते उहदे साथियों ने हवाई हमले किए तो 11 महीने जिहड़ा ये नाकाबंदी जिहड़ी रशिया ने करके रखी सीगी उहनू फेल करता तो दूसरी आलमी जंग दे विच ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ ਜਿਹੜਾ ਰਸ਼ੀਆ ਦੇ ਅਗੇਂਸਟ ਸੀ ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ ਨਹੀਂ ਤਾਂ ਜਰਮਨੀ ਵੀ ਖਤਮ ਸੀਗਾ ਫਿਰ ਇਹ ਤੋਂ ਦੋ ਤਿੰਨ ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ ਜਿਹੜਾ ਰੂਸ ਰਸ਼ੀਆ ਸੀ ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950 ਤੋਂ 1953 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਇਹ ਸੰਧੀ ਆ ਕੇ ਮੁੱਕਦੀ ਹੈਗੀ ਹੈ ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ ਸਪੇਸ ਵਾਰ ਇੱਕ ਚੱਲ ਰਹੀ ਸੀਗੀ ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ ਤੁਹਾਡੇ ਯਾਦ ਹੋਣਾ ਹੈ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ ਯੂਰੀ ਗੈਗਰੀਨ ਅਸੀਂ ਜਾਣਦੇ ਹੀ ਹਾਂ ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ ਅਸੀਂ ਚੰਨ 'ਤੇ ਭੇਜਤਾ ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ ਇਹ ਸਪੇਸ ਵਾਰ ਇੱਥੇ ਨਹੀਂ ਰੁਕੀ ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ। ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ। ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾ ਹੀ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖੇਡ ਜਾਣੀ ਹੈ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968, ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ। ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ। ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਜ਼ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ। ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕੀਤਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ ਯੂ ਐਸ ਐਸ ਆਰ ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ। ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY Immigration and Education Consultant,
1: ਹਰ ਕਦਮ ਤੁਹਾਡੇ ਨਾਲ।
3: Zippy Music ਅਤੇ Music Time Productions ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
4: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
5: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
6: ਔਨ ਰੋਡਸ ਆਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 ਪ੍ਰੀਮੀਅਮ ਸਿਰਫ $54,990, BYD Z-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨ ਅਪਲਾਈ।
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
11: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
12: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
13: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
4: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
8: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
9: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
8: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
10: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
8: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4th September। ਰਿਟਨ ਐਂਡ ਡਾਇਰੈਕਟਿਡ ਬਾਈ

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਬਾਹਰ ਸੇ ਕੋਈ ਅੰਦਰ ਨਾ ਆ ਸਕੇ ਅੰਦਰ ਸੇ ਕੋਈ ਬਾਹਰ ਨਾ ਜਾ ਸਕੇ।

0: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ Stone Mason। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਟੈਨਸ਼ਨ ਨਿਰੀ ਟੈਨਸ਼ਨ,
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-93-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY Immigration and Education Consultant,
4: ਹਰ ਕਦਮ ਤੁਹਾਡੇ ਨਾਲ।
6: ਹਾਂਜੀ ਹਾਂਜੀ,

ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਭੈਣ ਭਰਾ ਅਕਸਰ ਬਚਪਨ ਦੀਆਂ ਖੇਡਾਂ ਜਵਾਨੀ ਦੇ ਵਿੱਚ ਹੋ ਕੇ ਯਾਦ ਕਰਦੇ ਨੇ ਜਦੋਂ ਇੱਕ ਦੂਜੇ ਤੋਂ ਅੱਡ ਹੁੰਦੇ ਨੇ ਭੈਣਾਂ ਵਿਆਹੀਆਂ ਜਾਂਦੀਆਂ ਨੇ ਜਾਂ ਫਿਰ ਅੱਜ ਕੱਲ੍ਹ ਦੇ ਸੰਦਰਭ ਦੇ ਵਿੱਚ ਜਿਵੇਂ ਦੁਨੀਆ ਬਦਲ ਰਹੀ ਹੈ ਕਿ ਭਰਾ ਵੀ ਕਈ ਵਾਰ ਭੈਣਾਂ ਤੋਂ ਦੂਰ ਚਲੇ ਜਾਂਦੇ ਨੇ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਹੋਣ ਲਈ ਚਾਹੇ ਨੌਕਰੀ ਦੇ ਸਿਲਸਿਲੇ 'ਚ ਚਾਹੇ ਕਿਵੇਂ ਨਾ ਕਿਵੇਂ ਉਦੋਂ ਅਕਸਰ ਇਸ ਕਿਸਮ ਦੇ ਗੀਤ ਜਿਹੜੇ ਨੇ ਯਾਦ ਆਉਂਦੇ ਨੇ ਪਰ ਇਸ ਕਿਸਮ ਦੇ ਗੀਤ ਉਦੋਂ ਵੀ ਯਾਦ ਆਉਂਦੇ ਨੇ ਜਦੋਂ ਰੱਖੜੀ ਦਾ ਤਿਉਹਾਰ ਨੇੜੇ ਆ ਜਾਂਦਾ ਸਾਉਣ ਮਹੀਨੇ ਦੀ ਪੁੰਨਿਆ ਰਕਸ਼ਾ ਬੰਧਨ ਜਿਹੜਾ ਹੈਗਾ ਉਹ ਮਨਾਇਆ ਜਾਂਦਾ ਰਾਖੀ ਰੱਖੜੀ ਜੋ ਮਰਜ਼ੀ ਤੁਸੀਂ ਇਸ ਨੂੰ ਕਹਿ ਲਓ ਔਰ ਰੱਖਿਆ ਸੁੱਤਰ ਜਾਂ ਰੱਖੜੀ ਦਾ ਇੱਕੋ ਧਾਗਾ ਉਹ ਸਿਰਫ ਇੱਕ ਧਾਗਾ ਨਹੀਂ ਹੈ ਉਹਦੇ ਵਿੱਚ ਇੱਕ ਪਰੰਪਰਾ ਤੁਰੀ ਆ ਰਹੀ ਹੈ ਉਹਦੇ ਵਿੱਚ ਇੱਕ ਸੱਭਿਆਚਾਰ ਤੁਰੇ ਆ ਰਿਹਾ ਉਹਦੇ 'ਚ ਇੱਕ ਭਰੋਸਾ ਹੁੰਦਾ ਔਰ ਉਹਦੇ ਵਿੱਚ ਇੱਕ ਪੂਰੀ ਦੀ ਪੂਰੀ ਜਿਹੜੀ ਤੁਹਾਡੀ ਕੁਣਬੇ ਦੀ ਇੱਕ ਸ਼ਾਨ ਹੈਗੀ ਹੈ ਇੱਕ ਇੱਜ਼ਤ ਹੈਗੀ ਹੈ ਉਹ ਬੰਨੀ ਹੋਈ ਹੁੰਦੀ ਹੈ ਭੈਣਾਂ ਭਰਾਵਾਂ ਦਾ ਤਿਉਹਾਰ ਹੁੰਦਾ ਪਰ ਇਸ ਤਿਉਹਾਰ ਦੀ ਇਤਿਹਾਸਕ ਮਹੱਤਵਤਾ ਕੀ ਹੈ ਇਸ ਤਿਉਹਾਰ ਦਾ ਇਤਿਹਾਸਕ ਸੰਦਰਭ ਕੀ ਹੈਗਾ ਉਸ ਕੰਟੈਕਸਟ ਨੂੰ ਵੀ ਅੱਜ ਦੇ ਦਿਨ ਜਾਣਾਂਗੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਸਭ ਤੋਂ ਪਹਿਲਾਂ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਜਿਹੜੇ ਇਸ ਸ਼ੋਅ ਨੂੰ ਕਰਦੇ ਨੇ ਅਤੇ ਦੱਸਦੇ ਨੇ ਸਾਰੀਆਂ ਗੱਲਾਂ ਬਾਤਾਂ ਔਰ ਪੰਜਾਬ ਪੰਜਾਬੀਅਤ ਦੇ ਨਾਲ ਜੁੜੀ ਹੋਈ ਗੱਲ ਕਰਦੇ ਨੇ ਪੰਜਾਬ ਦੇ ਵਿੱਚ ਰੱਖੜ ਪੁੰਨਿਆ ਦਾ ਤਿਉਹਾਰ ਵੀ ਤਿਉਹਾਰ ਤਾਂ ਨਹੀਂ ਕਹਿ ਲਈਏ ਮੇਲਾ ਕਹਿ ਲਈਏ ਬਾਬੇ ਬਕਾਲੇ ਦਾ ਉਹ ਵੀ ਬੜਾ ਮਸ਼ਹੂਰ ਹੁੰਦਾ ਉਹਦਾ ਵੀ ਇੱਕ ਜ਼ਿਕਰ ਜ਼ਰੂਰ ਕਰਾਂਗੇ ਪਰ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਭਾਅ ਜੀ ਆਇਆਂ ਨੂੰ ਜੀ ਕੀ ਹਾਲ ਚਾਲ ਨੇ
1: ਬਹੁਤ ਬਹੁਤ ਸ਼ੁਕਰੀਆ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਦਾ ਜਿਹੜਾ ਹੈ ਮੈਂ ਸਵਾਗਤ ਵੀ ਕਰਦਾ ਨਾਲ ਉਹਨਾਂ ਨੂੰ ਸਤਿ ਸ੍ਰੀ ਅਕਾਲ ਵੀ ਵੱਲੋਂ ਤੇ ਆਪਾਂ ਜਿਸ ਤਰ੍ਹਾਂ ਤੁਸੀਂ ਸ਼ੁਰੂ ਗੱਲ ਕੀਤੀ ਕਿ ਅੱਜ ਜਿਹੜਾ ਹੈਗਾ ਆਪਾਂ ਗੱਲਬਾਤ ਕਰਨੀ ਹੈ ਰਾਖੀ ਦੇ ਤਿਉਹਾਰ ਦੇ ਸਾਡੇ ਇੱਥੇ ਸਾਡੇ ਕੈਲੰਡਰ ਦੇ ਮੁਤਾਬਕ ਜੰਤਰੀ ਦੇ ਮੁਤਾਬਕ ਜੋ ਸਾਵਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਤੇ ਇਹਦੇ ਤੇ ਆਪਾਂ ਕਿਸ ਤਰ੍ਹਾਂ ਆਪਾਂ ਇਹ ਚਰਚਾ ਕਰਨੀ ਹੈ ਇਹ ਤਾਂ ਹੁਣ ਤੁਸੀਂ ਦੱਸੋਗੇ
0: ਦੇਖੋ ਅੱਜ ਜਦੋਂ ਇਹ ਅਸੀਂ ਪ੍ਰੋਗਰਾਮ ਨੂੰ ਕਰ ਰਹੇ ਹਾਂ ਅੱਜ ਇੱਥੇ ਨੇਪਾਲ ਤੋਂ ਬੜੇ ਮਾੜੀ ਖਬਰ ਆਈ ਹੈ ਹੜ੍ਹਾਂ ਦੀ ਨੇਪਾਲ ਦੇ ਵਿੱਚ ਵੀ ਇਹ ਮਨਾਇਆ ਜਾਂਦਾ ਭਾਰਤ 'ਚ ਵੀ ਮਨਾਇਆ ਜਾਂਦਾ ਪਰ ਇਹ ਉੱਤਰੀ ਭਾਰਤ ਦੇ ਲਈ ਖਾਸ ਤੌਰ ਦੇ ਉੱਤੇ ਇੱਕ ਇਹਦਾ ਇੱਕ ਸੰਦਰਭ ਹੈਗਾ ਇਹਦੀਆਂ ਆਪਣੀਆਂ ਕਹਾਣੀਆਂ ਹੈਗੀਆਂ ਰੱਖੜੀ ਦੇ ਤਿਉਹਾਰ ਦੀਆਂ ਅਲੱਗ ਅਲੱਗ ਕਹਾਣੀਆਂ ਇਹਦੀਆਂ ਇਹਨਾਂ ਦਾ ਜ਼ਿਕਰ ਮਿਲਦਾ ਹੈਗਾ ਸਾਡੇ ਪੁਰਾਣਿਆਂ ਗ੍ਰੰਥਾਂ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਹੈਗਾ ਕਿ ਇੰਦਰ ਅਤੇ ਸ਼ਚੀ ਦੀ ਇੱਕ ਕਥਾ ਹੈਗੀ ਹੈ ਦੇਵਤਿਆਂ ਅਤੇ ਜਿਹੜਾ ਰਾਕਸ਼ਸਾਂ ਦਾ ਇੱਕ ਜੰਗ ਹੋਈ ਸੀ ਉਸ ਦੇ ਵਿੱਚ ਫਿਰ ਦੇਵੀ ਕਿਸ ਤਰੀਕੇ ਦੇ ਨਾਲ ਜਿਹਨੂੰ ਇੰਦਰਾਨੀ ਕਹਿ ਲੈਂਦੇ ਹਾਂ ਇੰਦਰ ਦੀ ਪਤਨੀ ਜਿਹਨੂੰ ਸ਼ਚੀ ਕਿਹਾ ਜਾਂਦਾ ਉਹਨੇ ਕਿਸ ਤਰੀਕੇ ਦੇ ਨਾਲ ਇੱਕ ਧਾਗਾ ਬੰਨ੍ਹ ਕੇ ਅਤੇ ਉਸ ਵਕਤ ਉਸ ਸਮੇਂ ਆਪਣੇ ਪਤੀ ਦੀ ਅਤੇ ਹੋਰਨਾਂ ਦੇਵਤਿਆਂ ਦੀ ਰੱਖਿਆ ਕੀਤੀ ਸੀਗੀ ਤੋ ਉਹ ਜਿਹੜਾ ਇੱਕ ਕਹਾਣੀਆਂ ਨੇ ਇਸ ਕਿਸਮ ਦੀਆਂ ਅਸੀਂ ਅਕਸਰ ਸੁਣਦੇ ਹੈਗੇ ਹਾਂ ਪਰ ਰੱਖੜੀ ਦਾ ਤਿਉਹਾਰ ਜਿਹੜਾ ਉਹ ਇੱਕ ਗੱਲ ਜ਼ਰੂਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਮੈਨੂੰ ਬੜੀ ਸੁਣਨ ਨੂੰ ਮਿਲਦੀ ਹੈ ਜੀ ਰੱਖੜੀ ਕਿਸੇ ਧਰਮ ਦਾ ਤਿਉਹਾਰ ਤਾਂ ਹੈ ਨਹੀਂ ਵੈਸੇ ਕਿਉਂਕਿ ਭੈਣ ਭਰਾਵਾਂ ਦਾ ਤਿਉਹਾਰ ਹੈ ਅਤੇ ਭੈਣ ਭਰਾਵਾਂ ਨੂੰ ਧਰਮ ਦੇ ਵਿੱਚ ਤਾਂ ਨਹੀਂ ਬੰਨ੍ਹ ਕੇ ਦੇਖਿਆ ਜਾ ਸਕਦਾ ਪਰ ਸੋਸ਼ਲ ਮੀਡੀਆ 'ਤੇ ਬੜੀ ਸੁੰਗੜੀ ਸੋਚ ਦੇ ਜਿਹੜੇ ਲੋਕ ਹੈਗੇ ਨੇ ਉਹ ਇਸ ਨੂੰ ਕਿਸੇ ਇੱਕ ਫਿਰਕੇ ਤੱਕ ਜੋੜ ਕੇ ਰੱਖ ਲੈਂਦੇ ਨੇ ਕਿ ਨਹੀਂ ਜੀ ਇਹ ਪੰਜਾਬ ਦਾ ਤਿਉਹਾਰ ਨਹੀਂ ਹੈਗਾ ਇਹ ਉੱਤਰ ਪ੍ਰਦੇਸ਼ ਦਾ ਤਿਉਹਾਰ ਹੈ ਨੇਪਾਲ ਦਾ ਤਿਉਹਾਰ ਹੈ ਅਤੇ ਉਸ ਕਿਸਮ ਦੀਆਂ ਵੀ ਕਹਾਣੀਆਂ ਆਉਂਦੀਆਂ ਇੱਕ ਤਾਂ ਉਹ ਗੱਲ ਆਪਾਂ ਕਰਨੀ ਹੈ ਉਹ ਚਾਹੇ ਉੱਥੋਂ ਸ਼ੁਰੂ ਕਰ ਲਿਓ ਦੂਸਰਾ ਇਸ ਤਿਉਹਾਰ ਦੇ ਨਾਲ ਬੜੀਆਂ ਪੁਰਾਣੀਆਂ ਸਟੋਰੀਆਂ ਚੱਲਦੀਆਂ ਆ ਰਹੀਆਂ ਜਦੋਂ ਸੁਤੰਤਰਤਾ ਦਾ ਜਦੋਂ ਆਜ਼ਾਦੀ ਦਾ ਇੱਕ ਸੰਗਰਾਮ ਵੀ ਚੱਲ ਰਿਹਾ ਸੀ ਭਾਰਤ ਦੇ ਵਿੱਚ ਇੱਕ ਸੰਘਰਸ਼ ਵੀ ਚੱਲ ਰਿਹਾ ਸੀ ਉਸ ਵਕਤ ਵੀ ਜਿਹੜੀਆਂ ਅਕਸਰ ਇਹ ਕਹਿ ਦਿੰਦੇ ਹਾਂ ਅਸੀਂ ਕਿ ਸਾਡੀਆਂ ਉਹਨਾਂ ਕਹਾਣੀਆਂ ਦੇ ਵਿੱਚ ਉਹ ਬੀਬੀਆਂ ਗਾਇਬ ਹੈ ਉਹ ਗਾਇਬ ਨਹੀਂ ਹੈਗੀਆਂ ਉਹਨਾਂ ਦੀਆਂ ਰੱਖੜੀ ਦੇ ਦਿਨਾਂ ਦੇ ਵਿੱਚ ਬੜੀਆਂ ਕਹਾਣੀਆਂ ਹੁੰਦੀਆਂ ਸੀਗੀਆਂ ਕਿ ਰੱਖੜੀ ਬੰਨ੍ਹ ਕੇ ਆਪਣੇ ਭਰਾਵਾਂ ਨੂੰ ਭੇਜਦੀਆਂ ਹੁੰਦੀਆਂ ਸੀ ਕਿ ਜਾਓ ਆਡਾ ਲੈ ਕੇ ਆਓ ਗੋਰਿਆਂ ਦੇ ਨਾਲ ਅਤੇ ਇਸ ਕਿਸਮ ਦੀਆਂ ਵੀ ਬੜੀਆਂ ਕਹਾਣੀਆਂ ਉਹ ਸ਼ਾਇਦ ਨਾ ਸੁਣੀਆਂ ਹੋਣ ਉਹ ਅਲੱਗ ਗੱਲ ਹੈਗੀ ਹੈ ਪਰ ਉਦੋਂ ਕੋਈ ਪੰਜਾਬ ਉਦੋਂ ਕੋਈ ਸਿੱਖ ਹਿੰਦੂ ਮੁਸਲਮਾਨ ਇੱਦਾਂ ਦੇਖਿਆ ਨਹੀਂ ਸੀ ਜਾਂਦਾ ਸਾਰੇ ਹੀ ਮਨਾ ਰਹੇ ਸੀਗੇ ਸੋ ਇਹਦੇ 'ਚ ਇੱਕ ਪੁਰਾਣੀ ਵੀ ਜਿਹੜੀ ਇੱਕ ਕਹਾਣੀਆਂ ਜੁੜਦੀਆਂ ਆ ਰਹੀਆਂ ਨੇ ਅਤੇ ਮੌਜੂਦਾ ਦੌਰ ਦੇ ਵਿੱਚ ਵੀ ਰੱਖੜੀ ਕਿਸ ਤਰੀਕੇ ਦੇ ਨਾਲ ਬਦਲ ਰਿਹਾ ਉਹ ਦੋਵੇਂ ਜਿਹੜੇ ਸਿਲਸਿਲੇ ਉਹ ਸਾਂਝੇ ਕਰਨੇ ਚਾਹੁੰਦੇ ਆਪਾਂ ਅੱਜ ਦੇ ਦਿਨ
1: ਦੇਖੋ ਗੌਤਮ ਜੀ ਤੁਸੀਂ ਜਿਹੜੀ ਗੱਲ ਕੀਤੀ ਪਹਿਲਾਂ ਭੂਮਿਕਾ ਇਹਦੀ ਬੰਨੀ ਉਦੋਂ ਵੀ ਤੇ ਹੁਣ ਬਾਅਦ ਦੇ ਵਿੱਚ ਵੀ ਅਸਲ ਦੇ ਵਿੱਚ ਜਿਹੜੇ ਸਾਡੇ ਇਹ ਤਿਉਹਾਰ ਨੇ ਤੇ ਇਹ ਤਾਂ ਖੈਰ ਆਦਿਕਾਲ ਤੋਂ ਚੱਲਦੇ ਆ ਰਹੇ ਆ ਜਾਂ ਸਨਾਤਨ ਦੇਵ ਤੋਂ ਆਪਾਂ ਕਹਿ ਸਕਦੇ ਹਾਂ ਚੱਲਦੇ ਆ ਰਹੇ ਆ ਪਰ ਇਹਨੂੰ ਫਿਰ ਜਦੋਂ ਅਸੀਂ ਕਿਤੇ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਇਹਨੂੰ ਕਿਸੇ ਪੂਜਾ ਪਾਠ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਕੁਦਰਤੀ ਤੌਰ ਤੇ ਕਿ ਇਹ ਇਸ ਪਾਸੇ ਨੂੰ ਜਿਹੜੀ ਉਹ ਗੱਲ ਤੁਰਦੀ ਹੈ। ਦੂਜਾ ਕਾਰਨ ਇਹ ਵੀ ਹੈ ਕਿ ਜਿਹੜਾ ਸਭ ਤੋਂ ਵੱਧ ਜਿਹੜਾ ਪ੍ਰਭਾਵ ਹੈ ਜਿਹੜਾ ਹੈ ਆਮ ਲੋਕਾਂ ਦੇ ਵਿੱਚ ਕਹਿ ਲਓ ਤੇ ਜਾਂ ਫਾਲੋਅਰਸ ਦੇ ਵਿੱਚ ਕਹਿ ਲਓ, ਸੰਗਤ ਦੇ ਵਿੱਚ ਕਹਿ ਲਓ, ਉਹ ਜਿਹੜੇ ਧਰਮ ਗੁਰੂ ਨੇ ਤੇ ਜਾਂ ਉਸ ਤਰ੍ਹਾਂ ਦੇ ਗੌਡਮੈਨ ਨੇ ਜਿਹੜੇ, ਉਹਨਾਂ ਦਾ ਜ਼ਿਆਦਾ ਅਸਰ ਹੁੰਦਾ, ਉਹਨਾਂ ਦੀ ਗੱਲ ਦਾ ਵੀ ਜ਼ਿਆਦਾ ਅਸਰ ਹੁੰਦਾ। ਜਿਹੜੀ ਤੁਸੀਂ ਗੱਲ ਕੀਤੀ ਆਪਾਂ ਉੱਥੇ ਸ਼ੁਰੂ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਹੈ ਕਿਸੇ ਤਿਉਹਾਰ ਨੂੰ ਕਿੱਦਾਂ ਦੀ ਜਿਹੜੀ ਉਹ ਰੰਗਤ ਜਿਹੜੀ ਉਹ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਹੁਣ ਜਿਹੜਾ ਹੈਗਾ ਇੱਧਰ ਨੂੰ ਤੀਆਂ ਵੀ ਚੱਲ ਰਹੀਆਂ ਨੇ ਕਿਉਂਕਿ ਉਹ ਤੀਆਂ ਅੱਜ ਖਤਮ ਹੋ ਜਾਣੀਆਂ ਨੇ। ਅੱਜ ਸਾਵਣ ਮਹੀਨੇ ਦੀ ਦਾ ਜਿਹੜਾ ਦੂਜਾ ਪੱਖ ਹੈ, ਚਾਨਣਾ ਪੱਖ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਸ ਪੱਖ ਦਾ ਜਿਹੜਾ ਹੈਗਾ ਅੱਜ ਜਿਹਨੂੰ ਆਪਾਂ ਚੌਦਵੀਂ ਕਹਿੰਦੇ ਹਾਂ ਉਹ ਹੈ, ਤੇ ਜਦੋਂ ਤੀਆਂ ਖਤਮ ਹੁੰਦੀਆਂ ਨੇ ਤੇ ਕਿਉਂਕਿ ਕੱਲ ਨੂੰ ਪੂਰਨਮਾਸ਼ੀ ਪੂਰਨਮਾਸ਼ੀ ਰੱਖੜੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾਂਦਾ। ਹੁਣ ਤੀਆਂ ਬਾਰੇ ਵੀ ਜਿਹੜਾ ਹੈ ਬੜੀਆਂ ਏਦਾਂ ਦੀਆਂ ਭੁਲੇਖਾ ਪਾਊ ਗੱਲਾਂ ਬਹੁਤੀਆਂ ਕੀਤੀਆਂ ਜਾਂਦੀਆਂ ਨੇ, ਤੇ ਇਸੇ ਤਰ੍ਹਾਂ ਜਿਹੜਾ ਹੈਗਾ ਰੱਖੜੀ ਬਾਰੇ ਵੀ ਜਿਹੜੀਆਂ ਇਹ ਗੱਲਾਂ ਆਮ ਤੌਰ ਤੇ ਕਈ ਵਾਰੀ ਇਹ ਚੱਲਦੀਆਂ ਨੇ। ਦੇਖੋ ਜਿਹੜੇ ਸਾਡੇ ਕਬੀਲਿਆਂ ਦੇ ਵਿੱਚੋਂ ਸਾਡੇ ਜਦੋਂ ਲੋਕ ਕਿਸੇ ਧਰਮ ਨੂੰ ਜਾਣਦੇ ਵੀ ਨਹੀਂ ਸੀ ਉਦੋਂ ਤੋਂ ਜਿਹੜੇ ਤਿਉਹਾਰ ਜਿਹੜੇ ਚੱਲੇ ਆ ਰਹੇ ਨੇ ਇਹਨੂੰ ਕਿੰਨਾ ਕੋਈ ਅਡੋਪਟ ਕਰਦਾ ਜਾਂ ਕਿਸ ਐਂਗਲ ਤੋਂ ਅਡੋਪਟ ਕਰਦਾ, ਇਹ ਜਿਹੜੀ ਅੱਗੋਂ ਗੱਲ ਫਿਰ ਇਹਦੇ ਤੇ ਨਿਰਭਰ ਕਾਫੀ ਕਰਦਾ ਹੁੰਦਾ ਇਹ ਗੱਲਬਾਤ, ਤੇ ਕਿ ਤੁਸੀਂ ਉਹਨੂੰ ਮਨਾਉਣਾ ਜਾਂ ਨਾ ਮਨਾਉਣਾ, ਕਿਉਂਕਿ ਇਹ ਤਾਂ ਇੱਕ ਸਮਾਜਿਕ ਸੱਭਿਆਚਾਰਕ ਰਸਮ ਹੈ, ਇਹਨੂੰ ਕੋਈ ਮਨਾਵੇ ਜਾਂ ਨਾ ਮਨਾਵੇ ਉਹ ਬੰਦੇ ਦੀ ਆਪਣੀ ਮਰਜ਼ੀ ਹੈ, ਪਰਿਵਾਰ ਦੀ ਮਰਜ਼ੀ ਹੈ, ਇੰਡੀਵਿਜੁਅਲ ਕਿਸੇ ਭੈਣ ਦੀ ਮਰਜ਼ੀ ਹੈ ਵੀ ਆਪਣੇ ਭਰਾ ਨੂੰ ਰੱਖੜੀ ਬੰਨੇ ਜਾਂ ਨਾ ਬੰਨੇ। ਤੇ ਪਰ ਜੇ ਆਪਾਂ ਇਹਨੂੰ ਇਹ ਕਹੀਏ ਕਿ ਅਸੀਂ ਧੱਕੇ ਨਾਲ ਇਹਨੂੰ ਰੋਕਣਾ ਜਾਂ ਧੱਕੇ ਨਾਲ ਲਾਗੂ ਕਰਾਉਣਾ, ਉਹ ਸੰਭਵ ਨਹੀਂ ਹੁੰਦਾ। ਸੱਭਿਆਚਾਰ ਚ ਇੱਦਾਂ ਕਦੇ ਸੰਭਵ ਹੋਇਆ ਵੀ ਨਹੀਂ, ਤੇ ਕਿਉਂਕਿ ਸੱਭਿਆਚਾਰ ਬਦਲਦਾ ਵੀ ਰਹਿੰਦਾ, ਇਹ ਸਾਰਾ ਕੁਛ ਹੁੰਦਾ। ਜਿਹੜੀ ਤੁਸੀਂ ਦੋ ਪੌਰਾਣਿਕ ਕਥਾਵਾਂ ਦੀ ਗੱਲ ਕੀਤੀ ਹੈ ਉਹ ਚੱਲੀਆਂ ਆ ਰਹੀਆਂ ਨੇ, ਉਹ ਉਦੋਂ ਤੋਂ ਚੱਲੀਆਂ ਆ ਰਹੀਆਂ ਜਦੋਂ ਤੋਂ ਕਿਤੇ ਨਾ ਕਿਤੇ ਯੁੱਧ ਜੰਗ ਭਾਵੇਂ ਕਬੀਲਿਆਂ ਚ ਹੋਵੇ, ਭਾਵੇਂ ਚਲੋ ਆਪਾਂ ਨਾਨਵਾਂ ਤੇ ਰਾਕਸ਼ਸਾਂ ਤੇ ਦੇਵਤਿਆਂ ਦੀ ਗੱਲ ਅਕਸਰ ਕਰ ਲੈਂਦੇ ਹਾਂ, ਬਹੁਤ ਸਾਰੀਆਂ ਪੁਰਾਣਿਕ ਕਥਾਵਾਂ ਦੇ ਵਿੱਚ ਇਹ ਗੱਲ ਆਉਂਦੀ ਹੈ, ਤੇ ਜਾਂ ਆਸੁਰਾਂ ਦੀ ਗੱਲ ਅਕਸਰ ਆਪਾਂ ਸੁਣਦੇ ਹਾਂ, ਤੇ ਉਹ ਮੌਜੂਦਾ ਸਦੇ ਸਮੇਂ ਤੱਕ ਵੀ ਜਿਹੜੀ ਆ ਉਹ ਚੱਲਦੀ ਹੈ, ਤੇ ਉਹ ਕਿਸ ਰੂਪ ਚ ਆਉਂਦੇ ਨੇ, ਕਿਵੇਂ ਆਉਂਦੇ ਨੇ, ਕਦੇ ਕਿਸੇ ਤਰ੍ਹਾਂ ਦੀਆਂ ਲੜਾਈਆਂ ਨੇ, ਕਿਤੇ ਹਥਿਆਰਾਂ ਨਾਲ ਲੜਾਈਆਂ ਨੇ, ਕਿਤੇ ਜਿਹੜੀਆਂ ਹੈਗੀਆਂ ਤੁਹਾਡੇ ਇੰਟਲੈਕਚੁਅਲ ਲੈਵਲ ਤੇ ਜਿਹੜੀਆਂ ਉਹ ਲੜਾਈਆਂ ਨੇ ਉਹਨੂੰ ਤੁਸੀਂ ਕਿਵੇਂ ਨਜਿੱਠਦੇ ਹੋ। ਹੁਣ ਮੈਂ ਤਾਂ ਇਹ ਸਮਝਦਾ ਕਿ ਜੇ ਹੁਣ ਪੰਜਾਬ ਦੀ ਗੱਲ ਕਰੀਏ ਨਸ਼ੇ ਸਭ ਤੋਂ ਵੱਡੇ ਆਸੁਰ ਨੇ, ਜੇ ਹੁਣ ਭੈਣਾਂ ਰੱਖੜੀ ਬੰਨਦੀਆਂ ਨੇ ਭਰਾਵਾਂ ਨੂੰ ਨਾਲ ਇਹ ਵੀ ਬਚਨ ਲੈਣ ਵੀ ਇਸ ਪਾਸੇ ਨਹੀਂ ਤੁਰਨਗੇ, ਆਪਣੇ ਸਾਥੀਆਂ ਨੂੰ ਵੀ ਨਹੀਂ ਤੋਰਨਗੇ। ਸੋ ਇਹ ਹਾਲਾਤ ਸਮੇਂ ਸਮੇਂ ਜਿਹੜੇ ਆ ਉਹ ਬਦਲਦੇ ਆ, ਬਦਲਦੇ ਰਹਿੰਦੇ ਆ, ਤੇ ਪਰ ਇਹ ਜਿਹੜੀ ਇੱਕ ਰਸਮ ਹੈ ਜਿਹੜਾ ਇੱਕ ਵਿਚਾਰ ਹੈ, ਇੱਕ ਸੂਤਰ ਬੰਨਣ ਵਾਲਾ, ਇੱਕ ਸੂਤਰ ਚ ਰੱਖਿਆ ਦੇ ਨਾਲ ਗੱਲ ਜੋੜਨ ਵਾਲਾ, ਆਮ ਤੌਰ ਜਿਹੜੀ ਪ੍ਰਚਲਿਤ ਜਿਹੜੀ ਆਮ ਪਿੰਡਾਂ ਤੱਕ ਵੀ ਗੱਲ ਹੈ, ਇਹ ਸਿਰਫ ਇੰਨੀ ਹੈ ਕਿ ਭਰਾ ਦੁਆ ਭੈਣ ਦੁਆ ਕਰਦੀ ਆ ਉਹਦੇ ਭਰਾ ਦੀ ਰਾਖੀ ਲਈ ਉਹ ਸਲਾਮਤ ਰਹੇ, ਕਿਉਂਕਿ ਉਦੋਂ ਹਾਲਾਤ ਇਹ ਸੀ ਕਿ ਕਬੀਲਾ ਯੁੱਗ ਤੋਂ ਲੈ ਕੇ ਬਾਅਦ ਚ ਜਗੀਰਦਾਰੀ ਗੁਲਾਮਦਾਰੀ ਯੁੱਗ ਤੱਕ ਲੋਕਾਂ ਨੂੰ ਲੜਨਾ ਪੈਂਦਾ ਸੀ ਆਪਣੀ ਸਰਵਾਈਵਲ ਵਾਸਤੇ, ਤੇ ਇਹ ਕੋਈ ਚਾਰਾ ਨਹੀਂ ਸੀ ਲੜਨ ਤੋਂ ਬਿਨਾਂ, ਤੇ ਲੜਾਈ ਦੇ ਵਿੱਚ ਕੁਦਰਤੀ ਤੌਰ ਤੇ ਜਾਨੀ ਨੁਕਸਾਨ ਵੀ ਹੋ ਜਾਂਦਾ ਸੀ, ਤੇ ਉਦੋਂ ਜਿਹੜੀਆਂ ਏਦਾਂ ਦੀਆਂ ਪਰੰਪਰਾਵਾਂ ਇਹ ਸਾਰੀਆਂ ਇਹ ਚੱਲਦੀਆਂ ਸੀ ਨਾਲ ਵੀ, ਚਲੋ ਭੈਣ ਇਹ ਦੁਆ ਕਰਦੀ ਹੈ ਮੇਰਾ ਭਰਾ ਸਹੀ ਸਲਾਮਤ ਲੜਾਈ ਚੋਂ ਆ ਜਾਏ ਵਾਪਸ, ਤੇ ਜਾਂ ਜਿੱਦਾਂ ਪੁਰਾਣੇ ਕਥਾਵਾਂ ਦੇ ਵਿੱਚ ਪਤਨੀ ਵੀ ਦੁਆ ਕਰਦੀ ਹੈ, ਤੇ ਸੋ ਇਹ ਕਿਉਂਕਿ ਰਿਸ਼ਤਾ ਭੈਣ ਭਰਾ ਦਾ ਇੱਕ ਪਵਿੱਤਰ ਪਾਕ ਰਿਸ਼ਤਾ ਹੈ, ਇਹ ਜਿਹੜਾ ਹੈ ਇਸ ਕਰਕੇ ਇਹ ਤਿਉਹਾਰ ਇਸ ਗੱਲ ਦੇ ਨਾਲ ਫਿਰ ਇਹ ਜ਼ਿਆਦਾ ਜਿਹੜਾ ਹੈ ਉਹ ਜੁੜ ਗਿਆ, ਜਿਹੜਾ ਉਦੋਂ ਤੋਂ ਜਿਹੜਾ ਚੱਲਿਆ ਆ ਰਿਹਾ। ਤੇ ਦਿਨ ਇਹ ਜਿਹੜਾ ਸਾਵਣ ਦੀ ਪੂਰਨਮਾਸ਼ੀ ਹੈ, ਇੱਕ ਮੈਨੂੰ ਇਹ ਲੱਗਦਾ ਕਿ ਇਹਦਾ ਸਬੱਬ ਇਹ ਵੀ ਹੈ ਕਿ ਆਮ ਤੌਰ ਤੇ ਜਦੋਂ ਆਪਾਂ ਇਹਨੂੰ ਸੱਭਿਆਚਾਰ ਨਾਲ ਜੋੜ ਕੇ ਦੇਖਦੇ ਹਾਂ, ਕਲਚਰ ਦੇ ਨਾਲ ਜਾਂ ਸਾਡੀ ਇੱਕ ਰੂਰਲ ਫੋਕ ਲਾਈਫ ਦੇ ਨਾਲ, ਤੇ ਵੀ ਕੁੜੀਆਂ ਆਪਦੇ ਜਿਹੜੇ ਸੀ ਉਹ ਪੇਕੇ ਘਰ ਆਈਆਂ ਹੁੰਦੀਆਂ ਨੇ, ਤੇ ਜਿਹੜਾ ਹੈਗਾ ਤੀਆਂ ਦੇ ਮੌਕੇ ਤੇ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਜਿਹੜਾ ਹੈਗਾ ਇਹ ਵੀ ਜਿਹੜਾ ਰਸਮਿਕ ਨਾਲ ਪੂਰਨਮਾਸ਼ੀ ਆਉਂਦੀ ਹੈ ਵੀ ਉਹ ਤੋਂ ਬਾਅਦ ਤਾਂ ਫਿਰ ਸਹੁਰੇ ਵਾਪਸ ਚਲੇ ਜਾਣਾ, ਕਿਉਂਕਿ ਤੀਆਂ ਦੇ ਵਿੱਚ ਵੀ ਆਮ ਇਹ ਬੋਲੀ ਚੱਲਦੀ ਹੁੰਦੀ ਹੈ ਸੌਣ ਵੀਰ ਇਕੱਠੀਆਂ ਕਰੇ, ਭਾਦੋ ਚੰਦਰੀ ਵਿਛੋੜੇ ਪੈ ਗਏ ਕਿਉਂਕਿ ਉਸ ਤੋਂ ਬਾਅਦ ਜਾਣਾ ਹੁੰਦਾ ਤੇ ਚਲੋ ਹੁਣ ਥੋੜੇ ਹਾਲਾਤ ਬਦਲ ਗਏ ਸਪੈਸ਼ਲ ਚੱਲ ਕੇ ਕੁੜੀਆਂ ਜਾਂਦੀਆਂ ਨੇ ਜਾਂ ਭਰਾ ਕਈ ਵਾਰੀ ਭੈਣਾਂ ਕੋਲੇ ਜਾਂਦੇ ਨੇ ਇਹ ਇਹ ਕਾਫੀ ਜਿਹੜਾ ਇਸ ਤਰੀਕੇ ਦਾ ਜਿਹੜਾ ਉਹ ਬਣ ਗਈ ਗੱਲ ਤੇ ਆਪਾਂ ਮੈਨੂੰ ਲੱਗਦੀ ਇਸ ਨੂੰ ਇਸ ਜਿਹੜਾ ਜਿਹੜਾ ਹੈਗਾ ਨਾ ਇਹ ਧਰਮ ਵਾਲਾ ਪੱਖ ਉਹ ਬਿਲਕੁਲ ਅਲੱਗ ਹੈ ਧਰਮ ਹਰੇਕ ਬੰਦੇ ਦਾ ਹੁੰਦਾ ਤੇ ਪਰ ਇਹ ਕਿ ਜਿਹੜੇ ਆਰਗੇਨਾਈਜ਼ਡ ਰਿਲੀਜ਼ਨ ਨੇ ਜਿਨ੍ਹਾਂ ਨੇ ਅੱਗੇ ਪ੍ਰਬੰਧ ਕੀਤੇ ਸ਼ਰਾਈਨ ਦੇ ਪ੍ਰਬੰਧ ਕੀਤੇ ਧਾਰਮਿਕ ਸਥਾਨਾਂ ਦੇ ਜਾ ਕੇ ਪ੍ਰਬੰਧ ਕੀਤੇ ਤੇ ਉੱਥੋਂ ਜਾਂ ਜਿਹੜੀ ਤੁਹਾਡੀ ਇੱਕ ਜਿਹੜੀ ਇੱਕ ਸੋਸ਼ਲ ਲਾਈਫ ਦੇ ਵਿੱਚ ਧਰਮ ਦਾ ਜਿਹੜਾ ਹੈ ਕਿੰਨਾ ਦਖਲ ਹੋਵੇ ਜਾਂ ਧਰਮ ਨੂੰ ਕਿੰਨਾ ਅਪਣਾਉਣਾ ਹੈ ਕਿ 24 ਘੰਟੇ ਧਰਮ ਤੁਹਾਡੇ ਨਾਲ ਹੈ ਜਾਂ ਤੁਸੀਂ ਇੱਕ ਪਰਟੀਕੁਲਰ ਟਾਈਮ ਤੇ ਜਾ ਕੇ ਹੀ ਜਿਹੜਾ ਉਹ ਕਰਨਾ ਉਹ ਕਿਉਂਕਿ ਸਾਰਾ ਜਦੋਂ ਆਰਗੇਨਾਈਜ਼ਡ ਰਿਲੀਜ਼ਨ ਆਇਆ ਜਦੋਂ ਇੱਕ ਧਰਮ ਦੀਆਂ ਜਥੇਬੰਦੀਆਂ ਬਣੀਆਂ ਤੇ ਉਦੋਂ ਬਾਅਦ ਇਹ ਸਾਰੀ ਗੱਲ ਆਈ ਪਹਿਲਾਂ ਤਾਂ ਕੋਈ ਮਨੁੱਖ ਦੀ ਆਮ ਜ਼ਿੰਦਗੀ ਦਾ ਹਿੱਸਾ ਸੀ ਬੰਦਾ ਰੋਟੀ ਖਾਣ ਦਾ ਵੀ ਪਹਿਲਾਂ ਕਈ ਵਾਰੀ ਨਮਸਕਾਰ ਕਰਕੇ ਬੁਰਕੀ ਤੋੜਦਾ ਸੀ ਇਹ ਇਹ ਉਹਦੀ ਇੱਕ ਲਾਈਫ ਦੇ ਪਾਰਟ ਸੀ ਆਲੀ ਖੇਤ ਜਾਂਦਾ ਹਲ ਵਾਹੁੰਦਾ ਉਹ ਕਰਨ ਤੋਂ ਪਹਿਲਾਂ ਵਾਹਿਗੁਰੂ ਕਹਿ ਕੇ ਜਾਂ ਜੋ ਵੀ ਰਾਮ ਕਹਿ ਕੇ ਤੇ ਫਿਰ ਗੱਲ ਸ਼ੁਰੂ ਕਰਦਾ ਕੋਈ ਡੱਕ ਲਾਉਂਦਾ ਕਿਤੇ ਜ਼ਮੀਨ ਨੂੰ ਉੱਥੇ ਹੀ ਉਹ ਗੱਲ ਤੇ ਸੋ ਇਹ ਜਿਹੜੀਆਂ ਆਰਗਨਾਈਜੇਸ਼ਨਲ ਜਿਹੜੇ ਸੈਟਅਪ ਨੇ ਫਿਰ ਉੱਥੋਂ ਇਹ ਗੱਲ ਕਿਵੇਂ ਚੱਲਦੀ ਹੈ ਕਿਹੜੀ ਚੀਜ਼ ਵੱਡੀ ਹੋਵੇ ਕਿਹੜੀ ਛੋਟੀ ਉਹ ਫਿਰ ਲੜਾਈਆਂ ਉੱਧਰ ਨੂੰ ਤੁਰਦੀਆਂ ਨੇ ਫਿਰ ਜਿਹੜੇ ਸਾਡੇ ਇੱਦਾਂ ਦੇ ਫੈਸਟੀਵਲ ਨੇ ਜਿਹਨਾਂ ਦਾ ਜ਼ਿਆਦਾ ਸੰਬੰਧ ਸੋਸ਼ੋ ਕਲਚਰਲ ਜਿਹੜੇ ਉਹ ਹੈ ਇਵੈਂਟਸ ਨੇ ਜਾਂ ਜਿਹੜੀਆਂ ਸੋਸ਼ੋ ਕਲਚਰਲ ਐਕਟੀਵਿਟੀ ਹੈ ਜਿਹੜਾ ਹੈ ਉਹਦੇ ਨਾਲ ਜਿਹੜਾ ਜ਼ਿਆਦਾ ਸੰਬੰਧ ਹੈ ਫਿਰ ਉੱਥੇ ਫਿਰ ਇੱਦਾਂ ਦੀਆਂ ਗੱਲਾਂ ਲੈ ਲੈ ਕੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਉਹਦਾ ਕੋਈ ਮੈਨੂੰ ਲੱਗਦਾ ਕੋਈ ਅਸਰ ਨੀ ਨਾ ਹੀ ਕੋਈ ਲੋਕ ਉਹਦਾ ਅਸਰ ਸਮਝਦੇ ਆ ਨਾ ਹੀ ਇਹਨੂੰ ਕੋਈ ਅਸਰ ਜਿਹੜਾ ਮੰਨਦੇ ਆ ਲੋਕ ਮੈਨੂੰ ਯਾਦ ਹੈ ਮੈਂ ਜਦੋਂ ਟ੍ਰਿਬਿਊਨ ਦਾ ਕੋਰਸਪੋਂਡੈਂਟ ਸੀਗਾ ਤੇ ਇੱਕ ਦੋ ਘਟਨਾਵਾਂ ਏਦਾਂ ਦੀਆਂ ਹੋਈਆਂ ਕਿਉਂਕਿ ਉਦੋਂ ਮਿਲੀਟੈਂਸੀ ਪੰਜਾਬ ਵਿੱਚ ਬਹੁਤ ਸੀ ਤੇ ਜਿੱਥੇ ਮੁੰਡੇ ਕਈ ਅੰਡਰਗਰਾਊਂਡ ਸੀ ਹੋਰ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਅਸੀਂ ਸਾਡੀ ਭੈਣ ਹਰ ਵਾਰੀ ਰੱਖੜੀ ਬੰਨਦੀ ਸੀ ਹਾਲਾਂਕਿ ਉਹ ਇੱਕ ਬਕਾਇਦਾ ਇੱਕ ਸਿਸਟਮ ਦੇ ਨਾਲ ਇੱਕ ਵੇਗ ਦੇ ਵਿੱਚ ਚੱਲੇ ਹੋਏ ਸੀ ਚਲੋ ਉਹ ਆਪਾਂ ਉਹਦਾ ਪੋਲੀਟੀਕਲ ਪੱਖ ਉਹਦਾ ਦੂਜਾ ਪੱਖ ਆਪਾਂ ਬਿਲਕੁਲ ਪਾਸੇ ਛੱਡਦੇ ਹਾਂ ਪਰ ਜਿਹੜਾ ਇਹ ਜਿਹੜਾ ਹੈਗਾ ਇੱਕ ਰਿਸ਼ਤੇ ਦੀ ਗੱਲ ਜਾਂ ਹੋਰ ਤੇ ਇਹ ਉਹਨਾਂ ਦੇ ਅੰਦਰ ਆਉਣੀ ਜੇ ਇਹ ਗੱਲ ਹੁੰਦੀ ਵੀ ਇਹਦਾ ਸੰਬੰਧ ਤਾਂ ਸਿਰਫ ਧਰਮ ਨਾਲ ਹੀ ਹੈ ਜਾਂ ਹੋਰ ਹੈ ਉਹਨਾਂ ਵਿੱਚ ਨਹੀਂ ਜੀ ਆਉਣੀ ਤੇ ਸੋ ਇਹ ਮੈਨੂੰ ਲੱਗਦਾ ਕਿ ਇਹਨੂੰ ਇੱਦਾਂ ਇਸ ਪਾਸੇ ਨੂੰ ਤੋੜਨਾ ਤਾਂ ਇੱਕ ਖਤਰਨਾਕ ਗੱਲ ਹੈ ਖਤਰਨਾਕ ਤਾਂ ਹੁੰਦੀ ਹੈ ਕਿ ਇਹਦੇ ਨਾਲ ਜਿਹੜਾ ਤੁਹਾਡਾ ਇੱਕ ਸੋਸ਼ਲ ਬਾਉਂਡ ਹੈ ਜਿਹੜਾ ਉਹ ਟੁੱਟਦਾ ਹੈ ਤੇ ਦੂਜਾ ਇਹ ਵੀ ਤੁਹਾਡੇ ਵਿੱਚੋਂ ਵਿਸ਼ਵਾਸ ਖਤਮ ਹੁੰਦਾ ਲੋਕਾਂ ਦਾ ਜਦੋਂ ਤੁਸੀਂ ਇੱਦਾਂ ਦੀਆਂ ਗੱਲਾਂ ਜੋ ਕਰਦੇ ਹੋ ਫਿਰ ਜਿਹੜੇ ਬੰਦੇ ਆਪਣੀ ਆਮ ਜ਼ਿੰਦਗੀ ਸੋਸ਼ਲ ਲਾਈਫ ਜੋ ਰਹੇ ਉਹ ਕਹਿੰਦੇ ਫਿਰ ਅਸੀਂ ਕੀ ਲੈਣਾ ਜੇ ਤੁਸੀਂ ਸਾਡੀ ਆ ਹਰੇਕ ਗੱਲ ਚ ਤੁਸੀਂ ਆ ਕੇ ਦਖਲ ਦੇਣਾ ਵੀ ਤੁਸੀਂ ਕਿਵੇਂ ਖਾਣਾ ਕਿਵੇਂ ਪਹਿਨਣਾ ਬੁਰਕੀ ਕਿਵੇਂ ਤੋੜਨੀ ਹੈ ਤੇ ਹੱਥ ਨਾਲ ਖਾਣਾ ਕਿ ਚਮਚ ਨਾਲ ਖਾਣਾ ਇੱਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਪਰ ਇਹ ਉਦੋਂ ਆ ਜਾਂਦੀਆਂ ਨੇ ਜਦੋਂ ਇਹ ਤਿਉਹਾਰ ਆਉਂਦੇ ਨੇੜੇ ਆ ਕੇ ਫਿਰ ਬਹੁਤ ਚੱਲਦਾ ਤੇ ਕਿਉਂਕਿ ਉਹਦਾ ਕਾਰਨ ਇਹ ਵੀ ਚਲੋ ਉਹਨਾਂ ਨੂੰ ਤਾਂ ਆਪਣਾ ਸੌਦਾ ਵੇਚਣਾ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਦੇਖਣਾ ਸਾਨੂੰ ਵਿਊ ਕਿੰਨੇ ਮਿਲਦੇ ਸਾਨੂੰ ਗਾਲਾਂ ਕਿੰਨੇ ਲੋਕ ਕੱਢਦੇ ਉਹ ਤਾਂ ਉਹਨਾਂ ਨੂੰ ਕੋਈ ਪਰਵਾਹ ਨਹੀਂ ਤੇ ਸੋ ਇਹ ਜਿਹੜਾ ਹੈਗਾ ਇਹ ਇੱਕ ਇੱਕ ਪੱਖ ਮੇਰਾ ਖਿਆਲ ਹੈ ਇਹਨੂੰ ਇੱਕ ਸੋਸ਼ੋ ਕਲਚਰਲ ਐਂਗਲ ਤੋਂ ਜਿਹੜੀ ਹੈ ਇਸ ਚੀਜ਼ ਨੂੰ ਜਿਹੜਾ ਹੈਗਾ ਲਿਆਉਣਾ ਬਹੁਤ ਜ਼ਰੂਰੀ ਹੈ ਗੌਤਮ ਜੀ ਤੇ ਇਹਦੇ ਤੇ ਦੇਖੋ ਕਿੰਨੇ ਮੇਰਾ ਖਿਆਲ ਹੈ ਕਿ ਜਿਹੜੀ ਹੈ ਬਾਲੀਵੁੱਡ ਦੀਆਂ ਕਿੰਨੀਆਂ ਫਿਲਮਾਂ ਇਸ ਸਿਰਫ ਤੇ ਸਿਰਫ ਇਸ ਰਸਮ ਨੂੰ ਲੈ ਕੇ ਬਣੀਆਂ ਨੇ ਕਿੰਨੇ ਗੀਤ ਨੇ ਫਿਲਮ ਭਾਵੇਂ ਹੋਰ ਕੋਈ ਕਿਸੇ ਥੀਮ ਤੇ ਹੁਣ ਉਹਦੇ ਚ ਗੀਤ ਇੱਦਾਂ ਦੇ ਜਿਹੜੇ ਹੈਗੇ ਉਹਦੇ ਨਾਲ ਆ ਗਏ ਪੰਜਾਬੀ ਦੇ ਕਿੰਨੇ ਗੀਤ ਨੇ ਇੱਦਾਂ ਜਿਹੜਾ ਹੈ ਉਹ ਜਿਹੜੀ ਹੈਗਾ ਲੈ ਜਾਵੇ ਸੋ ਇਹਦਾ ਤਾਂ ਇੱਕ ਉਹ ਰਿਸ਼ਤੇ ਦੇ ਨਾਲ ਜਿਹੜਾ ਹੈਗਾ ਉਹ ਸੰਬੰਧ ਜਿਹੜਾ ਹੈ ਉਹ ਵੱਡਾ ਕਿਉਂਕਿ ਜਿਹੜੀ ਭੈਣ ਭਰਾ ਦੇ ਰਿਸ਼ਤੇ ਦੀ ਇੱਕ ਪਰਿਪੱਕਤਾ ਜਾਂ ਹੋਰ ਹੈ ਮੈਂ ਸਮਝਦਾ ਕਿ ਉਹਦਾ ਸਿੰਬਲ ਹੈ ਹੋਰ ਇਸ ਤੋਂ ਵੱਡੀ ਜਿਹੜੀ ਵੱਧ ਗੱਲ ਕੋਈ ਨੀ ਤੇ ਮੈਨੂੰ ਕਈ ਵਾਰੀ ਮੈਂ ਗੱਲ ਪਹਿਲਾਂ ਵੀ ਸੁਣਾਈ ਹੈ ਗੌਤਮ ਜੀ ਤੁਹਾਨੂੰ ਵੀ ਸੁਣਾ ਦੇਣਾ ਸਾਡੇ ਸਰੋਤਿਆਂ ਨੂੰ ਵੀ ਸੁਣਾ ਦੇਣਾ ਇਹ ਤਾਂ ਪੰਜਾਬ ਦੀ ਗੱਲ ਹੈ ਸਾਡੇ ਕਿਤੇ ਫੋਕਲੋਰ ਚ ਪਈ ਹੈ ਪਿੱਛੇ ਇਹ ਨੀ ਪਤਾ ਵੀ ਇਹ ਕਿੰਨੀ ਸੱਚੀ ਹੈ ਜਾਂ ਕਿੰਨੀ ਝੂਠੀ ਹੈ ਤੇ ਪਰ ਇਹ ਅਸੀਂ ਆਮ ਸੁਣਦੇ ਆਏ ਹਾਂ ਤੇ ਉਹਦੇ ਚ ਮੈਂ ਭੈਣ ਭਰਾ ਦੇ ਇੱਕ ਰਿਸ਼ਤੇ ਦੀ ਜਿਹੜੀ ਗੱਲ ਉਹ ਤੁਹਾਨੂੰ ਦੱਸਦਾ ਕਿ ਇਹ ਮੈਨੂੰ ਕਿਤੇ ਸੁਣਾਈ ਕਿਸੇ ਨੇ ਕਿ ਇੱਕ ਵਾਰੀ ਕੋਈ ਏਦਾਂ ਦੀ ਘਟਨਾ ਵਾਪਰੀ ਕੋਈ ਕਿਸੇ ਦੀ ਰੈਵਲਰੀ ਸੀ ਚੱਲ ਰਹੀ ਕੇਸ ਸੀਗਾ ਤੇ ਉਹ ਕਤਲ ਕੇਸ ਦੇ ਵਿੱਚ ਜਿਹੜਾ ਸੀ ਇੱਕ ਪਰਿਵਾਰ ਦੇ 3 ਮੇਲ ਮੈਂਬਰ ਸੀ ਜਿਹੜੇ ਫਸ ਗਏ ਤੇ ਉਹ ਉਹਨਾਂ ਦਾ ਰਿਸ਼ਤਾ ਇੱਦਾਂ ਦਾ ਸੀ ਪਿਓ ਪੁੱਤ ਸੀ ਤੇ ਇੱਕ ਜਿਹੜਾ ਸੀਗਾ ਉਹ ਮੁੰਡੇ ਦਾ ਮਾਮਾ ਸੀ ਜਾਂ ਕਹਿ ਲਓ ਕਿ ਜਿਹੜਾ ਮੇਨ ਬੰਦਾ ਸੀਗਾ ਉਹਦਾ ਜਿਹੜਾ ਹੈਗਾ ਉਹਦੇ ਘਰ ਆਲੀ ਵਾਲੀ ਦਾ ਸੀਗਾ ਉਹ ਭਰਾ ਸੀ ਤੇ ਉਹ ਹੁਣ ਇਦਾਂ ਦਾ ਜਿਹੜੀ ਸੀ ਉਹ ਸਿਚੁਏਸ਼ਨ ਜਿਹੜੀ ਬਣ ਗਈ ਤੇ ਉਹਨਾਂ ਨੂੰ ਤਿੰਨਾਂ ਨੂੰ ਜਿਹੜੀ ਹੈਗੀ ਆ ਉਦੋਂ ਸਜ਼ਾਏ ਮੌਤ ਹੋ ਗਈ। ਪੁਰਾਣੀ ਗੱਲ ਬਾਵੇ ਮਹਾਰਾਜਿਆਂ ਦੀ ਉਸ ਵੇਲੇ ਸੁਣਾਉਂਦੇ ਆ ਜਾਂ ਜਿਹਦੇ ਸਾਡੇ ਰਿਆਸਤਾਂ ਸੀਗੀਆਂ ਉਸ ਵੇਲੇ ਦੀ ਗੱਲ, ਕਿਉਂਕਿ ਉਦੋਂ ਸਖ਼ਤ ਬਹੁਤ ਹੁੰਦੀ ਜੇ ਸਜ਼ਾਏ ਮੌਤ ਹੋ ਜਾਂਦੀ ਸੀ ਇੱਕ ਵਾਰੀ, ਫਿਰ ਉਹ ਛੇਤੀ ਟੁੱਟਦੀ ਨਹੀਂ ਸੀ। ਤੇ ਉਹ ਕਹਿੰਦੇ ਵੀ ਉਹ ਔਰਤ ਨੇ ਜਾ ਕੇ ਜਿਹੜੀ ਆ ਉਹ ਮਿੰਨਤ ਕੀਤੀ ਵੀ ਮੈਂ ਤਾਂ ਮੇਰੇ ਕੋਲ ਕੁਛ ਨੀ ਰਹਿਣਾ, ਵੀ ਇੱਕ ਮੇਰਾ ਭਰਾ ਹੈ, ਮੇਰੇ ਘਰ ਵਾਲਾ ਬੰਨਿਆ ਗਿਆ, ਮੇਰਾ ਮੁੰਡਾ ਬੰਨਿਆ ਗਿਆ, ਸਾਡੇ ਕੋਲ ਬਚੂ ਕੀ। ਤੇ ਉਹ ਜੱਜ ਕਹਿੰਦੇ ਥੋੜਾ ਜਿਹਾ ਉਹਦੇ ਤੇ ਉਹਨੇ ਜਿਹੜਾ ਸੀ ਉਹ ਤਰਸ ਖਾਧਾ ਕਹਿ ਲਓ ਜਾਂ ਕੁਛ ਵੀ ਉਹਦੇ ਚ ਥੋੜੀ ਜਿਹੀ ਆ ਗਈ। ਉਹ ਕਹਿੰਦੇ ਬੀਬੀ ਫਿਰ ਮੈਂ ਇੱਕ ਜਾਣੇ ਨੂੰ ਛੱਡ ਸਕਦਾ ਇਹਨਾਂ ਚੋਂ, ਬਰੀ ਕਰ ਸਕਦਾ, ਤਿੰਨਾਂ ਨੂੰ ਤਾਂ ਨੀ ਕਰ ਸਕਦਾ, ਵੀ ਇਹ ਤੇਰੀ ਚੋਇਸ ਹੈ, ਦੱਸੋ ਕਿ ਇਹਨੂੰ ਬਰੀ ਕਰਾਂ। ਤੇ ਕਹਿੰਦੇ ਉਹਨਾਂ ਕਹਿੰਦੇ ਮੈਨੂੰ ਇੱਕ ਮਿੰਟ ਸੋਚੋਗੇ। ਇੱਕ ਮਿੰਟ ਸੋਚਣ ਤੋਂ ਬਾਅਦ ਉਹਨੇ ਕਿਹਾ ਕਿ ਆਪਣਾ ਮੇਰੇ ਭਰਾ ਨੂੰ ਛੱਡ ਦਿਓ। ਤੇ ਦੇਖੋ ਕਹਿਣ ਨੂੰ ਗੌਤਮ ਜੀ ਗੱਲ ਏਦਾਂ ਲੱਗਦੀ, ਪਰ ਜਿਹੜੇ ਬੰਦੇ ਨੇ ਜਿਵੇਂ ਉਹ ਆਈ ਆ ਉਹ ਕਿਸ ਕਿਸ ਆਈ ਆ, ਕਿਸ ਰਿਸ਼ਤੇ ਦੀ, ਕਿਸ ਉਹਦੇ ਚੋਂ ਆਈ ਹੈ, ਤੇ ਉਹ ਬੜੀ ਕਮਾਲ ਦੀ ਗੱਲ ਹੈ। ਉਹਨਾਂ ਨੇ ਕਦੇ ਪੁੱਛਿਆ ਵੀ ਫਿਰ ਵੀ ਭਰਾ ਨੂੰ ਕਿਉਂ ਛੱਡੀਏ, ਵੀ ਤੇਰਾ ਮੁੰਡਾ ਹੈ, ਮਾਸੂਮ ਹੈ, ਤੇ ਤੇਰੇ ਘਰ ਵਾਲਾ ਸੁਹਾਗ ਹੈ ਤੇਰਾ। ਉਹ ਉਹਨੇ ਜਿਹੜੀ ਦਲੀਲ ਦਿੱਤੀ ਉਹ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਸਾਡੇ ਗੱਲਾਂ ਪ੍ਰਚਲਿਤ ਨੇ, ਚੱਲਦੀਆਂ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਲੈ ਕੇ। ਉਹ ਕਹਿੰਦੀ ਦੇਖੋ ਪਤੀ ਤਾਂ ਮੈਂ ਦੂਜਾ ਵਿਆਹ ਵੀ ਕਰਾ ਸਕਦੀ ਹਾਂ, ਤੇ ਪਤੀ ਤਾਂ ਮੈਨੂੰ ਹੋਰ ਵੀ ਮਿਲ ਸਕਦਾ, ਜੇ ਦੂਜਾ ਵਿਆਹ ਹੋਏਗਾ ਮੇਰੇ ਬੱਚਾ ਵੀ ਪੈਦਾ ਹੋ ਸਕਦਾ ਹੋਰ। ਤੇ ਪਰ ਜਿਹੜਾ ਇੱਕ ਢਿੱਡੋਂ ਜੰਮਿਆ, ਜਿਹੜਾ ਇੱਕ ਕੁੱਖ ਤੋਂ ਜੰਮੇ ਮੇਰਾ ਭਰਾ ਜਿਹੜਾ ਹੈਗਾ ਉਹ ਨੀ ਮੈਨੂੰ ਮਿਲਣਾ। ਇਹ ਜਿਹੜੀ ਗੱਲ ਹੈ ਇਹ ਇਹ ਚਾਹੇ ਚੱਲੀ ਆ ਰਹੀ ਹੈ, ਚਾਹੇ ਹੋਈ ਹੈ ਜਾਂ ਨਹੀਂ ਹੋਈ, ਪਰ ਇੱਕ ਜਿਹੜੀ ਉਸ ਰਿਸ਼ਤੇ ਨੂੰ ਕਿੰਨਾ ਪੀੜਾ ਕਰਦੀ ਹੈ ਇਹ ਇਹ ਮੈਨੂੰ ਬੜੀ ਕਮਾਲ ਦੀ ਲੱਗਦੀ ਹੁੰਦੀ ਹੈ। ਮੈਂ ਅਕਸਰ ਕਈ ਵਾਰੀ ਇਹ ਗੱਲ ਸੁਣਾਈ ਹੈ। ਸੋ ਜਦੋਂ ਤੁਸੀਂ ਇਸ ਰਿਸ਼ਤੇ ਨੂੰ ਦੇਖਣਾ ਤਾਂ ਫਿਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਂ ਆਪਾਂ ਉਹ ਦੇਖਦੇ ਹਾਂ, ਤੇ ਕਿੰਨੇ ਹੀ ਚਲੋ ਜੀ ਆਪਾਂ ਇਹ ਰਾਖੀ ਦਾ ਜਿਹੜਾ ਇੱਕ ਇਹਨੂੰ ਸਿੰਬਲ ਮੰਨ ਲਈਏ ਜਾਂ ਹੋਰ ਮੰਨ ਲਈਏ, ਕਿੰਨੇ ਹੀ ਥਾਵਾਂ ਤੇ ਇੱਦਾਂ ਦੀਆਂ ਘਟਨਾਵਾਂ ਹੋਰ ਵੀ ਨੇ ਜਿੱਥੇ ਭਰਾ ਹਮੇਸ਼ਾ ਭੈਣ ਦੇ ਸਤਿਕਾਰ ਲਈ ਉਹਦੇ ਇੱਜ਼ਤ ਲਈ ਆ ਕੇ ਖੜੇ ਹੁੰਦੇ ਆ। ਸੋ ਇਹ ਤਾਂ ਉਹਦੇ ਲਈ ਇੱਕ ਇੱਕ ਤਿਉਹਾਰ ਸਾਲ ਬਾਅਦ ਇਹ ਆਉਂਦਾ, ਇੱਥੇ ਸਾਰਾ ਇੱਕ ਫੈਸਟੀਵਲ ਲੈਵਲ ਤੇ ਜਿਹੜਾ ਹੈਗਾ ਉਹ ਕੀਤਾ ਜਾਂਦਾ। ਇਹ ਪੱਖ ਹੈ ਜਿਹੜਾ ਇੱਕ ਵਿੱਚ ਗੌਤਮ ਜੀ ਮੈਨੂੰ ਜਿਹੜਾ ਬਹੁਤ ਗੱਲ ਚੁੱਭਦੀ ਹੈ ਪਾਰਟੀਕੁਲਰ ਲਈ, ਕਿ ਜਿਸ ਤਰ੍ਹਾਂ ਸਾਡੇ ਸਾਰੇ ਹੀ ਤਿੱਥਾਂ ਤਿਉਹਾਰਾਂ ਦੇ ਵਿੱਚ ਜਿਹੜੀਆਂ ਇਹਨਾਂ ਚੀਜ਼ਾਂ ਨੇ ਬਹੁਤ ਜ਼ਿਆਦਾ ਦਖਲ ਦਿੱਤਾ, ਖਾਸ ਕਰਕੇ ਜਿਹੜਾ ਟ੍ਰੇਡਰ ਹੈ, ਖਾਸ ਕਰਕੇ ਜਿਹੜਾ ਟ੍ਰੇਡਮੈਨ ਹੈ ਜਾਂ ਵਪਾਰੀ ਹੈ, ਤੇ ਜਾਂ ਇਹ ਆਪਾਂ ਕਹਿ ਲਈਏ ਕਿ ਜੋ ਜਿਹਨੇ ਸੌਦਾ ਵੇਚਣਾ ਉਹਦਾ ਦਖਲ ਬਹੁਤ ਜ਼ਿਆਦਾ ਹੋ ਗਿਆ। ਉਹਦੇ ਦਖਲ ਕਾਰਨ ਫਿਰ ਜਿਹੜਾ ਹੈਗਾ ਇਸ ਤਿਉਹਾਰ ਦੇ ਉੱਤੇ ਕਈ ਵਾਰੀ ਕਿੰਤੂ ਪਰੰਤੂ ਇਵੇਂ ਵੀ ਆਉਂਦਾ ਵੀ ਉਹਨਾਂ ਨੇ ਇਸ ਤੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਫੈਕਟਰੀਆਂ ਚ ਬਣਨੀਆਂ ਰੱਖੜੀਆਂ, ਸੀਧਾ ਧਾਗਾ ਹੀ ਭਾਵੇਂ ਸੂਤ ਦਾ ਸੀ ਭਾਵੇਂ ਰੇਸ਼ਮ ਦਾ ਸੀ, ਗਲਤ ਇੰਨੇ ਤੱਕ ਸੀ, ਗਲਤਾਂ ਉਹਨੂੰ ਰੱਖ ਤੱਕ ਸੀ। ਹੁਣ ਵੀ ਆਪਾਂ ਧਾਰਮਿਕ ਮੌਕਿਆਂ ਦੇ ਉੱਤੇ ਮੌਲੀ ਹੈ ਜਿਹੜੀ ਕੱਚੇ ਧਾਗੇ ਦੀ ਹੁੰਦੀ ਹੈ, ਲਾਲ ਪੀਲੇ ਰੰਗ ਨਾਲ ਰੰਗੀ ਹੋਈ, ਤੇ ਉਹੀ ਬੰਨ ਕੇ ਆਪਾਂ ਉਸ ਨੂੰ ਸਭ ਤੋਂ ਵੱਡੀ ਪਵਿੱਤਰ ਇੱਕ ਉਹ ਮੰਨਦੇ ਹਾਂ। ਤੇ ਪਰ ਇੱਥੇ ਆ ਕੇ ਵਪਾਰੀ ਦਾ ਦਖਲ ਬਹੁਤ ਹੋ ਗਿਆ, ਤੇ ਫਿਰ ਮਿਠਾਈਆਂ ਨੂੰ ਲੈ ਕੇ ਤੇ ਫਿਰ ਹੋਰ ਚੀਜ਼ਾਂ ਨੂੰ ਲੈ ਕੇ, ਫਿਰ ਤੋਹਫਿਆਂ ਨੂੰ ਲੈ ਕੇ, ਗਿਫਟ ਨੂੰ ਲੈ ਕੇ, ਇਹ ਇਹ ਬਹੁਤ ਖਤਰਨਾਕ ਜਿਹੜੀ ਚੀਜ਼ ਹੋ ਗਈ। ਫਿਰ ਉਮੀਦਾਂ ਰੱਖਣ ਨੂੰ ਲੈ ਕੇ ਕਿ ਮੈਂ ਇੰਨਾ ਕੁਛ ਆਹ ਕੀਤਾ, ਮੈਨੂੰ ਇੰਨੇ ਕੀ ਪੈਸੇ ਦਿੱਤੇ ਜਾਂ ਮੈਨੂੰ ਇੰਨਾ ਸ਼ਗਨ ਦਿੱਤਾ, ਮੈਨੂੰ ਵੱਧ ਦੇਣਾ ਸੀ ਜਾਂ ਹੋਰ, ਇਹ ਇਹ ਜਿਹੜੀਆਂ ਤੇ ਫਿਰ ਇੱਕ ਜਿਹੜੀ ਇੱਕ ਹੋਰ ਚੀਜ਼ ਜਿਹੜੀ ਨਵੀਂ ਆ ਗਈ, ਕਿਉਂਕਿ ਵਪਾਰੀ ਚਲਾਕ ਬਹੁਤ ਆ, ਉਹਨੂੰ ਪਤਾ ਮੈਂ ਸੌਦਾ ਕਿਵੇਂ ਵੇਚਣਾ ਆਪਣਾ, ਤੇ ਉਹਨੇ ਰਾਖੀ ਦੇ ਨਾਲ ਇੱਕ ਹੋਰ ਵੀ ਛੋਟੀ ਜਿਹੀ ਰਾਖੀ ਬਣਾਉਣੀ ਸ਼ੁਰੂ ਕਰਤੀ ਕਿ ਇਹ ਤੁਸੀਂ ਭਰਜਾਈ ਨੂੰ ਬੰਨਣੀ ਹੈ। ਤੇ ਇਹ ਤਾਂ ਪਹਿਲਾਂ ਕਦੇ ਹੈ ਹੀ ਨੀ ਸੀਗਾ ਵੀ ਆਪਣੀ ਭਰਜਾਈ ਨੂੰ ਜਿਹੜਾ ਹੈਗਾ ਬੰਨਣ ਦਾ ਏਦਾਂ ਦੀ, ਤੇ ਸੋ ਇਹ ਜਿਹੜਾ ਹੈਗਾ ਇਹਦਾ ਪੱਖ ਮੈਨੂੰ ਇਹ ਲੱਗਦਾ ਹੁੰਦਾ ਕਿ ਬੜਾ ਹੋਰ ਤਰ੍ਹਾਂ ਦਾ ਜਿਹੜਾ ਹੈਗਾ ਇਹਨੂੰ ਕਿਸ ਤਰੀਕੇ ਦੇ ਨਾਲ ਤਿਉਹਾਰ ਨੂੰ, ਸਾਰੇ ਤਿਉਹਾਰ ਵੈਸੇ ਤਾਂ ਕਰ ਲਏ ਆ, ਸਾਡੀਆਂ ਵਿਆਹ ਸ਼ਾਦੀਆਂ ਦੀਆਂ ਰਸਮਾਂ ਵਪਾਰੀ ਨੇ ਗ੍ਰੈਬ ਕਰ ਲਈਆਂ ਨੇ ਆਪਣੇ ਹਿਸਾਬ ਨਾਲ, ਉਹਦੇ ਹਿਸਾਬ ਨਾਲ ਹੁੰਦਾ ਹੁਣ ਸਾਰਾ ਕੁਛ, ਇੱਥੇ ਵੀ ਜਿਹੜਾ ਹੈ ਇਸ ਤਰ੍ਹਾਂ ਦੀ ਗੱਲ ਹੋ ਗਈ। ਪਰ ਜਿਹੜਾ ਦੂਜਾ ਪੱਖ ਜਦੋਂ ਮੈਂ ਦੇਖਦਾ ਹਰ ਸਾਲ ਅੰਮ੍ਰਿਤਸਰ ਦੇ ਨਾਲ ਆਪਾਂ ਅਟਾਰੀ ਵਾਹਗਾ ਸਰਹੱਦ ਹੈ, ਉੱਥੋਂ ਅੰਮ੍ਰਿਤਸਰ ਤੋਂ ਸਕੂਲਾਂ ਦੀਆਂ ਕੁੜੀਆਂ ਹੋਰ ਸਾਰੀਆਂ ਇਕੱਠੀਆਂ ਹੋ ਕੇ ਉੱਥੇ BSF ਦੇ ਜਿਹੜੇ ਜਵਾਨ ਨੇ ਜਿਹੜੇ ਆਪਣੇ ਘਰਾਂ ਤੋਂ ਦੂਰ ਉੱਥੇ ਨੇ ਪਹਿਰੇ ਤੇ ਨੇ ਜਾਂ ਫੌਜੀ ਨੇ, ਉਹਨਾਂ ਨੂੰ ਜਾ ਕੇ ਉੱਥੇ ਰਾਖੀਆਂ ਬੰਨ ਕੇ ਹੁੰਦੀਆਂ ਨੇ, ਤੇ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਕਿ ਅਸੀਂ ਇੱਥੇ ਆਪਣੇ ਘਰ ਚ ਹੀ ਹਾਂ। ਇਹ ਜਿਹੜੀਆਂ ਗੱਲਾਂ ਨੇ ਉਹ ਮੈਨੂੰ ਲੱਗਦਾ ਕਿ ਉਹ ਜਿਹੜੀ ਇਸ ਤਿਉਹਾਰ ਦੀ ਜਿਹੜੀ ਇੱਕ ਇੰਪੋਰਟੈਂਸ ਹੈ, ਜਿਹੜੀ ਜਿਹੜੀ ਉਹਦੀ ਮਹੱਤਤਾ ਹੈ, ਅਹਿਮੀਅਤ ਹੈ, ਉਹਨੂੰ ਜਿਹੜਾ ਹੈਗਾ ਉਹ ਦਰਸਾਉਂਦੀਆਂ ਨੇ। ਬਾਕੀ ਇਹ ਕਿ ਹਰੇਕ ਦੀ ਆਪੋ ਆਪਣੀ ਦੇਖੋ ਲਿਗੇਸੀ ਹੁੰਦੀ ਹੈ ਹਰੇਕ ਕਲਚਰ ਦੀ ਹੋਰ, ਤੇ ਇਹ ਤੁਸੀਂ ਇਹ ਕਹਿ ਦੇਣਾ ਕਿ ਤਾਂ ਯੂਪੀ ਦਾ ਤਿਉਹਾਰ ਸੀ ਜਾਂ ਨੇਪਾਲ ਦਾ, ਠੀਕ ਹੈ ਨੇਪਾਲ ਚ ਇਹਨੂੰ ਮਨਾਉਂਦੇ ਆ, ਯੂਪੀ ਚ ਵੀ ਮਨਾਉਂਦੇ ਆ, ਪਰ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਇਹਨੂੰ ਸ਼ੁਰੂ ਤੋਂ ਹੀ ਜਿਹੜਾ ਹੈ ਉਹ ਮਨਾਇਆ ਜਾਂਦਾ ਰਿਹਾ। ਤੇ ਜਿਹੜਾ ਇੱਕ ਮੇਲਾ ਜੁੜਦਾ ਜਿਹੜਾ ਬਾਬੇ ਬਕਾਲੇ, ਹਾਲਾਂਕਿ ਉਸ ਮੇਲੇ ਦਾ ਸੰਬੰਧ ਤਾਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੈ ਤੇ ਜਾਂ ਗੁਰੂ ਲਾਧੋਗਰ ਜਿਹੜੀ ਘਟਨਾ ਉਹਦੇ ਨਾਲ ਹੈ, ਪਰ ਜਿਹੜਾ ਹੈ ਉਹਨੂੰ ਨਾਂ ਦਿੱਤਾ ਗਿਆ ਸ਼ੁਰੂ ਤੋਂ ਹੀ ਸਾਡੇ ਈਵਨ ਜਿਹੜੇ ਧਾਰਮਿਕ ਕੈਲੰਡਰ ਆ ਉਹਦੇ ਚ ਵੀ ਨਾਂ ਉਹਨੂੰ ਰੱਖੜ ਪੁੰਨਿਆਂ ਦਾ ਨਾਂ ਦਿੱਤਾ ਗਿਆ। ਤੇ ਰੱਖੜ ਪੁੰਨਿਆਂ ਦਾ ਨਾਂ ਇਸੇ ਕਰਕੇ ਦਿੱਤਾ ਕਿ ਇੱਥੇ ਰੱਖੜੀ ਜਿਹੜੀ ਹੈ ਐਸਟੈਬਲਿਸ਼ ਸੀ ਪਹਿਲਾਂ। ਪਹਿਲਾਂ ਕਿਹਾ ਕਿ ਬਹੁਤ ਸਾਰੀਆਂ ਇਹ ਕੋ ਇੰਸੀਡੈਂਟ ਨੇ ਕਿ ਜਿਹੜੀ ਦੀਵਾਲੀ ਵਾਲੇ ਦਿਨ ਜਿਹੜਾ ਹੈ ਉਹ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ, ਜਾਂ ਹੋਰ ਬਹੁਤ ਸਾਰੀਆਂ ਇਹ ਆਪਸ ਦੇ ਵਿੱਚ ਜਿਹੜੀਆਂ ਸਾਡੇ ਇੰਟਰਵੂਵਨ ਨੇ ਜਿਹੜੀਆਂ ਸਾਡੇ ਕਲਚਰ ਦੇ ਵਿੱਚ ਇੱਕ ਦੂਜੇ ਦੇ ਨਾਲ ਇੱਕ ਉਸ ਦੇ ਵਿੱਚ ਇੰਨੀਆਂ ਨੇੜਿਓਂ ਜੁੜੀਆਂ ਹੋਈਆਂ ਨੇ ਕਿ ਉਹਨੂੰ ਤੁਸੀਂ ਆਪਾਂ ਅਲੱਗ ਕਰਕੇ ਜਿਹੜਾ ਹੈ ਉਹ ਨਹੀਂ ਦੇਖ ਸਕਦੇ। ਤੇ ਫਿਰ ਇੱਥੇ ਇਹੋ ਜਿਹੇ ਮੌਕੇ ਤੇ ਤਾਂ ਇਹਨਾਂ ਗੱਲਾਂ ਦਾ ਨੋਟਸ ਲੈਣ ਦੀ ਬਾਹਲੀ ਕੋਈ ਜ਼ਰੂਰਤ ਨਹੀਂ ਹੁੰਦੀ, ਪਰ ਕਿਉਂਕਿ ਸੋਸ਼ਲ ਮੀਡੀਆ ਦਾ ਚਲੋ ਆਪਣਾ ਸੁਭਾਅ ਹੈ, ਉਹਨੇ ਆਪਣੇ ਤਰੀਕੇ ਨਾਲ ਚੱਲਣਾ, ਉਹਨੇ ਤਿੱਖੀ ਗੱਲ ਕਰਨੀ ਹੈ, ਉਹਨੂੰ ਇਹ ਵੀ ਪਰਵਾਹ ਨਹੀਂ ਇਹਦੇ ਨਾਲ ਸੋਸਾਇਟੀ ਤੇ ਕੀ ਅਸਰ ਪੈਂਦਾ, ਜਾਂ ਉਹਨੇ ਆਪਣਾ ਸੌਦਾ ਵੇਚਣਾ ਕਿ ਮੇਰਾ ਕਿਸ ਤਰ੍ਹਾਂ ਵੇਚ ਸਕਦਾ। ਸੋ ਇਸ ਤਰ੍ਹਾਂ ਦੀ ਜਿਹੜੀ ਇਹ ਗੱਲ ਹੈ, ਪਰ ਇਹ ਕਿ ਇਹਦੀ ਇੰਪੋਰਟੈਂਸ ਜਿਹੜੀ ਹੈ ਉਹ ਨਾ ਹੀ ਖਤਮ ਹੋਣੀ ਹੈ ਨਾ ਹੀ ਹੋਈ ਹੈ, ਹੁਣ ਇੰਨੀ ਡਿਵੈਲਪਮੈਂਟ ਹੋ ਗਈ ਤੇ ਬਾਕੀ ਇਹ ਵੀ ਤੁਹਾਡਾ ਇੱਕ ਪਰਸਨਲ ਇਹ ਹੈ ਭੈਣ ਭਰਾ ਦੇ ਰਿਸ਼ਤੇ ਦਾ, ਤੇ ਕਿਹੜਾ ਪਰਿਵਾਰ ਇਹਨੂੰ ਕਿਸ ਲੈਵਲ ਤੱਕ ਮੰਨਦਾ ਹੈ ਕਿੰਨਾ ਮੰਨਦਾ, ਤੇ ਉਹ ਮੈਨੂੰ ਨਹੀਂ ਲੱਗਦਾ ਕੋਈ ਇਹਦੇ ਚ ਕੋਈ ਧਰਮ ਦਾ ਦਖਲ ਹੈ ਜਾਂ ਹੋਣਾ ਚਾਹੀਦਾ। ਠੀਕ ਹੈ ਪਿੱਛੋਂ ਪੁਰਾਣਿਕ ਕਥਾਵਾਂ ਚੱਲੀਆਂ ਹੋਈਆਂ, ਹੋਰ ਬਹੁਤ ਸਾਰੇ ਤਿਉਹਾਰਾਂ ਦੇ ਨਾਲ ਉਹ ਜੁੜੀਆਂ ਹੋਈਆਂ ਨੇ, ਤੇ ਪਰ ਮੁੱਖ ਤੌਰ ਤੇ ਸਾਡਾ ਜਿਹੜਾ ਹੈਗਾ ਸਮਾਜਿਕ ਸੱਭਿਆਚਾਰਕ ਇਹਦਾ ਪੱਖ ਹੈ ਜਿਹੜਾ ਹੈਗਾ ਉਹ ਬਹੁਤ ਮਹੱਤਵਪੂਰਨ ਹੈ। ਹਾਂਜੀ
0: ਜੀ, ਬਹੁਤ ਧੰਨਵਾਦ ਪ੍ਰੀਤਮ ਜੀ ਇਸ ਸਾਰੀ ਜਾਣਕਾਰੀ ਦੇ ਲਈ, ਸ਼ੁਕਰੀਆ ਤੁਹਾਡਾ। ਸੋ ਇਸੀ ਪ੍ਰੀਤਮ ਸਿੰਘ ਰੁਪਾਲ ਜੀ ਰੱਖੜੀ ਦਾ ਤਿਉਹਾਰ ਔਰ ਉਹਦੀ ਇਤਿਹਾਸਕ ਮਹੱਤਤਾ ਦੇ ਨਾਲ ਜੁੜੀ ਹੋਈ ਗੱਲ ਕਰ ਰਹੇ ਸੀਗੇ, ਔਰ ਨਾਲ ਹੀ ਦੱਸ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਸ ਤਰੀਕੇ ਦੇ ਨਾਲ ਅੱਜ ਦੇ ਦੌਰ ਦੇ ਵਿੱਚ ਸਾਨੂੰ ਇਸ ਤਿਉਹਾਰ ਨੂੰ ਮਨਾਉਣਾ ਚਾਹੀਦਾ ਨਹੀਂ ਮਨਾਉਣਾ ਚਾਹੀਦਾ, ਇਸ ਕਿਸਮ ਦੀ ਸਿੱਖ ਕੁਝ ਲੋਕ ਦੇ ਰਹੇ ਹੈਗੇ ਨੇ। ਇੱਕ ਪੁਰਾਣੀ ਕਹਾਣੀ ਜਿਹੜੀ ਹੈ ਉਹ ਦੋ ਕਥਾਵਾਂ ਦੋ ਕਹਾਣੀਆਂ ਸਾਡੇ ਇਤਿਹਾਸ ਦੇ ਵਿੱਚੋਂ ਮਿਲਦੀਆਂ ਨੇ। ਇੱਕ ਤਾਂ ਹੈਗੀ ਹੈ ਪੁਰਾਣ ਨੇ ਹਿੰਦੂ ਧਰਮ ਦੇ ਵਿੱਚ ਅਲੱਗ ਅਲੱਗ ਕਿਸਮ ਦੇ ਜਿਹੜੇ ਪੁਰਾਣ ਲਿਖੇ ਗਏ ਹੈਗੇ ਨੇ, ਅਤੇ ਉਹਨਾਂ ਦੇ ਵਿੱਚੋਂ ਇੱਕ ਹੈਗਾ ਭਵਿਸ਼ਯ ਪੁਰਾਣ, ਅਤੇ 18 ਮੇਜਰ ਪੁਰਾਣ ਮੰਨੇ ਜਾਂਦੇ ਹੈਗੇ ਨੇ, 18 ਮਾਈਨਰ ਪੁਰਾਣ ਮੰਨੇ ਜਾਂਦੇ ਹੈਗੇ ਨੇ। ਮੇਜਰ ਪੁਰਾਣ ਜਿਹੜੇ ਜਿਵੇਂ ਬ੍ਰਹਮ ਪੁਰਾਣ, ਪਦਮ ਪੁਰਾਣ, ਵਿਸ਼ਨੂੰ ਪੁਰਾਣ, ਭਗਵਤ, ਨਾਰਦ ਪੁਰਾਣ, ਇਸ ਤਰੀਕੇ ਦੇ ਨਾਲ ਹੈ ਨਾ, ਅਤੇ ਇਸੇ ਤਰੀਕੇ ਦੇ ਨਾਲ ਭਵਿਸ਼ਯ ਪੁਰਾਣ ਵੀ ਉਹਨਾਂ ਦੇ ਵਿੱਚੋਂ ਇੱਕ ਹੈ, ਮੇਜਰ ਪੁਰਾਣ ਦੇ ਵਿੱਚ ਜਿਹੜੇ ਮਹਾਪੁਰਾਣ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਉਹਦੇ ਵਿੱਚੋਂ ਭਵਿਸ਼ਯ ਪੁਰਾਣ ਦੇ ਵਿੱਚ ਇੱਕ ਕਥਾ ਦਰਜ ਹੈਗੀ ਉਹ ਇਹ ਹੈ ਕਿ ਇੰਦਰ ਅਤੇ ਸ਼ਚੀ ਦੀ ਕਹਾਣੀ, ਦੂਸਰੀ ਵੈਸੇ ਭਗਵਤ ਗੀਤਾ ਦੇ ਵਿੱਚ, ਭਗਵਤ ਗੀਤਾ ਨਹੀਂ ਕਹਿ ਸਕਦੇ ਸ਼੍ਰੀਮਦ ਭਾਗਵਤ ਪੁਰਾਣ ਦੇ ਵਿੱਚ ਹੈਗੀ ਹੈ, ਉਹ ਵਾਮਨ ਅਤੇ ਬਾਲੀ ਦੀ ਕਹਾਣੀ ਹੈ। ਦੋਵਾਂ ਕਹਾਣੀਆਂ ਦਾ ਸਮਾਂਕਾਲ ਕੀ ਰਿਹਾ ਹੋਏਗਾ ਇਹ ਨਹੀਂ ਤੈਅ ਕੀਤਾ ਜਾ ਸਕਦਾ, ਇਸੇ ਕਰਕੇ ਇਹਨਾਂ ਨੂੰ ਮਾਇਥੋਲੋਜੀ ਕਿਹਾ ਜਾਂਦਾ, ਹਿਸਟਰੀ ਨਹੀਂ ਕਿਹਾ ਜਾਂਦਾ। ਮਾਇਥੋਲੋਜੀ ਯਾਨੀ ਕਿ ਜਿਹੜੇ ਹਿਸਟਰੀ ਦੇ ਵਿੱਚ ਕਿਸੇ ਕਿਸਮ ਦੀ ਇੱਕ ਜਿਹੜੀ ਆਈਡੀਓਲੋਜੀ ਹੈ ਉਹਦੇ ਨਾਲ ਜੁੜੀਆਂ ਹੋਈਆਂ ਕਹਾਣੀਆਂ ਹੋਣ, ਉਹਦੇ 'ਚ ਥੋੜ੍ਹੀ ਥੋੜ੍ਹੀ ਮਿੱਥ ਵੀ ਸ਼ਾਮਲ ਹੋ ਜਾਂਦੀ ਹੈ, ਉਹ ਸਮੇਂ ਸਮੇਂ ਦੇ ਉੱਤੇ ਹੁੰਦੀ ਰਹਿੰਦੀ ਹੈ, ਉਹਦੇ ਵਿੱਚ ਬਦਲਾਅ ਹੁੰਦੇ ਰਹਿੰਦੇ ਨੇ। ਹੋ ਸਕਦਾ ਕਿ ਅੱਜ ਤੋਂ 100 ਸਾਲ ਪਹਿਲਾਂ ਜਦੋਂ ਕਿਸੇ ਨੇ ਇਹ ਕਹਾਣੀ ਦੱਸੀ ਹੋਵੇ ਉਹਦਾ ਕੋਈ ਰੂਪ ਹੋਰ ਹੋਵੇ, ਹੁਣ ਮੈਂ ਜਦੋਂ ਦੱਸ ਰਿਹਾ ਇਹ ਕੁਛ ਹੋਰ ਕਿਸਮ ਦੀ ਹੈ ਜੋ ਸਾਡੇ ਤੱਕ ਅੱਜ ਦੀ ਤਰੀਕ 'ਚ ਪਹੁੰਚ ਰਹੀ ਹੈ, ਅਤੇ ਅੱਜ ਤੋਂ 100-200 ਸਾਲ ਬਾਅਦ ਇਹ ਕਹਾਣੀ ਦੇ ਵਿੱਚ ਕੁਛ ਹੋਰ ਤਬਦੀਲੀਆਂ ਹੋ ਜਾਣ। ਪਰ ਇੱਦਾਂ ਨਹੀਂ ਕਿ ਉਹ ਕਹਾਣੀ ਨਹੀਂ ਹੋਈ, ਇੱਦਾਂ ਨਹੀਂ ਕਿ ਉਹ ਹਿਸਟਰੀ ਦਾ ਪਾਰਟ ਨਹੀਂ ਹੈ, ਬਸ ਉਹਦੀਆਂ ਜਿਹੜੀ ਇਹ ਫਿਗਰਸ ਨੇ ਫੈਕਟਸ ਨੇ ਉਹਦੇ ਵਿੱਚ ਥੋੜ੍ਹਾ ਜਿਹਾ ਬਦਲਾਅ ਹੁੰਦਾ ਰਹਿੰਦਾ ਹੈਗਾ। ਸੋ ਇਸੇ ਕਰਕੇ ਉਹਨੂੰ ਮਿੱਥ ਦੇ ਥੋੜ੍ਹਾ ਜਿਹਾ ਨੇੜੇ ਜ਼ਿਆਦਾ ਲੈ ਜਾਇਆ ਜਾਂਦਾ। ਰਾਜਾ ਬਲੀ ਵੀ ਇੰਦਰ ਦੇ ਕਾਲ ਦੇ ਵਿੱਚ ਹੀ ਹੋਇਆ ਸੀਗਾ। ਸੋ ਪੈਡਲਰ ਜਿਹੜਾ ਟਾਈਮ ਫਰੇਮ ਦੇ ਵਿੱਚ ਹੋਈਆਂ ਹੋਣਗੀਆਂ ਕਹਾਣੀਆਂ, ਅਤੇ ਇਹ ਵੀ ਥੋੜ੍ਹਾ ਜਿਹਾ ਦੱਸਣਾ ਮੁਸ਼ਕਲ ਹੈ ਕਿ ਪਹਿਲਾਂ ਕਿਹੜੀ ਘਟਨਾ ਵਾਪਰੀ, ਦੂ ਬਾਅਦ 'ਚ ਕਿਹੜੀ ਵਾਪਰੀ। ਪਰ ਜਾਣਕਾਰ ਇਹ ਕਹਿੰਦੇ ਨੇ ਕਿ ਸਮੁੰਦਰ ਮੰਥਨ ਪਹਿਲਾਂ ਹੋਇਆ ਅਤੇ ਫਿਰ ਵਾਮਨ ਅਵਤਾਰ ਹੋਇਆ। ਸੋ ਸਮੁੰਦਰ ਮੰਥਨ ਤੋਂ ਪਹਿਲਾਂ ਦੀ ਜੇ ਗੱਲ ਕਰੀਏ, ਭਵਿਸ਼ਯ ਪੁਰਾਣ ਦੇ ਵਿੱਚ ਲਿਖਿਆ ਗਿਆ ਕਿ ਦੇਵਤਿਆਂ ਅਤੇ ਦਾਨਵਾਂ ਦੇ ਦਰਮਿਆਨ ਜੰਗ ਹੁੰਦੀ ਹੈ। ਉਦੋਂ ਦਾਨਵ ਜਾਂ ਜਿਹੜੇ ਰਾਕਸ਼ਸ ਸੀਗੇ ਉਹ ਭਾਰੀ ਪੈਣ ਲੱਗਦੇ ਨੇ। ਐਸੇ ਦੇ ਵਿੱਚ ਦੇਵਤਿਆਂ ਨੂੰ ਹਾਰਦਾ ਦੇਖ ਕੇ ਇੰਦਰ ਘਬਰਾ ਕੇ ਗੁਰੂ ਦੇ ਕੋਲ ਜਾਂਦੇ ਨੇ, ਰਿਸ਼ੀ ਬ੍ਰਹਸਪਤੀ ਦੇ ਕੋਲ ਜਾਂਦੇ ਨੇ। ਰਿਸ਼ੀ ਬ੍ਰਹਸਪਤੀ ਸੁਝਾਅ ਦਿੰਦੇ ਨੇ ਕਿ ਇੰਦਰ ਦੀ ਆਪਣੀ ਪਤਨੀ ਜਿਹੜੇ ਨੇ, ਇੰਦਰਾਨੀ ਜਿਨ੍ਹਾਂ ਨੂੰ ਸ਼ਚੀ ਕਿਹਾ ਜਾਂਦਾ, ਉਹਨਾਂ ਦੇ ਕੋਲ ਇਹਦਾ ਹੱਲ ਹੈਗਾ। ਅਤੇ ਉਹਨਾਂ ਦੇ ਕੋਲ ਜਾਂਦੇ ਨੇ ਅਤੇ ਉਹ ਰੇਸ਼ਮ ਦਾ ਇੱਕ ਧਾਗਾ ਮੰਤਰਾਂ ਦੇ ਵਿੱਚ ਬੰਨ੍ਹ ਕੇ ਆਪਣੇ ਪਤੀ ਦੇ ਹੱਥ ਦੇ ਉੱਤੇ, ਇੰਦਰ ਦੇ ਹੱਥ ਦੇ ਉੱਤੇ ਬੰਨ੍ਹ ਦਿੰਦੇ ਨੇ। ਔਰ ਇਹ ਸੰਜੋਗ ਦੱਸਿਆ ਜਾਂਦਾ ਕਿ ਉਸ ਦਿਨ ਸਾਉਣ ਮਹੀਨੇ ਦੀ ਪੁੰਨਿਆ ਸੀਗੀ, ਅਤੇ ਇਸੇ ਕਰਕੇ ਇੰਦਰ ਜਿਹੜੇ ਸੀ ਉਸ ਦਿਨ ਜਿੱਤੇ ਸੀਗੇ। ਔਰ ਉਦੋਂ ਤੋਂ ਹੀ ਪਤਨੀਆਂ ਆਪਣੇ ਪਤੀ ਦੇ ਗੁੱਟ ਦੇ ਉੱਤੇ ਜੰਗ 'ਚ ਜਾਣ ਤੋਂ ਪਹਿਲਾਂ ਇਸ ਕਿਸਮ ਦੇ ਨਾਲ ਇੱਕ ਮੌਲੀ ਬੰਨ੍ਹਦੀਆਂ ਹੁੰਦੀਆਂ ਸੀ, ਇੱਕ ਧਾਗਾ ਬੰਨ੍ਹਦੀਆਂ ਹੁੰਦੀਆਂ ਸੀ। ਇਹ ਇੱਕ ਕਥਾ ਹੈਗੀ ਹੈ, ਹੁਣ ਇਹਨੂੰ ਜੋੜਿਓ ਨਾ, ਪਹਿਲਾਂ ਦੂਜੀ ਸੁਣ ਲਓ। ਦੂਜੀ ਇਹ ਹੈ ਕਿ ਸਕੰਦ ਪੁਰਾਣ ਜਾਂ ਸ਼੍ਰੀਮਦ ਭਾਗਵਤ ਪੁਰਾਣ ਦੇ ਵਿੱਚ ਵੀ ਇੱਕ ਕਥਾ, ਉਹ ਹੈਗੀ ਹੈ ਕਿ ਜਿਹੜਾ ਰਾਕਸ਼ਸਾਂ ਦਾ ਇੱਕ ਰਾਜਾ ਹੁੰਦਾ ਸੀ, ਪਰ ਉਹ ਚੰਗਾ ਰਾਜਾ ਹੁੰਦਾ ਸੀ, ਰਾਜਾ ਬਲੀ, ਉਹਨੇ ਦੇਵਤਿਆਂ ਦੇ ਨਾਲ ਜੰਗ ਕਰਕੇ ਸਵਰਗ ਦੇ ਉੱਤੇ ਅਧਿਕਾਰ ਕਰ ਲਿਆ ਔਰ ਕਬਜ਼ਾ ਲੈ ਲਿਆ। ਪਰ ਉਸ ਤੋਂ ਬਾਅਦ ਫਿਰ ਉਹ ਹੰਕਾਰੀ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਉਹਨੂੰ ਇਹ ਲੱਗਣ ਲੱਗ ਗਿਆ ਕਿ ਉੱਪਰ ਸਵਰਗ ਲੋਕ ਅਤੇ ਥੱਲੇ ਪ੍ਰਿਥਵੀ ਲੋਕ ਅਤੇ ਉਹ ਤੋਂ ਥੱਲੇ ਪਤਾਲ ਲੋਕ, ਉਹਨਾਂ ਤਿੰਨਾਂ ਦਾ ਉਹੀ ਇੱਕ ਸਵਾਮੀ ਹੈਗਾ, ਉਹੀ ਇੱਕ ਕਰਤਾ ਧਰਤਾ ਹੈਗਾ। ਸੋ ਉਹਦੇ 'ਚ ਹੰਕਾਰ ਭਰ ਗਿਆ। ਸੋ ਹੰਕਾਰ ਖਤਮ ਕਰਨ ਦੇ ਲਈ ਫਿਰ ਭਗਵਾਨ ਵਿਸ਼ਨੂੰ ਨੇ ਕਹਿੰਦੇ ਨੇ ਕਿ ਵਾਮਨ ਅਵਤਾਰ ਲਿਆ ਸੀਗਾ, ਅਤੇ ਇੱਕ ਬ੍ਰਾਹਮਣ ਦੇ ਵੇਸ਼ਭੂਸ਼ਾ ਦੇ ਵਿੱਚ ਉਹ ਰਾਜਾ ਬਲੀ ਦੇ ਗੇਟ ਦੇ ਉੱਤੇ ਪਹੁੰਚਦੇ ਨੇ, ਰਾਜਮਹਿਲ 'ਚ ਭੀਖ ਮੰਗਣ, ਭਿਕਸ਼ਾ ਕਹਿੰਦੇ ਨੇ, ਕਿਉਂਕਿ ਰਾਜਾ ਬਲੀ ਦਾਨਵੀਰਤਾ ਸੀਗੇ। ਇੱਕ ਉਹਦਾ ਕਰੈਕਟਰ ਦਾ ਇਹ ਵੀ ਇੱਕ ਸੀਗਾ ਕਿ ਉਹ ਚੰਗਾ ਸੀਗਾ ਉਹ ਤੋਂ ਪਹਿਲਾਂ, ਹੰਕਾਰੀ ਹੋਣ ਤੋਂ ਪਹਿਲਾਂ। ਸੋ ਉਹ ਕਹਿੰਦਾ ਕਿ ਠੀਕ ਹੈ, ਤੁਸੀਂ ਮੰਗੋ, ਜੋ ਵੀ ਕਹੋਗੇ, ਮੇਰੇ ਕੋਲ ਕਿਹੜੀ ਇਹੋ ਜਿਹੀ ਚੀਜ਼ ਹੈ ਜਿਹੜੀ ਮੈਂ ਨਹੀਂ ਦੇ ਸਕਦਾ। ਅਤੇ ਵਾਮਨ ਅਵਤਾਰ 'ਚ ਸੀਗੇ ਭਗਵਾਨ ਵਿਸ਼ਨੂੰ, ਉਹਨਾਂ ਨੇ ਕਿਹਾ ਕਿ ਤਿੰਨ ਜ਼ਮੀਨ, ਤਿੰਨ ਜਿਹੜੇ ਪੈਰ ਨੇ ਉਹ ਜ਼ਮੀਨ ਦੇ ਦਿਉ ਮੈਨੂੰ। ਬਲੀ ਨੇ ਉਦੋਂ ਹੀ ਹਾਂ ਕਰਤੀ, ਉਹ ਕਹਿੰਦਾ ਵੀ ਤਿੰਨ ਪੈਰ ਵੀ ਜਿਵੇਂ ਤਿੰਨ ਕਦਮ ਹੁੰਦੇ ਹੁੰਦੇ ਨੇ, ਇੱਕ ਕਦਮ, ਦੂਜਾ ਕਦਮ, ਤੀਜਾ, ਜਿਵੇਂ ਹੀ ਤਿੰਨ ਪੈਰ ਉਹਨਾਂ ਨੇ ਜ਼ਮੀਨ ਦੇਣੀ ਸਵੀਕਾਰ ਕੀਤੀ ਤਾਂ ਭਗਵਾਨ ਨੇ ਕਿਹਾ ਕਿ ਪੈਰ ਮੇਰੇ ਹੋਣਗੇ। ਸੋ ਉਹਨਾਂ ਨੇ ਇੱਕ ਪੈਰ ਦੇ ਵਿੱਚ ਪੂਰਾ ਆਸਮਾਨ ਪਤਾਲ ਅਤੇ ਧਰਤੀ ਨਾਪ ਲਏ, ਅਤੇ ਫਿਰ ਪੁੱਛਿਆ ਕਿ ਹੁਣ ਦੱਸੋ ਕਿ ਦੋ ਪੈਰ ਤਾਂ ਮੈਂ ਰੱਖਦੇ ਨੇ, ਤੀਜਾ ਕਿੱਥੇ ਰੱਖਾਂ। ਤਾਂ ਫਿਰ ਰਾਜਾ ਬਲੀ ਨੇ ਕਿਹਾ ਕਿ ਵੀ ਇਹ ਗੱਲ ਤਾਂ ਨਹੀਂ ਹੋ ਸਕਦੀ, ਵੀ ਮੈਂ ਆਪਣੇ ਵਚਨ ਤੋਂ ਤਾਂ ਨਹੀਂ ਮੁੱਕਰ ਸਕਦਾ, ਤੁਸੀਂ ਤੀਜਾ ਮੇਰੇ ਸਿਰ 'ਤੇ ਰੱਖ ਦਿਉ। ਫਿਰ ਰਾਜਾ ਬਲੀ ਦੇ ਉੱਤੇ ਉਹਨੂੰ ਰਸਤਾਲ ਬਣਾ ਕੇ ਫਿਰ ਉਹ ਚਲੇ ਗਏ। ਔਰ ਇਸ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਜਾਂਦੇ ਹੋਏ ਭਗਵਾਨ ਵਿਸ਼ਨੂੰ ਉਹਨੂੰ ਇਹ ਵੀ ਕਹਿ ਗਏ ਕਿ ਤੂੰ ਅਮਰ ਰਹੇਗਾ। ਪਰ ਬਲੀ ਨੇ ਇਸ ਵਰਦਾਨ ਦੇ ਨਾਲ ਹੀ ਆਪਣੀ ਭਗਤੀ ਜਿਹੜੀ ਸੀਗੀ ਉਹ ਵੀ ਨਾਲ ਨਾਲ ਜਾਰੀ ਰੱਖੀ। ਹੁਣ ਕਹਿੰਦੇ ਨੇ ਕਿ ਜਿਹੜਾ ਰਾਜਾ ਬਲੀ ਹੈ ਉਹ ਬੇਸ਼ੱਕ ਇੱਕ ਟਾਈਮ ਦੇ ਉੱਤੇ ਦੇਵਤਿਆਂ ਦੇ ਉਲਟ ਹੋ ਗਿਆ ਸੀਗਾ, ਪਰ ਭਗਵਾਨ ਨੇ, ਕਿਉਂਕਿ ਉਹਨੇ ਵਚਨ ਆਪਣਾ ਬਣਾ ਕੇ ਰੱਖਿਆ ਸੀਗਾ, ਤਾਂ ਇਸ ਕਰਕੇ ਉਹਨੇ ਭਗਵਾਨ ਨੇ ਉਹਨੂੰ ਅਜਰ ਅਮਰ ਹੋਣ ਦਾ ਇੱਕ ਵਰਦਾਨ ਦੇ ਦਿੱਤਾ ਸੀ। ਅਤੇ ਇਸ ਤਰੀਕੇ ਦੇ ਨਾਲ ਉਹ ਤੋਂ ਬਾਅਦ ਫਿਰ ਦਿਨ ਰਾਤ ਉਹ ਉਹਨਾਂ ਦੀ ਭਗਤੀ ਕਰਨ ਲੱਗ ਗਿਆ। ਵਾਮਨ ਅਵਤਾਰ ਤੋਂ ਬਾਅਦ ਲਕਸ਼ਮੀ ਜੀ ਦੇ ਕੋਲ ਭਗਵਾਨ ਨੇ ਫਿਰ ਜਾਣਾ ਸੀਗਾ, ਪਰ ਭਗਵਾਨ ਇਹ ਦੇ ਕੇ ਵਚਨ ਦੇ ਕੇ ਫਸ ਗਏ ਕਿ ਬਲੀ ਤਾਂ ਸਾਰਾ ਦਿਨ ਉਹਨਾਂ ਦੀ ਸੇਵਾ ਦੇ ਵਿੱਚ ਲੱਗਿਆ ਰਹਿੰਦਾ, ਬਲੀ ਉਹਨਾਂ ਦੇ ਬਾਰੇ ਸੋਚਦਾ ਰਹਿੰਦਾ। ਇੱਧਰੋਂ ਲਕਸ਼ਮੀ ਮਾਤਾ ਚਿੰਤਤ ਹੋ ਗਏ। ਨਾਰਦ ਜੀ ਨੇ ਲਕਸ਼ਮੀ ਜੀ ਨੂੰ ਇੱਕ ਤਰੀਕਾ ਦੱਸਿਆ, ਕਹਿੰਦੇ ਕਿ ਉਦੋਂ ਲਕਸ਼ਮੀ ਜੀ ਨੇ ਰਾਜਾ ਬਲੀ ਨੂੰ ਰੱਖੜੀ ਬੰਨ੍ਹੀ, ਆਪਣਾ ਭਰਾ ਬਣਾਇਆ, ਅਤੇ ਫਿਰ ਵਿਸ਼ਨੂੰ ਜੀ ਨੂੰ ਉੱਥੋਂ ਲੈ ਕੇ ਗਏ ਕਿ ਨਹੀਂ ਤਾਂ ਇਹਨਾਂ ਨੇ ਇਹਦੀ ਸੇਵਾ 'ਚ ਹੀ ਲੱਗਿਆ ਰਹਿਣਾ ਹੈਗਾ, ਅਤੇ ਵਿਸ਼ਨੂੰ ਜੀ ਨੂੰ ਉਹਨੇ ਜਾਣ ਨਹੀਂ ਦੇਣਾ। ਅਤੇ ਉਹ ਦਿਨ ਵੀ ਜਿਹੜਾ ਸੀਗਾ ਸਾਉਣ ਮਹੀਨੇ ਦੀ ਪੂਰਨਮਾਸੀ ਦੱਸਿਆ ਜਾਂਦਾ, ਅਤੇ ਉਸ ਦਿਨ ਬਲੀ ਨੂੰ ਆਪਣਾ ਭਰਾ ਬਣਾ ਕੇ ਮਾਤਾ ਲਕਸ਼ਮੀ ਨੇ ਇਹ ਵਚਨ ਲਿਆ ਸੀਗਾ ਕਿ ਮੇਰੀ ਅਤੇ ਰੱਖਿਆ ਜਿਹੜੀ ਹੈ ਮੇਰੇ ਇੰਦਰ ਦੀ, ਤੂੰ ਆਪਣੇ ਭਗਵਾਨ ਦੀ ਜਿਹੜੀ ਤੂੰ ਉਹ ਕਿਹਾ ਉਹਨਾਂ ਤੋਂ ਵਚਨ ਲਿਆ ਕਿ ਮੈਂ ਤੁਹਾਡੀ ਸੇਵਾ 'ਚ ਰਹੂੰਗਾ, ਅਤੇ ਮੇਰੀ ਰੱਖਿਆ ਇਹੀ ਹੈ ਕਿ ਤੂੰ ਉਹਨਾਂ ਨੂੰ ਹੁਣ ਜਾਣ ਦੇ, ਅਤੇ ਤੂੰ ਉਹਨਾਂ ਦੀ ਜਿਹੜੀ ਸੇਵਾ ਹੁਣ ਬਸ ਤੇਰੀ ਇੰਨੀ ਹੋ ਗਈ। ਸੋ ਇਸ ਤਰੀਕੇ ਦੇ ਨਾਲ ਉੱਥੇ ਉਹ ਕਹਾਣੀ ਖਤਮ ਹੋ ਜਾਂਦੀ ਹੈ। ਇਹ ਪੁਰਾਤਨ ਕਹਾਣੀਆਂ ਨੇ, ਪਰ ਉਹਦੇ ਤੋਂ ਬਾਅਦ ਫਿਰ ਇਹਦਾ ਕੋਈ ਇੱਕ ਤਾਲੁਕਾਤ ਕਿਸੇ ਤਰੀਕੇ ਦੇ ਨਾਲ ਕਿਵੇਂ ਅੱਗੇ ਚੱਲ ਕੇ ਵਧਿਆ ਹੋਊਗਾ, ਜਾਂ ਕਿਵੇਂ ਕਿਵੇਂ ਤੁਹਾਡੇ ਇਤਿਹਾਸ ਤੋਂ ਕੋਈ ਕਹਾਣੀ, ਤੁਹਾਡੀ ਮਾਇਥੋਲੋਜੀ ਤੋਂ ਕੋਈ ਕਹਾਣੀ ਤੁਹਾਡੇ ਸੱਭਿਆਚਾਰ ਦਾ ਹਿੱਸਾ ਬਣ ਜਾਂਦੀ ਹੈ। ਅਤੇ ਜਿੱਦਾਂ ਦੱਸਿਆ ਕਿ ਗੋਰਿਆਂ ਦੇ ਸਮੇਂ ਵੀ ਭਾਰਤ ਦੇ ਵਿੱਚ ਚਾਹੇ ਮੁਸਲਮਾਨ ਸੀ, ਚਾਹੇ ਸਿੱਖ ਸੀ, ਚਾਹੇ ਹਿੰਦੂ ਸੀ, ਉਹ ਇਸ ਤਿਉਹਾਰ ਨੂੰ ਮਨਾਉਣ ਲੱਗ ਪਏ ਸੀਗੇ, ਮਨਾਉਂਦੇ ਹੁੰਦੇ ਸੀ, ਉਸ ਤੋਂ ਪਹਿਲਾਂ ਵੀ ਮਨਾਈ ਰਹੇ ਸੀਗੇ। ਸੋ ਇਸ ਤਰੀਕੇ ਦੇ ਨਾਲ ਮਨਾਉਂਦੇ ਆ ਰਹੇ ਹਾਂ। ਤੋ ਇਹਨੂੰ ਕਿਸੇ ਧਰਮ ਦੇ ਨਾਲ ਤਾਂ ਉਸ ਵਕਤ ਵੀ ਨਹੀਂ ਜੋੜ ਕੇ ਦੇਖਿਆ, ਹੁਣ ਵੀ ਨਹੀਂ ਦੇਖਣਾ ਚਾਹੀਦਾ ਹੈਗਾ। ਕਹਾਣੀਆਂ ਜ਼ਰੂਰ ਅਲੱਗ ਅਲੱਗ ਹੈਗੀਆਂ ਨੇ, ਪਰ ਉਹਨਾਂ ਦਾ ਕੋਈ ਐਡੀ ਕੋਈ ਰੈਲੀਵੈਂਸ ਹੈ ਨਹੀਂ ਉਸ ਤਿਉਹਾਰ ਦੇ ਨਾਲ ਕਿ ਹਾਂ ਉਹਦੇ ਕਰਕੇ ਇਹ ਰੱਖੜੀ ਮਨਾਈ ਜਾਂਦੀ ਹੈਗੀ ਹੈ। ਸਥਾਨਕ ਕਹਾਣੀਆਂ ਜ਼ਰੂਰ ਹੋ ਸਕਦੀਆਂ ਨੇ, ਕਿਸੇ ਏਰੀਆ ਦੀਆਂ ਲੋਕਲ ਸਟੋਰੀਜ਼ ਜ਼ਰੂਰ ਹੋ ਸਕਦੀਆਂ ਹੈਗੀਆਂ ਨੇ, ਔਰ ਉਹਨਾਂ ਤੋਂ ਇਨਕਾਰ ਵੀ ਨਹੀਂ ਕਰ ਸਕਦੇ ਆਪਾਂ। ਮਹਾਰਾਸ਼ਟਰ ਦੀਆਂ ਆਪਣੀਆਂ ਕਹਾਣੀਆਂ ਹੋਣਗੀਆਂ, ਉੱਤਰ ਪ੍ਰਦੇਸ਼ ਦੀਆਂ ਆਪਣੀਆਂ ਹੋਣਗੀਆਂ, ਵੈਸਟ ਬੰਗਾਲ ਦੀਆਂ ਆਪਣੀਆਂ ਹੋਣਗੀਆਂ, ਯੂਨੋ। ਸੋ ਇਸ ਤਰੀਕੇ ਦੇ ਨਾਲ ਹਰ ਇੱਕ ਸੱਭਿਆਚਾਰ ਦੀ ਆਪੋ ਆਪਣੀ ਕਹਾਣੀ ਹੋ ਸਕਦੀ ਹੈ, ਉਹਦੇ ਨਾਲ ਉਹਨਾਂ ਦੀ ਆਪਣੀ ਇੱਕ ਜੁੜਤ ਹੋ ਸਕਦੀ ਹੈ। ਪਰ ਰੱਖੜੀ ਦਾ ਤਿਉਹਾਰ ਭੈਣਾਂ ਅਤੇ ਵੀਰਾਂ ਦਾ ਤਿਉਹਾਰ ਹੈ। ਗੱਲ ਮੁੱਕਦੀ ਇਹ ਕਿ ਜੇ ਇਸ ਤਿਉਹਾਰ ਦੀ ਆਪਾਂ ਰੈਲੀਵੈਂਸ ਸਿਰਫ ਕੁਛ ਇੱਕ ਲੋਕਾਂ ਤੱਕ ਸੀਮਤ ਕਰਕੇ ਉਹਨੂੰ ਘੱਟ ਕਰ ਦਈਏ ਤਾਂ ਉਹ ਚੰਗੀ ਗੱਲ ਨਹੀਂ ਹੈਗੀ। ਅਤੇ ਬਾਕੀ ਜਿਹਨੇ ਮਨਾਉਣਾ ਉਹ ਮਨਾਈ ਜਾਣ, ਜਿਹਨੇ ਨਹੀਂ ਮਨਾਉਣਾ ਉਹ ਨਹੀਂ ਵੀ ਮਨਾ ਰਹੇ ਹੈਗੇ। ਸੋ ਇਹੋ ਜਿਹੀ ਕੋਈ ਗੱਲ ਹੈ ਨਹੀਂ। ਅਤੇ ਧੰਨਵਾਦ ਜੀ, ਦਿਓ ਇਜਾਜ਼ਤਾਂ ਫਿਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਫਿਲਹਾਲ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇੰਨਾ ਹੀ। ਅਤੇ ਜੇ ਤੁਹਾਡੀ ਕੋਈ ਫੀਡਬੈਕ ਹੁੰਦੀ ਹੈ ਇਸ ਪ੍ਰੋਗਰਾਮ ਨੂੰ ਲੈ ਕੇ ਤਾਂ 0472-6464 ਦੇ ਉੱਤੇ ਆਪਣੀ ਫੀਡਬੈਕ ਜ਼ਰੂਰ ਦੇ ਦਿਆ ਕਰੋ। ਦਿਓ ਇਜਾਜ਼ਤਾਂ, ਧੰਨਵਾਦ।

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ
1: ਓ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ
2: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
3: ਫਿਰ ਲਵਾਈਏ ਕਿੱਥੋਂ
2: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
4: Rhythm Boys Entertainment presents Bol Paave Na Bol
5: Pyar nu sunan layi kanna di ni dil di lod hundi
4: Kuch gallan kehniyan nahi pendiyan bas mehsoos karniyan pendiyan ne
5: Eho galya te main hunne apni zuban vadd ke ho jaanga
4: Is var gal sirf bolan di nahi dil di sunan di hai
6: Zindagi kive kattangi main nahi reh sakti ode bina mainu oh chahida
4: Releasing worldwide 4th September Written and directed by Rakesh Dhawan Love emotions ate relationships di kahani Bol Paave Na Bol
7: Smith's Lane by Movec vich apne bhavikh di shuruaat karo hune kadam chukko ate Smith's Lane de chune hoye lots te simit samay layi milan wale $30,000 tak di land rebate da fayda levo chunve yog lots te house and land package book karan te hissa le rahe builders vallon vadu $15,000 discount mil sakda hai eh offer 15 September 2026 nu khatam hai ajehe mauke zyada der nahi rehnde hor jankari layi ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
0: ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੇਵੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ਏਟੀਓ ਆਡਿਟਸ ਟੈਕਸ ਡਿਸਪਿਊਟਸ ਏਟੀਓ ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ sebipartners.au ਸੇਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
9: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
9: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
10: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
11: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com

ਭਾਂਡੇ ਪੂੰਡੇ ਮਾਜ ਉਹ ਸੋਰੀ ਸੋਰੀ ਸੋਰੀ ਸੋਰੀ ਗਾਲ ਨੀ ਕੱਢਣੀ।

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उते आओ एक बार फिर सुनदे हां इस हफ्ते दी एक बेहतरीन कहानी।
1: रेडियो हांजी 1674 एम समा हो चुका अज दी कहानी दा अज दे विचार दा। एक बार एक गुरु अपने चेलियां नूं लैके काली काली दे नाल रस्ते दे उते जा रहा ते नाल दी नाल समझा रहा, वेखो आपां हुण नदी दे पवित्र पाणी दे नाल अपने आप नूं साफ कर लिया, इशनान करके आपां आए हां। याद रहे रस्ते दे विच तुहाडे वस्त्र गंदे ना होना, क्योंकि आपां रस्ते दे विच पैंदा इक नाला क्रॉस करके मंदिर दे विच जाणा, ते उत्थे अज दा दिन तुहाडे विचों एक उत्तराधिकारी चुनिया जाएगा। जो कुछ भी तुसीं हुण तक सिक्ख्यावां दे रूप दे विच मेरे कोलों सिक्ख्या उस सारे कुछ दी अज तुहाडी परख होणी है। ख्याल रहे जिहड़ियां जिहड़ियां चीज़ां भी तुसीं सिक्खियां ने वो अज दे दिन चिंतन दे विच रहन। इसे तरह दियां काफ़ी सारियां हदायतां दिंदा गुरु चल रहा आखिरकार एक नाले दे उत्ते पहुँचदे ने। एक गंदा नाला क्रॉस करदिआं शिश्तां अगे लंघे ने, पर गुरु जदों लंघन लगा तो गुरु का करमंडल इस नाले दे विच डिग पिया। पानी इन्ना ज़्यादा गंदा इन्ना ज़्यादा गंदला कि दिख नहीं रहा करमंडल दिखिया सुटिया जां डिग्गिया कित्थे कि जे। गुरु ने कुछ कहा तो नहीं पर अपने चेलियां वल वेख रहा कि हुणे की करदे ने। मन दे विच कले कले चेले दे इहो चल रहा कि जे आपां नाले दे विच उतरे जेकर मंडल लभण दे लई गए फिर दोबारा तो दूर नदी दे विच नहाउण दे लई जाणा पऊगा, इशनान करन दे लई जाणा पऊगा, ते फिर आपां काफ़ी लेट हो जावांगे। जिहड़ा भी उतरिया हो सकदा उहदा चांस मिस हो जाए। तो होर भी बहुत सारे विचार मन दे विच चल रहे ने, इन्ने गंदे पानी दे विच आपां क्यों उतरीए, क्यों अपने आप नूं आपां गंदा करिए। तो कुछ एक तो शायद ये भी सोच रहे ने कि करमंडल ही आ फिर किहड़ी गल है, होर लिया जाऊगा आश्रम जावांगे उत्थे होर बथेरे पए ने, इंतजार दे विच ने कि गुरु अपने कदम अगे पुटे तो आपां भी इहदे पिछे पिछे हुण चलीए। पर गुरु उत्थे खड़ा, गुरु दे दिल नूं ये करमंडल बहुत प्यारा, उस तो बिना अगे नहीं जाना चाहुंदा। तो अचानक एक चेले का ध्यान एक पासे छोटी जी उम्र के एक नौजवान के उत्ते पैंदा। वो नौजवान जिहड़े जिहदे मैले चले जे कपड़े ने, तो इस नाले दे एक पासे बैठा कुछ ना कुछ कर रहा जिवें अपने नित दे रूटीन दे विचों कुछ ना कुछ करके अपना रोटी पानी का जुगाड़ कर रहा हो। चेले दे मन दे विच विचार आया होवे ना आप अपने कपड़े गंदे करन दे नालों इनू कहा जाए, इनू तो कोई फर्क नहीं पैना। चेले ने उन्हों आवाज़ मारी, अपनी सूझबूझ विखाई, तो गुरु नू काफ़ी प्रभावित किया जदों उन्हों मना लिया कि तू इस नाले दे विच उतर के गुरु का करमंडल कढ़ के लियावेंगा, इहदे बदले मैं तैनू एक सोने की मोर देंगा। ये नौजवान जिहड़ा कि किसी गरीब घर का लगता ही इहदे लई बड़ी वड्डी गल सी, झट नाले दे विच उतरिया ते थोड़ी देर बाद वो करमंडल कढ़ के बाहर लै आया, पर उन्नी देर तक उहदा शरीर पूरी तरह के नाल लिबड़ चुका है ते उहनूं शायद इस चीज़ के नाल कोई फर्क भी नहीं सी पैंदा क्योंकि उहदा नित दा काम सी, उहने ते रहना ही इत्थे सी। इदां दे ही मैले कुचले करमंडल कढ़िया बाहर, तो कढ़न तो बाद झट एक चेले ने हाथ वधाया कि हुण इहनूं मैं शायद धो लूँगा। चंगी तरह के नाल धोता बनाया, सकवांज किया, तो गुरु ने अपने हाथ च फड़ लिया। जांदे जांदे गुरु के मन के विच खरे की आई, उस छोटी उम्र के नौजवान नूं आवाज़ मारी तो कहा जे तू ਬੁਰਾ ਨਾ ਮਨਾਵੇਂ ਅਤੇ ਅੱਜ ਦੇ ਦਿਨ ਤੇਰੇ ਕੋਲ ਹੋਰ ਕੰਮ ਕੋਈ ਨਾ ਹੋਵੇ ਅਤੇ ਤੂੰ ਵੀ ਸਾਡੇ ਨਾਲ ਮੰਦਰ ਵੱਲ ਨੂੰ ਚੱਲ। ਰਸਤੇ ਦੇ ਵਿੱਚੋਂ ਤੈਨੂੰ ਕਿਤੋਂ ਇਸ਼ਨਾਨ ਵੀ ਕਰਾ ਦੇਵਾਂਗੇ। ਇਹ ਨੌਜਵਾਨ ਇਹ ਗੱਲ ਸੁਣ ਕੇ ਕਾਫੀ ਐਕਸਾਈਟਿਡ ਹੁੰਦਾ, ਕਾਫੀ ਉਤਸੁਕ ਹੁੰਦਾ ਕਿ ਜਿੱਥੇ ਜਾ ਰਹੇ ਨੇ ਮੈਂ ਵੀ ਤੇ ਜਾਵਾਂ, ਕਿੱਥੇ ਇਹ ਲੋਕ ਜਾਂਦੇ ਨੇ, ਕਿਉਂ ਇਹ ਲੋਕ ਮੇਰੇ ਨਾਲੋਂ ਵੱਖਰੇ ਨੇ, ਕੀ ਇਹਨਾਂ ਦੇ ਵਿੱਚ ਖਾਸ ਆ, ਇਹੋ ਜਿਹਾ ਕੀ ਇਹਨਾਂ ਨੇ ਕੀਤਾ ਕਿ ਆਪਣੇ ਤਨ ਨੂੰ ਇਹ ਭੂਰਾ ਵੀ ਗੰਦ ਨਹੀਂ ਲੱਗਣ ਦੇਣਾ ਚਾਹੁੰਦੇ, ਮੇਰੇ ਨਾਲੋਂ ਕੀ ਵੱਖਰਾ, ਜ਼ਰੂਰ ਜਾਣਾ ਚਾਹੀਦਾ। ਨੌਜਵਾਨ ਹੌਲੀ ਹੌਲੀ ਪਿੱਛੇ ਤੁਰ ਪੈਂਦਾ, ਚੁੱਪ ਚਾਪ ਪਿੱਛੇ ਤੁਰਿਆ ਰਹਿੰਦਾ, ਜਿੱਦਾਂ ਉਹ ਸਿਮਰਨ ਕਰਦੇ ਨੇ ਰਾਹ ਦੇ ਵਿੱਚ, ਜੋ ਵੀ ਭਜਨ ਬੰਦਗੀ ਕਰਦੇ ਨੇ ਪਿੱਛੇ ਪਿੱਛੇ ਰਿਪੀਟ ਕਰਦਾ ਰਹਿੰਦਾ। ਅਤੇ ਅੱਜ ਜਦੋਂ ਇਸ ਸਾਰੇ ਸਮਾਗਮ ਤੋਂ ਬਾਅਦ, ਪ੍ਰੋਗਰਾਮ ਤੋਂ ਬਾਅਦ ਉੱਤਰਾਧਿਕਾਰੀ ਐਲਾਨਿਆ ਜਾਣਾ ਸੀ, ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਚੁਣਿਆ ਜਾਣਾ ਸੀ, ਅਤੇ ਸਾਰਿਆਂ ਦੇ ਕੰਨ ਇਹ ਸੁਣ ਲਈ ਉਤਾਵਲੇ ਸੀ ਕਿ ਆਖਿਰਕਾਰ ਉਹ ਨਾਂ ਕਿਹਦਾ ਹੁੰਦਾ। ਆਪਣੇ ਆਪ ਦੇ ਵਿੱਚੋਂ ਇੱਕ ਦੂਸਰੇ ਦੀਆਂ ਕਿਆਸ ਲਾਈਆਂ ਰਾ ਰਹੇ ਨੇ, ਪਰ ਇਹ ਕੀ, ਗੁਰੂ ਨੇ ਉਸ ਮੁੰਡੇ ਦਾ ਨਾਂ ਐਲਾਨ ਦਿੱਤਾ ਜਿਹਨੇ ਉਹਦਾ ਕਰਮੰਡਲ ਕੱਢਿਆ ਸੀ। ਉਹ ਗਰੀਬ ਲੜਕਾ ਜਿਹਨੇ ਆਪਣੇ ਆਪ ਦੀ ਪਰਵਾਹ ਨਹੀਂ ਕੀਤੀ, ਜਿਹਨੇ ਇਹ ਨਹੀਂ ਵੇਖਿਆ ਕਿ ਮੇਰਾ ਕੋਈ ਨਾਤਾ ਨਹੀਂ ਆ ਗੁਰੂ ਦੇ ਨਾਲ, ਇਸ ਸਾਰੇ ਕੁਛ ਦੇ ਬਾਵਜੂਦ ਉਹਨੇ ਗੰਧਲੇ ਪਾਣੀ ਦੇ ਵਿੱਚ ਉਤਰ ਕੇ ਮੇਰਾ ਕਰਮੰਡਲ ਕੱਢ ਕੇ ਲਿਆਂਦਾ, ਅਤੇ ਉਸ ਤੋਂ ਬਾਅਦ ਉਹ ਸੋਨੇ ਦੀ ਮੋਹਰ ਵੀ ਲੈਣ ਤੋਂ ਮਨਾ ਕਰ ਦਿੱਤਾ, ਇਹ ਕਹਿ ਕੇ ਕਿ ਤੁਸੀਂ ਭਲੇ ਲੋਕ ਹੋ, ਤੁਸੀਂ ਰੱਬ ਦੇ ਨਾਲ ਜੁੜੇ ਲੋਕ ਹੋ, ਮੈਂ ਤੁਹਾਡੇ ਕੋਲੋਂ ਪੈਸੇ ਥੋੜ੍ਹੀ ਲਵਾਂਗਾ। ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਸ਼ਾਇਦ ਗੁਰੂ ਨੇ ਇਸ ਮੁੰਡੇ ਨੂੰ ਚੁਣ ਲਿਆ ਅਤੇ ਦੂਸਰਿਆਂ ਨੂੰ ਕਿਹਾ, ਸਾਲਾਂ ਦਰ ਸਾਲ ਤੁਸੀਂ ਮੇਰੇ ਨਾਲ ਰਹੇ ਹੋ ਪਰ ਇੱਕ ਪ੍ਰੀਖਿਆ ਤੱਕ ਨਹੀਂ ਪਾਸ ਕਰ ਸਕੇ, ਤੁਹਾਨੂੰ ਇਹ ਚੀਜ਼ ਨਹੀਂ ਸਮਝ ਆਈ ਕਿ ਗੁਰੂ ਦੀ ਕੀ ਰਮਜ ਹੁੰਦੀ ਹੈ, ਤੁਹਾਨੂੰ ਇਹ ਚੀਜ਼ ਨਹੀਂ ਸਮਝ ਆਈ ਕਿ ਗੁਰੂ ਦਾ ਤੁਹਾਡੀਆਂ ਨਜ਼ਰਾਂ ਦੇ ਵਿੱਚ ਕੀ ਸਥਾਨ ਹੋਣਾ ਚਾਹੀਦਾ। ਪਰ ਹੁਣ ਸਮਾਂ ਲੰਘ ਚੁੱਕਾ ਸੀ, ਸਾਰੇ ਸੋਚ ਰਹੇ ਸੀ ਕਿ ਇਹ ਕੀ ਹੋ ਗਿਆ, ਇੱਦਾਂ ਕਿੱਦਾਂ ਹੋ ਸਕਦਾ, ਇੱਕ ਮਿਲਕ ਚਲੇ ਵਿਅਕਤੀ ਨੂੰ ਅਤੇ ਜਿਹੜਾ ਗੁਰੂ ਨੂੰ ਅੱਜ ਪਹਿਲੇ ਦਿਨ ਮਿਲਿਆ, ਇਹਨੂੰ ਇਹ ਕਿੱਦਾਂ ਗੱਦੀ ਦੇ ਸਕਦਾ। ਪਰ ਹੁਣ ਨੂੰ ਕੁਛ ਵੀ ਹੋ ਸਕਦਾ, ਜਿਹਦੇ 'ਤੇ ਕਹਿੰਦੇ ਨੇ ਗੁਰੂ ਦੀ ਨਜ਼ਰ ਸਵੱਲੀ ਹੋ ਗਈ, ਬਸ ਹੋ ਗਈ। ਕਹਾਣੀ ਸਾਨੂੰ ਬਹੁਤ ਕੁਛ ਦੱਸਦੀ ਹੈ, ਅਤੇ ਸਭ ਤੋਂ ਵੱਡੀ ਚੀਜ਼, ਕਦੀ ਵੀ ਆਪਣੇ ਕੰਮ ਕਿਸੇ ਕੋਲੋਂ ਕਰਵਾਉਣ ਦੀ ਕੋਸ਼ਿਸ਼ ਨਾ ਕਰੋ। ਸ਼ਾਇਦ ਚੇਲਿਆਂ ਨੇ ਚਲਾਕੀ ਦੇ ਨਾਲ ਕਿਸੇ ਕੋਲੋਂ ਕਰਮੰਡਲ ਕਢਵਾ ਤਾਂ ਲਿਆ, ਕੰਮ ਰੁਕਿਆ ਨਹੀਂ, ਉਹਨਾਂ ਨੇ ਵੀ ਕੱਢਣਾ ਸੀ, ਉਹਨੇ ਵੀ ਕੱਢਤਾ, ਪਰ ਕਿਸੇ ਦਾ ਕੀਤਾ ਕੰਮ ਤੁਹਾਡੇ ਆਪਣੇ ਹੱਥੀਂ ਕੀਤੇ ਕੰਮ ਦੇ ਨਾਲੋਂ ਬਿਹਤਰ ਨਹੀਂ ਹੋ ਸਕਦਾ। ਇਸੇ ਤਰ੍ਹਾਂ ਦੇ ਨਾਲ ਆਪਾਂ ਆਪਣੇ ਕੰਮਾਂ ਕਾਰਾਂ ਦੇ ਉੱਤੇ ਵੀ ਕਰਦੇ ਹਾਂ, ਆਪਣੇ ਦੁਨਿਆਵੀ ਕੰਮਾਂ ਦੇ ਵਿੱਚ ਵੀ। ਆਪਾਂ ਕਦੀ ਵੀ ਵੇਖ ਲਈਏ, ਜਿਹੜਾ ਕੰਮ ਤੁਸੀਂ ਆਪਣੇ ਹੱਥੀਂ ਕਰ ਲੈਣਾ, ਉਹ ਵਾਲੀ ਸਫਾਈ, ਉਹ ਵਾਲੀ ਨੇਚਾ, ਉਹ ਕਦੀ ਕਿਸੇ ਦੂਸਰੇ ਜਿਹਨੂੰ ਤੁਸੀਂ ਪੈਸੇ ਦੇ ਕੇ ਕੰਮ ਕਰਾਉਂਦੇ ਹੋ ਉਹਦੇ ਵਿੱਚ ਉਹ ਨਹੀਂ ਆਊਗੀ। ਤੁਸੀਂ ਘਰ ਦੀ ਸਫਾਈ ਕਰਾ ਲਓ, ਤੁਸੀਂ ਬਾਹਰ ਅੰਦਰ ਕਿਤੇ ਕੋਈ ਆਪਣੇ ਕੰਮ ਕਾਰ ਦੇ ਉੱਤੇ ਕੋਈ ਕਿਸੇ ਨੂੰ ਬੁਲਾ ਲਓ, ਕੋਈ ਲੱਖ ਆਪਣਾ 100% ਲਾ ਕੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰੇ, ਪਰ ਫਿਰ ਵੀ ਉਹ ਕੰਮ ਕਿਸੇ ਨਾ ਕਿਸੇ ਪੱਖੋਂ ਅਧੂਰਾ ਰਹਿ ਜਾਂਦਾ, ਤੁਹਾਡੇ ਪੱਖ ਤੋਂ, ਤੁਹਾਡੀਆਂ ਨਜ਼ਰਾਂ ਤੋਂ। ਕੰਮ ਭਾਵੇਂ ਉਹੀ ਹੋਣਾ ਹੁੰਦਾ, ਪਰ ਜੇ ਉਹ ਤੁਸੀਂ ਕੀਤਾ ਉਹਦੀ ਵੈਲਿਊ ਕੁਛ ਹੋਰ ਆ, ਕਿਸੇ ਕੋਲੋਂ ਤੁਸੀਂ ਕਰਵਾਇਆ ਤੇ ਉਹਦੀ ਵੈਲਿਊ ਕੁਛ ਹੋਰ ਆ। ਖਾਸ ਤੌਰ ਦੇ ਉੱਤੇ ਜਦੋਂ ਇੱਕ ਉੱਤੇ ਖਸਮ ਵੇਖਣ ਵਾਲਾ ਹੋਵੇ। ਇਸੇ ਤਰ੍ਹਾਂ ਦੇ ਨਾਲ ਸਾਡੇ ਦੁਨਿਆਵੀ ਕੰਮਾਂ ਦੇ ਵਿੱਚ ਸਾਡਾ ਅਰਦਾਸ ਕਰਵਾਉਣਾ ਵੀ ਆ। ਅਸੀਂ ਆਪਣੇ ਆਪ ਦੇ ਲਈ ਕੁਛ ਮੰਗਣਾ ਹੋਵੇ ਤਾਂ ਆਪਾਂ ਕਿਸੇ ਦੇ ਹੱਥ ਦੇ ਉੱਤੇ ਧੇਲਾ ਪੈਸਾ ਧਰਦੇ ਹਾਂ, ਤੂੰ ਮੇਰੇ ਲਈ ਅਰਦਾਸ ਕਰ, ਸ਼ਾਇਦ ਤੇਰੀ ਰੱਬ ਜ਼ਿਆਦੀ ਸੁਣ ਲਏ। ਕਹਿੰਦੇ ਨੇ ਜੋ ਤੁਸੀਂ ਕਰਨਾ ਉਹ ਤੁਹਾਡੇ ਮਨੋਂ ਨਿਕਲਣਾ, ਅਤੇ ਜੋ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ ਉਹ ਤੁਸੀਂ ਕਿਸੇ ਨੂੰ ਹੂਬ ਹੂ ਕਦੀ ਵੀ ਨਹੀਂ ਦੱਸ ਸਕਦੇ। ਤੁਸੀਂ ਅੰਤਰ ਧਿਆਨ ਹੋ ਕੇ ਆਪਣੇ ਖਸਮ ਦੇ ਨਾਲ ਆਪਣੇ ਰੱਬ ਦੇ ਨਾਲ ਜਿਹੜੀਆਂ ਗੱਲਾਂ ਕਰ ਲੈਣੀਆਂ ਉਹ ਕਿਸੇ ਦੇ ਵੱਸ ਦੀਆਂ ਨਹੀਂ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
5: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
6: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
5: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।

0: ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ। बिजनेस चलाना आसान नहीं पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
1: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ ਉਹ ਵੀ ਗੂੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
8: ਹਾਂਜੀ ਰੇਡੀਓ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लिए बेस्ट डील, लो क्रेडिट स्कोर, वेलकम। कॉल राज 0494763700 और व्हाट्सएप 2Fold Lending
4: on Roads Honors Campaign, सिर्फ सीमित समय ले। हुन नवा BYD कार ले आओ शानदार ड्राइव अवे ऑफर्स दे नाल। BYD C-Lion 7 Premium सिर्फ $54,990, BYD C-Lion 8 Dynamic FWD सिर्फ $56,990 ते BYD Shark 6 Premium सिर्फ $57,900। एक खास ऑफर 1 अगस्त तो 30 सितंबर 2026 तक ऑर्डर करन वाले लिए है, डिलीवरी 31 अक्टूबर 2026 तक। हो जानकारी ले आज ही BYD Caroline Springs नाल संपर्क करो एंड मेंशन रेडियो हांजी। BYD on Roads Honors, conditions apply.

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ। ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ ਯੂ ਐਸ ਐਸ ਆਰ ਦੀ ਕਰਨੀ ਹੈ ਲੰਘੇ ਵੇਲੇ ਦੀ ਗੱਲ ਹੈਗੀ ਹੈ ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਹੀ ਗਿਆ 24 ਅਗਸਤ ਨੂੰ ਹੁੰਦਾ ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ ਜਿਹਦੇ 'ਚ ਯੂ ਐਸ ਐਸ ਆਰ ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ ਐਸਟੋਨੀਆ ਵਗੈਰਾ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ ਖੈਰ ਇਹ ਗੱਲ ਜਦੋਂ ਹੋਈ ਇਹ ਖਬਰ ਜਦੋਂ ਮੈਂ ਪੜ੍ਹੀ ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ ਵਿਗੜ ਜਾਂਦੇ ਨੇ ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ ਜਿਹਨੂੰ ਲਗਭਗ

ਭਗਤ ਚਾਰ ਦਹਾਕੇ ਅਮਰੀਕਾ ਅੱਤਵਾਦੀ ਦੱਸਦਾ ਰਿਹਾ, ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ। ਕਿਉਂ? ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ, ਰੂਸ ਵਾਲਾ ਨਹੀਂ ਹੈਗਾ। ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ, ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ। ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ, ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ, ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ। ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ। ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ। ਅਮਰੀਕਾ ਨੂੰ ਵੀ ਪਤਾ ਹੈ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ। ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ। ਜਿਵੇਂ ਸੋਵੀਅਤ ਸੰਘ ਹੁੰਦਾ ਸੀ, ਸੋਵੀਅਤ ਯੂਨੀਅਨ ਜਾਂ USSR ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਜੋ ਮਰਜ਼ੀ ਤੁਸੀਂ ਕਹਿ ਲਓ, ਸਾਬਕਾ ਰੂਸ, ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ USSR ਸੀ। ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ, ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ। ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ। ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ, ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ। ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ, ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ, ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ, ਔਰ ਨੌਰਥ ਕੋਰੀਆ, ਚਾਈਨਾ, ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ, ਕਿਊਬਾ ਟੂ ਸਮ ਐਕਸਟੈਂਟ, ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ। ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਤਾਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ, ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਹੁਣ ਅਮਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ। ਹਾਲਾਂਕਿ ਅਮਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ, ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ। ਪਰ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ। ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ, ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ, ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ, ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ। ਪਰ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ। ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ। ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ। ਹੁਣ ਜੇ ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗੌਰਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਆ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਮਾਫ਼ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ, ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ। ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ
ਪਤਨ ਦੀ ਕਹਾਣੀ ਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ ਯੂ ਐਸ ਐਸ ਆਰ ਦੇ ਬਣਨ ਦੀ ਕਹਾਣੀ ਵੀ ਆ ਜਾਏਗੀ ਪ੍ਰੋਗਰਾਮ ਇਨਸਾਈਟ ਰਿਪੋਰਟ

ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ, ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ। ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕਰ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮਰੀਕਾ ਦਾ ਸਾਥ ਦਿਓ, ਅਮਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ, ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ, ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਅਸਲ ਦੇ ਵਿੱਚ। ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ। ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ। ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ। 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ। ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ, ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ, ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ। ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ ਰਸ਼ੀਆ ਦੇ ਵਿੱਚ, ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ, ਅਤੇ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ। ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ, ਅਤੇ
ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2-4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ। ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ। ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਖ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ। ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ, ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ, ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ। ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ। ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ।
ਦੂਸਰਾ ਵੱਡਾ ਕਾਰਨ ਯੂ ਐਸ ਐਸ ਆਰ ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ ਯੂ ਐਸ ਐਸ ਆਰ ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼ ਲਾਤਵੀਆ, ਲਿਥੀਨੀਆ, ਐਸਤੋਨੀਆ ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ ਯੂ ਐਸ ਐਸ ਆਰ ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਔਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ 1991 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਵਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ੍ਹ ਗਏ ਸੀਗੇ, ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ, ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ, ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕੀਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ, ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ। ਖੈਰ, ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ, ਆਧੁਨਿਕ ਜਿਹੜਾ ਰੂਸ ਸੀਗਾ 1991 ਦਾ ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ ਯੂ ਐਸ ਐਸ ਆਰ ਦੇ ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ, ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ
ਰੂਸ 'ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਅਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ ਯੂ ਐੱਸ ਐੱਸ ਆਰ ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ
ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜਾ ਕੀਤਾ? ਹਿਟਲਰ ਨੂੰ, ਐਡਲਫ ਹਿਟਲਰ ਨੂੰ। ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ? ਸੋਵੀਅਤ ਯੂਨੀਅਨ, ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ, ਉਹਨਾਂ ਨੇ ਹੀ ਮਾਰਿਆ ਸੀ ਹਿਟਲਰ। ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ ਆਈ ਜਾ ਆਈ ਜਾ ਆਈ ਜਾ, ਜਦੋਂ ਅੰਦਰ ਆ ਗਿਆ ਅਤੇ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋਹ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ, ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੇ ਬੰਕਰ ਦੇ ਵਿੱਚ। ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ? ਸੋਵੀਅਤ ਯੂਨੀਅਨ। ਅਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਵਜਾ ਗਿਆ ਕਿ ਦੇਖੋ ਜੀ ਜਾਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ। ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ ਕਿਉਂਕਿ ਡਿਸਾਈਡਿੰਗ ਫੈਕਟਰ ਸੀ, ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਾਪਾਨ ਨੇ ਗੋਡੇ ਟੇਕਦੇ ਸੀ। ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਾਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ, ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ। ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ। ਸੋ ਜਾਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਾਪਾਨ ਨੂੰ ਅਮੈਰੀਕਾ ਨੇ ਗੋਡੇ ਲਵਾ ਤੇ, ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ। ਦੈਟ ਵਾਜ਼ ਵਨ ਰੀਜ਼ਨ। ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ, ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਪੜ੍ਹਿਆ ਹੋਣਾ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ ਸੋਵੀਅਤ ਸੰਘ ਦੇ ਟੁੱਟਣ ਤੱਕ ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ, ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ। ਉਹਦੇ ਵਿੱਚ ਕੋਲਡ ਵਾਰ, ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ, ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ, ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ, ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕ ਨਹੀਂ ਦਿੰਦੇ ਰਹੇ। ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ, ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ। ਸਟਾਲਿਨ ਸੀਗਾ ਉਸ ਵਕਤ, ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ, ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ, ਜਿਹੜਾ ਰਸ਼ੀਆ ਦੇ ਅਗੇਂਸਟ ਸੀ, ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ, ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ, ਨਹੀਂ ਤਾਂ ਜਰਮਨੀ ਵੀ ਖਤਮ ਸੀਗਾ। ਫਿਰ ਇਹ ਤੋਂ 2-3 ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ, ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ, ਜਿਹੜਾ ਰਸ਼ੀਆ ਸੀ, ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ। ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ, ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950-53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ, ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਇਹ ਸੰਧੀ ਆ ਕੇ ਮੁੱਕਦੀ ਹੈਗੀ ਹੈ। ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ। ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ, ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ। ਸਪੇਸ ਵਾਰ ਇੱਕ ਚੱਲ ਰਹੀ ਸੀਗੀ, ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ, ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ, ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ। ਤੁਹਾਡੇ ਯਾਦ ਹੋਣਾ ਹੈ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ, ਭੇਜਣ ਦਾ ਦਾਅਵਾ ਕੀਤਾ ਸੀ, ਯੂਰੀ ਗੈਗਰੀਨ ਅਸੀਂ ਜਾਣਦੇ ਹੀ ਹਾਂ। ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ, ਅਸੀਂ ਚੰਨ 'ਤੇ ਭੇਜਤਾ। ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ, ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ। ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ। ਇਹ ਸਪੇਸ ਵਾਰ ਇੱਥੇ ਹੀ ਨਹੀਂ ਰੁਕੀ, ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ, ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ
ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ, ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ। ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾ ਹੀ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖੇਡ ਜਾਣੀ ਹੈ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968 ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ। ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ। ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ। ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ,
ਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ ਯੂ ਐੱਸ ਐੱਸ ਆਰ ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ। ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਧੰਨਵਾਦ।

0: ਸਮਿਥਸ ਲੇਨ ਬਾਈ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
1: ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। ਸੋਨਾ ਚਾਹੀਦਾ?
6: ਭਰੋਸਾ ਚਾਹੀਦਾ?
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
8: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
7: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
9: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
10: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ।
11: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
10: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
11: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
10: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
12: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
10: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
6: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: ਸ਼ਰਤਾਂ ਲਾਗੂ।
1: ਚੱਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਹੀਰ ਦੀ ਡੋਲੀ ਕੁਹਾਰਾਂ ਨੇ ਚੁੱਕ ਲਈ। ਸਹਿਦੇ ਖੇੜੇ ਦੇ ਮਨ ਖੁਸ਼ੀਆਂ, ਰਾਂਝੇ ਦੇ ਪੱਲੇ ਰੋਣੇ। ਰਾਂਝਾ ਬੇਬਸ ਮਜਬੂਰ, ਹੀਰ ਦੀ ਇੱਕ ਦਿਲ ਦੀ ਪੇਤਨ ਸਹੇਲੀ ਨੇ ਹੀਰ ਨੂੰ ਬੋਲੀ ਮਾਰੀ, ਵਿਚਾਰੇ ਚਾਸ ਨੂੰ ਰੋਂਦਾ ਦੇ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
1: 4 4 7 3 2 8 0 2 5 2
2: बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com।
3: हां जी।

0: ਬਿਲਕੁਲ ਡਰ ਲੱਗਦਾ। ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਟੈਂਸ਼ਨ ਨਿਰੀ ਟੈਂਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਤੇ ਕੁੱਕਰ ਦੋਨੋਂ ਬਗਵਟ ਯਾਰ ਦੋਨੋਂ ਫੌਜ 'ਚ ਭਰਤੀ ਹੋਣ ਵਾਸਤੇ ਗਏ। ਸੁੱਚਾ ਸਿੰਘ ਭਰਤੀ ਹੋ ਗਿਆ ਪਰ ਕੁੱਕਰ ਪਿੰਡ ਆ ਗਿਆ। ਪਿੰਡ ਆ ਕੇ ਉਹਨੇ ਸੁੱਚਾ ਸਿੰਘ ਦੀ ਭਰਜਾਈ ਬੀਰੋ ਤੇ ਮੈਲੀ ਅੱਖ ਰੱਖ ਲਈ। ਬੀਰੋ ਤੇ ਕੁੱਕਰ ਨੂੰ ਮਿਲਾਉਣ ਵਾਲਾ ਇੱਕ ਪਾਕ ਸਿੰਘ ਨਾਉਂ ਦਾ ਬੰਦਾ ਸੀ। ਜਦੋਂ ਇਹ ਆਪਸ 'ਚ ਮਿਲਣ ਲੱਗੇ ਤਾਂ ਬੀਰੋ ਦੇ ਘਰ ਵਾਲੇ ਨਾਰਾਇਣ ਸਿੰਘ ਨੇ ਬੀਰੋ ਨੂੰ ਰੋਕਿਆ ਪਰ ਬੀਰੋ ਨਾ ਹਟੀ। ਤਾਂ ਨਾਰਾਇਣ ਸਿੰਘ ਨੇ ਆਪਣੇ ਛੋਟੇ ਭਰਾ ਸੁੱਚਾ ਸਿੰਘ ਨੂੰ ਇੱਕ ਚਿੱਠੀ ਲਿਖੀ। ਚਿੱਠੀ ਵਿੱਚ ਸਾਰੀ ਦਰਦ ਕਹਾਣੀ ਲਿਖ ਦਿੱਤੀ। ਪੜ੍ਹ ਕੇ ਚਿੱਠੀ ਸੂਰਮਾ ਦੰਦ ਪੀ ਕੇ ਰਹਿ ਗਿਆ। ਫੌਜ 'ਚੋਂ ਨੌ ਕਟਾ ਕੇ ਪਿੰਡ ਆ ਵੜਿਆ। ਪਿੰਡ ਆ ਕੇ ਉਹਨੇ ਸਿਆਣੇ ਤੇ ਸੁਚੱਜੇ ਬੰਦਿਆਂ ਦੇ ਹੱਥ ਕੁੱਕਰ ਨੂੰ ਕਈ ਸੁਨੇਹੇ ਘੱਲੇ ਪਰ ਕੁੱਕਰ ਨੇ ਸੁੱਚਾ ਸਿੰਘ ਦੇ ਕਿਸੇ ਸੁਨੇਹੇ ਦੀ ਕੋਈ ਪਰਵਾਹ ਨਾ ਕੀਤੀ। ਪਿੰਡ ਵਿੱਚ ਇੱਕ ਵਾਰ ਇੱਕ ਗਵੰਤਰੀ ਆ ਗਿਆ, ਖਾੜਾ ਲੱਗਿਆ ਹੋਇਆ। ਸੁੱਚਾ ਸਿੰਘ ਬੈਠਾ ਗਾਉਣ ਸੁਣਦਾ, ਕੁੱਕਰ ਦੀ ਪਾਰਟੀ ਦੇ ਵਿੱਚੋਂ ਕਿਸੇ ਨੇ ਸਿੰਗੜੀ ਛੇੜ ਦਿੱਤੀ। ਸੁੱਚਾ ਸਿੰਘ ਨੂੰ ਗੁੱਸਾ ਆ ਗਿਆ। ਓ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਨੇ, ਕੋਈ ਬੜੇ ਨੇ ਖਾਣੀ ਨਿਤਰੂਗੀ। ਸੁਣਨਾ ਜ਼ਰਾ ਗੌਰ ਨਾਲ, ਉੱਥੇ

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
2: ਰੇਡੀਓ ਹਾਂਜੀ 1674 ਆਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਦਫ਼ਤਰ ਦੇ ਵਿੱਚ ਕੰਮ ਕਰਦਿਆਂ ਅਚਾਨਕ ਘਰ ਤੋਂ ਫੋਨ ਆਉਂਦਾ ਨਾਨੀ ਚਲੀ ਗਈ ਮਾਂ ਨੇ ਰੋਂਦੇ ਹੋਏ ਦੱਸਿਆ ਤੂੰ ਕਿੰਨੀ ਕੁ ਛੇਤੀ ਆ ਸਕਦਾ ਨਾਨੀ ਦਾ ਸੰਸਕਾਰ ਕਰਨਾ ਕੁਛ ਪਲ ਦੇ ਲਈ ਜਿੱਦਾਂ ਬਿਲਕੁਲ ਸਾਰਾ ਕੁਛ ਖਲੋ ਗਿਆ ਹੋਵੇ ਮੈਨੂੰ ਤਾਂ ਯਾਦ ਹੀ ਨਹੀਂ ਸੀ ਕਦੀ ਇਹ ਵੀ ਹੋ ਸਕਦਾ ਮੇਰੇ ਤਾਂ ਬੜੇ ਪਲੈਨ ਸੀ ਨਾਨੀ ਨੂੰ ਲੈ ਕੇ ਸੋਚਦਾ ਸੀ ਉਹਨੂੰ ਆਸਟ੍ਰੇਲੀਆ ਘੁਮਾਊਂਗਾ ਪਰ ਉਸ ਤੋਂ ਪਹਿਲਾਂ ਉਹਦੇ ਗੋਡੇ ਵੀ ਪਾਉਣੇ ਵਾਰ ਵਾਰ ਕਹਿੰਦੀ ਹੁੰਦੀ ਸੀ ਤੇਰੇ ਵਿਆਹ ਦੇ ਉੱਤੇ ਖੂਬ ਭੰਗੜਾ ਪਾਉਣਾ ਭੰਗੜਾ ਤਾਂ ਹੀ ਪੈਂਦਾ ਨਾ ਗੋਡੇ ਚੱਲਦੇ ਹੋਣ ਪਹਿਲਾਂ ਤਾਂ ਸ਼ਾਇਦ ਮੈਂ ਪੈਸੇ ਇਕੱਠੇ ਕਰਦਾ ਰਿਹਾ ਕਿ ਉਹਦੇ ਗੋਡੇ ਪਵਾ ਦੂੰਗਾ ਪਰ ਹੁਣ ਤਾਂ ਪੈਸੇ ਵੀ ਬਹੁਤ ਸੀ ਪਤਾ ਨਹੀਂ ਕਿਉਂ ਨਹੀਂ ਜਾ ਪਾਇਆ ਕਿਹੜੀ ਚੀਜ਼ ਨੇ ਰੋਕੀ ਰੱਖਿਆ ਕਿੰਨੇ ਬੰਨੀ ਰੱਖਿਆ ਅੱਜ ਉਹ ਸਾਰਾ ਕੁਛ ਯਾਦ ਆ ਰਿਹਾ ਜਿਹੜਾ ਨਾਨੀ ਦੇ ਨਾਲ ਬਚਪਨ 'ਚ ਕਰਿਆ ਕਰਦੇ ਸੀ ਉਹ ਗੱਲਾਂ ਉਹ ਨਾਨੀ ਦਾ ਪਿਆਰ ਉਹ ਗੋਦੀ ਦਾ ਨਿੱਘ ਸਾਰਾ ਕੁਛ ਯਾਦ ਆ ਰਿਹਾ ਵਾਰ ਵਾਰ ਫੋਨ 'ਤੇ ਕਹਿੰਦੀ ਹੁੰਦੀ ਸੀ ਇੱਕ ਵਾਰੀ ਆ ਕੇ ਮਿਲ ਜਾ ਪਰ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਸੀ ਨਾਨੀ ਨੇ ਲੈ ਕਿੱਥੇ ਜਾਣਾ ਇੱਥੇ ਹੀ ਆ ਪਹਿਲਾਂ ਆਪਾਂ ਥੋੜ੍ਹੀ ਤਰੱਕੀ 'ਤੇ ਕਰ ਲਈਏ ਪਹਿਲਾਂ ਹੋਰ ਆਪਣੇ ਕਾਰੋਬਾਰ ਨੂੰ ਅੱਗੇ ਤੋਰ ਲਈਏ ਉਸ ਤੋਂ ਪਹਿਲਾਂ ਮਨ 'ਚ ਸੀ ਕਿ ਪੜ੍ਹਾਈ ਕਰ ਲਈਏ ਪੱਕਿਆਂ ਹੋ ਲਈਏ ਇਹ ਸਫ਼ਰ ਨਹੀਂ ਮੁੱਕਾ ਪਰ ਨਾਨੀ ਮੁੱਕ ਗਈ ਕਾਲੀ ਕਾਲੀ ਦੇ ਵਿੱਚ ਟਿਕਟ ਲੈਣ ਦੀ ਕੋਸ਼ਿਸ਼ ਕੀਤੀ ਪਰ ਜਾਂਦਿਆਂ ਨੂੰ ਨਾਨੀ ਦਾ ਸੰਸਕਾਰ ਹੋ ਚੁੱਕਾ ਹੈ ਮਾਂ ਦੇ ਨਾਲ ਨਾਨਕੇ ਪਿੰਡ ਪੁੱਜਾ ਅਤੇ ਭੱਜ ਕੇ ਨਾਨੀ ਦੇ ਕਮਰੇ 'ਚ ਜਾ ਵੜਿਆ ਨਜ਼ਰਾਂ ਕੁਛ ਭਾਲਦੀਆਂ ਸੀ ਮਾਂ ਨੂੰ ਆਵਾਜ਼ ਮਾਰ ਕੇ ਪੁੱਛਿਆ ਮਾਂ ਇੱਧਰਲੇ ਪਾਸੇ ਨਾਨੀ ਦੇ ਬੈਂਚ ਦੇ ਉੱਤੇ ਇੱਕ ਬਾਕਸ ਪਿਆ ਹੁੰਦਾ ਸੀ ਤੁਹਾਨੂੰ ਯਾਦ ਹੈ ਨਾਨੀ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੀ ਹਾਂ ਹੈਗਾ ਤਾਂ ਸੀ ਇੱਥੇ ਕਿਤੇ ਹੋਣਾ ਝਾਤ ਮਾਰ ਲਾ ਸਾਰੇ ਵੇਖਣ ਦੇ ਉੱਤੇ ਨਹੀਂ ਕਿਤੇ ਮਿਲਿਆ ਆਖਿਰਕਾਰ ਅਸੀਂ ਨਤੀਜਾ ਕੱਢਿਆ ਘਰ ਕਾਫੀ ਆਵਾਜਾਈ ਰਹੀ ਕਿਸੇ ਨੇ ਉੱਤੇ ਥੱਲੇ ਕਰਤਾ ਹੋਣਾ ਹੋ ਸਕਦਾ ਕੋਈ ਲੈ ਗਿਆ ਹੋਵੇ ਕੋਈ ਕਿਸੇ ਨੇ ਗੱਲ ਨਹੀਂ ਗੌਲੀ ਪਰ ਮੇਰੀ ਸੂਈ ਉੱਥੇ ਅੜੀ ਆਖਿਰਕਾਰ ਕੀ ਸੀ ਉਸ ਬਕਸੇ ਦੇ ਵਿੱਚ ਪਿਛਲੀ ਵਾਰ ਜਦੋਂ ਮੈਂ ਨਾਨੀ ਨੂੰ ਮਿਲਿਆ ਸੀ ਆਸਟ੍ਰੇਲੀਆ ਜਾਣ ਲੱਗਿਆ ਤਾਂ ਕਹਿੰਦੀ ਸੀ ਹੈਗਾ ਤਾਂ ਇਹ ਬਾਕਸ ਤੇਰਾ ਹੀ ਆ ਨਾ ਮੈਂ ਅੱਜ ਤੱਕ ਕਦੀ ਕਿਸੇ ਨੂੰ ਖੋਲ੍ਹ ਕੇ ਵਿਖਾਇਆ ਅਤੇ ਨਾ ਹੀ ਤੈਨੂੰ ਵਿਖਾਉਣਾ ਪਰ ਚੱਲ ਵਾਅਦਾ ਕੀਤਾ ਅਗਲੀ ਵਾਰੀ ਜਦੋਂ ਆਏਗਾ ਤਾਂ ਜ਼ਰੂਰ ਵਿਖਾਉਂਗੀ ਬੜੀਆਂ ਕਹਾਣੀਆਂ ਜੁੜੀਆਂ ਨੇ ਇਸ ਬਕਸੇ ਦੇ ਨਾਲ ਤੈਨੂੰ ਪਤਾ ਜਦੋਂ ਤੇਰੇ ਨਾਨਾ ਜੀ ਫੌਜ ਵਿੱਚ ਸੀ ਬੜਾ ਬੜਾ ਚਿਰ ਉਹ ਛੁੱਟੀ 'ਤੇ ਨਹੀਂ ਆਉਂਦੇ ਅਤੇ ਉਹਨਾਂ ਨਾਲ ਵੀ ਮੈਂ ਇਹੋ ਖੇਡ ਖੇਡਿਆ ਕਰਦੀ ਸੀ ਅਤੇ ਹੁਣ ਵੇਲਾ ਤੇਰੇ ਨਾਲ ਖੇਡਦੀ ਹਾਂ ਉਹ ਵੀ ਮੈਨੂੰ ਵਾਰ ਵਾਰ ਪੁੱਛਦੇ ਹੁੰਦੇ ਸੀ ਕੀ ਆ ਇਸ ਬਕਸੇ ਦੇ ਵਿੱਚ ਪਤਾ ਨਹੀਂ ਕਿਉਂ ਉਹਨਾਂ ਨੂੰ ਚੜਾਉਂਦੇ ਚੜਾਉਂਦੇ ਜਿੱਦਾਂ ਮੈਨੂੰ ਇੱਕ ਸਵਾਦ ਜਿਹਾ ਪੈ ਗਿਆ ਅਤੇ ਹੁਣ ਮੈਂ ਤੈਨੂੰ ਵੀ ਚੜਾਉਂਦੀ ਰਹਿੰਦੀ ਹਾਂ ਚੱਲ ਖੈਰ ਮੇਰਾ ਪੁੱਤ ਬਹੁਤੀ ਮਨ 'ਤੇ ਨਾ ਲਾਈ ਕੁਛ ਨਹੀਂ ਹੈਗਾ ਇਸ ਬਕਸੇ 'ਚ ਇਸ ਬੁੱਢੀ ਨਾਨੀ ਦੇ ਕੋਲ ਪਿਆਰ ਦੁਲਾਰ ਤੋਂ ਇਲਾਵਾ ਹੋਰ ਕੁਛ ਨਹੀਂ ਹੈਗਾ ਪਿਆਰ ਜਿੰਨਾ ਤੂੰ ਮਰਜ਼ੀ ਲੈ ਲੈ ਅਤੇ ਮੈਂ ਵੀ ਘੁੱਟ ਕੇ ਜੱਫੀ ਪਾ ਲਈ ਸੀ ਨਾਨੀ ਨੂੰ ਨਾਨੀ ਚਾਹੀਦਾ ਹੀ ਤੇਰਾ ਪਿਆਰ ਹੈ ਬਾਕੀ ਤਾਂ ਵੇਖੀ ਮੈਂ ਆਪੇ ਸਾਰਾ ਕੁਛ ਕਰ ਲੈਣਾ ਨਾਨੀ ਦੇ ਕਮਰੇ 'ਚ ਪਈਆਂ ਉਹ ਨਿੱਕੀਆਂ ਨਿੱਕੀਆਂ ਸਾਰੀਆਂ ਚੀਜ਼ਾਂ ਵੇਖ ਕੇ ਉਹ ਸਾਰਾ ਕੁਛ ਯਾਦ ਆ ਰਿਹਾ ਸੀ ਉਦੋਂ ਤੋਂ ਲੈ ਕੇ ਜਦੋਂ ਨਾਨੀ ਦੇ ਗੋਡੇ ਕਾਇਮ ਹੁੰਦੇ ਸੀ ਉਦੋਂ ਤੱਕ ਜਦੋਂ ਨਾਨੀ ਤੁਰਨ ਫਿਰਨ ਤੋਂ ਵੀ ਰਹਿ ਗਈ ਚਾਹੇ ਸਰੀਰ ਦੇ ਵਿੱਚ ਦਰਦਾਂ ਉੱਠਦੀਆਂ ਸੀ, ਬਿਮਾਰੀਆਂ ਨੇ ਆਣ ਘੇਰਿਆ ਸੀ, ਪਰ ਫਿਰ ਵੀ ਉਹਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ ਸੀ। ਸਾਰੇ ਇੱਕੋ ਗੱਲ ਆਖਦੇ ਸੀ ਵੀ ਤੈਨੂੰ ਵੇਖ ਕੇ ਤਾਂ ਜਿੱਦਾਂ ਇਹਦੇ 'ਚ ਜਾਨ ਪੈ ਜਾਂਦੀ ਹੈ, ਤੈਨੂੰ ਵੇਖ ਕੇ ਤਾਂ ਖਿੜ ਜਾਂਦੀ ਹੈ ਨਾਨੀ। ਪਤਾ ਨਹੀਂ ਕਿਉਂ ਰਹਿ ਰਹਿ ਕੇ ਮਨ ਦੇ ਵਿੱਚ ਆ ਰਿਹਾ ਸੀ ਕਿ ਕਿਉਂ ਨਹੀਂ ਮਿਲ ਸਕਿਆ ਨਾਨੀ ਨੂੰ ਜਾਂਦੀ। ਬਾਕੀ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੈ। ਖੈਰ ਸਾਰੇ ਕੰਮ ਕਾਰ ਹੋ ਗਏ, ਜ਼ਿੰਦਗੀ ਉਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ। ਕੁਛ ਦਿਨ ਮਾਂ ਦੇ ਨਾਲ ਬਿਤਾਏ ਕਿਉਂਕਿ ਮਾਂ ਦੀ ਤਾਂ ਮਾਂ ਚਲੀ ਗਈ ਸੀ ਨਾ, ਮੇਰੇ ਨਾਲੋਂ ਵੀ ਵਧੇਰੇ ਜੇਕਰ ਕਿਸੇ ਦੇ ਨਾਲ ਨੇੜਤਾ ਤਾਂ ਉਹ ਮੇਰੀ ਮਾਂ ਦੇ ਨਾਲ। ਪਰ ਆਖਿਰਕਾਰ ਕੰਮ ਪਿੱਛੋਂ ਵਾਜਾਂ ਮਾਰਦਾ ਸੀ, ਇਹ ਸਾਰਾ ਕੁਛ ਥੋੜ੍ਹੇ ਦਿਨਾਂ ਦੇ ਵਿੱਚ ਭੁੱਲ ਭੁਲਾ ਗਿਆ ਅਤੇ ਪਿੱਛੋਂ ਫਿਰ ਕੰਮ ਦੀਆਂ ਪਰੇਸ਼ਾਨੀਆਂ। ਟਿਕਟ ਲਈ ਅਤੇ ਵਾਪਸ ਆਸਟ੍ਰੇਲੀਆ ਨੂੰ ਚੜ੍ਹਾਇਆ। ਰਸਤੇ ਦੇ ਵਿੱਚ ਵੀ ਸੋਚਦਾ ਉਹਨਾਂ ਨਾਨੀ ਦੇ ਬਕਸੇ 'ਚ ਪਤਾ ਨਹੀਂ ਕੀ ਸੀ, ਉਹ ਨਿੱਕੀਆਂ ਨਿੱਕੀਆਂ ਯਾਦਾਂ ਹਾਲੇ ਵੀ ਤੰਗ ਕਰ ਰਹੀਆਂ ਨੇ। ਘਰ ਪਹੁੰਚਿਆ ਤਾਂ ਇੱਕ ਦਿਨ ਅਚਾਨਕ ਆਪਣਾ ਲੈਟਰ ਬਾਕਸ ਚੈੱਕ ਕਰਦਿਆਂ ਇੱਕ ਨਿੱਕੀ ਜਿਹੀ ਚਿੱਟਾ ਹੱਥ ਲੱਗੀ, ਕੋਈ ਪਾਰਸਲ ਆਇਆ ਸੀ ਅਤੇ ਪਾਰਸਲ ਦੇ ਉਸ ਚਿੱਟ ਦੇ ਉੱਤੇ ਇੱਕ ਨੰਬਰ, ਤੁਸੀਂ ਘਰ ਨਹੀਂ ਸੀ ਮਿਲੇ ਇਸ ਕਰਕੇ ਇਹ ਪਰਚੀ ਛੱਡ ਕੇ ਜਾ ਰਹੇ, ਆਪਣੀ ਸ਼ਨਾਖਤ ਵਿਖਾ ਕੇ ਆਪਣਾ ਸਮਾਨ ਤੁਸੀਂ ਪੋਸਟ ਆਫਿਸ ਤੋਂ ਪਿੱਕ ਕਰ ਲਿਓ। ਕਾਲੀ ਕਾਲੀ ਦੇ ਵਿੱਚ ਪਹੁੰਚਿਆ, ਕਾਫੀ ਦਿਨ ਹੋ ਗਏ ਸੀ, ਜਾ ਕੇ ਉਹ ਬਕਸਾ ਲੈ ਕੇ ਆਇਆ, ਘਰ ਲਿਆ ਕੇ ਖੋਲ੍ਹਿਆ ਤਾਂ ਨਾਨੀ ਦਾ ਉਹੀ ਬਕਸਾ ਮੇਰੇ ਕੋਲ ਆਸਟ੍ਰੇਲੀਆ ਪਹੁੰਚ ਚੁੱਕਾ ਸੀ। ਸ਼ਾਇਦ ਨਾਨੀ ਨੇ ਜਾਣ ਤੋਂ ਪਹਿਲਾਂ ਉਹ ਮੈਨੂੰ ਆਸਟ੍ਰੇਲੀਆ ਭਜਵਾ ਦਿੱਤਾ ਸੀ। ਸ਼ਾਇਦ ਅੱਜ ਕੱਲ੍ਹ ਉਹ ਫਿਰ ਸੱਚ ਲੱਗ ਰਹੀ ਹੈ ਕਿ ਜਾਣ ਵਾਲਿਆਂ ਨੂੰ ਜਾਣ ਤੋਂ ਪਹਿਲਾਂ ਇੱਕ ਵਾਰੀ ਅਹਿਸਾਸ ਹੋ ਜਾਂਦਾ, ਹਲਕਾ ਜਿਹਾ ਪਤਾ ਲੱਗਣ ਲੱਗ ਪੈਂਦਾ ਕਿ ਆਪਾਂ ਚੱਲੇ ਹਾਂ। ਸ਼ਾਇਦ ਇਸੇ ਕਰਕੇ ਨਾਨੀ ਨੇ ਇਹ ਬਕਸਾ ਭੇਜ ਦਿੱਤਾ, ਪਰ ਆਖਿਰਕਾਰ ਇਹਦੇ 'ਚ ਹੈਗਾ ਕੀ ਸੀ। ਬੜੀ ਕਾਲੀ ਕਾਲੀ ਦੇ ਨਾਲ ਬਕਸਾ ਖੋਲ੍ਹਿਆ ਤਾਂ ਵਿੱਚੋਂ ਪੁਰਾਣੇ ਸਮੇਂ ਦਾ ਇੱਕ ਟਾਈਮ ਪੀਸ ਨਿਕਲਿਆ। ਕਿਸੇ ਸਮੇਂ ਦੇ ਵਿੱਚ ਨਾਨੀ ਉਹਦੇ 'ਤੇ ਅਲਾਰਮ ਲਾਇਆ ਕਰਦੀ। ਕਦੋਂ ਇਸ ਬਕਸੇ ਦੇ ਵਿੱਚ ਬੰਦ ਹੋ ਗਿਆ ਪਤਾ ਨਹੀਂ ਲੱਗਾ, ਉਸ ਤੋਂ ਪਹਿਲਾਂ ਤੱਕ ਨਾਨੀ ਉਹਦੇ ਨਾਲ ਸੰਬੰਧਿਤ ਬਥੇਰੀਆਂ ਕਹਾਣੀਆਂ ਦੱਸਿਆ ਕਰਦੀ ਸੀ। ਦੱਸਦੀ ਸੀ ਇਹ ਤੇਰੇ ਨਾਨਾ ਜੀ ਲੈ ਕੇ ਆਏ ਸੀ, ਪਹਿਲੀ ਵਾਰ ਜਦੋਂ ਛੁੱਟੀ ਆਏ ਸੀ ਅਤੇ ਇਹ ਮੇਰੇ ਲਈ ਲੈ ਕੇ ਆਏ ਸੀ, ਇਹਨੇ ਮੇਰਾ ਬੜਾ ਸਾਥ ਦਿੱਤਾ। ਇਸ ਨੂੰ ਵੇਖ ਵੇਖ ਕੇ ਮੈਂ ਯਾਦ ਕਰਦੀ ਰਹਿੰਦੀ ਕਿ ਅੱਜ ਕਿੰਨੀਆਂ ਘੜੀਆਂ, ਕਿੰਨੇ ਪਲ, ਕਿੰਨੇ ਘੰਟੇ, ਮਿੰਟ, ਸਕਿੰਟ ਹੋ ਗਏ ਨੇ, ਕਦੋਂ ਤੇਰੇ ਨਾਨੇ ਨੇ ਛੁੱਟੀ ਆਉਣਾ, ਇਹਨੇ ਮੇਰਾ ਬੜਾ ਸਾਥ ਦਿੱਤਾ। ਉਸ ਤੋਂ ਬਾਅਦ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਉਹ ਗਿਆ ਕਿੱਥੇ। ਹੁਣ ਲੋੜ ਨਹੀਂ ਸੀ ਪੈਂਦੀ ਇਹਦੀ, ਇਹਨੂੰ ਬਕਸੇ ਦੇ ਵਿੱਚ ਬੰਦ ਕਰਕੇ ਰੱਖ ਲਿਆ, ਪਰ ਇਹਦੇ ਨਾਲ ਸੰਬੰਧਿਤ ਨਾਨੀ ਦੀ ਗੱਲ ਫਿਰ ਯਾਦ ਆਈ ਜਾਂਦੀ। ਇਹ ਬਕਸਾ ਹੈਗਾ ਤੇਰੇ ਲਈ ਆ, ਮੇਰੇ ਲਈ ਕਿਉਂ ਸੀ, ਨਾਨੀ ਕਿਤੇ ਮੇਰਾ ਤਾਂ ਇੰਤਜ਼ਾਰ ਨਹੀਂ ਕਰਦੀ, ਕਿਤੇ ਮੇਰਾ ਸਮਾਂ ਤਾਂ ਨਹੀਂ ਚਾਹੀਦਾ ਉਹਨੂੰ, ਉਹ ਸਮਾਂ ਜਿਹੜਾ ਮੈਂ ਨਹੀਂ ਦੇ ਪਾਇਆ। ਵਾਰ ਵਾਰ ਬੜੇ ਸਵਾਲ ਮਨ ਦੇ ਵਿੱਚ ਘੁੰਮੀ ਜਾਂਦੇ ਨੇ। ਨਾਨੀ ਤੋਂ ਇਲਾਵਾ ਘਰ ਦੇ ਵਿੱਚ ਹੋਰ ਵੀ ਤਾਂ ਬੜੇ ਜੀ ਨੇ, ਉਹਨਾਂ ਨੂੰ ਵੀ ਤਾਂ ਮੇਰੀ ਜ਼ਰੂਰਤ ਹੋਊਗੀ, ਹੋ ਸਕਦਾ ਉਹਨਾਂ ਨੂੰ ਵੀ ਮੇਰਾ ਟਾਈਮ ਚਾਹੀਦਾ ਹੋਵੇ। ਅਤੇ ਉਸ ਦਿਨ ਮਨ ਦੇ ਵਿੱਚ ਫੈਸਲਾ ਕੀਤਾ ਕਿ ਹੁਣ ਮੈਂ ਛੇਤੀ ਜਾਇਆ ਕਰੂੰ, ਹੁਣ ਮੈਂ ਆਪਣਿਆਂ ਨੂੰ ਟਾਈਮ ਦਿਆ ਕਰੂੰ, ਸਮਾਂ ਦਿਆ ਕਰੂੰ, ਕਿਸੇ ਇਸੇ ਤਰ੍ਹਾਂ ਇਹ ਬਕਸੇ ਹੀ ਨਾ ਪਾਰਸਲਾਂ ਦੇ ਵਿੱਚ ਪਹੁੰਚਣ। ਕਈ ਵਾਰੀ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈਗਾ, ਜੇ ਸੋਚੀਏ ਤਾਂ ਸਮਾਂ ਹੀ ਸਮਾਂ, ਹਰ ਰੋਜ਼ ਸਾਨੂੰ ਨਵਾਂ ਸਮਾਂ ਮਿਲਦਾ, ਸੌਣ ਤੋਂ ਬਾਅਦ ਜਦੋਂ ਆਪਾਂ ਉੱਠਦੇ ਹਾਂ ਅਤੇ ਫਿਰ ਇੱਕ ਨਵਾਂ ਦਿਨ ਅਤੇ ਨਵਾਂ ਸਮਾਂ, ਪਤਾ ਨਹੀਂ ਉਹ ਸਮਾਂ ਕਿੱਥੇ ਚੱਲ ਜਾਂਦਾ, ਕਿੱਥੇ ਆਪਾਂ ਖਰਚ ਦਿੰਦੇ ਹਾਂ ਹਰ ਰੋਜ਼ ਉਹ ਸਮਾਂ, ਅਤੇ ਜਿੱਥੇ ਵੀ ਖਰਚਦੇ ਹਾਂ ਉਹ ਜਗ੍ਹਾ ਸਾਨੂੰ ਬਹੁਤ ਜ਼ਿਆਦਾ ਮਹੱਤਵਪੂਰਨ ਲੱਗਦੀ ਹੈ, ਬਹੁਤ ਇੰਪੋਰਟੈਂਟ ਲੱਗਦੀ ਹੈ। ਕਦੀ ਸੋਚਿਆ ਹੀ ਨਹੀਂ ਕਿ ਸ਼ਾਇਦ ਇਸ ਸਮੇਂ ਦੀ ਕਿਸੇ ਹੋਰ ਨੂੰ ਵੀ ਲੋੜ ਹੋਊਗੀ, ਸਾਡੇ ਘਰ ਦੇ ਜੀਆਂ ਨੂੰ ਵੀ ਸ਼ਾਇਦ ਜ਼ਰੂਰਤ ਹੋਵੇ, ਕੋਈ ਸਾਡਾ ਇੰਤਜ਼ਾਰ ਕਰ ਰਿਹਾ ਹੋਵੇ। ਚੰਗੀ ਤਰ੍ਹਾਂ ਸੋਚ ਕੇ ਜਿੱਥੇ ਤੁਹਾਨੂੰ ਜ਼ਿਆਦਾ ਜ਼ਰੂਰੀ ਲੱਗਦਾ ਉੱਥੇ ਆਪਣੇ ਇਸ ਸਮੇਂ ਨੂੰ ਖਰਚੋ, ਪਰ ਆਪਣੀ ਉਸ ਲਿਸਟ ਦੇ ਵਿੱਚੋਂ, ਇਹਨਾਂ ਜ਼ਰੂਰੀ ਕੰਮਾਂ ਦੀ ਲਿਸਟ ਦੇ ਵਿੱਚੋਂ ਆਪਣੀ ਜ਼ਿੰਦਗੀ ਦੇ ਕੁਛ ਖਾਸ ਕਿਰਦਾਰ ਨਾ ਮਿਸ ਕਰ ਦਿਓ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਹਾਂ ਜੀ ਓਏ ਹਾਂ ਜੀ ਹਾਂ ਜੀ
1: ਹਾਂ ਜੀ ਰੇਡੀਓ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਭਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰ ਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ ਸੁਣੈ ਪੜ ਪੜ ਪਾਵੇ।

ਜਾਣੇ ਮਨ ਕੋਇ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੋਟਾ ਨੇ ਖਾ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ, ਮੰਨੈ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ।

ਤਿਵ ਪਾਏ ਜੇਤਾ ਕੀਤਾ ਤੇਤਾ ਨਾਓ ਵਿਨਾ ਵੈ ਨਾਈ ਕੋਥਾਓ ਕੁਦਰਤ ਕੌਣ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੈ ਮੈਂ ਨਾ ਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਪਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾ ਨਦਰ ਨਾ ਆਵੈ ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ ਜੋਗ ਚੁਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂਜੀ ਪੌ ਲੱਖ ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾਹ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕੋਏ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ,
ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲ ਸੂਰ, ਤਿਨ ਮੈਂ ਰਾਮ ਰਿਆ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਕਾਂ ਅੰਤਨਾਂਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ।

ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਓ ਪਾਂਡਾ ਭਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ ਟਕਸ।

ਸਰਾਵ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਯੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪੂਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸੇ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰਿਆਤ ਵਿਚਾਰੇ ਇਤੇ ਪੈ ਤੋ ਕਾਂਬੇ ਅੰਤਕੁਣਾ ਗੇ ਬਾਏ ਬਿਦਾਰੇ ਜੀਤ ਬਿਰੇ ਸਬਦੇ ਦਿਸਾਨ ਕੋ ਬਾਰ ਜਿਤ ਟੋਲ ਮਿਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜਾਰੇ ਪੂਤ ਭਵਿਖ ਭਵਾਨ ਕੇ ਪੂਤ ਕੌਣ ਗਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਯਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪੇਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏ ਕਰਤੀ ਬਿਨ ਏਕ ਨ ਲੇਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਾਹ ਦੁਰ

0: ਜਿਥੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾ।
1: ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨ ਜਨਮ ਜੂ ਹੈ ਹਾਰਿਆ ਇਹ ਤਿਸਨਾ ਵੱਡਾ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸਭ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ ਕਹਿ ਨਾਨਕ ਸ਼ਬਦ ਰਤਨ ਹੈ।

ਉਪਮਰਤਾਇ ਆਪ ਵੇਖੈ ਗੁਰਮੁਖ ਕਿਸੈ ਬੁਝਾਇ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਇ।

ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਵਿੱਚ ਜੁੜ ਮਿਲ ਬੈਠ ਕੇ ਸਤਸੰਗਤ ਕਰਨ ਦਾ ਭਾਗਾ ਭਰਿਆ ਸਮਾਂ ਪ੍ਰਾਪਤ ਹੋ ਰਿਹਾ ਹੈ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ਿਸ਼ ਕਰਦਿਆਂ ਹੋਇਆਂ ਜੋ ਅੰਮ੍ਰਿਤ ਵੇਲੇ ਹੁਕਮਨਾਮਾ ਬਖਸ਼ਿਆ ਪਾਵਨ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਇਸ ਦੀ ਕਥਾ ਵਿਚਾਰ ਕਰਨ ਸੁਣਨ ਵਾਸਤੇ ਆਪ ਸਰਬੱਤ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਮਿਲ ਬੈਠੇ ਹੋ ਔਰ ਸ਼ਰਧਾਲੂ ਪ੍ਰੇਮੀ ਸੰਗਤਾਂ ਆਪਣੇ ਘਰਾਂ ਦੇ ਵਿੱਚ ਇਲੈਕਟ੍ਰਾਨਿਕ ਮੀਡੀਏ ਦੇ ਰਾਹੀਂ ਵੀ ਗੁਰਚਰਨਾਂ ਦੇ ਨਾਲ ਜੁੜ ਮਿਲ ਬੈਠੇ ਹੋ। ਸਤਿਗੁਰੂ ਮਹਾਰਾਜ ਜੀ ਕੇ ਗੁਰ ਸ਼ਬਦ ਦੇ ਆਓ ਆਪਾਂ ਰਲ ਮਿਲ ਵਿਚਾਰ ਕਰੀਏ। ਅੱਜ ਦਾ ਜੋ ਪਾਵਨ ਸ੍ਰੀ ਮੁਖ ਵਾਕ ਹੈ ਧੰਨ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਅੰਗ 757-58 ਤੇ ਸੁਭਾਇਮਾਨ ਹੈ। ਚੌਥੇ ਪਾਤਸ਼ਾਹ ਜੀ ਕਾ ਉਚਾਰਨ ਕੀਤਾ ਹੋਇਆ ਸ਼ਬਦ ਜਿਸ ਵਿੱਚ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੇ ਮਿਲਣ ਦੀ ਤੜਪ ਤਾਂਗ ਜਗਿਆਸੂ ਦੇ ਪ੍ਰੇਮੀ ਮਨ ਦੀ ਸਤਿਗੁਰਾਂ ਨੇ ਦਰਸਾਈ ਹੈ ਔਰ ਵਾਹਿਗੁਰੂ ਨੂੰ ਮਿਲਣ ਦੀ ਜੋ ਕਿ ਸਤਿਗੁਰੂ ਅਰਜਨ ਦੇਵ ਜੀ ਨੇ ਫਿਰ ਬਾਅਦ ਵਿੱਚ ਕਿਰਪਾ ਕਰ ਸਾਨੂੰ ਇਹ ਗੁਰਬਾਣੀ ਦੇ ਵਿੱਚ ਮਨੁੱਖਾ ਜ਼ਿੰਦਗੀ ਦਾ ਮਕਸਦ ਦੱਸਿਆ। ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ ਮਿਲਣ ਦੇ ਵਾਸਤੇ ਜੋ ਜਗਿਆਸੂ ਹੈ ਜੋ ਪ੍ਰੇਮੀ ਗੁਰਸਿੱਖ ਹੈ ਉਸ ਦੇ ਮਨ ਦੀ ਤੀਬਰ ਇੱਛਾ ਚਰੋਕਣੀ ਤਾਂਗ ਤੇ ਜੇ ਕੋਈ ਮਿਲਾਉਣ ਵਾਲਾ ਗੁਰੂ ਕਾ ਪਿਆਰਾ ਹੋਵੇ ਉਹਦੇ ਪ੍ਰਤੀ ਸਤਿਕਾਰ। ਮਿਲਾਉਣ ਵਾਲਾ ਕੌਣ ਹੈ? ਧੰਨ ਸਤਿਗੁਰੂ ਸੱਚੇ ਪਾਤਸ਼ਾਹ। ਗੁਰੂ ਪ੍ਰਤੀ ਸੇਵਾ ਭਾਵਨਾ, ਗੁਰੂ ਪ੍ਰਤੀ ਮਨ ਦਾ ਡੂੰਘਾ ਪ੍ਰੇਮ ਔਰ ਇਉਂ ਉਸ ਪ੍ਰੇਮ ਦੇ ਵਲਵਲੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਚਿਤਰਿਆ ਹੈ। ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਲੇਵੇ ਸੁਰਤ ਗੁਰ ਚਰਨਾਂ ਵਿੱਚ ਜੋੜ ਕੇ ਸ਼ਰਧਾ ਭਾਵਨਾ ਔਰ ਪ੍ਰੇਮ ਸਾਥ ਗੁਰ ਉਪਦੇਸ਼ ਸਰਵਣ ਕਰਕੇ ਲਾਹਾ

0: ਮਹੱਲਾ ਚੌਥਾ ਘਰ ਦੂਜਾ।
1: ਸੂਹੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਸ਼ਟ ਪਦੀਆਂ ਭਾਵ ਅੱਠ ਪਦਿਆਂ ਵਾਲੇ ਜੋ ਸ਼ਬਦ ਹਨ ਉਹ ਅਸ਼ਟ ਪਦੀਆਂ ਦੇ ਪ੍ਰਕਰਣ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਪ੍ਰਕਰਣ ਅਸ਼ਟ ਪਦੀਆਂ ਦਾ ਹੈ, ਭਾਵੇਂ ਕਿ ਸ਼ਬਦ ਦੇ ਪਦੇ ਜਿਹੜੇ ਨੇ ਉਹ ਵਧੀਕ ਹਨ। ਸੋ ਅਸ਼ਟ ਪਦੀਆਂ ਦੇ ਪ੍ਰਕਰਣ ਵਿੱਚ ਸੂਹੀ ਰਾਗ ਵਿੱਚ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕੇ ਚੌਥੇ ਸਰੂਪ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਰਾਗ ਦੇ ਦੂਸਰੇ ਘਰ ਸੁਰ ਤਾਰ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਸ੍ਰੀ ਅਕਾਲ ਪੁਰਖ ਵਾਹਿਗੁਰੂ ਪ੍ਰਤੀ ਗੁਰਸਿੱਖ ਦੀ ਜੋ ਪ੍ਰੇਮ ਦੀ ਤੀਬਰਤਾ ਹੈ ਤੇ ਇਸ ਨੂੰ

ਵਾਹਿਗੁਰੂ ਇੱਕ ਹੈ, ਅਦੁੱਤੀ ਅਦਵੈਤ ਰੂਪ ਹੈ, ਓਅੰਕਾਰ ਸਰਬਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ, ਸਤਿਗੁਰਾਂ ਦੀ ਕਿਰਪਾ।

0: ਚੌਧਰੀ ਹੈ ਇੱਕ ਤਰਲਾ ਹੈ ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਕੋਈ ਗੁਰੂ ਕਾ ਪਿਆਰਾ ਹੋਵੇ ਕੋਈ ਗੁਰਸਿੱਖ ਹੋਵੇ ਵਾਹਿਗੁਰੂ ਨਾਲ ਮਿਲਿਆ ਹੋਇਆ ਜੋ ਆ ਕਰਕੇ ਪ੍ਰੀਤਮ ਜੋ ਬਹੁਤ ਪਿਆਰਾ ਅਕਾਲ ਪੁਰਖ ਵਾਹਿਗੁਰੂ ਹੈ ਤੇ ਇਸ ਅਕਾਲ ਪੁਰਖ ਵਾਹਿਗੁਰੂ ਨੂੰ ਲਿਆ ਕੇ ਆਣ ਕੇ ਮੈਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਦੇਵੇ ਮਿਲਾ ਦੇਵੇ ਉਸ ਪਰਮਾਤਮਾ ਦੇ ਨਾਲ ਮੈਂ ਉਸਦੇ ਅੱਗੇ ਆਪਣਾ ਆਪਾ ਵੇਚ ਦੇਵਾਂ ਜਿਸਦੇ ਅੱਗੇ ਆਪਣੇ ਆਪ ਨੂੰ ਵੇਚ ਦਿੱਤਾ ਜਾਵੇ ਉਹਦੇ ਫਿਰ ਪੂਰਨ ਤੌਰ ਤੇ ਦਾਸ ਹੋਈਦਾ ਗੁਲਾਮ ਹੋਈਦਾ ਉਹਦੇ ਸੇਵਕ ਹੋਈਦਾ ਭਾਵ ਕਿ ਮੈਂ ਉਸਦਾ ਤਨੇ ਮਨੇ ਸੇਵਕ ਹੋ ਕੇ ਸੇਵਾ ਕਰਾਂ ਬੜੇ ਸੁੰਦਰ ਬਚਨ ਸਤਿਗੁਰਾਂ ਨੇ ਉਚਾਰਨ ਕੀਤੇ ਹੈ ਕੋਈ ਐਸਾ ਹਮਰਾ ਉਮੀਤ ਕੋਈ ਸਾਡਾ ਇਹੋ ਜਿਹਾ ਮਿੱਤਰ ਹੈ ਕਿਹੋ ਜਿਹਾ ਭਾਈ ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰ ਹਰ ਨਾਮ ਸੁਣਾਵੈ ਅਸਥਿਰ ਕਰੇ ਨਿਸ਼ਚਲ ਇਹ ਮਨੁਆ ਬਹੁਰ ਨਾ ਕਪਹੂ ਭਾਵੈ ਜੋ ਇਹ ਕਰਤਾ ਭੁਗਤਾ ਤੇ ਹੰਗਤਾ ਮਮਤਾ ਦੇ ਬੰਧਨ ਪਏ ਹੈ ਜੋ ਅਵਿਦਿਆ ਅਗਿਆਨ ਦੇ ਬੰਧਨ ਪਏ ਨੇ ਜੋ ਜਨਮ ਮਰਨ ਦੇ ਬੰਧਨ ਪਏ ਨੇ ਬੰਧਨ ਤੇ ਛੁਟਕਾਵੈ ਇਹਨਾਂ ਬੰਧਨਾਂ ਤੋਂ ਮੈਨੂੰ ਛੁਡਾ ਲਵੇ ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਪ੍ਰਭੂ ਜੋ ਸਭ ਦਾ ਭੂਮਾ ਰੂਪ ਆਸਰਾ ਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ ਉਸ ਪਰਮਾਤਮਾ ਦੇ ਨਾਲ ਮਿਲਾ ਦੇਵੇ ਹਰ ਹਰ ਨਾਮ ਸੁਣਾਵੈ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮੈਨੂੰ ਸੁਣਾਵੇ ਸਿਮਰਨ ਬੰਦਗੀ ਜਿਹਦੇ ਨਾਲ ਰਲ ਕੇ ਮੈਂ ਕਰ ਸਕਾਂ ਅਸਥਿਰ ਕਰੇ ਨਿਸ਼ਚਲ ਇਹ ਮਨੁਆ ਇਹ ਮਨ ਜਿਹੜਾ ਭਰਮ ਦਾ ਭਟਕਦਾ ਹੈ ਇਹਨੂੰ ਨਿਸ਼ਚਲ ਤੇ ਸਥਿਰ ਕਰ ਦੇਵੇ ਟਿਕਾ ਵਿੱਚ ਲਿਆ ਦੇਵੇ ਜੋ ਗੁਰੂ ਉਪਦੇਸ਼ ਦੇ ਰਾਹੀ ਜਿਸ ਕਰਕੇ ਬਹੁੜ ਨਾ ਕਤਹੂ ਧਾਵੈ ਇਹ ਮਨ ਮੇਰਾ ਦੁਬਾਰਾ ਕਿਸੇ ਪਾਸੇ ਦੌੜੇ ਭੱਜੇ ਨਾ ਤੋ ਇਹੋ ਜਿਹੀ ਕਿਰਪਾ ਮੇਰੇ ਤੇ ਕਰ ਦੇਵੇ ਹੈ ਕੋਈ ਐਸਾ ਹਮਰਾ ਉਮੀਤ ਕੋਈ ਇਹੋ ਜਿਹਾ ਮਿੱਤਰ ਹੈ ਮੇਰਾ ਸਾਡਾ ਸੱਚਾ ਸੱਜਣ ਮਿੱਤਰ ਜੇ ਐਸਾ ਕੋਈ ਮਿੱਤਰ ਪਿਆਰਾ ਗੁਰਸਿੱਖ ਮਿਲ ਜਾਵੇ ਤਾਂ ਸਗਲ ਸਮੱਗਰੀ ਜੀਓ ਹੀਓ ਦੇਓ ਅਰਪੋ ਆਪਣੋ ਚੀਤ ਆਪਣਾ ਜਿੰਦ ਆਤਮਾ ਆਪਣਾ ਸਰੀਰ ਆਪਣਾ ਚਿੱਤ ਤੇ ਜਿੰਨੀ ਵੀ ਸਾਧ ਸਮੱਗਰੀ ਮੇਰੇ ਕੋਲ ਹੈ ਮੈਂ ਸਭ ਕੁਝ ਉਸਨੂੰ ਦੇ ਦੇਵਾਂ ਉਹਦੇ ਚਰਣਾਂ ਵਿੱਚ ਅਰਪਣ ਕਰ ਦੇਵਾਂ ਹਉ ਤਿਸ ਪਹ ਆਪ ਵੇਚ ਆਈ ਵੇਚ ਦੇਵਾਂ ਆਪਣਾ ਆਪਾ ਉਸ ਗੁਰਮੁਖ ਪਿਆਰੇ ਅੱਗੇ ਜੋ ਆ ਕੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਦੇਵੇ
1: ਦਰਸ਼ਨ ਹਾਰੇ ਦੇਖਣ ਕਾ ਪਾਏ
0: ਜੋ ਦੁੱਖਾਂ ਨੂੰ ਹਰਨ ਵਾਲਾ ਨਾਸ਼ ਕਰਨ ਵਾਲਾ ਹੈ ਹਰ ਜੋ ਮਨ ਨੂੰ ਹਰਿਆ ਭਰਿਆ ਕਰ ਦੇਣ ਵਾਲਾ ਪ੍ਰਸੰਨਤਾ ਤੇ ਖੇੜਾ ਬਖਸ਼ਿਸ਼ ਕਰਨ ਵਾਲਾ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਵੇਖਣ ਦੇ ਵਾਸਤੇ ਭਾਵ ਵਾਹਿਗੁਰੂ ਦੇ ਦਰਸ਼ਨ ਦੇ ਦੁਆਰੇ ਮੈਂ ਕਰ ਸਕਾਂ ਉਸ ਪ੍ਰਯੋਜਨ ਨੂੰ ਲੈ ਕੇ
1: ਕਿਰਪਾ ਕਰੇ ਤਾਂ ਸਤਿਗੁਰੂ
0: ਕੋਈ ਗੁਰਮੁਖ ਪਿਆਰਾ ਮੇਰੇ ਤੇ ਕਿਰਪਾ ਕਰ ਦੇਵੇ ਜੇ ਕਿਰਪਾ ਕਰ ਦੇਵੇ ਤਾਂ ਸਤਿਗੁਰ ਮੇਲਾ ਹੈ ਤਾਂ ਮੈਨੂੰ ਸਤਿਗੁਰਾਂ ਦੇ ਨਾਲ ਮਿਲਾ ਦੇਵੇ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਪ੍ਰਭੂ ਦੀ ਪ੍ਰਾਪਤੀ ਵਾਸਤੇ ਜੀਵਨ ਅੰਦਰ ਤਤ ਸਿਧਾਂਤ ਰੂਪ ਜਾਣਨ ਵਾਲੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਬ੍ਰਹਮ ਨਿਸ਼ਚੀ ਬ੍ਰਹਮ ਸਰੋਤਰੀ ਹਨ ਉਹਨਾਂ ਸਤਿਗੁਰਾਂ ਦਾ ਮਿਲਾਪ ਅਤਿਅੰਤ ਜ਼ਰੂਰੀ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕੇ ਪਰਮ ਪਵਿੱਤਰ ਬਚਨ ਕੋਈ ਗੁਰਮੁਖ ਪਿਆਰਾ ਐਸਾ ਹੋਵੇ ਜੋ ਸਤਿਗੁਰਾਂ ਦੇ ਨਾਲ ਮਿਲਾ ਦੇਵੇ ਤੇ ਸਤਿਗੁਰਾਂ ਦੇ ਰਾਹੀਂ ਮੈਨੂੰ ਨਾਮ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਹੋ ਜਾਵੇ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ ਹੇ ਵਾਹਿਗੁਰੂ ਜੀ ਆਪ ਹੀ ਤੁਸੀਂ ਕਿਰਪਾ ਕਰੋ ਆਪ ਜੀ ਕੇ ਨਾਮ ਦੇ ਦਾਤੇ ਸਤਿਗੁਰਾਂ ਦੇ ਮੇਲ ਵਿੱਚ ਮੈਨੂੰ ਮਿਲਾ ਲਓ ਤਿੰਨਾਂ ਦੀ ਸੰਗਤ ਵਿੱਚ ਮਿਲਾ ਲਓ ਤੇ ਗੁਰੂ ਕੇ ਪਾਵਨ ਮੁਖ ਤੋਂ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ ਨਾਮ ਦਾ ਮੈਨੂੰ ਆਧਾਰ ਬਖਸ਼ੋ ਸੋ ਇਸ ਪ੍ਰਕਾਰ ਕਿਰਪਾ ਕਰਹਿ ਤਾਂ ਸਤਿਗੁਰ ਮੇਲ ਹੈ ਵਾਹਿਗੁਰੂ ਦੇ ਦਰਸ਼ਨਾਂ ਨੂੰ ਦੇਖਣ ਦੇ ਵਾਸਤੇ ਮੇਰੇ ਉੱਪਰ ਕੋਈ ਗੁਰਮੁਖ ਪਿਆਰਾ ਕਿਰਪਾ ਕਰ ਦੇਵੇ ਜੇ ਕਿਰਪਾ ਕਰੇ ਤਾਂ ਮੈਨੂੰ ਸਤਿਗੁਰਾਂ ਦੇ ਨਾਲ ਮਿਲਾ ਦੇਵੇ ਮੈਨੂੰ

0: ਪ੍ਰਾਪਤ ਕਰਕੇ ਮੈਂ ਹਰ ਵਕਤ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਧਿਆਨ ਧਾਰਨ ਕਰਾਂ, ਸਦਾ ਨਾਮ ਧਿਆਉਂਦਾ ਰਹਾਂ, ਸਦਾ ਜਪਦਾ ਰਹਾਂ। ਐਸੀ ਕਿਰਪਾ ਕੋਈ ਗੁਰੂ ਕਾ ਪਿਆਰਾ ਕਰ ਦੇਵੇ। ਸਤਿਗੁਰੂ ਜੀ ਫਰਮਾਨ ਕਰਦੇ ਹਨ,
1: ਜੇ ਸੁਖ ਦੇਵੇ ਤਾਂ ਤੁਝੈ ਅਰਾਧੀ।
0: ਸ੍ਰੀ ਅਕਾਲ ਪੁਰਖ ਵਾਹਿਗੁਰੂ ਅੱਗੇ ਇਹ ਸਾਧ ਸੰਗਤ ਜੀ ਬੇਨਤੀ ਹੈ, ਉਸ ਪਰਮ ਪਿਤਾ ਪਰਮਾਤਮਾ ਦੇ ਪ੍ਰਤੀ ਅਤਿਅੰਤ ਡੂੰਘਾ ਪਿਆਰ, ਮਿਲਣ ਦੀ ਭਾਵਨਾ ਤੇ ਵਾਹਿਗੁਰੂ ਦੇ ਚਰਣਾਂ ਵਿੱਚ ਉਸ ਭਾਵਨਾ ਤਹਿਤ ਬੇਨਤੀ, ਜੇ ਸੁਖ ਦੇਹ। ਹੇ ਅਕਾਲ ਪੁਰਖ ਵਾਹਿਗੁਰੂ, ਜੇ ਮੈਨੂੰ ਜੀਵਨ ਅੰਦਰ ਤੋਂ ਸਾਰੇ ਸੁਖ ਦੇ ਨੇ, ਸਰਬ ਸੁਖਾਂ ਦੀ ਦਾਤ ਬਖਸ਼ਿਸ਼ ਕਰਦੇ ਨੇ, ਤਾਂ ਤੁਝ ਹੈ ਅਰਾਧੀ, ਤਾਂ ਉਹਨਾਂ ਸੁਖਾਂ ਵਿੱਚ ਪੈ ਕੇ ਵੀ ਮੈਂ ਗਲਤਾਨ ਹੋ ਕੇ ਤੈਨੂੰ ਭੁੱਲ ਨਾ ਜਾਵਾਂ, ਤੈਨੂੰ ਅਰਾਧਦਾ ਰਹਾਂ ਸੁਖਾਂ ਦੇ ਵਿੱਚ ਵੀ।
1: ਦੁੱਖ ਵੀ ਤੁਝੈ ਧਿਆਈ।
0: ਮੇਰੀ ਰਜ਼ਾ ਦੇ ਨਾਲ ਮੇਰੇ ਜੀਵਨ ਅੰਦਰ ਦੁੱਖ ਆ ਜਾਣ, ਤਾਂ ਦੁਖੀ ਜੀਵਨ ਵਿੱਚ ਵੀ, ਦੁੱਖਾਂ ਦੇ ਵਿੱਚ ਵੀ ਮੈਂ ਤੈਨੂੰ ਧਿਆਵਾਂ, ਤੇਰਾ ਹੀ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰਾਂ। ਸਾਧ ਸੰਗਤ ਜੀ, ਸਾਡਾ ਮਨੁੱਖੀ ਸੁਭਾਅ ਕੀ ਹੈ? ਕਈ ਵਾਰ ਤਾਂ ਇਉਂ ਹੁੰਦਾ ਹੈ ਕਿ ਅਸਾਂ ਸੁੱਖ ਮਾਣਦਿਆਂ ਹੋਇਆਂ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਜਿਸ ਨੇ ਸੁੱਖ ਦਿੱਤੇ ਉਹ ਵਾਹਿਗੁਰੂ ਸੁਖਦਾਤਾ ਭੁੱਲ ਗਿਆ, ਤੇ ਸੁੱਖਾਂ ਦੇ ਵਿੱਚ ਆਪਾਂ ਮਸਤ ਹੋ ਗਏ, ਗਲਤਾਨ ਹੋ ਗਏ। ਤੇ ਜਦੋਂ ਦੁੱਖ ਆ ਗਿਆ ਫਿਰ ਦੁੱਖਾਂ ਵਿੱਚ ਵਾਹਿਗੁਰੂ ਬੜਾ ਚੇਤੇ ਆਉਂਦਾ, ਵਾਹਿਗੁਰੂ ਬਖਸ਼ਣਾ, ਮਹਾਰਾਜ ਕਿਰਪਾ ਕਰਕੇ ਦੁੱਖ ਮੇਟ ਦਿਓ। ਇੱਕ ਤਾਂ ਇਹ ਸੁਭਾਅ ਆਮ ਹੀ ਜਿਹੜਾ ਇਹ ਸਾਡਾ ਜਗਤ ਵਿੱਚ ਦੇਖਣ ਨੂੰ ਮਿਲਦਾ, ਦੂਸਰਾ ਸੁਭਾਅ ਜਿਹੜਾ ਹੈ ਇੱਕ ਇਸ ਦੇ ਬਿਲਕੁਲ ਵਿਪਰੀਤ ਹੈ। ਸੁੱਖ ਵੇਲੇ ਤਾਂ ਮੂਹਰੇ ਹੋ ਹੋ ਚੌਧਰੀ ਬਣ ਬਣ ਕੇ ਬਹਿਣਾ ਕਿ ਮੇਰੇ ਵਰਗਾ ਤਾਂ ਗੁਰੂ ਘਰ ਸਿੱਖ ਹੀ ਕੋਈ ਨਹੀਂ, ਮੈਂ ਬੜੀ ਸੇਵਾ ਕਰਦਾ, ਮੈਂ ਬੜਾ ਸਿਮਰਨ ਕਰਦਾ, ਪਰ ਜਦੋਂ ਕੋਈ ਦੁੱਖ ਮੁਸੀਬਤ ਆ ਬਣੀ ਫੇਰ ਭਟਕ ਜਾਣਾ, ਫੇਰ ਗੁਰੂ ਕਾ ਦਰ ਛੱਡ ਕੇ ਦਰ ਦਰ ਤੇ ਤੁਰੇ ਫਿਰਨਾ। ਸੋ ਇਹੋ ਜਿਹੀਆਂ ਅਵਸਥਾਵਾਂ, ਪਰ ਗੁਰੂ ਕੇ ਸਿੱਖ ਦੇ ਮਨ ਦਾ ਪ੍ਰੇਮ ਤਾਂ ਇਹ ਹੈ ਕਿ ਮਹਾਰਾਜ ਜੇ ਸੁੱਖ ਦੇਹ ਤਾਂ ਤੁਝ ਹੈ ਅਰਾਧੀ, ਜੇ ਮੈਨੂੰ ਸੁੱਖ ਦੇਵੇ ਜੀਵਨ ਅੰਦਰ ਤਾਂ ਸੁੱਖਾਂ ਦੇ ਵਿੱਚ ਵੀ ਮੈਂ ਤੇਰੀ ਆਰਾਧਨਾ ਕਰਦਾ ਰਹਾਂ, ਜੇ ਤੂੰ ਦੁੱਖ ਦੇਵੇ ਤਾਂ ਦੁੱਖ ਵੀ ਤੁਝ ਹੈ ਧਿਆਈ, ਦੁੱਖਾਂ ਦੇ ਵਿੱਚ ਵੀ ਮੈਂ ਤੈਨੂੰ ਹੀ ਧਿਆਉਣਾ ਕਰਾਂ, ਤੇਰਾ ਹੀ ਧਿਆਨ ਹਿਰਦੇ ਵਿੱਚ ਵਸਾਵਾਂ।
1: ਜੇ ਸੁੱਖ ਦੇਵੇ
0: ਆਪਣੀ ਰਜਾ ਵਿੱਚ ਮੈਨੂੰ ਭੁੱਖ ਵੀ ਦੇ ਦੇਵੇ, ਜੇ ਭੁੱਖਿਆ ਵੀ ਰੱਖ ਲਵੇ ਤਾਂ ਉਹਦੇ ਵਿੱਚ ਹੀ ਮੈਂ ਰੱਜਿਆ ਰਹਾਂ, ਉਹਦੇ ਵਿੱਚ ਹੀ ਸੰਤੋਖੀ ਹੋ ਕੇ ਰਹਾਂ। ਸਾਧ ਸੰਗਤ ਜੀ, ਭਾਈ ਮੰਝ ਗੁਰੂ ਕੇ ਪਿਆਰੇ, ਪੰਚਮ ਪਾਤਸ਼ਾਹੀ ਤੋਂ ਗੁਰੂ ਕੀ ਸਿੱਖੀ ਪ੍ਰਾਪਤ ਕੀਤੀ, ਪਹਿਲਾਂ ਸਖੀ ਸਰਵਰ ਦੇ ਉਪਾਸ਼ਕ ਸਨ ਗਾਹੇ ਵਾਲੇ ਪੀਰ ਦੇ। ਸਤਿਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਹੀ ਬਚਨ ਕਹਿ ਦਿੱਤਾ ਸੀ ਕਿ ਮੰਝ ਸਿੱਖੀ ਨਿਭਾਉਣੀ ਬੜੀ ਕਠਿਨ, ਜੇ ਸਿੱਖੀ ਪ੍ਰਾਪਤ ਕਰਨੀ ਹੈ ਤਾਂ ਭਾਈ ਸਭ ਕੁਝ ਗਵਾਉਣਾ ਪਵੇਗਾ, ਬੜੀਆਂ ਕਸਵੱਟੀਆਂ ਵਿੱਚੋਂ ਗੁਜ਼ਰਨਾ ਪਵੇਗਾ। ਬੇਨਤੀ ਕੀਤੀ, ਮਹਾਰਾਜ ਮੈਨੂੰ ਸਿੱਖੀ ਚਾਹੀਦੀ ਹੈ, ਮੈਂ ਸਭ ਕੁਝ ਝੱਲਣ ਵਾਸਤੇ ਤਿਆਰ ਹਾਂ। ਸਤਿਗੁਰਾਂ ਬਚਨ ਕੀਤਾ, ਜੇ ਸਿੱਖੀ ਚਾਹੀਦੀ ਹੈ ਤਾਂ ਜਾ ਆਪਣੇ ਘਰ ਵਿੱਚੋਂ ਜਿਹੜੀ ਕਬਰ ਬਣੀ ਆ ਉਹ ਪੀਰ ਦੀ ਉਹ ਢਾ ਕੇ ਆ। ਭਾਈ ਮੰਝ ਜੀ ਗਏ, ਸਾਰਿਆਂ ਦੇ ਰੋਕਦਿਆਂ ਰੋਕਦਿਆਂ ਉਹ ਕਬਰ ਢਾ ਦਿੱਤੀ, ਪੱਧਰੀ ਕਰ ਦਿੱਤੀ, ਖਤਮ ਕਰ ਦਿੱਤਾ ਨਾਮੋ ਨਿਸ਼ਾਨ ਉਸਦਾ। ਘਰ ਵਾਲੇ ਵੀ ਤੇ ਪਿੰਡ ਦੇ ਲੋਕ ਵੀ ਜਿਹੜੇ ਸਨ ਉਹ ਨਾਰਾਜ਼ ਹੋਏ। ਇਉਂ ਭਾਈ ਮੰਝ ਨੇ ਗੁਰੂ ਕੀ ਸਿੱਖੀ ਪ੍ਰਾਪਤ ਕੀਤੀ, ਕਸਵੱਟੀ ਲੱਗਣੀ ਆਰੰਭ ਹੋਈ, ਘਰ ਦਾ ਮਾਲ ਡੰਗਰ ਜਿਹੜਾ ਸੀ ਉਹ ਨਸ਼ਟ ਹੋਣ ਲੱਗਾ, ਵਪਾਰ ਵਿੱਚ ਘਾਟਾ ਪੈਣ ਲੱਗਾ, ਚਾਰ ਚਫੇਰੇ ਮੁਸ਼ਕਲਾਂ ਵਧਣ ਲੱਗੀਆਂ, ਤੇ ਲੋਕ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ਕਿ ਮੰਝ ਨੇ ਪੀਰ ਦੀ ਬੇਅਦਬੀ ਕਰ ਦਿੱਤੀ, ਕਬਰ ਢਾ ਦਿੱਤੀ, ਪੀਰ ਕਰੋਪ ਹੋ ਗਿਆ, ਨਾਰਾਜ਼ ਹੋ ਗਿਆ। ਚੌਧਰੀ ਸਨ ਪਿੰਡ ਦੇ, ਹੌਲੀ ਹੌਲੀ ਚੌਧਰ ਵੀ ਖੁੱਸ ਗਈ, ਘਰਦਿਆਂ ਨੇ ਘਰੋਂ ਕੱਢ ਛੱਡਿਆ, ਝੁੱਗੀ ਝੌਂਪੜੀ ਜੀ ਪਾ ਕੇ ਰਹਿੰਦੇ ਨੇ। ਕਈ ਆ ਕੇ ਮਿਲਦੇ ਨੇ ਕਿ ਮੰਝ ਕਿੱਥੇ ਤੇਰੇ ਕੋਲ ਲਹਿਰਾਂ ਬਹਿਰਾਂ ਹੁੰਦੀਆਂ ਸਨ, ਅੱਜ ਤੇਰੀ ਕੀ ਹਾਲਤ ਹੋ ਗਈ ਹੈ, ਇਹ ਤਾਂ ਹੋਈ ਤੂੰ ਪੀਰ ਦੀ ਅਵੱਗਿਆ ਕੀਤੀ। ਹੁਣ ਵੀ ਪੀਰ ਜੀ ਦੀ ਜਿਹੜੀ ਸਮਾਧ ਹੈ, ਕਬਰ ਹੈ, ਉਹ ਉਸਾਰ ਕੇ ਬਣਾ ਕੇ ਰੋਟ ਚੜ੍ਹਾ ਮਾਫ਼ੀ ਮੰਗ ਲੈ ਪੀਰ ਕੋਲੋਂ। ਭਾਈ ਮੰਝ ਜੀ ਨੇ ਕੋਰਾ ਇਨਕਾਰ ਕੀਤਾ ਕਿ ਜਿੰਨਾ ਦਰਿੱਦਰ ਜਿੰਨੀ ਗਰੀਬੀ ਮੈਨੂੰ ਹੁਣ ਪ੍ਰਾਪਤ ਹੋਈ ਹੈ ਇਹਦੇ ਤੋਂ ਸੈਂਕੜੇ ਗੁਣਾ ਹੋਰ ਵੀ ਵੱਧ ਜਾਵੇ, ਮੈਂ ਸਿਦਕ ਨਹੀਂ ਤਿਆਗਾਂਗਾ, ਮੈਂ ਜਿਸ ਗੁਰੂ ਦੇ ਲੜ ਲੱਗ ਗਿਆ ਉਹ ਗੁਰੂ ਕਾਮਲ ਹੈ, ਪੂਰਾ ਹੈ। ਸੋ ਬੜੇ ਸੁੰਦਰ ਬਚਨ ਵਿਦਵਾਨ ਜਨਾਂ ਨੇ ਕੀਤੇ ਨੇ। ਭਾਖਤ ਸੰਬੰਧੀ ਮੇਲ ਇਹੋ ਮਤ ਮੰਦ ਮੰਝ ਲੈ ਕੇ ਗੁਰਸਿੱਖੀ ਦਰਿਦਰਤਾ ਵਸਾਹੀ ਹੈ। ਸੰਬੰਧੀ ਕਹਿੰਦੇ ਨੇ, ਲੋਕ ਕਹਿੰਦੇ ਨੇ ਕਿ ਮੰਝ ਦੀ ਮੱਤ ਮਾਰੀ ਗਈ, ਕੀ ਖੱਟਿਆ ਗੁਰੂ ਕੀ ਸਿੱਖੀ ਵਿੱਚੋਂ, ਪੀਰ ਦੀ ਅਵੱਗਿਆ ਕੀਤੀ ਸਿੱਖੀ ਲੈ ਲਈ ਤੇ ਗਰੀਬੀ ਨਾਲ ਜੂਝਣਾ ਪੈ ਰਿਹਾ। ਇਹ ਲੋਕਾਂ ਦੀ ਸੋਚ ਹੈ। ਭਾਖਤ ਸੰਬੰਧੀ ਮਿਲ ਇਹੋ ਮਤ ਮੰਦ ਮੰਝ ਲੈ ਕੇ ਗੁਰਸਿੱਖੀ ਦਰਿਦਰਤਾ ਵਸਾਹੀ ਹੈ। ਪਰ ਭਾਈ ਮੰਝ ਜੀ ਦਾ ਨਿਸ਼ਚਾ ਕੀ ਹੈ? ਮੰਝ ਕਹੇ ਦਰਿਦਰ ਜੋ ਹੈ ਗੁਰਸਿੱਖੀ ਬੀਚ, ਮੇਰੇ ਜਾਣੇ ਦੁਨੀਆਂ ਕੀ ਪੂਰੀ ਪਾਤਸ਼ਾਹੀ ਹੈ। ਭਾਈ ਮੰਝ ਜੀ ਕਹਿੰਦੇ ਆ, ਗੁਰੂ ਕੀ ਸਿੱਖੀ ਨਿਭਾਉਂਦਿਆਂ ਜਿਹੜੀ ਗਰੀਬੀ ਮੈਨੂੰ ਹੰਢਾਉਣੀ ਪੈ ਰਹੀ ਹੈ ਨਾ, ਲੋਕੋ ਤੁਹਾਡੀ ਨਜ਼ਰ ਵਿੱਚ ਇਹ ਗੁਰਬਤ ਹੋਵੇਗੀ, ਇਹ ਤੰਗ ਹਾਲੀ ਤੇ ਮੰਦ ਹਾਲੀ ਹੋਵੇਗੀ, ਮੇਰੀ ਨਿਗਾਹ ਵਿੱਚ ਤਾਂ ਇਹ ਦੁਨੀਆਂ ਦੀ ਪਾਤਸ਼ਾਹੀ ਹੈ, ਸਾਰੀ ਦੁਨੀਆਂ ਦੀ ਪਾਤਸ਼ਾਹੀ। ਸੋ ਇਹ ਸਾਧ ਸੰਗਤ ਜੀ, ਗੁਰੂ ਕੇ ਸਿੱਖ ਦਾ ਨਿਸ਼ਚਾ ਹੈ, ਜੇ ਸੁਖ ਦੇਹ ਤਾਂ ਤੁਝ ਹੈ ਅਰਾਦੀ, ਦੁੱਖ ਵੀ ਤੁਝ ਹੈ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ। ਮਹਾਰਾਜ, ਸੁਖ ਦੁੱਖ ਹਰ ਵਕਤ ਮੈਂ ਆਪ ਜੀ ਕੀ ਅਰਾਧਨਾ ਕਰਾਂ, ਧਿਆਨ ਧਾਰਨ ਕਰਾਂ, ਤੇ ਜੇ ਮੈਨੂੰ ਭੁੱਖ ਦੇ ਨਾਲ ਵੀ ਜੂਝਣਾ ਪੈ ਜਾਵੇ ਤਾਂ ਉਹਦੇ ਵਿੱਚ ਹੀ ਮੈਂ ਸੰਤੁਸ਼ਟ ਰਹਾਂ, ਉਹਦੇ ਵਿੱਚ ਹੀ ਰੱਜਿਆ ਰਹਾਂ, ਆਤਮਿਕ ਤੌਰ ਤੇ ਆਪ ਜੀ ਦੇ ਨਾਮ ਨਾਲ ਮੇਰੇ ਮਨ ਦੀ ਤ੍ਰਿਪਤੀ ਬਣੀ ਰਹੇ।
1: ਸੁੱਖ ਵਿੱਚ ਸੁੱਖ ਮਨਾਏ,
0: ਮੈਂ ਸੁੱਖ ਹੀ ਮੰਨਾਂ ਕਿ ਜੇ ਦੁੱਖ ਮਿਲਿਆ ਹੈ ਤਾਂ ਕੇਤਿਆ ਦੁੱਖ ਭੁੱਖ ਸਦਮਾਰ, ਇਹ ਤੇ ਦਾਤ ਤੇਰੀ ਵਾਪਾਰ, ਇਹ ਵੀ ਤਾਂ ਤੇਰੀ ਦਾਤ ਹੈ। ਦੁੱਖ ਦੇ ਵਿੱਚ ਵੀ ਮੈਂ ਸ਼ੁਕਰ ਕਰਾਂ, ਸੁੱਖ ਮਨਾਵਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਸਾਧ ਸੰਗਤ ਜੀ, ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਘਰ ਦੇ ਅੰਦਰ ਰਹਿੰਦਿਆਂ ਬਹੁਤ ਜ਼ਿਆਦਾ ਗਰੀਬੀ ਆਪ ਜੀ ਨੇ ਹੰਢਾਈ। ਕਦੇ ਕਦੇ ਮਾਤਾ ਜੀ ਮਾਤਾ ਨਿਹਾਲ ਕੌਰ ਜੀ ਬਚਨ ਕਰਿਆ ਕਰਦੇ ਕਿ ਪੁੱਤਰ, ਇੰਨੇ ਤੰਗ ਹਾਲੀ ਹੈ, ਇੰਨੀ ਗਰੀਬੀ ਹੈ, ਕਦੇ ਗੁਰੂ ਚਰਨਾਂ ਵਿੱਚ ਅਰਦਾਸ ਹੀ ਕਰ, ਤੂੰ ਸਿਮਰਨ ਕਰਦਾ, ਬੰਦਗੀ ਕਰਦਾ। ਤਾਂ ਆਨੰਦਮਈ ਅਵਸਥਾ ਵਿੱਚ ਮਹਾਂਪੁਰਖਾਂ ਨੇ ਬਚਨ ਕਰਨਾ ਕਿ ਮਾਤਾ ਜੀ, ਬਾਪੂ ਕਲਗੀਧਰ ਜੀ ਸਾਡੇ ਨਾਲ ਬਹੁਤਾ ਹੀ ਪਿਆਰ ਕਰਦੇ ਹੈ। ਪੁੱਤਰ, ਇਹ ਕੈਸਾ ਪਿਆਰ ਹੈ? ਮਾਤਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਸਾਡੀਆਂ ਪਰਖਾਂ ਕਰਦੇ ਨੇ। ਪਰਖ ਉਸੇ ਦੀ ਕਰੀਦੀ ਹੈ ਨਾ ਜਿਹੜਾ ਆਪਣਾ ਹੋਵੇ। ਸੋ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਡੇ ਨਾਲ ਪਿਆਰ ਕਰਦੇ ਨੇ ਬਹੁਤਾ, ਤਾਂ ਕਰਕੇ ਸਤਿਗੁਰੂ ਮਹਾਰਾਜ ਸਾਨੂੰ ਇਹਨਾਂ ਕਸਵੱਟੀਆਂ ਵਿੱਚੋਂ ਲੰਘਾ ਰਹੇ ਹੈ। ਦੁੱਖ ਵਿੱਚ ਸੁੱਖ ਮਨਾਈ, ਦੁੱਖ ਦੇ ਵਿੱਚ ਵੀ ਸੁੱਖ ਹੀ ਮਨਾਵਾਂ ਮੈਂ ਸਤਿਗੁਰੂ ਜੀ ਆਪ ਜੀ ਕੇ ਪਿਆਰ ਵਿੱਚ।
1: ਤਨ ਮਨ ਕਾਟ ਕਾਟ ਸਭ ਅਰਪੀ,
0: ਆਪਣਾ ਸਰੀਰ ਆਪਣਾ ਮਨ ਕੱਟ ਕੱਟ ਕੇ ਮੈਂ ਸਾਰਾ ਹੀ ਗੁਰੂ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰ ਦੇਵਾਂ, ਛੋਟੇ ਛੋਟੇ ਟੁਕੜੇ ਕਰਕੇ।
1: ਜੇ ਅਗਨੀ ਆਪ ਜਲਾਏ,
0: ਪਵੇ ਤਾਂ ਅਗਨੀ ਵਿੱਚ ਵੀ ਆਪਣਾ ਆਪਾ ਮੈਂ ਸਾੜ ਦੇਵਾਂ ਆਪ ਜੀ ਕੇ ਪਿਆਰ ਦੇ ਵਿੱਚ। ਤਨ ਮਨ ਕਾਟ ਕਾਟ ਸਭ ਅਰਪੀ, ਤਨ ਸਰੀਰ ਦੇ ਅੰਦਰ ਵਸਦਾ ਹੋਇਆ ਜਿਹੜਾ ਮਨ ਹੈ, ਇਹਦੇ ਵਿੱਚੋਂ ਹੰਗਤਾ ਹੋਮਿਆਂ ਨੂੰ ਕੱਟ ਕੱਟ ਕੇ ਮੈਂ ਆਪਣਾ ਆਪਾ ਆਪ ਜੀ ਕੇ ਅਰਪਣ ਕਰ ਦੇਵਾਂ। ਔਰ ਬ੍ਰਹਮ ਗਿਆਨ ਦੀ ਜਿਹੜੀ ਅਗਨੀ, ਦੇਹ ਅਭਿਆਸ ਦੀ ਅਗਨੀ ਵਿੱਚ ਆਪਣਾ ਆਪਾ ਸਾੜ ਦੇਵਾਂ, ਦੇਹ ਅਭਿਆਸ ਨੂੰ ਆਪਣੇ ਹਿਰਦੇ ਵਿੱਚੋਂ ਮਿਟਾ ਦੇਵਾਂ, ਤੇ ਭਾਉ ਭਗਤੀ ਦੀ ਕੁਠਾਲੀ ਵਿੱਚ ਆਪਣੇ ਆਪ ਨੂੰ ਢਾਲ ਦੇਵਾਂ।
1: ਪਾਣੀ
0: ਆਪ ਜੀ ਦੇ ਦਰ ਤੇ ਇਕੱਤਰ ਹੋਈਆਂ ਸੰਗਤਾਂ ਦੇ ਵਿੱਚ ਮੈਂ ਪੱਖਾਂ ਫੇਰਨ ਦੀ, ਪੱਖਾਂ ਚੱਲਣ ਦੀ ਸੇਵਾ ਕਰਾਂ। ਗੁਰੂ ਕੇ ਲੰਗਰਾਂ ਦੀ ਤਿਆਰੀ ਵਾਸਤੇ, ਸੰਗਤਾਂ ਦੇ ਛਕਣ ਦੇ ਵਾਸਤੇ ਮੈਂ ਪਾਣੀ ਧੋਣ ਦੀ ਸੇਵਾ ਕਰਾਂ।
1: ਜੋ ਦੇਵਾ ਹੈ ਸੁਖਾ,
0: ਸੇਵਾ ਕਰਨ ਤੋਂ ਬਾਅਦ ਵੀ ਕੋਈ ਮੇਰਾ ਦਾਅਵਾ ਨਹੀਂ ਕਿ ਮੈਂ ਇਹ ਕੁਝ ਚਾਹੁੰਦਾ। ਜੋ ਦੇਵ ਹੈ ਸੋ ਖਾਈ, ਜੋ ਵੀ ਆਪਣੀ ਰਜ਼ਾ ਮੁਤਾਬਕ ਆਪ ਜੀ ਦੇ ਦੇਵੋ, ਮੈਂ ਉਹੀ ਖਾ ਕੇ ਉਹੀ ਛਕ ਕੇ ਸ਼ੁਕਰ ਮਨਾਉਣਾ ਕਰਾਂ। ਪੱਖਾ ਫੇਰੀ, ਮਨ ਨੂੰ ਦੁਨੀਆਂ ਵੱਲੋਂ ਫੇਰ ਕੇ ਮੈਂ ਆਪ ਜੀ ਦੇ ਪੱਖ ਵਿੱਚ ਕਰ ਲਵਾਂ, ਭਾਵ ਕੇ ਆਪ ਜੀ ਕੇ ਨਾਮ ਨਾਲ ਸਦਾ ਸਦਾ ਵਾਸਤੇ ਜੁੜ ਜਾਵਾਂ। ਸੋ ਪਾਣੀ ਧੋਵਾਂ ਆਪ ਜੀ ਦੇ ਦਰ ਤੇ, ਪ੍ਰਤੱਖ ਵੀ ਆਪ ਦੀਆਂ ਸੰਗਤਾਂ ਵਾਸਤੇ ਪਾਣੀ ਧੋਣ ਦਾ ਯਤਨ ਕਰਾਂ। ਪਾਣੀ ਵਰਗੀ ਨਿਰਮਲਤਾ ਜਿਹੜੀ ਹੈ ਮਹਾਰਾਜ, ਆਪ ਜੀ ਕੀ ਕਿਰਪਾ ਨਾਲ ਆਪਣੇ ਮਨ ਵਿੱਚ ਲੈ ਕੇ ਆਵਾਂ। ਜੋ ਨਾਮ ਰੂਪੀ ਅਧਿਆਤਮਿਕ ਭੋਜਨ ਆਪ ਜੀ ਮੈਨੂੰ ਬਖਸ਼ਿਸ਼ ਕਰੋ, ਉਹ ਮੈਂ ਛਕਣਾ ਕਰਾਂ।
1: ਨਾਨਕ ਗਰੀਬ ਢਹਿ ਪਿਆ ਦੁਆਰ।
0: ਸਤਿਗੁਰੂ ਜੀ ਫਰਮਾਨ ਕਰਦੇ ਨੇ ਇਉਂ ਬੇਨਤੀਆਂ ਗੁਰ ਚਰਨਾਂ ਦੇ ਵਿੱਚ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਗਰੀਬ, ਮੈਂ ਮਸਕੀਨ, ਮੈਂ ਲਾਚਾਰ, ਮੈਂ ਬੇਵਸ ਦੀਨ ਆਪ ਜੀ ਦੇ ਦੁਆਰੇ ਤੇ ਆ ਕੇ ਆਪ ਜੀ ਦੇ ਚਰਨਾਂ ਤੇ ਢਹਿ ਪਿਆ ਹਾਂ। ਵਾਹਿਗੁਰੂ ਜੀ ਮੈਨੂੰ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮੇਲ ਲਵੋ। ਇਹ ਆਪ ਜੀ ਦੀ ਵਡਿਆਈ ਹੈ ਨਾ ਕਿ ਜੋ ਸਰਨ ਆਵੈ ਤੇ ਸਕੰਠ ਲਾਵੈ ਇਹ ਬਿਰਧ ਸਵਾਮੀ ਸੰਦਾ। ਮਹਾਰਾਜ ਆਪ ਜੀ ਦੀ ਵਡਿਆਈ ਇਹੀ ਹੈ ਕਿ ਬਰ ਆਇਆਂ ਨੂੰ ਮੇਲ ਲੈਂਦੇ ਹੋ, ਮੈਨੂੰ ਵੀ ਮੇਲ ਲਵੋ। ਆਪ ਜੀ ਦੇ ਨਾਲ ਮਿਲਣਾ ਹੀ ਦੁਨੀਆਂ ਦੀ ਸੱਚੀ ਵਡਿਆਈ ਹੈ। ਕਿਰਪਾ ਕਰਕੇ ਮੇਲ ਲਵੋ ਆਪ ਜੀ ਦੇ ਨਾਲ। ਸੱਚੇ ਪਾਤਸ਼ਾਹ, ਹੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ, ਜੇ ਮੈਂ ਆਪ ਜੀ ਕਾ ਆਗਮਨ ਸੁਣਾ, ਜਿਨ੍ਹਾਂ ਰਾਹਾਂ ਤੋਂ ਚੱਲ ਕੇ ਆਪ ਜੀ ਆਓ, ਅੱਖੀ ਕਾਢ ਆਪਣੀਆਂ ਅੱਖਾਂ, ਆਪਣੇ ਨੇਤਰ ਕੱਢ ਕੇ ਧਰੀ ਚਰਣਾ ਪਲ, ਮੈਂ ਆਪ ਜੀ ਕੇ ਚਰਨਾਂ ਦੇ ਹੇਠਾਂ ਧਰ ਦੇਵਾਂ, ਵਿਛਾ ਦੇਵਾਂ। ਮੁਹਾਵਰਾ ਇਹਦਾ ਆਮ ਏ ਕਿ ਅੱਖਾਂ ਵਿਛਾ ਦੇਣੀਆਂ। ਮਹਾਰਾਜ ਮੈਂ ਆਪਣੀਆਂ ਅੱਖਾਂ ਕੱਢ ਕੇ ਆਪ ਜੀ ਦੇ ਚਰਨਾਂ ਵਿੱਚ ਭੇਟਾ ਕਰ ਦੇਵਾਂ, ਆਪ ਜੀ ਦੇ ਚਰਨਾਂ ਦੇ ਹੇਠਾਂ ਰੱਖ ਦੇਵਾਂ।
1: ਧਰਤੀ ਫਿਰ ਮਤ ਪਾਏ,
0: ਧਰਤੀ ਤੇ ਫਿਰ ਕੇ ਭਾਵ ਆਸੇ ਪਾਸੇ ਫਿਰ ਤੁਰ ਕੇ ਇਹ ਮਤ ਗੁਰੂ ਕੋ ਪਾਸੋਂ ਪ੍ਰਾਪਤ ਕੀਤੀ ਹੈ ਕਿ ਗੁਰੂ ਅੱਗੇ ਆਪਣਾ ਆਪਾ ਸਭ ਕੁਝ ਹੀ ਅਰਪਣ ਕਰ ਦੇਵੀਏ।
1: ਪਾਸ ਬਹਾਲ ਹੈ ਤਾਂ ਤੁਝੈ ਅਰਾਧੀ,
0: ਸਤਿਗੁਰੂ ਜੀ ਜੇ ਰੀਝ ਕੇ ਜੇ ਪ੍ਰਸੰਨ ਹੋ ਕੇ ਆਪਣੀ ਕਿਰਪਾ ਕਰਦਿਆਂ ਹੋਇਆ ਮੈਨੂੰ ਆਪਣੇ ਪਾਸ ਬਹਾਲ ਲਵੋ, ਆਪਣੇ ਨੇੜੇ ਆਪਣੇ ਕੋਲ ਬਿਠਾ ਲਵੋ, ਤਾਂ ਆਪ ਜੀ ਦੇ ਕੋਲ ਬੈਠਿਆਂ ਵੀ ਮਹਾਰਾਜ ਮੈਂ ਤੁਝੈ ਅਰਾਧੀ, ਆਪ ਜੀ ਦਾ ਹੀ ਅਰਾਧਨ ਸਦਾ ਸਦਾ ਵਾਸਤੇ ਕਰਾਂ।
1: ਜੇ ਮਾਰ ਕੱਢੈ ਪੀ ਧਿਆਈ,
0: ਜੇ ਕਿਸੇ ਮੇਰੇ ਕੋਲੋਂ ਹੋਈ ਖੁਨਾਮੀ ਕਰਕੇ, ਕਿਸੇ ਭੁੱਲ ਚੁੱਕ ਕਰਕੇ ਮਾਰ ਕੇ ਮੈਨੂੰ ਆਪਣੇ ਦਰਬਾਰ ਵਿੱਚੋਂ ਕੱਢ ਵੀ ਦੇਵੋ, ਤਾਂ ਵੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਨੂੰ ਧਿਆਵਾਂ, ਭਾਵ ਕਿਸੇ ਵੀ ਰੂਪ ਵਿੱਚ ਆਪ ਜੀ ਕਾ ਲੜ ਨਾ ਛੱਡਾਂ, ਬੜ ਨਾ ਛੱਡਾਂ। ਸਾਧ ਸੰਗਤ ਜੀ ਸਾਡੇ ਸੁਭਾਅ ਕੁਝ ਇਹੋ ਜਿਹੇ ਬਣ ਗਏ, ਜੇ ਤਾਂ ਵਡਿਆਈਆਂ ਮਿਲਦੀਆਂ, ਜੇ ਉਸਤਤ ਮਿਲਦੀ ਹੈ ਫਿਰ ਤਾਂ ਅੱਗੇ ਹੋ ਹੋ ਬੈਠਣਾ, ਪਰ ਜੇ ਕਿਤੇ ਸੰਗਤ ਵਿੱਚ ਕਿਸੇ ਨੇ ਕੋਈ ਕੁਦਰਤੀ ਤੌਰ ਤੇ ਵੀ ਮਾੜਾ ਜਿਹਾ ਕੌੜਾ ਬਚਨ ਕਹਿ ਦਿੱਤਾ, ਲਓ ਜੀ ਅੱਜ ਤੋਂ ਨਹੀਂ ਅਸੀਂ ਤੁਹਾਡੇ ਗੁਰਦੁਆਰੇ ਆਉਂਦੇ, ਇਹੋ ਜਿਹੇ ਸਾਡੇ ਸੁਭਾਅ ਬਣੇ ਹੋਏ ਨੇ ਨਾ। ਪਰ ਗੁਰਸਿੱਖ ਦਾ ਪ੍ਰੇਮ, ਸਤਿਗੁਰੂ ਜੀ ਜੇ ਆਪਣੇ ਕੋਲ ਬਿਠਾ ਲਵੋ ਨਾ ਪ੍ਰੇਮ ਪੂਰਵਕ, ਕੋਲ ਬੈਠਿਆਂ ਵੀ ਮੈਂ ਹੰਕਾਰ ਭਾਵਨਾ ਵਿੱਚ ਨਾ ਆਵਾਂ ਕਿ ਸਤਿਗੁਰੂ ਮੈਨੂੰ ਇੰਨਾ ਪਿਆਰ ਕਰਦੇ ਹੈ, ਤਾਂ ਵੀ ਆਪ ਜੀ ਦਾ ਸ਼ੁਕਰ ਕਰਦਿਆਂ ਹੋਇਆ ਮੈਂ ਆਪ ਜੀ ਦੀ ਹੀ ਅਰਾਧਨਾ ਕਰਾਂ, ਧਿਆਨ ਕਰਾਂਗਾ। ਔਰ ਇਸੇ ਪ੍ਰਕਾਰ ਜੇ ਕਿਤੇ ਰੰਜ ਹੋ ਕੇ ਮੇਰੀ ਕਿਸੇ ਗਲਤੀ ਤੋਂ ਮਾਰ ਕੇ ਆਪ ਜੀ ਕੱਢ ਦਿਓ ਪਾਸੇ, ਤਾਂ ਵੀ ਮਹਾਰਾਜ ਮੈਂ ਆਪ ਜੀ ਨੂੰ ਧਿਆਉਂਦਾ ਰਹਾਂ। ਬ੍ਰਹਮ ਗਿਆਨੀ ਭਾਈ ਭਗਤੂ ਜੀ ਕੇ ਪੁੱਤਰ ਭਾਈ ਗੌਰਾ ਜੀ, ਸਾਧ ਸੰਗਤ ਜੀ ਗਲਤੀ ਹੋ ਗਈ, ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੰਨੀ ਵੱਡੀ ਨਾਰਾਜ਼ਗੀ ਜ਼ਾਹਰ ਕੀਤੀ, ਗੌਰਾ ਸਾਡੇ ਮੱਥੇ ਨਾ ਲੱਗੇ, ਸਾਥੋਂ ਇੱਕ ਕੋਹ ਦੀ ਦੂਰੀ ਤੇ ਰਹੇ। ਕਿੱਥੇ ਤਾਂ ਭਾਈ ਗੌਰਾ ਸਤਿਗੁਰੂ ਜੀ ਕੇ ਮੁੱਖ ਸੈਨਾਪਤੀਆਂ ਦੇ ਵਿੱਚੋਂ ਹੈ, ਮਹਾਰਾਜ ਆਪਣੇ ਕੋਲ ਬਿਠਾਉਂਦੇ ਨੇ, ਗਲਤੀ ਹੋ ਗਈ, ਸਤਿਗੁਰੂ ਜੀ ਨੇ ਨਾਰਾਜ਼ਗੀ ਜ਼ਾਹਰ ਕੀਤੀ, 101 ਸਰਾਪ ਮਹਾਰਾਜ ਨੇ ਆਖਿਆ, ਤੇ ਫਿਰ ਇਹ ਭਾਈ ਗੌਰਾ ਨੂੰ ਇੱਕ ਕੋਹ ਤੋਂ ਨੇੜੇ ਆਉਣ ਦਾ ਮਹਾਰਾਜ ਜੀ ਨੇ ਹੁਕਮ ਨਾ ਕੀਤਾ, ਮਨਾ ਕਰ ਦਿੱਤਾ ਕਿ ਇੱਕ ਕੋਹ ਦੂਰੀ ਤੇ ਰਹੇ। ਪਰ ਗੌਰਾ ਜੀ ਨੇ ਗੁਰੂ ਕਾ ਦਰ ਨਹੀਂ ਛੱਡਿਆ, ਗੁਰੂ ਕੇ ਹੁਕਮ ਦੀ ਪਾਲਣਾ ਨਹੀਂ ਕੀਤੀ, ਜਿੱਧਰ ਸਤਿਗੁਰੂ ਜੀ ਜਾਂਦੇ ਆਪਣੇ ਨਾਲ 500 ਘੋੜ ਸਵਾਰ ਸ਼ਸਤਰ ਧਾਰੀ ਸੇਵਕਾਂ ਨੂੰ ਨਾਲ ਲੈ ਕੇ ਇੱਕ ਕੋਹ ਦੀ ਵਿੱਥ ਰੱਖ ਕੇ ਸਤਿਗੁਰੂ ਜੀ ਪਿੱਛੇ ਪਿੱਛੇ ਤੁਰੇ ਆਉਂਦੇ। ਜਦੋਂ 6ਵੇਂ ਪਾਤਸ਼ਾਹੀ ਨੇ 7ਵੇਂ ਪਾਤਸ਼ਾਹੀ ਨੂੰ ਗੁਰਤਾ ਬਖਸ਼ੀ ਸੀ, ਬਚਨ ਕੀਤਾ ਤੁਸਾਂ ਜੰਗ ਨਹੀਂ ਲੜਨੇ ਪਰ ਸ਼ਸਤਰ ਧਾਰੀ ਫੌਜਾਂ ਜ਼ਰੂਰ ਰੱਖਣੀਆਂ, ਬੇਨਤੀ ਕੀਤੀ ਮਹਾਰਾਜ ਅਸੀਂ ਨਾ ਲੜੀਏ, ਜੇ ਕੋਈ ਚੜ ਕੇ ਆ ਜਾਵੇ ਤਾਂ ਫੇਰ ਕੀ ਕੀਤਾ ਜਾਵੇ। ਮਹਾਰਾਜ ਨੇ ਬਚਨ ਕੀਤਾ ਕਿ ਜੋ ਚੜ ਕੇ ਆਵੇਗਾ ਤੁਹਾਡੇ ਨਜ਼ਦੀਕ ਨਹੀਂ ਪਹੁੰਚ ਸਕੇਗਾ। ਮਾਲਵੇ ਵੱਲੋਂ ਸਤਿਗੁਰੂ ਜੀ ਕੀਰਤਪੁਰ ਸਾਹਿਬ ਨੂੰ ਆਉਂਦੇ ਨੇ, ਮੁਗਲਸ ਖਾਨ ਸੈਨਾਪਤੀ ਦਾ ਪੋਤਰਾ, ਜਿਹੜਾ ਮੁਗਲਸ ਖਾਨ ਅੰਮ੍ਰਿਤਸਰ ਦੀ ਜੰਗ ਜੋ ਪਹਿਲੀ ਜੰਗ ਹੈ 6ਵੇਂ ਪਾਤਸ਼ਾਹ ਦੇ ਹੱਥੋਂ ਮਾਰਿਆ ਗਿਆ ਸੀ, ਉਹਦੇ ਪੋਤਰੇ ਨੂੰ ਪਤਾ ਲੱਗਾ ਕਿ 6ਵੇਂ ਪਾਤਸ਼ਾਹ ਦੇ ਪੋਤਰੇ ਨੇ, ਵੈਰ ਚਤਾਰ ਕੇ ਆਇਆ ਕਿ ਮੈਂ ਆਪਣੇ ਦਾਦੇ ਦਾ ਬਦਲਾ ਲਵਾਂ। ਭਾਈ ਗੌਰਾ ਜੀ ਇੱਕ ਕੋਹ ਦੀ ਦੂਰੀ ਤੇ ਪਿੱਛੇ ਚੱਲੇ ਆਉਂਦੇ ਨੇ। ਪਤਾ ਲੱਗਾ ਕਿ ਇੱਕ ਮੁਗਲ ਟੁਕੜੀ ਸਤਿਗੁਰਾਂ ਤੇ ਹਮਲਾ ਕਰਨ ਵਾਲੀ ਹੈ। ਝੱਟ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਸੂਰਮਿਆਂ ਨੂੰ ਉਹਨਾਂ ਦਾ ਅੱਗਾ ਆ ਰੋਕਿਆ, ਜੰਗ ਲੜੀ ਔਰ ਉਹਨਾਂ ਨੂੰ ਮੈਦਾਨੇ ਜੰਗ ਵਿੱਚੋਂ ਖਦੇੜਿਆ। ਇਹ ਆਪਾਂ ਵਾਰਨ ਤੱਕ ਸੇਵਾ ਭਾਈ ਗੌਰਾ ਜੀ ਨੇ ਕੀਤੀ, ਫਿਰ ਸਤਿਗੁਰੂ ਗਰੀਬ ਨਿਵਾਸ ਜੀ ਨੇ ਕੋਟ ਬੁਲਾ ਕੇ ਬਖਸ਼ ਕੇ ਗਲਵਕੜੀ ਵਿੱਚ ਲੈ ਕੇ ਆਪਣੇ ਨਾਲ ਮੇਲ ਲਿਆ ਸੀ। ਜੇ ਬੇਮੁਖ ਹੋ ਕੇ ਚਲੇ ਜਾਂਦੇ ਸਤਿਗੁਰੂ ਮਹਾਰਾਜ ਜੀ ਤੋਂ ਫਿਰ ਤਾਂ ਨਹੀਂ ਸੀ ਨਾ ਮਿਲਿਆ ਜਾਣਾ, ਪਰ ਜੇ ਗੁਰੂ ਨਾਰਾਜ਼ ਵੀ ਹੋ ਗਿਆ ਤਾਂ ਗੁਰੂ ਦੀ ਰਜ਼ਾ ਮਨਾ ਲਵਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ, ਗੁਰੂ ਮਹਾਰਾਜ ਤਾਂ ਪ੍ਰੇਮ ਦੇ ਭੁੱਖੇ ਦੇ। ਸੋ ਇਸ ਪ੍ਰਕਾਰ ਸਤਿਗੁਰੂ ਜੀ ਜੇ ਆਪਣੇ ਪਾਸ ਬਿਠਾਓ ਤਾਂ ਵੀ ਮੈਂ ਆਪ ਜੀ ਦੀ ਅਰਾਧਨਾ ਕਰਦਾ ਰਹਾਂਗਾ, ਤੇ ਜੇ ਆਪ ਜੀ ਮੇਰੀ ਕਿਸੇ ਗਲਤੀ ਤੋਂ ਰੰਜ ਹੋ ਕੇ ਮੈਨੂੰ ਮਾਰ ਕੇ ਵੀ ਕੱਢ ਦਿਓ, ਦੂਰ ਵੀ ਕਰ ਦਿਓ, ਤਾਂ ਵੀ ਮੈਂ ਆਪ ਜੀ ਨੂੰ ਧੁੰਦਾ ਰਹਾਂਗਾ।
1: ਜੇ ਲੋਕ ਸਲਾਹੇ ਤਾਂ ਤੇਰੀ ਉਪਮਾ,
0: ਜੇ ਲੋਕ ਮੇਰੀ ਸਲਾਹਤਾ ਕਰਨ, ਬੜਾ ਭਗਤ ਹੈ ਬਈ, ਬੜਾ ਗੁਰੂ ਕਾ ਪੱਕਾ ਸਿੱਖ ਹੈ, ਬੜੀ ਬਾਣੀ ਪੜਦਾ, ਬੜਾ ਚੰਗਾ ਹੈ, ਬੜਾ ਨੇਕ ਹੈ, ਮਹਾਰਾਜ ਜੇ ਲੋਕ ਇਸ ਪ੍ਰਕਾਰ ਮੇਰੀ ਸਲਾਹਤਾ ਵੀ ਕਰਨ ਤਾਂ ਮੈਂ ਸਮਝਾਂ ਕਿ ਇਹ ਤੇਰੀ ਹੀ ਉਪਮਾ ਹੈ, ਤੇਰੀ ਉਸਤਤ ਹੈ, ਮੇਰੀ ਕੀ ਵਡਿਆਈ ਹੈ। ਉਹਦੇ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਜਿਸ ਲੋਕ ਕਹਿ ਰਹੇ ਨੇ ਕਿ ਗੁਰੂ ਕਾ ਪੱਕਾ ਸਿੱਖ ਹੈ ਤਾਂ ਉਹ ਗੁਰੂ ਕਾ ਸਿੱਖ ਹੋਣ ਦੇ ਨਾਤੇ ਹੀ ਕਹਿ ਰਹੇ ਨੇ ਨਾ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਵਡਿਆਈ ਮਿਲ ਰਹੀ ਹੈ। ਆਪਣੀ ਹੁੰਦੀ ਵਡਿਆਈ ਸੁਣ ਕੇ ਮੈਂ ਹੰਕਾਰ ਲੇਸ਼ ਮਾਤਰ ਨਾ ਕਰਾਂ, ਮੈਂ ਸਮਝਾਂ ਕਿ ਇਹ ਵੀ ਤੇਰੀ ਉਪਮਾ ਤੇਰੀ ਉਸਤਤ ਹੈ।
1: ਜੇ ਨਿੰਦਾ ਤਾਂ ਛੋੜ ਨਾ ਜਾਏ,
0: ਨਿੰਦਾ ਪੁਰਤੀ ਧਾਰਨ ਕਰਕੇ ਲੋਕ ਨਿੰਦਾ ਕਰਨ ਲੱਗ ਪੈਣ, ਵੱਡਾ ਭਗਤ ਬਣਿਆ ਫਿਰਦਾ। ਸੋ ਇਸ ਪ੍ਰਕਾਰ ਦੀਆਂ ਗੱਲਾਂ ਤਰ੍ਹਾਂ ਤਰ੍ਹਾਂ ਦੀਆਂ ਪ੍ਰਭੂ ਦੇ ਪਿਆਰਿਆਂ ਨੂੰ ਕਈ ਵਾਰ ਸੁਣਨੀਆਂ ਪੈਂਦੀਆਂ। ਮਹਾਰਾਜ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਨਿੰਦਾ ਤੋਂ ਘਬਰਾ ਕੇ ਵੀ ਮੈਂ ਕਦੇ ਆਪ ਜੀ ਦਾ ਦਰ ਛੱਡ ਕੇ ਨਾ ਜਾਵਾਂ। ਨਿੰਦੇ ਨਿੰਦੇ ਮੋਕੋ ਲੋਕ, ਨਿੰਦੇ ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਨਿੰਦਦੇ ਦੈਨ ਲੋਕੀ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਈਓ ਹੈ ਧਾਰ। ਭਾਵੇਂ ਕੋਈ ਮੈਨੂੰ ਚੰਗਾ ਕਰੇ, ਭਾਵੇਂ ਕੋਈ ਮਾੜਾ ਕਹੇ, ਮਹਾਰਾਜ ਮੈਂ ਤਾਂ ਆਪਣਾ ਸਰੀਰ ਢਾਲ ਕੇ ਆਪ ਜੀ ਕੇ ਚਰਨਾਂ ਦੇ ਵਿੱਚ ਭੇਟਾ ਕਰ ਛੱਡਿਆ ਹੋਇਆ, ਮੈਂ ਆਪਣਾ ਮਨ ਅਰਪਣ ਕਰ ਛੱਡਿਆ ਹੋਇਆ ਹੈ। ਲੋਕ ਮੇਰੀ ਉਸਤਤ ਕਰਨ ਤਾਂ ਮੈਂ ਆਪ ਜੀ ਕੀ ਉਸਤਤ ਮੰਨਾਂ ਕਿ ਮੇਰੀ ਨਹੀਂ ਆਪ ਜੀ ਕੀ ਵਡਿਆਈ ਹੋ ਰਹੀ ਹੈ। ਤੇ ਜੇ ਲੋਕ ਮੇਰੀ ਨਿੰਦਾ ਕਰਨ ਤਾਂ ਉਸ ਨਿੰਦਾ ਤੋਂ ਘਬਰਾ ਕੇ ਵੀ ਮੈਂ ਕਦੇ ਆਪ ਜੀ ਕਾ ਦਰ ਨਾ ਛੱਡ ਕੇ
1: ਜਾਵਾਂ। ਰਹੇ ਤਾਂ ਕੋਈ ਕਿਹੋ ਆਖੋ,
0: ਖੁਦ ਵੱਲ ਰਹੇ, ਜੇ ਮੇਰੀ ਬਿਰਤੀ ਆਪ ਜੀ ਕੇ ਵੱਲ ਲੱਗੀ ਰਹੇ ਤਾਂ ਕੋਈ ਕਿਹੋ ਆਖੋ, ਕੋਈ ਜੋ ਮਰਜ਼ੀ ਕਹਿੰਦਾ ਰਹੇ ਮੈਨੂੰ ਕੀ ਪਰਵਾਹ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਇਸੇ ਪ੍ਰਕਾਰ ਜੇ ਤੁਹਾਡੇ ਵੱਲ ਰਹੇ ਸਤਿਗੁਰੂ ਜੀ, ਜੇ ਤੁਸੀਂ ਮੇਰੇ ਵੱਲ ਰਹੋ, ਤੁਸੀਂ ਮੇਰਾ ਪੱਖ ਹਮੇਸ਼ਾ ਕਰਦੇ ਰਹੋ ਤਾਂ ਕੋਈ ਕਿਹੋ ਆਖੋ, ਕੋਈ ਭਾਵੇਂ ਜੋ ਮਰਜ਼ੀ ਕਹਿੰਦਾ ਰਹੇ। ਜਾਮ ਗੁਰੂ ਹੈ ਵੱਲ ਤਨਹਿ ਕਿਆ ਗਾਰਵ ਦਿਜੇ, ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕਿਜੇ। ਕੋਈ ਪ੍ਰਵਾਹ ਨਹੀਂ ਦੁਨੀਆਂ ਦੇ ਕਹਿਣ ਦੀ, ਜੋ ਮਰਜ਼ੀ ਕੋਈ ਪਿਆ ਕਹਿੰਦਾ ਰਹੇ, ਜੇ ਆਪ ਜੀ ਮੇਰੇ ਵੱਲ ਹੋਵੋ ਤਾਂ
1: ਵਿਸਰਿਆ ਮਰ ਜਾਏ।
0: ਮੇਰੇ ਚਿੱਤ ਵਿੱਚੋਂ ਕਿਧਰੇ ਆਪ ਜੀ ਕਾ ਖਿਆਲ ਵਿਸਰ ਜਾਵੇ, ਭਾਵ ਭਗਤੀ ਭੁੱਲ ਜਾਵੇ, ਪ੍ਰੇਮ ਭੁੱਲ ਜਾਵੇ, ਤਾਂ ਇਹ ਨਿਸ਼ਚੇ ਵਾਚਕ ਮੇਰੀ ਆਤਮਿਕ ਮੌਤ ਹੈ, ਮੈਂ ਮਰ ਜਾਂਦਾ ਹਾਂ। ਆਖਾ ਜੀਵਾ ਵਿਸਰਾ ਮਰ ਜਾਓ, ਮਹਾਰਾਜ ਮਰ ਜਾਂਦਾ ਹੈ, ਆਪ ਜੀ ਦੇ ਇੱਕ ਪਲ ਵੀ ਭੁੱਲਣ ਦੇ ਕਰਕੇ ਮੌਤ ਹੁੰਦੀ ਹੈ।
1: ਵਾਰ ਵਾਰ ਜਾਈ ਗੁਰ ਉਪਰ,
0: ਆਪਣੇ ਗੁਰੂ ਕੇ ਉਪਰ ਮੈਂ ਵਾਰ ਨੇ ਬਲਹਾਰ ਨੇ ਜਾਣਾ ਵਾਰ ਵਾਰ।
1: ਪੈਰੀ ਸੰਤ ਮਨਾਏ,
0: ਚਰਣੀ ਪੈ ਕੇ ਸ਼ਾਂਤ ਰੂਪ ਸਤਿਗੁਰੂ ਗਰੀਬ ਨਿਵਾਸ ਜੀ ਨੂੰ ਮੈਂ ਮਨਾ ਲਵਾਂ, ਗੁਰੂ ਕੇ ਚਰਨਾਂ ਨਾਲ ਲੱਗਿਆ ਰਹਾਂ, ਸਤਿਗੁਰੂ ਮਹਾਰਾਜ ਦੀ ਪ੍ਰਸੰਨਤਾ ਪ੍ਰਾਪਤ ਕਰ ਲਵਾਂ।
1: ਨਾਨਕ ਵਿਚਾਰਾ ਭਇਆ ਦੀਵਾਨਾ,
0: ਫਰਮਾਉਂਦੇ ਨੇ ਕਿ ਮੈਂ ਵਿਚਾਰਾ ਤੁਛ ਜਿਹਾ ਜੀਵ, ਦੀਵਾਨਾ ਹੋਇਆ ਝੱਲਾ ਹੋਇਆ ਫਿਰਦਾ ਹਾਂ।
1: ਤਉ ਦਰਸਨ ਕਹਿਤਾ,
0: ਪੁਰਖ ਜੀ ਤੇਰੇ ਦਰਸ਼ਨਾਂ ਦੇ ਤਾਈ, ਤੇਰੇ ਦਰਸ਼ਨਾਂ ਦੇ ਵਾਸਤੇ, ਭਾਵ ਤੇਰੇ ਦਰਸ਼ਨ ਕਰਨ ਕਰਕੇ, ਤੇਰੇ ਦਰਸ਼ਨਾਂ ਦੀ ਲਾਲਸਾ ਰੱਖ ਕੇ ਮੈਂ ਦੀਵਾਨਾ ਝੱਲਾ ਹੋਇਆ ਫਿਰਦਾ ਹਾਂ ਦੁਨੀਆਂ ਦੇ ਵੱਲੋਂ। ਭਇਆ ਦੀਵਾਨਾ ਸਾਹ ਕਾ ਨਾਨਕ ਬਹੁਰਾਨਾ, ਹਰ ਬਿਨ ਔਰ ਨਾ ਜਾਨਾ। ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਿਆ। ਮੈਂ ਤਾਂ ਉਸ ਸ਼ਾਹ ਜੋ ਸ਼ਾਹਾਂ ਦਾ ਸ਼ਾਹ, ਬਾਦਸ਼ਾਹਾਂ ਦਾ ਬਾਦਸ਼ਾਹ, ਪਾਤਸ਼ਾਹਾਂ ਦਾ ਪਾਤਸ਼ਾਹ ਵਾਹਿਗੁਰੂ ਹੈ, ਉਹਦੇ ਪ੍ਰੇਮ ਵਿੱਚ ਝੱਲਾ ਹੋਇਆ ਹੋਇਆ, ਮਸਤ ਹੋਇਆ ਹੋਇਆ, ਤੇਰੇ ਦਰਸ਼ਨਾਂ ਵਾਸਤੇ ਦੀਵਾਨਾ ਹੋਇਆ ਫਿਰਦਾ ਹਾਂ ਹੇ ਵਾਹਿਗੁਰੂ ਜੀ।
1: ਚੱਕੜ ਝਾਗੀ
0: ਕਿੰਨਾ ਕੁ ਪ੍ਰੇਮ ਹੈ ਤੇਰੇ ਮਨ ਅੰਦਰ ਸਾਡੇ ਦਰਸ਼ਨਾਂ ਦਾ। ਬੇਨਤੀ ਹੈ ਮਹਾਰਾਜ ਝੱਖੜ ਝਾਗੀ, ਆਪ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਜਾਂਦਿਆਂ ਜੇ ਝੱਖੜ ਵੀ ਝਾਗਣਾ ਪਵੇ, ਮੈਂ ਝੱਖੜ ਝਾਗ ਕੇ ਵੀ ਆਪ ਜੀ ਦੇ ਦਰਸ਼ਨਾਂ ਵਾਸਤੇ ਪਹੁੰਚਾਂ। ਭਾਵ ਕੇ ਹਨੇਰੀਆਂ ਚੱਲਦੀਆਂ ਹੋਣ, ਝੱਖੜ ਚੱਲਦੇ ਹੋਣ, ਮੈਂ ਉਹਨਾਂ ਝੱਖੜਾਂ ਦੀ ਵੀ ਪਰਵਾਹ ਨਾ ਕਰਾਂ। ਮੀਂਹ ਵਰਸੈ ਭਾਵੇਂ ਬੜਾ ਜ਼ੋਰਦਾਰ ਮੀਂਹ ਵੀ ਵਰਦਾ ਹੋਵੇ,
1: ਗੁਰ ਦੇਖਣ ਜਾ,
0: ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਵਾਂ। ਇਹ ਨਹੀਂ ਕਿ ਮੌਸਮ ਦੀ ਖਰਾਬੀ ਹੋ ਗਈ ਜੀ, ਹੁਣ ਨਹੀਂ ਜਾਇਆ ਜਾਣਾ, ਰਹਿਣ ਦਈਏ ਅੱਜ, ਨਹੀਂ। ਪ੍ਰੇਮ ਦੀ ਤੀਬਰਤਾ ਐਸੀ, ਕਿੱਡੇ ਸੁੰਦਰ ਬਚਨ ਭਗਤ ਫਰੀਦ ਜੀ ਨੇ ਇਹ ਉਚਾਰਨ ਕੀਤੇ ਹੋਏ ਨੇ। ਫਰੀਦਾ ਗਲੀਏ ਚਿੱਕੜ, ਦੂਰ ਘਰ ਨਾਲ ਪਿਆਰੇ ਨੇ ਹੋ, ਚਲਾ ਤਾਂ ਭਿੱਜੈ ਕੰਬਲੀ, ਰਹਾ ਤਾਂ ਟੁੱਟੈ ਨੇ ਹੋ। ਮੀਂਹ ਵਰ ਰਿਹਾ ਹੈ, ਗਲੀਆਂ ਵਿੱਚ ਚਿੱਕੜ ਹੋਇਆ ਹੋਇਆ ਹੈ, ਘਰ ਦੂਰ ਹੈ ਪਿਆਰੇ ਸਤਿਗੁਰੂ ਮਹਾਰਾਜ ਜੀ ਦਾ। ਕੀ ਕਰਾਂ, ਜਾਵਾਂ ਕਿ ਨਾ ਜਾਵਾਂ? ਜੇ ਜਾਂਦਾ ਹਾਂ ਤਾਂ ਬਸਤਰ ਪਾਏ ਹੋਏ ਭਿੱਜ ਜਾਂਦੇ ਨੇ, ਜੇ ਨਹੀਂ ਜਾਂਦਾ ਤਾਂ ਪ੍ਰੇਮ ਵਿੱਚ ਫਰਕ ਪੈਂਦਾ, ਕੀ ਕੀਤਾ ਜਾਵੇ ਹੁਣ, ਕੀ ਕਰਾਂ? ਤੇ ਬਚਨ ਕਰਦੇ ਨੇ, ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸਾ ਮੇਹ, ਪਰਮਾਤਮਾ ਵੱਲੋਂ ਵਰ ਰਿਹਾ ਮੀਂਹ, ਇਹਦੇ ਪਾਣੀ ਨਾਲ ਕੰਬਲੀ ਭਿੱਜ ਜਾਵੇ, ਛਿੱਜ ਜਾਵੇ, ਪਰਵਾਹ ਕੋਈ ਨਹੀਂ, ਜਾਏ ਮਿਲਾ ਤੇ ਨਾ ਸੱਜਣਾ, ਟੁੱਟੋ ਨਾ ਹੀ ਨੇ ਹੋ, ਪ੍ਰੇਮ ਨਾ ਟੁੱਟੇ, ਜਾ ਕੇ ਮੈਂ ਆਪਣੇ ਸੱਜਣ ਪਿਆਰੇ ਗੁਰੂ ਨੂੰ ਮਿਲਾਂ, ਗੁਰੂ ਕੇ ਦਰਸ਼ਨ ਦਾਰੇ ਕਰਾਂ। ਭਾਵੇਂ ਝੱਖੜਾਂ ਵਿੱਚੋਂ ਗੁਜ਼ਰਨਾ ਪਵੇ, ਭਾਵੇਂ ਮੀਂਹ ਵਰਦਾ ਹੋਵੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤਾਂ ਵੀ ਗੁਰੂ ਕੇ ਦਰਸ਼ਨ ਕਰਨ ਵਾਸਤੇ ਜਾਵਾਂ। ਝੱਖੜ ਝਾਗੀ, ਭਾਵੇਂ ਮੁਸੀਬਤਾਂ ਦੇ ਝੱਖੜ ਝੁੱਲਦੇ ਹੋਣ, ਹਨੇਰੀਆਂ ਆਉਂਦੀਆਂ ਹੋਣ, ਤੇ ਗੁਰੂ ਤੋਂ ਬੇਮੁਖ ਕਰਨ ਵਾਸਤੇ ਭਾਵੇਂ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਲੋਭ ਦਾ ਮੀਂਹ ਵਰਦਾ ਹੋਵੇ, ਇਸ ਸਭ ਕਾਸੇ ਨੂੰ ਦਰਕਿਨਾਰ ਕਰਕੇ ਮੈਂ ਗੁਰੂ ਨਾਲ ਆਪਣੀ ਪ੍ਰੀਤ ਨਿਭਾਵਾਂ, ਗੁਰੂ ਕੇ ਦਰਸ਼ਨ ਦਾਰੇ ਕਰਨ ਵਾਸਤੇ ਜਾਵਾਂ। ਸਾਡਾ ਇਤਿਹਾਸ ਇਹੋ ਜਿਹੇ ਸਿਦਕੀ ਸਿੱਖਾਂ ਨਾਲ ਭਰਿਆ ਹੋਇਆ ਹੈ। ਕਿੰਨੇ ਕਿੰਨੇ ਲਾਲਚ ਦਿੱਤੇ ਗਏ ਗੁਰੂ ਪਿਆਰਿਆਂ ਨੂੰ ਗੁਰਸਿੱਖੀ ਛੱਡ ਕੇ ਦੀਨ ਇਸਲਾਮ ਕਬੂਲ ਕਰਨ ਵਾਸਤੇ, ਕਿੰਨੇ ਡਰਾਵੇ, ਕਿੰਨੇ ਤਸੀਹੇ, ਕਿੰਨੀਆਂ ਮੁਸੀਬਤਾਂ ਦੇ ਵਿੱਚੋਂ ਗੁਜ਼ਰਨਾ ਪਿਆ, ਸ਼ਹੀਦੀਆਂ ਪਾਈਆਂ, ਪਰ ਗੁਰੂ ਨਾਲੋਂ ਪ੍ਰੀਤ ਵਿੱਚ ਰਤਾ ਪਰ ਵੀ ਫਰਕ ਨਹੀਂ ਪਿਆ। ਸੋ ਇਸ ਪ੍ਰਕਾਰ ਮੁਸੀਬਤਾਂ ਦੇ ਝੱਖੜ ਝੁੱਲਣ, ਪਦਾਰਥਾਂ ਦੇ ਲੋਭ ਦਾ ਮੀਂਹ ਵਰੇ, ਪ੍ਰਤੱਖ ਤੌਰ ਤੇ ਵੀ ਭਾਵੇਂ ਝੱਖੜ ਹਨੇਰੀਆਂ ਝਾਗਣੀਆਂ ਪੈਣ, ਭਾਵੇਂ ਮੀਂਹ ਵਰਦਾ ਹੋਵੇ, ਤਾਂ ਵੀ ਮੈਂ ਗੁਰੂ ਕੇ ਦਰਸ਼ਨ ਦਾਰੇ ਦੇਖਣ ਵਾਸਤੇ, ਦਰਸ਼ਨ ਕਰਨ ਵਾਸਤੇ ਜਾਵਾਂ।
1: ਸਮੁੰਦਰ ਸਾਗਰ ਹੋਵੇ ਬਹੁ ਖਾਰਾ,
0: ਗੁਰੂ ਕੇ ਦੇਸ਼, ਗੁਰੂ ਕੇ ਦਰ ਜਾਣ ਦੇ ਰਸਤੇ ਵਿੱਚ ਸਮੁੰਦਰ ਸਾਗਰ ਜੋ ਗਲੋਟਾ ਦੇ ਸਹਿਤ ਹੈ, ਜੋ ਡੂੰਘਾਈ ਵਾਲਾ ਹੈ, ਔਰ ਜੋ ਬਹੁਤ ਖਾਰੇਪਣ ਵਾਲਾ ਸਮੁੰਦਰ ਹੈ, ਜੇ ਰਸਤੇ ਵਿੱਚ ਉਹ ਸਮੁੰਦਰ ਵੀ ਪੈਂਦਾ ਹੋਇਆ ਹੋਵੇ,
1: ਸਿੱਖ ਲੰਘ ਗੁਰ
0: ਓਟ ਆਸਰਾ ਲੈ ਕੇ ਗੁਰੂ ਕਾ ਸਿੱਖ ਉਸ ਖਾਰੇ ਸਮੁੰਦਰ ਨੂੰ ਲੰਘ ਕੇ ਵੀ ਗੁਰੂ ਦੇ ਪਾਸ ਜਾਂਦਾ ਹੈ, ਜ਼ਰੂਰ ਵਰ ਜਾਂਦਾ ਹੈ। ਸੋ ਇਸੇ ਪ੍ਰਕਾਰ ਇਸ ਸੰਸਾਰ ਦੇ ਵਿੱਚ ਵਿਸ਼ਿਆਂ ਵਿਕਾਰਾਂ ਦਾ ਸਮੁੰਦਰ ਜਿਹੜਾ ਭਾਵੇਂ ਕਿੱਡਾ ਵੀ ਪ੍ਰਬਲ ਕਿਉਂ ਨਾ ਹੋਵੇ, ਉਹਨਾਂ ਸਾਰਿਆਂ ਨੂੰ ਪਾਸੇ ਕਰਕੇ ਉਹਨਾਂ ਦੇ ਵਿੱਚੋਂ ਵੀ ਗੁਜ਼ਰਦਿਆਂ ਹੋਇਆ ਉਹਨਾਂ ਵਿਸ਼ਿਆਂ ਵਿਕਾਰਾਂ ਤੋਂ ਨਿਰਲੇਪ ਰਹਿ ਕੇ ਗੁਰੂ ਕਾ ਸਿੱਖ ਗੁਰੂ ਕੇ ਦਰ ਤੇ ਪਹੁੰਚਦਾ ਹੀ ਪਹੁੰਚਦਾ ਹੈ।
1: ਜਲ ਬਿਨ ਹੈ ਮਰਤਾ,
0: ਸੰਗਤ ਜੀ, ਪ੍ਰਾਣੀ ਪ੍ਰਾਣਾ ਧਾਰੀ ਜੀਵ ਨੂੰ ਪਿਆਸ ਬਹੁਤ ਲੱਗੀ ਹੋਵੇ ਪਰ ਪਾਣੀ ਦੀ ਬੂੰਦ ਵੀ ਪੀਣ ਨੂੰ ਨਾ ਮਿਲੇ ਤਾਂ ਕੁਝ ਸਮੇਂ ਬਾਅਦ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ। ਪਾਣੀ ਤੋਂ ਬਿਨਾਂ ਜੀਵਨ ਕਾਇਮ ਨਹੀਂ ਰਹਿ ਸਕਦਾ। ਜੋ ਪ੍ਰਾਣੀ ਜਲ ਬਿਨ ਹੈ ਮਰਤਾ, ਜਿਵੇਂ ਪ੍ਰਾਣੀ ਜਲ ਬਿਨਾਂ ਪਾਣੀ ਦੀ ਪ੍ਰਾਪਤੀ ਹੋਣ ਤੋਂ ਬਿਨਾਂ ਮਰ ਜਾਂਦਾ ਹੈ,
1: ਸਿੱਖ ਗੁਰ ਬਿਨ ਮਰ ਜਾ।
0: ਜਿਹੜਾ ਗੁਰੂ ਦੀ ਪ੍ਰੀਤ ਵਿੱਚ ਪ੍ਰਪੱਕ ਗੁਰੂ ਕਾ ਸਿੱਖ ਹੈ ਨਾ, ਉਹ ਗੁਰੂ ਤੋਂ ਬਿਨਾਂ ਮਰ ਜਾਂਦਾ ਹੈ। ਵਿਛੋੜਾ ਸੁਣੇ ਦੁੱਖ, ਵਿਣ ਜਿੱਥੇ ਮਰਿਓਦ, ਬਾਝ ਪਿਆਰੇ ਆਪਣੇ ਬ੍ਰਿਹੀ ਨਾ ਧੀਰੋਦ। ਸਭ ਤੋਂ ਵੱਡਾ ਦੁੱਖ ਜਿਹੜਾ ਇਹ ਵਿਛੋੜੇ ਦਾ ਸੁਣਿਆ ਜਾਂਦਾ ਹੈ। ਵਿਣ ਡਿੱਠੇ ਮਰਿਓਦ ਗੁਰੂ ਕੇ ਦਰਸ਼ਨ ਦਾਰੇ ਕਰਨ ਤੋਂ ਬਿਨਾਂ ਗੁਰੂ ਤੋਂ ਪ੍ਰਤੱਖ ਵਿਛੋੜੇ ਦੇ ਵਿੱਚ ਮੰਨੋ ਕਿ ਮਰਨਾ ਹੁੰਦਾ ਹੈ ਮੌਤ ਹੁੰਦੀ ਹੈ ਬਾਅਦ ਪਿਆਰੇ ਆਪਣੇ ਆਪਣੇ ਪਿਆਰੇ ਨੂੰ ਮਿਲਣ ਤੋਂ ਬਿਨਾਂ ਬਿਰਹੀ ਨਾ ਧੀਰ ਹੋਰ ਜਿਹੜਾ ਪ੍ਰੇਮ ਦੀ ਬਿਰਹੋਂ ਦਾ ਦੱਸਿਆ ਹੋਇਆ ਹੈ ਨਾ ਉਹ ਧੀਰਜ ਨਹੀਂ ਧਾਰਨ ਕਰਦਾ ਮਨ ਨੂੰ ਧੀਰਜ ਨਹੀਂ ਆਉਂਦੀ ਟਿਕਾਅ ਨਹੀਂ ਆਉਂਦਾ ਇਸ ਪ੍ਰਕਾਰ ਜਿਵੇਂ ਪਾਣੀ ਤੋਂ ਬਿਨਾਂ ਮੌਤ ਹੋ ਜਾਂਦੀ ਹੈ ਜੀਵ ਦੀ ਇਵੇਂ ਗੁਰੂ ਕੇ ਦਰਸ਼ਨਾਂ ਰੂਪੀ ਪਾਣੀ ਤੋਂ ਬਿਨਾਂ ਗੁਰਸਿੱਖ ਦੀ ਮੰਨੋ ਕਿ ਮੌਤ ਹੁੰਦੀ ਹੈ ਮਰ ਜਾਂਦਾ ਹੈ ਹਾਰ ਦੀਆਂ ਤਪਦੀਆਂ ਹੋਈਆਂ ਧੁੱਪਾਂ ਦੌਰਾਨ ਧਰਤੀ ਉੱਪਰੋਂ ਬਨਸਪਤੀ ਜਿਹੜੀ ਹੈ ਸੜ ਸੁੱਕ ਜਾਂਦੀ ਹੈ ਧਰਤੀ ਦੀ ਸੋਭਾ ਮੁੱਕ ਜਾਂਦੀ ਹੈ ਸੁੰਦਰਤਾ ਖਤਮ ਹੋ ਜਾਂਦੀ ਹੈ ਪਰ ਬੱਦਲਾਂ ਤੋਂ ਜਦੋਂ ਮੀਂਹ ਵਰਦਾ ਸਾਉਣ ਦੀਆਂ ਫੁਹਾਰਾਂ ਪੈਂਦੀਆਂ ਨੇ ਧਰਤੀ ਦੀ ਤਪਸ਼ ਮਿਟਦੀ ਹੈ ਔਰ ਬਨਸਪਤੀ ਸਰਸਬਜ਼ ਹੋ ਜਾਂਦੀ ਹੈ ਹਰੀ ਭਰੀ ਹੋ ਜਾਂਦੀ ਹੈ ਧਰਤੀ ਫਿਰ ਤੋਂ ਸੋਭਾ ਪਾ ਲੈਂਦੀ ਹੈ ਸੁੰਦਰ ਲੱਗਣ ਲੱਗ ਪੈਂਦੀ ਹੈ ਆਲਾ ਦੁਆਲਾ ਸਾਰਾ ਸੋਹਣਾ ਤੇ ਸੁਹਾਵਣਾ ਲੱਗਣ ਲੱਗ ਪੈਂਦਾ ਜਿਉਂ ਧਰਤੀ ਸੋਧ ਕਰੇ ਜਲ ਵਰਸੈ ਜਿਵੇਂ ਬੱਦਲਾਂ ਤੋਂ ਮੀਂਹ ਵਰਸਣ ਦੇ ਨਾਲ ਧਰਤੀ ਜਿਹੜੀ ਹੈ ਸੁਭਾਏਮਾਨ ਹਰੀ ਭਰੀ ਹਰਿਆਵਲਤਾ ਦੇ ਸਹਿਤ ਹੋ ਜਾਂਦੀ ਹੈ
1: ਸਿੱਖ ਗੁਰ ਮਿਲ
0: ਗੁਰੂ ਕਾ ਸਿੱਖ ਗੁਰੂ ਨੂੰ ਮਿਲ ਕੇ ਖੇੜੇ ਵਿੱਚ ਆ ਜਾਂਦਾ ਹੈ ਸਾਡੇ ਮਨ ਜੋ ਔਗੜਾਂ ਵਿਕਾਰਾਂ ਦੀ ਤਪਸ਼ ਕਰਕੇ ਸੜ ਸੁੱਕ ਗਏ ਨੇ ਇਹਨਾਂ ਸੜੇ ਸੁੱਕੇ ਹੋਏ ਮਨਾਂ ਦੀ ਕੋਈ ਸੋਭਾ ਨਹੀਂ ਕੋਈ ਕਦਰ ਨਹੀਂ ਕੋਈ ਕੀਮਤ ਨਹੀਂ ਗੁਰੂ ਰੂਪੀ ਬੱਦਲ ਤੋਂ ਬਖਸ਼ਿਸ਼ਾਂ ਦਾ ਮੀਂਹ ਜਦੋਂ ਸਾਡੇ ਹਿਰਦੇ ਰੂਪੀ ਧਰਤੀ ਤੇ ਵਸ ਜਾਵੇ ਤਾਂ ਹਿਰਦਾ ਸ਼ੁੱਭ ਗੁਣਾਂ ਦੇ ਨਾਲ ਸਰਸਬਜ਼ ਹੋ ਜਾਂਦਾ ਹੈ ਹਰਿਆਵਲਤਾ ਆ ਜਾਂਦੀ ਹੈ ਆਨੰਦ ਆ ਜਾਂਦੀ ਹੈ ਗੁਰਸਿੱਖ ਦੇ ਮਨ ਵਿੱਚ ਖੇੜਾ ਆਉਂਦਾ ਹੈ ਤੇ ਉਹ ਖੇੜਾ ਪ੍ਰਤੱਖ ਵੀ ਚਿਹਰੇ ਉੱਪਰ ਝਲਕਦਾ ਹੈ ਹਿਰਦਾ ਵੀ ਖਿੜ ਜਾਂਦਾ ਹੈ ਚਿਹਰਾ ਵੀ ਖਿੜ ਜਾਂਦਾ ਹੈ ਆਨੰਦ ਸਰੂਰ ਮਸਤੀ ਹਿਰਦੇ ਦੇ ਵਿੱਚ ਜੋ ਬਣੇ ਹੋਏ ਨੇ ਉਹ ਚਿਹਰੇ ਤੋਂ ਪ੍ਰਤੱਖ ਹੀ ਦਿਖਾਈ ਦਿੰਦੇ ਨੇ ਇਉਂ ਜਿਵੇਂ ਮੀਂਹ ਵਾਰਨ ਤੋਂ ਧਰਤੀ ਸੋਭਾਵਾਨ ਹੋ ਜਾਂਦੀ ਹੈ ਨਾ ਇਉਂ ਗੁਰੂ ਕਾ ਸਿੱਖ ਗੁਰੂ ਨੂੰ ਮਿਲ ਕੇ ਖੇੜੇ ਵਿੱਚ ਆਨੰਦ ਵਿੱਚ ਆ ਜਾਂਦਾ ਹੈ ਹਜ਼ੂਰ ਫਰਮਾਨ ਕਰਦੇ ਨੇ ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਲ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਧੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉਚਰੈ ਹਰ ਹਰ ਹਰ ਉਰ ਨਿਵਲਾਗ ਸਭ ਤਨਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਇਹ ਹਰਿਆਵਲਤਾ ਆਉਂਦੀ ਸੋਭਾ ਲੋਕ ਪ੍ਰਲੋਕ ਵਿੱਚ ਪ੍ਰਾਪਤ ਹੁੰਦੀ ਆ
1: ਸੇਵਕ ਕਾ ਹੋਏ ਸੇਵਕ ਵਰਤਾ
0: ਸਿੱਖਾਂ ਵਾਲੀ ਐਸੀ ਆਨੰਦਮਈ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਮੇਰੇ ਤੇ ਐ ਸਤਿਗੁਰੂ ਜੀ ਕਿਰਪਾ ਕਰੋ ਕਿ ਸੇਵਕ ਕਾ ਹੋਏ ਸੇਵਕ ਵਰਤਾ ਮੈਂ ਆਪ ਜੀ ਕੇ ਸੇਵਕਾਂ ਦਾ ਵੀ ਸੇਵਕ ਹੋ ਕੇ ਵਰਤਾਂ ਜਿਹੜੇ ਆਪ ਜੀ ਕੇ ਦਰ ਤੇ ਸੇਵਾ ਕਰਨ ਵਾਲੇ ਆਪ ਜੀ ਕੇ ਸੇਵਕ ਨੇ ਨਾ ਮੈਂ ਉਹਨਾਂ ਸੇਵਕਾਂ ਦਾ ਵੀ ਸੇਵਕ ਮੈਂ ਉਹਨਾਂ ਦਾ ਵੀ ਦਾਸ ਬਣ ਜਾਵਾਂ ਮੋਕੋ ਕੀਜੈ ਦਾਸ ਮਹਾਰਾਜ ਮੈਨੂੰ ਦਾਸ ਬਣਾ ਲਵੋ ਕਿਸਦਾ ਦਾਸ ਦਾਸਨ ਕੋ ਆਪ ਜੀ ਕੇ ਦਾਸ ਆਪ ਜੀ ਕੇ ਪਿਆਰੇ ਜਨ ਜੋ ਸੰਤ ਮਹਾਤਮਾ ਮਹਾਂਪੁਰਖ ਹਨ ਬੰਦਗੀ ਵਾਲੇ ਉਹਨਾਂ ਬੰਦਗੀ ਕਰਨ ਵਾਲਿਆਂ ਦੇ ਜਿਹੜਾ ਸੇਵਾਦਾਰ ਨੇ ਉਹਨਾਂ ਸੇਵਾਦਾਰਾਂ ਦਾ ਵੀ ਮੈਨੂੰ ਸੇਵਕ ਬਣਾ ਲਵੋ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਜਗਤ ਦੇ ਮਾਲਕ ਸਤਿਗੁਰੂ ਜੀ ਇਹ ਮੇਰੇ ਤੇ ਕਿਰਪਾ ਕਰੋ ਆਪ ਜੀ ਕੇ ਸੇਵਕਾਂ ਦਾ ਵੀ ਸੇਵਕ ਹੋ ਕੇ ਮੈਂ ਵਰਤਾਂ ਰਹਿਣਾ ਕਰਾਂ
1: ਕਰ ਬਿਲੋਂ ਬੁਲਾਈ
0: ਆਪ ਜੀ ਅੱਗੇ ਤਾਂ ਬੇਨਤੀ ਕਰਨੀ ਹੀ ਕਰਨੀ ਹੈ ਜੋ ਆਪ ਜੀ ਦੇ ਦਰ ਤੇ ਸੇਵਾ ਕਰਦੇ ਆਪ ਜੀ ਕੇ ਸੇਵਕ ਨੇ ਮੈਂ ਉਹਨਾਂ ਨੂੰ ਵੀ ਬੇਨਤੀਆਂ ਕਰ ਕਰਕੇ ਬੁਲਾਵਾਂ ਗੁਰਮੁਖੋ ਮੈਨੂੰ ਵੀ ਸੇਵਾ ਬਖਸ਼ੋ ਗੁਰਮੁਖੋ ਮੈਨੂੰ ਵੀ ਆਪਣੀ ਸੰਗਤ ਵਿੱਚ ਮੇਲ ਲਵੋ ਮੈਂ ਵੀ ਨਾਮ ਜਪਾਂ ਆਪ ਜੀ ਕੀ ਸੰਗਤ ਵਿੱਚ ਮਿਲ ਕੇ ਮੇਰੇ ਤੇ ਵੀ ਕਿਰਪਾ ਕਰ ਦਿਓ ਇਹ ਗੁਰਮੁਖਾਂ ਅੱਗੇ ਵੀ ਮੈਂ ਬੇਨਤੀਆਂ ਕਰ ਕਰਕੇ ਬੁਲਾਵਾਂ ਉਹਨਾਂ ਗੁਰਮੁਖਾਂ ਨੂੰ
1: ਨਾਨਕ ਕੀ ਬੇਨੰਤੀ ਹਰਿ ਪਵੈ
0: ਪ੍ਰਮਾਣ ਕਰਦੇ ਨੇ ਕਿ ਜਗਿਆਸੀ ਗੁਰਸਿੱਖ ਪਿਆਰੇ ਦੀ ਸਾਡੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਇਹ ਬੇਨਤੀ
1: ਆ ਗੁਰ ਸੁਖ ਪਾਈ
0: ਮਿਲ ਸਤਿਗੁਰੂ ਅਕਾਲ ਪੁਰਖ ਜੀ ਐਸੀ ਕਿਰਪਾ ਕਰੋ ਕਿ ਆਪ ਜੀ ਕੇ ਪ੍ਰਤੱਖ ਰੂਪ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ ਮੈਂ ਉਹਨਾਂ ਨੂੰ ਮਿਲ ਪਾਵਾਂ ਮਿਲ ਕੇ ਗੁਰੂ ਨੂੰ ਗੁਰ ਸੁਖ ਪਾਈ ਗੁਰ ਜਿਹੜਾ ਸਭ ਤੋਂ ਵੱਡਾ ਮਹਾਨ ਸੁਖ ਹੈ ਬ੍ਰਹਮਾਨੰਦ ਦਾ ਸੁਖ ਉਹ ਮੈਂ ਪ੍ਰਾਪਤ ਕਰ ਲਵਾਂ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗੁਰੂ ਕਾ ਮੁਖਾਰ ਬਿੰਦ ਤੱਕ ਕੇ ਗੁਰੂ ਕੇ ਦਰਸ਼ਨ ਕਰਕੇ ਸਭ ਤੋਂ ਭਾਰੀ ਸੁਖ, ਸਭ ਤੋਂ ਵੱਡਾ ਸੁਖ, ਸਭ ਤੋਂ ਗਰਵਾ, ਸਭ ਤੋਂ ਮਹਾਨ ਸੁਖ ਜਿਹੜਾ ਹੈ ਬ੍ਰਹਮਾਨੰਦ ਦਾ ਸੁਖ, ਉਹ ਮੈਂ ਪ੍ਰਾਪਤ ਕਰ ਲਵਾ।
1: ਆਪੇ ਗੁਰੂ ਚੇਲਾ ਹੈ ਆਪੇ।
0: ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਗੁਰੂ ਵੀ ਆਪ ਹੈ, ਤੂੰ ਚੇਲਾ ਵੀ ਆਪ ਹੈ। ਆਪੇ ਗੁਰ ਚੇਲਾ ਹੈ ਆਪੇ, ਆਪੇ ਹਰ ਪਰ ਚੋਜ ਵਿਡਾਨੀ, ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ, ਅਗਰ ਸਭ ਤਿਆਗ ਉਹਾ ਹਰ ਭਾਨੀ। ਗੁਰੂ ਰੂਪ ਵੀ ਆਪ ਜੀਓ, ਚੇਲਾ ਰੂਪ ਵੀ ਆਪ ਜੀਓ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ, ਸਤਿਗੁਰੂ ਜੀ ਹਨ ਤੇ ਗੁਰੂ ਕੇ ਸਾਰੇ ਚੇਲੇ ਗੁਰਸਿੱਖਾਂ ਵਿੱਚੋਂ ਪ੍ਰਮੁੱਖ ਸਿੱਖ ਗੁਰੂ ਕੇ ਪਿਆਰੇ ਪਾਵਨ ਭਾਈ ਲਹਿਣਾ ਜੀ ਹਨ ਤੇ ਐਸਾ ਸਮਾਂ ਵੀ ਇਤਿਹਾਸ ਨੇ ਤੱਕਿਆ ਕਿ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀ ਵਧੈ। ਗੁਰੂ ਚੇਲੇ ਦੀ ਰਹੋ ਰੀਤ ਵਰਪਾਈ, ਗੁਰੂ ਨੇ ਚੇਲੇ ਅੱਗੇ ਨਮਸਕਾਰ ਕਰ ਦਿੱਤੀ, ਆਪਣਾ ਆਪਾ ਆਪਣੇ ਚੇਲੇ ਆਪਣੇ ਸਿੱਖ ਵਿੱਚ ਰੱਖ ਕੇ ਆਪਣਾ ਰੂਪ ਬਣਾ ਲਿਆ। ਗੁਰੂ ਗੁਰਮ ਹੈ ਆਪ ਰੱਖਿਆ ਕਰਤਾਰੇ, ਗੁਰੂ ਵਿੱਚ ਵੀ ਕਰਤਾਰ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਆਪਾ ਰੱਖਿਆ ਤੇ ਜਦੋਂ ਗੁਰੂ ਕਾ ਕੋਈ ਚੇਲਾ ਗੁਰੂ ਕਾ ਸਿੱਖ ਹੋ ਜਾਂਦਾ, ਸਤਿਗੁਰੂ ਜੀ ਜਦੋਂ ਉਹਦੇ ਤੇ ਬਖਸ਼ਿਸ਼ ਕਰ ਦਿੰਦੇ ਨੇ ਤਾਂ ਚੇਲਾ ਵੀ ਫਿਰ ਗੁਰੂ ਕਾ ਰੂਪ ਹੀ ਹੋ ਜਾਂਦਾ। ਮਹਾਰਾਜ ਤੂੰ ਗੁਰੂ ਵੀ ਆਪ ਹੈ ਤੇ ਚੇਲਾ ਵੀ ਆਪੇ ਹੀ ਹੈ।
1: ਗੁਰ ਵਿੱਚ ਦੇ ਤੇ ਧਿਆਇ,
0: ਵਿੱਚ ਦੇ ਗੁਰੂ ਨੂੰ ਵਿੱਚ ਦੇ ਕੇ ਭਾਵ ਗੁਰੂ ਕੀ ਵਿਚੋਲਗੀ ਰਾਹੀ, ਗੁਰੂ ਕੇ ਉਪਦੇਸ਼ ਰਾਹੀਂ, ਗੁਰੂ ਕੀ ਕਿਰਪਾ ਦੇ ਨਾਲ ਤੁਝ ਹੈ ਪਿਆਈ। ਵਾਹਿਗੁਰੂ ਮੈਂ ਸਦਾ ਸਦਾ ਆਪ ਜੀ ਕਾ ਧਿਆਨ ਆਪਣੇ ਹਿਰਦੇ ਵਿੱਚ ਵਸਾਵਾਂ, ਧਿਆਉਂਦਾ ਰਹਾਂ। ਗੁਰੂ ਤੋਂ ਬਿਨਾਂ ਗੱਲ ਨਹੀਂ ਬਣਦੀ ਸਾਧ ਸੰਗਤ ਜੀ, ਗੁਰੂ ਬਿਨਾਂ ਗੱਤ ਕਦੇ ਵਾਸਤੇ ਹੋ ਨਹੀਂ ਸਕਦੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਅਗਿਆਨਤਾ ਦਾ ਗਾੜਾ ਹਨੇਰਾ ਮਨ ਵਿੱਚ ਬਣਿਆ ਰਹਿੰਦਾ, ਗੁਰੂ ਤੋਂ ਬਿਨਾਂ ਪਰਮਾਰਥ ਦੀ ਸਮਝ ਨਹੀਂ ਆਉਂਦੀ, ਗੁਰੂ ਤੋਂ ਬਿਨਾਂ ਸੁਰਤ ਪਰਮਾਤਮਾ ਨਾਲ ਨਹੀਂ ਜੁੜਦੀ, ਪ੍ਰੇਮ ਪ੍ਰੀਤ ਪ੍ਰਤੀਤ ਨਹੀਂ ਬਣਦੀ, ਸਿੱਧੀ ਨਹੀਂ ਹੁੰਦੀ, ਜੀਵਨ ਦੀ ਸਫਲਤਾ ਨਹੀਂ ਹੁੰਦੀ, ਗੁਰੂ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਕੋਈ ਕਹੇ ਮੈਂ ਸਿੱਧੇ ਤੌਰ ਤੇ ਰੱਬ ਦਾ ਜਪਦਾ ਰਵਾਂ, ਗੁਰੂ ਦੀ ਲੋੜ ਨਹੀਂ, ਤਾਂ ਇਹ ਉਹਦੀ ਬਹੁਤ ਵੱਡੀ, ਸਭ ਤੋਂ ਵੱਡੀ ਭੁੱਲ ਹੈ। ਗੁਰੂ ਹੀ ਕਿਰਪਾ ਕਰਕੇ ਮਿਲਾਵਣ ਵਾਲਾ ਹੈ। ਜੈਸਾ ਸਤਿਗੁਰ ਸੁਣੀ ਦਾ ਪੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਵਾਹਿਗੁਰੂ ਦੀ ਦਰਗਾਹ ਦੇ ਵਕੀਲ ਹਨ, ਵਿਚੋਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ, ਬਲਕਿ ਸਤਿਗੁਰੂ ਜੀ ਆਪ ਸ੍ਰੀ ਵਾਹਿਗੁਰੂ ਜੀ ਕਾ ਪ੍ਰਤੱਖ ਸਰੂਪ ਨੇ। ਇਸ ਲਈ ਗੁਰ ਵਿੱਚ ਦੇ, ਗੁਰੂ ਨੂੰ ਵਿੱਚ ਦੇ ਕੇ, ਗੁਰੂ ਕੀ ਵਿਚੋਲਗੀ ਰਾਹੀਂ, ਗੁਰੂ ਕੀ ਕਿਰਪਾ ਰਾਹੀਂ, ਗੁਰੂ ਕੇ ਬਖਸ਼ਿਸ਼ ਕੀਤੇ ਹੋਏ ਨਾਮ ਦੇ ਰਾਹੀਂ ਹੇ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਆਪ ਜੀ ਨੂੰ ਧਿਆਉਣਾ ਕਰਾਂ।
1: ਸੋ ਤੂੰ ਹੈ
0: ਜੋ ਤੁਧ ਸੇਵਾ ਹੈ, ਜੋ ਤੇਰੂ ਸੇਵਨ ਕਰਦੇ ਭਾਵ ਜੋ ਤੇਰਾ ਸਿਮਰਨ ਕਰਦੇ ਨੇ, ਜੋ ਤੇਰੀ ਸੇਵਾ ਕਰਦੇ ਨੇ, ਸੋ ਤੂੰ ਹੈ ਹੋਵੇ ਹੈ, ਉਹ ਤੂੰ ਹੀ ਹੋ ਜਾਂਦੇ ਨੇ। ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ। ਤੂੰ ਤੂੰ ਕਰਦਿਆਂ ਤੂੰ ਹੀ ਹੋ ਗਏ, ਤੇਰਾ ਨਾਮ ਜਪਦਿਆਂ ਜਪਦਿਆਂ ਤੇਰਾ ਰੂਪ ਹੀ ਹੋ ਗਏ, ਮੇਰੇ ਵਿੱਚ ਹੁਣ ਆਪਣਾ ਆਪਾ ਕੋਈ ਬਾਕੀ ਨਹੀਂ ਰਹਿ ਗਿਆ। ਕਬੀਰ ਤੂੰ ਤੂੰ ਕਰਦਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਪ ਦੇਖੋ ਤਤ ਤੂੰ। ਆਪਣਾ ਪਰਾਇਆ ਮਿਟ ਗਿਆ, ਨਾ ਕੋਈ ਆਪਣਾ, ਨਾ ਪਰਾਇਆ, ਨਾ ਮੈਂ ਰਿਹਾ, ਨਾ ਤੂੰ ਰਿਹਾ, ਹੁਣ ਤਾਂ ਤੂੰ ਹੀ ਤੂੰ ਹੈ, ਜਿੱਧਰ ਵੇਖੀਏ ਤੂੰ ਹੀ ਹੈ। ਮਹਾਰਾਜ ਤੇਰਾ ਸਿਮਰਨ ਕਰਕੇ ਤੇਰਾ ਹੀ ਰੂਪ ਹੋ ਜਾਈਦਾ ਹੈ।
1: ਤੁਧ ਸੇਵਕ ਪੈ ਦੁਰ ਖਾਈ,
0: ਤੁਸੀਂ ਹੈ ਅਕਾਲ ਪੁਰਖ ਵਾਹਿਗੁਰੂ ਆਪ ਹੀ ਸੇਵਕ ਪੈਜ ਰਖਾਈ, ਆਪਣੇ ਸੇਵਕਾਂ ਦੀ ਪੈਜ ਰੱਖ ਲਈ, ਇੱਜ਼ਤ ਰੱਖੀ, ਪੱਤ ਰੱਖੀ, ਮਾਣ ਵਡਿਆਈ ਰੱਖੀ। ਕਿਵੇਂ ਕਿ ਆਪਣੇ ਸੇਵਕਾਂ ਨੂੰ ਆਪਣਾ ਰੂਪ ਹੀ ਬਣਾ ਲਿਆ, ਰਹਿਣ ਨਹੀਂ ਦਿੱਤਾ ਕੋਈ ਫਰਕ ਕਿਸੇ ਤਰ੍ਹਾਂ ਦਾ, ਕੋਈ ਭੇਦ ਨਹੀਂ ਰਹਿਣ ਦਿੱਤਾ, ਇਹ ਪੈਦ ਰੱਖੀ ਹੈ। ਨਹੀਂ ਤਾਂ ਦੁਨੀਆਂ ਦੇ ਲੋਕ ਇਉਂ ਵੀ ਕਹਿ ਸਕਦੇ ਨੇ ਕਿ ਕੀ ਖੱਟਿਆ, ਬੰਦਗੀ ਕਰਦੇ ਆ, ਭਗਤੀ ਕਰਦੇ ਆ, ਨਾਮ ਜਪਦਾ, ਗੁਰਦੁਆਰੇ ਜਾਂਦਾ, ਸੇਵਾ ਕਰਦਾ, ਅੱਜ ਤੱਕ ਖੱਟਿਆ ਕੀ ਹੈ? ਨਹੀਂ ਭਾਈ, ਬਹੁਤ ਕੁਝ ਖੱਟਿਆ, ਉਹ ਖੱਟਿਆ ਜੋ ਦੁਨੀਆਂ ਦੇ ਆਮ ਲੋਕ ਨਹੀਂ ਖੱਟ ਸਕਦੇ। ਪੈਰ ਸਹਿਜ ਰੱਖੀ ਅਕਾਲ ਪੁਰਖ ਵਾਹਿਗੁਰੂ ਨੇ ਕਿ ਆਪਣਾ ਸਿਮਰਨ ਕਰਨ ਵਾਲੇ ਆਪਣੀ ਸੇਵਾ ਕਰਨ ਵਾਲੇ ਨੂੰ ਆਪਣਾ ਰੂਪ ਬਣਾ ਲਿਆ, ਆਪਣੇ ਵਰਗੇ ਬਣਾ ਲਿਆ। ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨਮ ਹੈ ਆਪ ਰਖਾਂਤ। ਜੋ ਵਾਹਿਗੁਰੂ ਦੇ ਚਿਹਨ ਹਨ, ਲੱਛਣ ਹਨ, ਗੁਣ ਹਨ, ਉਹੀ ਸਭ ਕੁਝ ਪਰਮਾਤਮਾ ਨੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕਰ ਦਿੱਤੇ। ਆਪਣੇ ਪਿਆਰਿਆਂ ਵਿੱਚ ਆਪਣਾ ਆਪਾ ਵਾਹਿਗੁਰੂ ਆਪ ਹੀ ਰੱਖਦਾ। ਸੋ ਇਉਂ ਮਹਾਰਾਜ, ਜੋ ਤੁਧ ਸੇਵੈ ਸੋ ਤੂੰ ਹੈ ਹੋਵੈ। ਜੋ ਤੇਰੀ ਸੇਵਾ ਕਰਦੇ, ਜੋ ਤੇਰਾ ਸਿਮਰਨ ਕਰਦੇ, ਤੇਰਾ ਹੀ ਰੂਪ ਹੋ ਜਾਂਦੇ ਨੇ। ਤੁਧ ਸੇਵਕ ਪੈਜ ਰਖਾਈ, ਤੁਸਾਂ ਆਪਣੇ ਸੇਵਕ ਦੀ ਲੋਕ ਪ੍ਰਲੋਕ ਦੇ ਵਿੱਚ ਹਮੇਸ਼ਾ ਹੀ ਪੈਜ ਰੱਖੀ, ਪ੍ਰਤੱਗਿਆ ਰੱਖੀ
1: ਆ। ਪਰੇ ਭਗਤੀ ਹਰ ਤੇਰੇ।
0: ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਜੋ ਤੇਰੇ ਭੇਜੇ ਹੋਏ ਤੇਰੇ ਪਿਆਰੇ ਸੰਸਾਰ ਤੇ ਵਿਚਰਦੇ ਨੇ ਨਾ, ਇਹ ਤੇਰੀ ਭਗਤੀ ਦੇ ਭਰੇ ਹੋਏ ਭੰਡਾਰੇ ਨੇ। ਤੇਰੇ ਦਰ ਤੇ ਤੇਰੀ ਭਗਤੀ ਦੇ ਭੰਡਾਰੇ ਭਰੇ ਪਏ ਨੇ। ਤੇਰੇ ਗੁਰਸਿੱਖ, ਤੇਰੇ ਸੰਤ ਮਹਾਤਮਾ, ਗੁਰਮੁਖ ਜਨ, ਉਹ ਤਾਂ ਪ੍ਰਤੱਖ ਹੀ ਭਗਤੀ ਦੇ ਭੰਡਾਰ ਭਰੇ ਹੋਏ ਨੇ। ਭਗਤੀ ਕਰਦੇ ਨੇ, ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ। ਭਾਓ ਭਗਤੀ ਦਾ ਨਾਮ ਖਜ਼ਾਨਾ ਉਹਨਾਂ ਦੇ ਹਿਰਦੇ ਅੰਦਰ ਸਦਾ ਸਦਾ ਵਾਸਤੇ ਭਰਿਆ ਹੋਇਆ ਹੈ।
1: ਜਿਸ ਭਾਵੈ ਤਿਸ ਦੇਵਾਇ।
0: ਤੇਰੇ ਦਰ ਤੇ ਤੇਰੀ ਭਗਤੀ ਦੇ ਭੰਡਾਰੇ ਲਬਾ ਲਬ ਭਰੇ ਪਏ ਨੇ। ਜਿਸ ਭਾਵੈ, ਜੋ ਜਿਸ ਨੂੰ ਦੇਣੇ ਤੈਨੂੰ ਭਾਉਣ, ਤੈਨੂੰ ਚੰਗੇ ਲੱਗਣ, ਤਿਸ ਦੇਵਾਈ। ਉਹਨਾਂ ਨੂੰ ਇਹ ਭਗਤੀ ਦੇ ਭੰਡਾਰਿਆਂ ਦੇ ਵਿੱਚੋਂ ਭਗਤੀ ਦੀ ਦਾਤ ਤੂੰ ਦਿਵਾਉਂਦਾ ਹੈ, ਗੁਰੂ ਦੇ ਰਾਹੀਂ ਤੂੰ ਬਖਸ਼ਿਸ਼ ਕਰਦਾ ਹੈ। ਹਰ ਕੋਈ ਤਾਂ ਭਗਤੀ ਨਹੀਂ ਨਾ ਕਰਦਾ, ਨਾ ਕੋਈ ਕਰ ਸਕਦਾ ਹੈ। ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਆਪ ਕਿਰਪਾ ਕਰਕੇ ਜਿਹਦੇ ਕੋਲੋਂ ਜਪਾ ਲਵੇ ਉਹ ਜਪਦਾ, ਜਿਹਨੂੰ ਗੁਣ ਗਾਉਣ ਦੀ ਤੌਫੀਕ ਆਪ ਬਖਸ਼ੇ ਉਹ ਵਾਹਿਗੁਰੂ ਕੇ ਗੁਣ ਗਾਇਨ ਕਰਦਾ। ਤੇ ਕੌਣ ਇਹਨਾਂ ਬਖਸ਼ਿਸ਼ਾਂ ਦੇ ਪਾਤਰ ਬਣਦਾ? ਜੋ ਉਸ ਵਾਹਿਗੁਰੂ ਨੂੰ ਭਾ ਜਾਵੇ, ਜਿਸ ਨੂੰ ਦਾਤ ਦੇਣੀ ਚੰਗੀ ਲੱਗੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵੇ, ਜਿਹਨੂੰ ਦਿੰਦਾ ਉਹ ਪ੍ਰਾਪਤ ਕਰਦਾ, ਤੇ ਦਿੰਦਾ ਉਸ ਨੂੰ ਹੈ ਜਿਹਨੂੰ ਦੇਣੀ ਤੈਨੂੰ ਚੰਗਾ ਲੱਗਦਾ ਹੈ। ਇਹ ਤੇਰੇ ਭਗਤੀ ਦੇ ਭੰਡਾਰੇ ਜਿਹੜੇ ਲਬਾ ਲਬ ਭਰੇ ਪਏ ਨੇ, ਜੋ ਤੈਨੂੰ ਭਾ ਜਾਵੇ ਉਹਨਾਂ ਨੂੰ ਗੁਰੂ ਦੇ ਪਾਸੋਂ ਇਹ ਭਗਤੀ ਦਾ ਭੰਡਾਰ ਤੂੰ ਦੇਵਾ ਦਿੰਦਾ ਹੈ ਵਾਹਿਗੁਰੂ।
1: ਜਿਸ ਤੂੰ ਦੇਵੇ ਸੋਈ ਜਨ ਪਾਏ।
0: ਤੂੰ ਇਉਂ ਕਿਰਪਾ ਕਰਕੇ ਆਪਣੀ ਭਗਤੀ ਭਾਵਨਾ ਬਖਸ਼ਿਸ਼ ਕਰ ਦੇਵੇਂ, ਸਿਮਰਨ ਕਰ ਦੇਵੇਂ, ਨਾਮ ਦੀ ਦਾਤ ਗੁਰੂ ਦੇ ਰਾਹੀਂ ਬਖਸ਼ਿਸ਼ ਕਰ ਦੇਵੇਂ, ਸੋਈ ਜਨ ਪਾਏ। ਉਹੀ ਜਨ, ਉਹੀ ਪਿਆਰਾ ਵਾਹਿਗੁਰੂ ਆਪ ਦੇ ਨਾਮ ਦੀ ਦਾਤ ਭਾਉ ਭਗਤੀ ਦੀ ਦਾਤ ਪ੍ਰਾਪਤ ਕਰਦਾ ਹੈ।
1: ਫਲ ਸਭ ਚਤੁਰਾ।
0: ਦੁਨੀਆਂ ਦੀਆਂ ਚਤੁਰਾਈਆਂ ਨੇ, ਸਿਆਣਪਾਂ ਨੇ, ਉਹ ਨਿਸ਼ਫਲ ਹਨ, ਨਿਫਲ ਕਿਸੇ ਵੀ ਕੰਮ ਦੀਆਂ ਨਹੀਂ। ਬੜੀਆਂ ਕੋਈ ਚਤੁਰਾਈਆਂ ਕਰ ਲਵੇ, ਬੜੀਆਂ ਸਿਆਣਪਾਂ ਵਰਤ ਲਵੇ, ਬੜੀਆਂ ਤਰਕੀਬਾਂ ਲਗਾ ਲਵੇ, ਬੜੇ ਗੰਢ ਜੋੜ ਤੁਪ ਕਰ ਲਵੇ, ਭਾਈ ਕਿਸੇ ਕੰਮ ਨਹੀਂ ਆਉਂਦੇ। ਬਖਸ਼ਿਸ਼ ਜਿਹਦੇ ਤੇ ਹੋਵੇ ਉਹੀ ਵਾਹਿਗੁਰੂ ਕੀ ਭਗਤੀ ਦਾ ਭੰਡਾਰ ਪ੍ਰਾਪਤ ਕਰਦਾ ਹੈ।
1: ਸਿਮਰ ਸਿਮਰ ਸਿਮਰ ਗੁਰ ਆਪਣਾ।
0: ਭਾਈ ਜਿਸ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਉਹਨਾਂ ਗੁਰਮੁਖਾਂ ਪਿਆਰਿਆਂ ਦੀ ਕਰਨੀ ਇਹ ਹੈ ਕਿ ਸਿਮਰ ਸਿਮਰ ਸਿਮਰ ਗੁਰ ਆਪਣਾ, ਆਪਣੇ ਗੁਰੂ ਨੂੰ, ਚੇਤਨ ਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ ਕੇ ਮਨ ਦੇ ਦੁਆਰਾ, ਸਿਮਰਨ ਕੇ ਬਚਨਾਂ ਦੇ ਦੁਆਰਾ, ਸਿਮਰ ਕੇ ਸਰੀਰ ਦੁਆਰਾ, ਮਨ ਬਾਣੀ ਸਰੀਰ ਕਰਕੇ ਸਿਮਰਨ ਕਰਦਿਆਂ ਹੋਇਆ, ਚੇਤੇ ਕਰ ਕਰਕੇ, ਸਿਮਰਨ ਕਰਕੇ, ਯਾਦ ਕਰ ਕਰਕੇ ਆਪਣੇ ਗੁਰੂ ਨੂੰ
1: ਹੋਇਆ ਮਨ ਜਾਗਾ।
0: ਪਿਆਰੇ, ਜਨਮਾਂ ਜਨਮਾਂਤਰਾਂ ਤੋਂ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਆਪਣੇ ਮਨ ਨੂੰ ਗਿਆਨ ਅਵਸਥਾ ਵਿੱਚ ਜਗਾ ਲੈਂਦੇ ਨੇ। ਜਾਗ ਰੇ ਮਨ ਜਾਗਣ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਾਸਾ।

0: ਹਰਿ ਅਕਾਲ ਪੁਰਖ ਵਾਹਿਗੁਰੂ ਜੀ ਦਾਸਨ ਦਾਸ ਕਰਾਈ, ਮੈਨੂੰ ਆਪਣੇ ਦਾਸਾਂ ਦਾ ਵੀ ਦਾਸ ਕਰ ਲਵੋ, ਆਪਣੇ ਸੇਵਕਾਂ ਗੁਰਮੁਖਾਂ ਪਿਆਰਿਆਂ ਦਾ ਸੇਵਕ ਬਣਾ ਕੇ ਤਿੰਨਾਂ ਦੀ ਸੰਗਤ ਤਿੰਨਾਂ ਦੀ ਸੇਵਾ ਕਰਨ ਦਾ ਸੁਭਾਗ ਮੈਨੂੰ ਬਖਸ਼ਿਸ਼ ਕਰੋ।
1: ਜੇ ਗੁਰ ਝਿੜਕੇ ਤਾਂ ਮੀਠਾ ਲਾਗੇ,
0: ਗੁਰ ਝਿੜਕੇ ਮਨ ਦੀ ਪ੍ਰੀਤ ਐਸੀ ਹੈ ਕਿ ਜੇ ਕਿਸੇ ਹੋਈ ਖੁਨਾਮੀ ਤੋਂ ਜੇ ਕਿਸੇ ਭੁੱਲ ਚੁੱਕ ਤੋਂ ਸਤਿਗੁਰੂ ਜੀ ਝਿੜਕ ਵੀ ਦੇਣ ਤਾਂ ਗੁਰੂ ਕਾ ਝਿੜਕਿਆ ਹੋਇਆ ਵੀ ਮਿੱਠਾ ਹੀ ਲੱਗਦਾ ਹੈ।
1: ਜੇ ਬਖਸ਼ੇ ਤਾਂ ਗੁਰ ਵਡਿਆਈ,
0: ਸਤਿਗੁਰੂ ਜੀ ਬਖਸ਼ ਲੈਣ ਖਿਮਾ ਕਰ ਦੇਣ ਤਾਂ ਇਹਦੇ ਵਿੱਚ ਵੀ ਗੁਰੂ ਕੀ ਵਡਿਆਈ ਹੈ। ਜੇ ਗੁਰੂ ਨੇ ਝਿੜਕਿਆ ਹੈ ਤਾਂ ਸਾਡੇ ਭਲੇ ਵਾਸਤੇ ਝਿੜਕਿਆ ਹੈ ਨਾ। ਜੇ ਸਤਿਗੁਰੂ ਮਹਾਰਾਜ ਨੇ ਕਿਤੇ ਕੋਈ ਉਗਰ ਬਚਨ ਵੀ ਕਰ ਦਿੱਤਾ ਝਿੜਕਦਿਆਂ ਹੋਇਆ ਤਾਂ ਭਲਾ ਕਰਨ ਵਾਸਤੇ, ਸਾਨੂੰ ਔਗਣਾਂ ਤੋਂ ਵਿਕਾਰਾਂ ਤੋਂ ਰੋਕਣ ਵਾਸਤੇ। ਦੇਖੋ ਅੰਮ੍ਰਿਤ ਰੂਪ ਗੁਰਬਾਣੀ ਵਿੱਚ ਕਿੱਡੇ ਪ੍ਰੇਮ ਨਾਲ ਸਤਿਗੁਰਾਂ ਨੇ ਸਿੱਖਿਆ ਦਿੱਤੀ ਹੈ। ਕਿਤੇ ਭਾਈ ਕਿਹਾ, ਕਿਤੇ ਮਿੱਤਰ ਕਿਹਾ, ਕਿਤੇ ਪੁੱਤਰ ਕਿਹਾ, ਕਿੰਨੇ ਪ੍ਰੇਮ ਨਾਲ ਸਮਝਾਉਂਦੇ ਨੇ। ਪਰ ਜੇ ਕਿਤੇ ਜ਼ਰੂਰਤ ਪਈ ਤਾਂ ਝਿੜਕਿਆ ਵੀ ਹੈ ਕਿ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਲਾਜ ਰੇ, ਮੂਰਖਾ ਬਿਸ਼ਰਮਾ ਵਾਹਿਗੁਰੂ ਕਾ ਨਾਮ ਕਿਉਂ ਨਹੀਂ ਜਪਦਾ, ਝਿੜਕਿਆ ਹੈ ਨਾ। ਪਰ ਇਹ ਝਿੜਕਣਾ ਵੀ ਮਿੱਠਾ ਹੈ, ਇਸ ਝਿੜਕ ਦੇ ਵਿੱਚ ਵੀ ਸਾਡਾ ਹਿੱਤ ਹੈ, ਸਾਡਾ ਭਲਾ ਹੈ। ਇਹੋ ਭਾਈ ਗੁਰੂ ਕਾ ਝਿੜਕਿਆ ਹੋਇਆ ਵੀ ਮਿੱਠਾ ਲੱਗਦਾ ਹੈ, ਤੇ ਜੇ ਸਤਿਗੁਰੂ ਜੀ ਬਖਸ਼ ਲੈਣ ਤਾਂ ਇਹਦੇ ਵਿੱਚ ਮੇਰੀ ਗੌਰਵਤਾ ਨਹੀਂ, ਮੇਰੀ ਮਹਾਨਤਾ ਨਹੀਂ ਕਿ ਮੇਰੇ ਵਿੱਚ ਕੋਈ ਗੁਣ ਸੀ ਤਾਂ ਸਤਿਗੁਰਾਂ ਨੇ ਬਖਸ਼ਿਆ। ਨਹੀਂ ਨਹੀਂ, ਜੇ ਬਖਸ਼ੇ ਤਾਂ ਗੁਰ ਵਡਿਆਈ, ਜੇ ਬਖਸ਼ ਲੈਣ ਤਾਂ ਇਹ ਗੁਰੂ ਕੀ ਵਡਿਆਈ ਹੈ, ਇਹ ਗੁਰੂ ਕਾ ਬਖਸ਼ਿੰਦ ਸੁਭਾਅ ਹੈ। ਕੋਟ ਅਪਰਾਧ ਖੰਡਨ ਕੇ ਦਾਤੇ ਤੁਜ ਮਨ ਕੌਣ ਉਧਾਰੇ, ਕਰੋੜਾਂ ਗੁਨਾਹਾਂ ਨੂੰ ਵੀ ਸਤਿਗੁਰੂ ਜੀ ਬਖਸ਼ ਲੈਂਦੇ ਨੇ।
1: ਗੁਰਮੁਖ ਬੋਲੇ ਸੋ ਥਾਏ ਪਾਏ,
0: ਗੁਰਮੁਖ ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵੱਲ ਰੱਖਿਆ, ਜੋ ਗੁਰਮੁਖ ਜਨ ਨੇ ਜੋ ਬੋਲਦੇ ਨੇ ਜੋ ਬਚਨ ਕਰਦੇ ਨੇ ਉਹਨਾਂ ਦਾ ਬੋਲਿਆ ਹੋਇਆ ਬਚਨ ਥਾਏ ਪੈਂਦਾ, ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ।
1: ਮੁਖ ਕਿਸੇ ਥਾਏ ਨਾ ਪਾਏ,
0: ਗੁਰਮੁਖਾਂ ਦਾ ਤਾਂ ਕੁਝ ਵੀ ਥਾਈ ਨਹੀਂ ਪੈਂਦਾ, ਨਾ ਉਹਨਾਂ ਦਾ ਬੋਲਣਾ, ਨਾ ਉਹਨਾਂ ਦਾ ਚਾਲਣਾ, ਨਾ ਰਹਿਣੀ ਬਹਿਣੀ, ਨਾ ਕੋਈ ਹੋਰ ਗੱਲਬਾਤ, ਕੁਝ ਵੀ ਪ੍ਰਵਾਨ ਨਹੀਂ ਵਾਹਿਗੁਰੂ ਦੇ ਦਰ ਤੇ, ਕੁਝ ਵੀ ਪ੍ਰਵਾਨ ਨਹੀਂ ਸੰਸਾਰ ਦੇ ਵਿੱਚ, ਮਨਮੁਖਾਂ ਦਾ ਕੁਝ ਵੀ ਥਾਂ ਨਹੀਂ ਪੈਂਦਾ। ਗੁਰਮੁਖਾਂ ਦੇ ਤਾਂ ਬਚਨ ਵੀ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹਨ।
1: ਪਾਲਾ ਕੱਕਰ ਵਰਫ ਵਰਸੇ,
0: ਮੌਸਮ ਵਿੱਚ ਪਾਲਾ ਵਰ ਰਿਹਾ ਹੋਵੇ, ਕੱਕਰ ਜੰਮ ਰਿਹਾ ਹੋਵੇ, ਪਾਣੀਆਂ ਉੱਪਰ ਬਰਫ਼ ਦੀਆਂ ਪੇਪੜੀਆਂ ਜੰਮ ਰਹੀਆਂ ਹੋਣ ਤੇ ਪ੍ਰਤੱਖ ਤੌਰ ਤੇ ਵੀ ਭਾਵੇਂ ਬਰਫ਼ ਵਰ ਰਹੀ ਹੋਵੇ, ਸਨੋਫਾਲ ਹੋ ਰਿਹਾ ਹੋਵੇ,
1: ਗੁਰ ਸਿੱਖ ਗੁਰ ਦੇਖਣ ਜਾਈ,
0: ਪਾਲੇ ਠੰਡ ਦੀ ਪਏ ਹੋਏ ਕੱਕਰ ਤੇ ਕੋਰੇ ਦੀ ਤੇ ਵਰਦੀ ਹੋਈ ਬਰਫ਼ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਗੁਰੂ ਕੀ ਪ੍ਰੀਤ ਵਿੱਚ ਪ੍ਰਪੱਕ ਜਿਹੜਾ ਗੁਰਸਿੱਖ ਹੈ ਉਹ ਗੁਰੂ ਕੇ ਦਰਸ਼ਨ ਦਾਰੇ ਕਰਨ ਵਾਸਤੇ ਜਾਂਦਾ ਹੈ।
1: ਦਿਨ ਸੁਰੈਣਾ ਦੇਖੋ ਗੁਰ ਆਪਣਾ,
0: ਗੁਰਸਿੱਖ ਦੇ ਮਨ ਦੀ ਉੱਚੀ ਸੁੱਚੀ ਭਾਵਨਾ ਹੀ ਇਹ ਹੈ ਕਿ ਸਾਰਾ ਦਿਨ ਤੇ ਸਾਰੀ ਰਾਤ ਮੈਂ ਆਪਣੇ ਗੁਰੂ ਨੂੰ ਤੱਕਦਾ ਰਹਾਂ, ਅੱਠੇ ਪੈਰ ਗੁਰੂ ਕੇ ਦਰਸ਼ਨਾਂ ਦੇ ਵਿੱਚ ਮੇਰੀ ਲਿਵ ਸੁਰਤ ਜੁੜੀ ਰਹੇ,
1: ਵਿੱਚ ਅੱਖੀ ਗੁਰ ਪੈਰ ਤਰਾਈ,
0: ਅੱਖਾਂ ਵਿੱਚ ਮੈਂ ਗੁਰੂ ਕੇ ਪੈਰ ਗੁਰੂ ਕੇ ਚਰਨ ਧਾਰਨ ਕਰ ਲਵਾਂ, ਗੁਰੂ ਕੇ ਚਰਨਾਂ ਦਾ ਧਿਆਨ ਆਪਣੇ ਪ੍ਰਤੱਖ ਨੇਤਰਾਂ ਵਿੱਚ ਵੀ ਵਸਾਵਾਂ, ਤੇ ਮਨ ਅਤੇ ਬੁੱਧ ਰੂਪੀ ਜਿਹੜੇ ਅੰਤਰੀਵ ਨੇਤਰ ਨੇ ਇਹਨਾਂ ਵਿੱਚ ਵੀ ਗੁਰੂ ਕੇ ਸ਼ਬਦ ਰੂਪੀ ਨਾਮ ਰੂਪੀ ਚਰਨ ਮੈਂ ਵਸਾ ਲਵਾਂ।
1: ਅਨੇਕ ਉਪਾਵ ਕਰੀ ਗੁਰ ਕਾਰਨ,
0: ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਭਾਵੇਂ ਮੈਂ ਅਨੇਕਾਂ ਉਪਾਅ ਅਨੇਕਾਂ ਯਤਨ ਵੀ ਕਿਉਂ ਨਾ ਕਰ ਲਵਾਂ।
1: ਗੁਰ ਭਾਵੈ ਸੁਥਾਈ ਪਾਈ,
0: ਜਿਹੜਾ ਯਤਨ ਗੁਰਮਤ ਦੇ ਮੁਤਾਬਕ ਕੀਤਾ ਹੋਇਆ ਗੁਰੂ ਨੂੰ ਭਾ ਜਾਵੇ ਉਹ ਯਤਨ ਫਿਰ ਥਾਈ ਪੈਂਦਾ ਹੈ। ਫਿਰ ਸਤਿਗੁਰੂ ਮਹਾਰਾਜ ਜੀ ਆਪਣੀ ਕਿਰਪਾ ਕਰਦੇ ਨੇ,
1: ਰਹਿਣ ਦਿਨ ਸੇ ਗੁਰ ਚਰਨ ਅਰਾਧੀ,
0: ਸਤਿਗੁਰੂ ਸੱਚੇ ਪਾਤਸ਼ਾਹ ਰਹਿਣ ਦਿਨਸ ਭਾਵੇਂ ਹੋਵੇ ਰਾਤ ਤੇ ਭਾਵੇਂ ਹੋਵੇ ਦਿਨ, ਮੈਂ ਆਪ ਜੀ ਕੇ ਮਹਾਨ ਪਵਿੱਤਰ ਜੋ ਚਰਨ ਨੇ ਉਹਨਾਂ ਚਰਨਾਂ ਦਾ ਆਰਾਧਨ ਕਰਦਾ ਰਹਾ।
1: ਦਇਆ ਕਰੋ ਮੇਰੇ ਸਾਈ,
0: ਸਾਈ ਮੇਰੇ ਮਾਲਕ ਜੀ ਮੇਰੇ ਤੇ ਇਹ ਦਇਆ ਕਰੋ, ਮੈਂ ਇਹ ਤਰਸ ਮੇਰੇ ਤੇ ਕਰੋ ਕਿ ਰਾਤ ਦਿਨ ਗੁਰੂ ਕੇ ਨਾਮ ਰੂਪੀ ਸ਼ਬਦ ਰੂਪੀ ਚਰਨਾਂ ਨੂੰ ਮੈਂ ਆਰਾਧਦਾ ਰਹਾ।

0: ਮਾਣ ਕਰਦੇ ਨੇ ਕਿ ਸਾਡਾ ਪਿੰਡ ਸਰੀਰ ਵੀ ਤੇ ਸਾਡਾ ਜੀਓ ਜਿੰਦ ਆਤਮਾ ਵੀ ਸਭ ਕੁਝ ਗੁਰੂ ਹੀ ਹੈ, ਗੁਰੂ ਕਾ ਹੀ ਆ ਸਭ ਕੁਝ।
1: ਮਿਲ ਤ੍ਰਿਪਤ
0: ਦੁਨੀਆਂ ਦੇ ਪ੍ਰਾਪਤਾਂ ਵੱਲੋਂ ਵੀ ਮੈਂ ਤ੍ਰਿਪਤ ਹੋ ਜਾਵਾਂ ਤੇ ਬ੍ਰਹਮ ਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਜਾਵਾਂ, ਕੋਈ ਲਾਲਸਾ ਬਾਕੀ ਨਾ ਰਹੇ, ਗੁਰੂ ਨੂੰ ਮਿਲ ਕੇ ਹੀ ਪੂਰਨ ਤ੍ਰਿਪਤੀ ਹੁੰਦੀ ਆ, ਸੰਤੋਖ ਆਉਂਦਾ ਹੈ।
1: ਨਾਨਕ ਕਾ ਪ੍ਰਭ ਪੂਰ ਰਹੇ ਹੈ।
0: ਪ੍ਰਮਾਣ ਕਰਦੇ ਨੇ ਸ਼ਬਦ ਦੀ ਸਮਾਪਤੀ ਕਰਦਿਆਂ ਹੋਇਆ ਕਿ ਸਾਡਾ ਪ੍ਰਭ ਜੋ ਸਰਬ ਕਲਾ ਸਮਰੱਥ, ਸਾਡਾ ਮਾਲਕ, ਸਰਬ ਵਿਆਪਕ ਵਾਹਿਗੁਰੂ ਪੂਰ ਰਹੇ ਹੈ, ਪਰਿਪੂਰਨ ਹੋ ਰਿਹਾ, ਸਰਬ ਵਿਆਪਕ ਹੋ ਰਿਹਾ ਹੈ।
1: ਜਤ ਕਤ ਤਤ ਗੋਸਾਈ,
0: ਜਿੱਥੇ ਕਿੱਥੇ ਵੀ ਵੇਖੀਏ ਤਤ ਗੋਸਾਈ, ਤਤ ਤਿੱਥੇ ਹੀ ਉਹ ਗੋਸਾਈ ਜੋ ਮਾਲਕ ਅਕਾਲ ਪੁਰਖ ਵਾਹਿਗੁਰੂ, ਸ੍ਰਿਸ਼ਟੀ ਰੂਪੀ ਗਊਆਂ ਦਾ ਮਾਲਕ ਜੋ ਵਾਹਿਗੁਰੂ ਹੈ, ਜਿੱਥੇ ਕਿਤੇ ਵੀ ਵੇਖੀਏ ਉਹ ਤਤ ਤਿੱਥੇ ਹੀ ਹੈ, ਹਰ ਜਗ੍ਹਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਮੌਜੂਦ ਹੈ। ਜਿੱਥੇ ਉਹ ਵੰਨਿਆ ਜਾਏ ਤਿਥਾਊ ਮੌਜੂਦ ਸੋਏ। ਸੋ ਇਹ ਸਤਿਗੁਰੂ ਮਹਾਰਾਜ ਨੇ ਗੁਰਸਿੱਖ ਦੇ ਪ੍ਰੇਮ ਦੀ ਜਿਹੜੀ ਤੀਬਰਤਾ ਹੈ ਗੁਰ ਸ਼ਬਦ ਵਿੱਚ ਦਰਸਾਈ ਹੈ। ਅਰਦਾਸ ਬੇਨਤੀ ਕਰੀਏ ਗੁਰਚਰਨਾਂ ਵਿੱਚ ਕਿ ਸਤਿਗੁਰੂ ਐਸੇ ਪ੍ਰੇਮ ਦਾ ਇੱਕ ਕਿਣਕਾ ਮਾਤਰ ਆਪ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਦਿਓ। ਸ਼ਬਦ ਲੰਬੇਰਾ ਹੋਣ ਕਰਕੇ ਅੱਜ ਆਪਾਂ ਸੋ ਲੜੀਵਾਰ ਜੋ ਸ਼ਬਦ ਦੀ ਕਥਾ ਵਿਚਾਰ ਹੈ ਉਹ ਨਹੀਂ ਕਰ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੀਆਂ ਮਿਹਰਾਂ ਬਖਸ਼ਿਸ਼ਾਂ ਦੇ ਨਾਲ ਨਵਾਜਣਾ ਕਰਨ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਾ ਸੰਪੂਰਨਤਾ ਦਿਵਸ ਸ਼ਰਧਾ ਭਾਵਨਾ ਪ੍ਰੇਮ ਨਾਲ ਮਨਾਇਆ ਜਾ ਰਿਹਾ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਗੁਰੂ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ

0: ਰੇਡੀਓ ਹਾਂਜੀ 1674 ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਇਸ ਆਸ ਦੇ ਨਾਲ ਕਿ ਤੁਸੀਂ ਸਭ ਰਾਜੀ ਖੁਸ਼ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ। ਸਵੇਰੇ ਸਵੇਰੇ ਦੇ ਸਮੇਂ ਜੁੜੇ ਸਭ ਸਰੋਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ, ਸਲਾਮ, ਆਦਾਬ, ਨਮਸਤੇ। ਆਸ ਕਰਦਾ ਕਿ ਰਾਜੀ ਖੁਸ਼ੀ ਤੁਸੀਂ ਕੰਮਾਂ ਕਾਰਾਂ ਦੇ ਉੱਤੇ ਨਿਕਲ ਤੁਰੇ ਹੋ ਗਏ। ਅੱਜ ਦੇ ਦਿਨ ਤੋਂ ਢੇਰ ਸਾਰੀਆਂ ਆਸਾਂ ਉਮੀਦਾਂ ਲਾਈਆਂ ਹੋਣਗੀਆਂ, ਅਤੇ ਜਿਹੜੀਆਂ ਵੀ ਆਸਾਂ ਉਮੀਦਾਂ ਲਾਈਆਂ ਨੇ ਉਹਨਾਂ ਸਾਰੀਆਂ ਆਸਾਂ ਉਮੀਦਾਂ ਦੇ ਉੱਤੇ ਅੱਜ ਦਾ ਦਿਨ ਖਰਾ ਉਤਰੇ। ਤੁਹਾਡੀਆਂ ਆਸਾਂ ਮੁਰਾਦਾਂ, ਆੜੇ ਫੜੇ ਕੰਮ ਤੁਹਾਡੇ ਆਸਾਨ ਜਿਹੇ ਤਰੀਕੇ ਦੇ ਨਾਲ ਨੇਪਰੇ ਚੜ੍ਹਨ, ਇਸੇ ਅਰਦਾਸ ਦੇ ਨਾਲ ਉਹ ਅੱਗੇ ਵੱਧਦੇ ਹਾਂ। ਪਰ ਉਸ ਤੋਂ ਪਹਿਲਾਂ ਉਸ ਰੱਬ ਦਾ ਸ਼ੁਕਰਾਨਾ ਕਰੀਏ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਇਹ ਨਵਾਂ ਹਫ਼ਤਾ ਜਿਹਦੀ ਬਦੌਲਤੇ ਸਵਾਸ ਚੱਲ ਰਹੇ ਨੇ, ਆਓ ਉਹਦਾ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ। ਚਿਹਰੇ ਦੇ ਉੱਤੇ ਇੱਕ ਖੁਸ਼ੀ ਲੈ ਕੇ ਆਈਏ, ਸ਼ੁਕਰਾਨਾ ਕਰੀਏ ਉਸ ਰੱਬ ਦਾ ਜਿਹਨੇ ਸੋਹਣੇ ਜੀ ਦਿੱਤੇ ਨੇ, ਕੰਮ ਕਾਰ ਦਿੱਤੇ ਨੇ, ਸਵਾਸ ਚੱਲ ਰਹੇ ਨੇ, ਕੁਦਰਤੀਆਂ ਢੇਰ ਸਾਰੀਆਂ ਨਿਆਮਤਾਂ ਦਿੱਤੀਆਂ ਨੇ, ਅਤੇ ਇਸ ਸਭ ਨੂੰ ਮਾਨਣ ਦਾ ਮੌਕਾ ਦਿੱਤਾ। ਇਹ ਸੋਹਣੀ ਧਰਤੀ, ਸੋਹਣਾ ਆਸਮਾਨ, ਸੋ ਸਭ ਕੁਛ ਚਿੱਤਰੀਏ ਜੋ ਸਾਡੇ ਕੋਲ ਆ, ਪਰ ਜਿਹਨੂੰ ਆਪਾਂ ਇੱਕ ਪਾਸੇ ਕਰਕੇ ਹਮੇਸ਼ਾ ਉਸ ਚੀਜ਼ ਦੇ ਉੱਤੇ ਸੂਈ ਧਰਦੇ ਹਾਂ ਜਿਹੜੀ ਚੀਜ਼ ਸਾਡੇ ਕੋਲ ਹਾਲੇ ਨਹੀਂ ਆ। ਤਾਂ ਯਾਦ ਰਹੇ ਕਿ ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਆ ਉਹ ਵੀ ਦੇਰ ਸਵੇਰ ਤੁਹਾਨੂੰ ਜ਼ਰੂਰ ਮਿਲ ਜਾਣੀ ਆ ਜਦੋਂ ਉਹਦਾ ਸਹੀ ਮੌਕਾ ਆਇਆ। ਸੋ ਇਸ ਕਰਕੇ ਉਹ ਸਾਡੇ ਕੋਲ ਨਹੀਂ ਆ, ਇਸ ਚੀਜ਼ ਨੂੰ ਲੈ ਕੇ ਫਜ਼ੂਲ ਦੇ ਵਿੱਚ ਐਵੇਂ ਆਪਣਾ ਸਮਾਂ ਖਰਾਬ ਕਰਨਾ, ਇਹ ਸ਼ਾਇਦ ਕੋਈ ਬਹੁਤੀ ਅਕਲਮੰਦੀ ਨਹੀਂ ਗਿਣੀ ਜਾਂਦੀ। ਸੋ ਆਓ ਫਿਰ ਸਵੇਰੇ ਸਵੇਰੇ ਦੇ ਸਮੇਂ ਉਹਦੇ ਉੱਤੇ ਸੁੱਟ ਕੇ ਡੋਰੀਆਂ, ਉਹਦਾ ਓਟ ਆਸਰਾ ਲੈ ਕੇ ਉਹਦਾ ਕਰਦਿਆਂ ਧੰਨਵਾਦ ਅੱਗੇ ਵੱਧਦੇ ਪ੍ਰੋਗਰਾਮ ਹਾਂਜੀ ਮੈਲਬਨ 'ਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਆਸ ਕਰਦੇ ਹਾਂ ਤੁਸੀਂ ਰਾਜੀ ਖੁਸ਼ੀ ਹੋ ਗਏ, ਤੰਦਰੁਸਤੀ ਦਾ ਆਨੰਦ ਮਾਣ ਰਹੇ ਹੋ ਗਏ। 7:24 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਅਤੇ ਹੁਣ ਲੱਗਦਾ ਜਿੱਦਾਂ ਮੌਸਮ ਬਦਲ ਬਦਲ ਜਿਹਾ ਗਿਆ, ਅਤੇ ਵਾਕਈ ਬਦਲ ਗਿਆ ਭਾਈ। ਖਿਆਲ ਰੱਖਿਓ, ਹੁਣ ਅੱਜ ਆਖਰੀ ਦਿਨ ਆ ਅਗਸਤ ਮਹੀਨੇ ਦਾ, ਅਤੇ ਅਗਲੇ ਮਹੀਨੇ ਦੇ ਵਿੱਚ ਹੁਣ ਦਿਨਾਂ ਦਾ ਵੀ ਫਰਕ ਪੈ ਜਾਣਾ। ਸੋ ਡੇਲਾਈਟ ਸੇਵਿੰਗ ਦਾ ਵੀ ਘੰਟਾ ਇੱਕ ਇੱਕ ਪਾਸੇ ਕਰਕੇ ਤੁਸੀਂ ਰੱਖ ਲਿਓ ਭਾਈ। ਅਤੇ ਅੱਜ 31 ਆ ਅਗਸਤ ਦਾ ਮਹੀਨਾ, ਅਤੇ ਅੱਜ ਦਿਨ ਸੋਮਵਾਰ ਦਾ। ਸੋ ਆਓ ਹੱਸ ਖੇਡ ਕੇ ਅੱਜ ਦੇ ਦਿਨ ਨੂੰ ਜਿਵੇਂ ਆਖਦੇ ਹਾਂ, ਇਸ ਜਾ ਰਹੇ ਮਹੀਨੇ ਨੂੰ ਆਪਾਂ ਅਲਵਿਦਾ ਆਖਦੇ ਹਾਂ, ਅਤੇ ਇਹਦੇ ਵਿੱਚੋਂ ਸੋਹਣੀਆਂ ਸੋਹਣੀਆਂ ਜੀਆਂ ਪਿਆਰੀਆਂ ਪਿਆਰੀਆਂ ਜੀਆਂ ਯਾਦਾਂ ਜਿਹੜੀਆਂ ਬਟੋਰੀਆਂ ਨੇ ਆਪਾਂ ਉਹਨਾਂ ਨੂੰ ਆਪਾਂ ਆਓ ਇੱਕ ਵਾਰੀ ਫਿਰ ਤੋਂ ਖੰਗਾਲਦੇ ਹਾਂ, ਅਤੇ ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ। ਦੇਸੀ ਮਹੀਨਿਆਂ ਦੇ ਵਿੱਚ ਵੀ ਭਾਦੋਂ ਆਪਣੇ ਅੱਧ ਤੱਕ ਆ ਗਿਆ, 15 ਹੋ ਗਈ ਅੱਜ ਭਾਦੋਂ ਦੇ ਮਹੀਨੇ ਦੀ। ਅਤੇ ਆਓ ਫਿਰ ਵੇਖਦੇ ਹਾਂ ਕਿ ਮੌਸਮ ਕਿਵੇਂ ਦਾ ਰਹਿਣ ਵਾਲਾ ਵਾ, ਟ੍ਰੈਫਿਕ ਕਿਵੇਂ ਦੀ ਚੱਲ ਰਹੀ ਹੈ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਅਤੇ ਉਹ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ। ਪਹੁੰਚਾਉਣ ਦੇ ਲਈ 0447 1674 0447171674 ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਤੁਸੀਂ ਫੇਸਬੁੱਕ ਦੇ ਉੱਤੇ ਵੀ ਮੈਸੇਜ ਸਾਡੇ ਤੱਕ ਪਹੁੰਚਾ ਸਕਦੇ ਹੋ। ਸੋ ਸਭ ਤੋਂ ਪਹਿਲਾਂ ਸਿਡਨੀ ਤੋਂ ਸ਼ੁਰੂਆਤ ਕਰੀਏ, ਅਤੇ ਇਸ ਟਾਈਮ 11 ਦੇ ਆਸ ਪਾਸ ਚਲਾ ਗਿਆ, 21 ਜ਼ਿਆਦਾ ਤੋਂ ਜ਼ਿਆਦਾ ਚਲਾਇਆ ਜਾਣਾ ਵਾ, ਯਾਨੀ ਕਿ ਗਰਮੀ ਵਾਲਾ ਮਾਹੌਲ ਚੱਲ ਰਹੂਗਾ। ਟੀ ਸ਼ਰਟ ਦੇ ਵਿੱਚ ਅੱਜ ਬਹੁਤੇ ਜਾਣੇ ਆ ਜਾਣਗੇ ਸਵੇਰੇ ਸਵੇਰੇ ਦੇ ਸਮੇਂ। ਕਈ ਇਲਾਕਿਆਂ ਦੇ ਵਿੱਚ ਧੁੰਦ ਜ਼ਰੂਰ ਵੇਖੀਗੇ, ਪਰ ਹੁਣ ਆਲਰੇਡੀ ਕਲੀਅਰ ਹੋ ਚੁੱਕੀ ਹੈ। ਅਤੇ ਜੇਕਰ ਬਾਕੀ ਦਿਨਾਂ ਦੀ ਗੱਲ ਕਰੀਏ, ਤਾਂ ਇਸ ਹਫ਼ਤੇ ਦੇ ਵਿੱਚ ਭਾਈ ਸਿਡਨੀ ਦੇ ਵਿੱਚ ਤਾਂ ਗਰਮੀ ਰਹਿਣ ਵਾਲੀ ਹੈ, ਕਿਉਂਕਿ ਕੱਲ੍ਹ ਦੇ ਦਿਨ 25 ਤਾਪਮਾਨ ਸ਼ੋਅ ਹੋ ਰਿਹਾ, ਅਤੇ ਪਰਸੋਂ ਦੇ ਦਿਨ ਤੱਕ ਜਾਂਦਿਆਂ ਇਹ 27 ਤੱਕ ਪਹੁੰਚਣਾ, ਅਤੇ ਵੀਰਵਾਰ ਵੀ 26 ਮੈਕਸੀਮਮ ਜਾਂਦੇ ਸਾਰ ਨੇ, ਸ਼ੁੱਕਰਵਾਰ ਦੇ ਦਿਨ ਫਿਰ 23। ਸੋ ਇਸ ਹਫ਼ਤੇ ਦੇ ਵਿੱਚ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਵੀ ਠੰਡ ਵਾਲਾ ਮਾਹੌਲ ਚੱਲ ਕੋਈ ਨਹੀਂ ਆ, ਪਰ ਸਵੇਰੇ ਸ਼ਾਮੀ ਜ਼ਰੂਰ ਆਪਣਾ ਹਾਲੇ ਖਿਆਲ ਰੱਖਿਓ, ਹਾਲੇ ਹਥਿਆਰ ਨਾ ਸੁੱਟਿਓ, ਜਾਂਦੀ ਜਾਂਦੀ ਠੰਡ ਜ਼ਿਆਦਾ ਖੱਜਲ ਕਰਦੀ ਹੈ। ਮੈਲਬਨ ਦੇ ਵੀ ਹਾਲਾਤ ਕੁਛ ਇਸੇ ਤਰ੍ਹਾਂ ਦੇ ਨੇ, ਪਰ ਉੱਨੀ ਜ਼ਿਆਦਾ ਤਾਪਮਾਨ ਨਹੀਂ, ਅੱਜ 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਸੋਹਣੀ ਧੁੱਪ ਲੱਗੂਗੀ 11 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ, ਬੜਾ ਸੋਹਣਾ ਪਿਆਰਾ ਅੱਜ ਦਿਨ। ਅਤੇ ਕੱਲ੍ਹ ਦੇ ਦਿਨ ਤਾਪਮਾਨ 22 ਤੱਕ ਚਲਿਆ ਜਾਊਗਾ, ਪਰ ਨਾਲ ਮੀਂਹ ਦੇ ਚਾਂਸ 90% ਨੇ, ਇਸ ਵਜ੍ਹਾ ਕਰਕੇ ਫਿਰ ਦੁਬਾਰਾ ਤੋਂ ਤਾਪਮਾਨ ਹੇਠਾਂ ਡਿੱਗੂਗਾ। ਸੋ ਇਸ ਹਫ਼ਤੇ ਦੇ ਵਿੱਚ ਵੀਰਵਾਰ, ਮੰਗਲਵਾਰ ਅਤੇ ਸ਼ੁੱਕਰਵਾਰ ਦੇ ਦਿਨ ਹਲਕੇ ਨਾਲ ਮੀਂਹ ਦੇ ਚਾਂਸ ਹੋਣ ਦੇ ਕਰਕੇ ਤਾਪਮਾਨ ਜਿਹੜਾ ਉਹ ਫਿਲਹਾਲ 17-18 ਤੱਕ ਹੀ ਟਿਕਿਆ ਰਹੂਗਾ, ਪਰ ਕੱਲ੍ਹ ਦੇ ਦਿਨ ਜਿਹੜਾ 20 ਤੋਂ ਪਲੱਸ ਚੱਲਿਆ ਜਾਣਾ। ਸੋ ਇੱਥੇ ਥੋੜ੍ਹੇ ਜਿਹਾ ਅਟਪਟਾ ਜ਼ਰੂਰ ਆਪਾਂ ਵੇਖ ਲਈਏ ਕਿ ਹਾਲੇ ਜਾਂਦੇ ਜਾਂਦੇ ਇਹਨਾਂ ਦਿਨਾਂ ਦੇ ਵਿੱਚ ਠੰਡ ਹਲੇ ਹਾਰ ਨਹੀਂ ਮੰਨਦੀ। ਇਹਦਾ ਖਿਆਲ ਤੁਸੀਂ ਜ਼ਰੂਰ ਰੱਖਿਓ, ਲੀੜੇ ਲੱਤੇ ਦਾ, ਬਾਹਰ ਅੰਦਰ ਆਉਣ ਜਾਣ ਦਾ, ਸਵੇਰੇ ਸ਼ਾਮ ਦਾ, ਖਾਣ ਪੀਣ ਦਾ, ਕਿਉਂਕਿ ਇਹ ਵਾਲਾ ਸਮਾਂ ਜ਼ਿਆਦਾ ਖੱਜਲ ਕਰ ਜਾਂਦਾ। ਆਪਾਂ ਇੱਕਦਮ ਸੋਚਦੇ ਹਾਂ ਵੀ ਹੁਣ ਠੰਡ ਚਲੇਗੀ, ਪਰ ਇਹ ਜਾਂਦੀ ਜਾਂਦੀ ਠੰਡ ਨੁਕਸਾਨ ਜ਼ਿਆਦਾ ਕਰ ਜਾਂਦੀ ਹੈ। ਬ੍ਰਿਸਬੇਨ ਅੱਜ 24 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ 14 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ। ਇਸ ਹਫ਼ਤੇ ਦੇ ਵਿੱਚ ਬ੍ਰਿਸਬੇਨ 30 ਦਾ ਅੰਕੜਾ ਕ੍ਰੋਸ ਕਰੂਗਾ, ਬੁੱਧਵਾਰ ਦੇ ਦਿਨ 27 ਅਤੇ ਵੀਰਵਾਰ ਸ਼ੁੱਕਰਵਾਰ ਦੇ ਦਿਨ 30 ਪਲੱਸ ਚਲਿਆ ਜਾਊਗਾ। ਇਸ ਹਫ਼ਤੇ ਦੇ ਵਿੱਚ 33 ਤਾਪਮਾਨ ਤੱਕ ਵੀ ਜਾਣ ਦੇ ਆਸਾਰ ਨੇ, ਸੋ ਇੱਥੋਂ ਲਾ ਸਕਦੇ ਹਾਂ ਆਪਾਂ ਹਿਸਾਬ ਵੀ ਮੌਸਮ 'ਚ ਤਬਦੀਲੀ ਆ ਗਈ ਹੈ। ਪਰਥ ਵੇਖਦੇ ਹਾਂ 14-15 ਤਾਪਮਾਨ ਆ ਅਤੇ 22 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਸੋ ਅੱਜ ਤਾਪਮਾਨ ਚਾਹੇ ਕਾਫ਼ੀ ਚਲਿਆ ਜਾਣਾ, ਪਰ ਅੱਜ ਮੀਂਹ ਦੇ ਚਾਂਸ ਵੀ 70% ਨੇ, 1 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਹੈ, ਸੋ ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਵੀ ਪਰੇਸ਼ਾਨ ਕਰਨਗੀਆਂ। ਇਸ ਹਫ਼ਤੇ ਦੇ ਵਿੱਚ ਮੈਲਬਨ ਵਾਂਗੂ ਇੱਥੇ ਵੀ ਕਾਫ਼ੀ ਉਤਰਾਅ ਚੜ੍ਹਾਅ ਨੇ, ਜਿੱਥੇ ਅੱਜ ਦੇ ਦਿਨ ਮੀਂਹ, ਉੱਥੇ ਵੀਰਵਾਰ ਸ਼ੁੱਕਰਵਾਰ ਜਾਂਦੇ ਜਾਂਦੇ ਫਿਰ ਮੀਂਹ ਦੇ ਹਲਕੇ ਜਿਹੇ ਚਾਂਸ ਨੇ, ਸੋ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ 20 ਦੇ ਆਸ ਪਾਸ ਉੱਤੇ ਥੱਲੇ ਜਿਹਾ ਤਾਪਮਾਨ ਬਣਿਆ ਰਹੂਗਾ। ਅਤੇ ਐਡੀਲੇਡ ਦੇ ਵਿੱਚ ਅੱਜ ਇਸ ਟਾਈਮ ਠੰਡ ਆ, 6 ਤਾਪਮਾਨ ਸਵੇਰੇ ਸਵੇਰੇ ਸ਼ੋ ਹੋ ਰਿਹਾ, 21 ਜ਼ਿਆਦਾ ਤੋਂ ਜ਼ਿਆਦਾ ਚਲਿਆ ਜਾਣਾ ਵਾ, ਯਾਨੀ ਕਿ ਅੱਜ ਸੋਹਣੀ ਧੁੱਪ ਲੱਗੂਗੀ। ਕੱਲ੍ਹ ਦੇ ਦਿਨ 22 ਤੱਕ ਚਲਿਆ ਜਾਊਗਾ, ਉਸ ਤੋਂ ਬਾਅਦ ਇੱਥੇ ਵੀ ਮੀਂਹ ਆ ਅਤੇ ਮੀਂਹ ਦੇ ਕਰਕੇ ਫਿਰ 20 ਤੋਂ ਹੇਠਾਂ ਡਿੱਗੂਗਾ ਧੜੰਮ, ਸੋ ਇੱਥੇ ਵੀ ਆਪਾਂ ਵੇਖੀਏ ਤਾਂ ਬੁੱਧਵਾਰ ਵੀਰਵਾਰ 20 ਤੋਂ ਹੇਠਾਂ ਰਹੂਗਾ, ਸ਼ੁੱਕਰਵਾਰ ਜਾਂਦੇ ਜਾਂਦੇ ਫਿਰ 20 ਪਲੱਸ ਚਲੇ ਜਾਣ ਦੇ ਆਸਾਰ ਨੇ। ਮੈਕਸੀਮਮ ਤਾਪਮਾਨ ਦੀ ਆਪਾਂ ਗੱਲ ਕਰ ਰਹੇ ਹਾਂ ਇਸ ਹਫ਼ਤੇ ਦੇ ਵਿੱਚ, ਕਿਉਂਕਿ ਮੀਂਹ ਪੈਂਦੇ ਰਹਿਣੇ ਆ, ਸ਼ੁੱਕਰਵਾਰ ਵੀ ਜਾਂਦੇ ਜਾਂਦੇ 90% ਚਾਂਸ ਨੇ, ਕੱਲ੍ਹ ਦੇ ਦਿਨ ਵੀ 80% ਚਾਂਸ ਨੇ ਮੀਂਹ ਪੈਣ ਦੇ, ਸੋ ਇਸ ਵਜ੍ਹਾ ਦੇ ਕਰਕੇ ਤਾਪਮਾਨ ਦੇ ਵਿੱਚ ਫਲਕਚੁਏਸ਼ਨ ਉੱਤੇ ਥੱਲੇ ਵਾਧਾ ਘਾਟਾ ਚੱਲਦਾ ਰਹੂਗਾ। ਹੋਬਾਰਡ ਦੇ ਵਿੱਚ 10 ਤਾਪਮਾਨ ਹੈ, 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਅੱਜ ਬੱਦਲਵਾਈ ਜ਼ਿਆਦਾ ਹਾਵੀ ਰਹੂਗੀ, ਧੁੱਪ ਦੇ ਵੀ ਆਸਾਰ ਪੂਰੇ ਪੂਰੇ ਨੇ। ਕੱਲ੍ਹ ਦੇ ਦਿਨ ਇੱਥੇ ਵੀ ਮੀਂਹ ਪੈਣ ਦੇ ਕਰਕੇ ਤਾਪਮਾਨ ਫਿਰ ਦੁਬਾਰਾ 20 ਤੋਂ ਹੇਠਾਂ ਹੀ ਰਹੂਗਾ, ਸੋ ਇਸ ਹਫ਼ਤੇ ਦੇ ਵਿੱਚ ਫਿਲਹਾਲ ਠੰਡ ਬਣੀ ਰਹੂਗੀ। ਖਾਸ ਤੌਰ ਦੇ ਉੱਤੇ ਖਿਆਲ ਰੱਖਿਓ, ਵੀਰਵਾਰ ਦੇ ਦਿਨ ਤੇਜ਼ ਹਨੇਰੀਆਂ, ਮੀਂਹ, ਝੱਖੜ। ਅਤੇ ਇੱਧਰ ਕੈਨਬਰਾ ਦੇ ਵਿੱਚ ਅੱਜ ਬੜਾ ਪਿਆਰਾ ਮੌਸਮ ਹੈ, ਹਾਲਾਂਕਿ ਸਵੇਰੇ ਸਵੇਰੇ ਠੰਡ ਹੈ, 1 ਤਾਪਮਾਨ ਤੁਸੀਂ ਮਹਿਸੂਸ ਕਰ ਰਹੇ ਹੋ, 1 ਡਿਗਰੀ, ਅਤੇ 3.8 ਡਿਗਰੀ ਇਸ ਟਾਈਮ ਵੈਸੇ ਸ਼ੋ ਹੋ ਰਿਹਾ ਅੰਕੜਿਆਂ ਦੇ ਅਨੁਸਾਰ, ਅਤੇ 21 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਸੋ ਸੋਹਣੀ ਧੁੱਪ ਦਾ ਅੱਜ ਮਾਣੋ ਤੁਸੀਂ ਆਨੰਦ, ਕਿਉਂਕਿ ਕੱਲ੍ਹ ਦੇ ਦਿਨ ਤੇਜ਼ ਹਨੇਰੀਆਂ ਥੋੜ੍ਹਾ ਜਿਹਾ ਮਜ਼ਾ ਕਿਰਕਰਾ ਕਰਨਗੀਆਂ, ਸੋ ਕੱਲ੍ਹ ਦਾ ਦਿਨ ਯਾਨੀ ਕਿ ਸਤੰਬਰ ਦਾ ਮਹੀਨਾ ਚੜ੍ਹਾਊਗਾ, ਅਤੇ ਸਤੰਬਰ ਦੇ ਮਹੀਨੇ ਦੇ ਵਿੱਚ ਆਸਟ੍ਰੇਲੀਆ ਦੇ ਜ਼ਿਆਦਾਤਰ ਸ਼ਹਿਰ ਜਾਂ ਤਾਂ ਮੀਂਹ ਅਤੇ ਜਾਂ ਫਿਰ ਤੇਜ਼ ਹਨੇਰੀਆਂ, ਕਿਉਂਕਿ ਯਾਦ ਰਹੇ ਕਿ ਸਤੰਬਰ ਦੇ ਵਿੱਚ ਇੱਦਾਂ ਦਾ ਮਾਹੌਲ ਚਾਲ, ਖਾਸ ਤੌਰ ਦੇ ਉੱਤੇ ਵਿਕਟੋਰੀਆ ਜਾਂ ਫਿਰ ਹੋਰ ਵੀ ਕਈ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਇਹ ਰਹਿੰਦਾ ਵਾ, ਸੋ ਇਸ ਚੀਜ਼ ਦਾ ਜ਼ਰੂਰ ਖਿਆਲ ਤੁਸੀਂ ਰੱਖਿਓ, ਕਿਉਂਕਿ ਸਾਲ ਪਹਿਲਾਂ ਵਾਲੀਆਂ ਚੀਜ਼ਾਂ ਵਾ ਭੁੱਲ ਜਾਂਦੇ ਹੁਣ, ਜਿਹੜੇ ਹਿਸਾਬ ਨਾਲ ਮੌਸਮ ਦੇ ਵਿੱਚ ਤਬਦੀਲੀਆਂ ਨੇ, ਅਗਸਤ ਦਾ ਲਾਸਟ ਵੀਕ ਅਤੇ ਲਗਭਗ ਸਤੰਬਰ ਦੇ ਪਹਿਲੇ 3 ਹਫ਼ਤੇ ਕਿਸੇ ਵੇਲੇ ਵੀ ਤੇਜ਼ ਹਨੇਰੀਆਂ ਅਤੇ ਜਾਂ ਫਿਰ ਮੀਂਹ, ਇਹ ਮਾਹੌਲ ਚਾਲ ਇਸੇ ਤਰ੍ਹਾਂ ਚੱਲਦਾ ਰਹਿੰਦਾ। ਖਾਸ ਤੌਰ ਦੇ ਉੱਤੇ ਇਹ ਹਵਾਵਾਂ ਦੇ ਨਾਂ ਇਹ ਮੰਨਿਆ ਜਾਂਦਾ ਵਾ, 3-4 ਹਫ਼ਤੇ ਦਾ ਇਹ ਸਮਾਂ, ਅਤੇ ਨਾਲ ਦੀ ਨਾਲ ਪੰਗਾਰਾ, ਪੰਗਾਰੇ ਦਾ ਵੀ ਆਨੰਦ ਤੁਸੀਂ ਮਾਣ ਸਕਦੇ ਹੋ, ਅਤੇ ਹੋਰ ਬਹੁਤ ਸਾਰਾ ਕੁਛ। ਫਿਲਹਾਲ ਆਪਾਂ ਮੌਸਮ ਤੱਕ ਹੀ ਸੀਮਿਤ ਰਹਿੰਦੇ ਹਾਂ, ਅਤੇ ਕੈਨਬਰਾ ਦੇ ਵਿੱਚ ਵੀ ਭਾਈ ਇਸੇ ਤਰ੍ਹਾਂ ਦੇ ਨਾਲ ਫਲਕਚੁਏਸ਼ਨ, ਪਹਿਲੇ 3 ਦਿਨ ਵੀਕ ਦੇ ਆਸ ਪਾਸ, ਉਸ ਤੋਂ ਬਾਅਦ ਫਿਰ ਮੀਂਹ ਕਿਉਂਕਿ ਪੈਣੇ ਆ, ਅਤੇ ਵੀਰਵਾਰ ਅਤੇ ਸ਼ੁੱਕਰਵਾਰ 17 ਤਾਪਮਾਨ ਮੈਕਸੀਮਮ ਜਾਣ ਦੇ ਆਸਾਰ ਨੇ। ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਯਾਨੀ ਕਿ ਉਸੇ ਤਰ੍ਹਾਂ ਵੀ ਕਾਹਦੀ ਹੋਰ ਵੀ ਵਧੀਆ, 35 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ, ਸਵੇਰੇ ਸਵੇਰੇ 23-24 ਤਾਪਮਾਨ ਚਲਾ ਗਿਆ, ਅਤੇ ਬਾਕੀ ਦਿਨਾਂ ਦੇ ਵਿੱਚ 1-2 ਅੰਕੜੇ ਥੱਲੇ ਹੀ ਰਹਿਣ ਦੇ ਆਸਾਰ ਨੇ। ਅੱਜ ਦਾ ਦਿਨ ਸਭ ਤੋਂ ਤੱਤਾ ਚੱਲ ਰਿਹਾ, ਅਤੇ ਆਪਾਂ ਟ੍ਰੈਫਿਕ ਵਾਲੇ ਪਾਸੇ ਨੂੰ ਵੱਧਦੇ ਹਾਂ, ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ। 13-11-70 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਜੇਕਰ ਤੁਸੀਂ ਵਿਕ ਰੋਡ ਤੱਕ ਪਹੁੰਚਾਉਣਾ ਚਾਹੁੰਦੇ ਹੋ, ਕੋਈ ਐਮਰਜੈਂਸੀ ਹੋਵੇ ਤਾਂ ਹੀ 000 ਦੇ ਉੱਤੇ ਕਾਲ ਕਰਿਓ। ਅਤੇ ਜਿਹੜੀਆਂ ਹੁਣ ਤੱਕ ਸਾਡੇ ਕੋਲ ਪਹੁੰਚੀਆਂ ਅਪਡੇਟਸ ਨੇ ਉਹ ਤਾਂ ਇਹ ਕਹਿੰਦੀਆਂ ਵਾ ਵੀ ਸਭ ਕੁਛ ਓਕੇ ਰਿਪੋਰਟ ਆ, ਟੈਨਸ਼ਨ ਬਿਲਕੁਲ ਨਹੀਂ ਲੈਣੀ, ਸਭ ਕੁਝ ਠੀਕ ਠਾਕ ਚੱਲ ਰਿਹਾ, ਯਾਨੀ ਕਿ ਸਾਡੇ ਕੋਲ ਵੈਬਸਾਈਟ ਦੇ ਉੱਤੇ ਕੋਈ ਖਾਸ ਨਹੀਂ ਭਾਈ ਪਹੁੰਚਿਆ, ਜਿਹੜੀ ਕਿ ਚੰਗੀ ਗੱਲ ਹੈ। ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ, ਤਾਂ ਕਿ ਫਿਰ ਅੱਗੇ ਆਪਾਂ ਆਪਣੇ ਸਰੋਤਿਆਂ ਤੱਕ ਪਹੁੰਚਾ ਦਈਏ। ਇੱਧਰ ਸਿਡਨੀ ਵਾਲੇ ਪਾਸੇ ਵੀ ਇੱਕ ਝਾਤੀ ਮਾਰ ਲੈਂਦੇ ਹਾਂ, ਸਿਡਨੀ ਦੇ ਵਿੱਚ ਵੀ ਠੀਕ ਮਾਹੌਲ ਚਾਲ ਚੱਲ ਰਿਹਾ, ਕਿੰਗਜ਼ ਲੈਂਗਲੇ ਸਨੀ ਹੋਲਟ ਰੋਡ, ਜਿੱਦਾਂ ਹੀ ਤੁਸੀਂ ਹਾਡੀ ਰੋਡ ਪਾਸ ਕਰਦੇ ਹੋ ਤਾਂ ਇੱਥੇ ਦੋ ਕਾਰਾਂ ਦੀ ਟੱਕਰ ਹੋਈ ਹੈ, ਜਿਹਦੀ ਵਜ੍ਹਾ ਕਰਕੇ ਨੌਰਥ ਪੌਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਆ। ਕੁਰਯੋਂਗ ਹਾਈਟਸ ਬੈਲ ਲਾਈਨ ਦੇ ਉੱਤੇ ਵੀ ਇੱਕ ਟਰੱਕ ਖਰਾਬ ਹੋਇਆ, ਇਸ ਵਜ੍ਹਾ ਕਰਕੇ ਦੋਵੇਂ ਡਾਇਰੈਕਸ਼ਨਾਂ ਦੇ ਵਿੱਚ ਟ੍ਰੈਫਿਕ ਪ੍ਰਭਾਵਿਤ ਹੋਈ ਆ, ਅਤੇ ਬਾਕੀ ਕੁੱਲ ਮਿਲਾ ਕੇ ਸਭ ਠੀਕ ਠਾਕ ਆ, ਓਕੇ ਰਿਪੋਰਟ ਲੱਗ ਰਿਹਾ। ਬੇਨਤੀ ਇਹ ਹੋਈ ਕਿ ਟ੍ਰੈਫਿਕ ਦੇ ਵਿੱਚ ਅਤੇ ਪੇਸ਼ੈਂਸ ਬਣਾਈ ਰੱਖਿਓ, ਗੱਡੀ ਦੀ ਰਫ਼ਤਾਰ ਦੇ ਉੱਤੇ ਕਾਬੂ ਰੱਖਿਓ, ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਇੰਨਾ ਕੁ ਜ਼ਰੂਰ ਆਪਣੇ ਆਪ ਨੂੰ ਅਲਾਰਮ ਦੇ ਕੇ ਰੱਖਿਓ, ਕਿਉਂਕਿ ਜਗ੍ਹਾ ਜਗ੍ਹਾ ਦੇ ਉੱਤੇ ਅੱਜ ਕੱਲ੍ਹ ਹਾਈਟੈਕ ਕੈਮਰੇ ਲੱਗ ਰਹੇ ਆ, ਅਤੇ ਇਹ ਤੁਹਾਡੀ ਫੋਨ ਦੇ ਉੱਤੇ ਗਏ ਹੱਥ ਦੀ ਨਾ ਬੈਲਟ ਲਾਈ ਦੀ ਸਟੇਅਰਿੰਗ ਤੋਂ ਹੱਥ ਉਰੇ ਪਰੇ ਕੀਤਿਆਂ ਦੀ ਕਲੀਅਰ ਫੋਟੋ ਖਿੱਚ ਕੇ ਅਤੇ ਭੇਜ ਦਿੰਦੇ ਨੇ ਘਰ, ਅਤੇ ਅੱਜ ਕੱਲ੍ਹ ਫਾਈਨ ਵੀ ਕਾਫੀ ਜ਼ਿਆਦਾ ਹੋਏ ਨੇ। ਉਹ ਸਵੇਰੇ ਸਵੇਰੇ ਸਮੇਂ ਆਪਾਂ ਕੋਈ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਆਪਾਂ ਸਿਰਫ ਤੁਹਾਡੇ ਤੱਕ ਜਾਣਕਾਰੀਆਂ ਦੇ ਰਹੇ ਹਾਂ ਤਾਂ ਕਿ ਤੁਹਾਡੇ ਧਿਆਨ ਦੇ ਵਿੱਚ ਰਹਿਣ, ਕਿਉਂਕਿ ਆਪਾਂ ਵਾਰ ਵਾਰ ਇਹ ਚੀਜ਼ਾਂ ਭੁੱਲਦੇ ਹਾਂ, ਅਤੇ ਜੇ ਇਹ ਭੁੱਲਦੇ ਹਾਂ ਤਾਂ ਫਿਰ ਇਹ ਵੱਡਾ ਨੁਕਸਾਨ ਕਰ ਸਕਦੀਆਂ ਨੇ। ਆਪਾਂ ਕੁਛ ਇੱਕ ਤੁਹਾਡੇ ਸੁੱਖ ਸੁਨੇਹੇ ਲੈਂਦੇ ਹਾਂ ਅਤੇ ਫਿਰ ਵਧਾਂਗੇ ਅੱਜ ਦੀ ਕਹਾਣੀ ਵੱਲ ਨੂੰ। 8 ਵਜੇ ਯਾਦ ਰਹੇ ਕਿ ਹੋਊਗੀ ਲਾਫਟਰ ਥੈਰੇਪੀ, 9 ਵਜੇ ਹੋਣਗੀਆਂ ਖਬਰਾਂ, 10 ਤੋਂ 12 ਦੇ ਦਰਮਿਆਨ ਆਪਾਂ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ, ਇੱਕ ਵਿਸ਼ੇ ਦੇ ਉੱਤੇ ਸਾਂਝਾ ਹੋਣਗੀਆਂ, ਅਤੇ ਭਾਰਤੀ ਖਬਰਾਂ ਦੇ ਨਾਲ ਪ੍ਰੀਤਮ ਰੁਪਾਲ ਜੀ ਦੇ ਨਾਲ ਆਪਾਂ ਕਰਾਂਗੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਸੋ ਇਸ ਲੰਮੇ ਸਫ਼ਰ ਦੇ ਵਿੱਚ ਆਓ ਇੱਕ ਦੂਸਰੇ ਦਾ ਸਾਥ ਬਣ ਕੇ ਨਿਭਦੇ ਹਾਂ, ਅਤੇ ਸਾਥ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਹਾਂ ਹੰਗਾਰਾ, ਯਾਨੀ ਕਿ ਤੁਹਾਡੇ ਮੈਸੇਜ, ਤੁਹਾਡੀਆਂ ਕਾਲਸ, ਅਤੇ ਕਾਲਸ ਫਿਲਹਾਲ ਨਹੀਂ, ਫਿਲਹਾਲ ਆਪਾਂ ਮੈਸੇਜਸ ਤੋਂ ਅੱਗੇ ਵੱਧਦੇ ਹਾਂ। ਘੁੰਮਣ ਸਾਹਿਬ ਇੱਕ ਪਿਆਰੀ ਜੀ ਕਹਾਣੀ ਸਾਂਝੀ ਕਰਦੇ ਨੇ, ਅਤੇ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਘੁੰਮਣ ਸਾਹਿਬ ਤੁਹਾਡਾ, ਬੜੀਆਂ ਸੋਹਣੀਆਂ ਪਿਆਰੀਆਂ ਕਹਾਣੀਆਂ ਇਹਨਾਂ ਦੇ ਵੱਲੋਂ ਲਗਾਤਾਰ ਆਉਂਦੀਆਂ ਰਹਿੰਦੀਆਂ ਨੇ, ਅਤੇ ਉਹ ਫਿਰ ਸ਼ਿੰਗਾਰ ਬਣਦੀਆਂ ਨੇ ਅੱਜ ਦੇ ਜਾਂ ਫਿਰ ਹਰ ਰੋਜ਼ ਦੇ ਇਸ ਪ੍ਰੋਗਰਾਮ ਦਾ, ਕਹਾਣੀ ਦੇ ਹਿੱਸੇ ਦਾ, ਕਿਤਾਬ ਕਹਾਣੀ ਦਾ। ਅਤੇ ਜੇ ਤੁਹਾਡੇ ਕੋਲ ਵੀ ਕੋਈ ਹੁੰਦੀ ਹੈ ਕਹਾਣੀ ਤਾਂ ਉਹ ਤੁਸੀਂ ਸਾਡੇ ਤੱਕ ਭੇਜ ਸਕਦੇ ਹੋ। ਰੁਪਿੰਦਰ ਜੀ ਕਰੇਗੀਬੰਦ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਕਰਮ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਕੱਲ੍ਹ ਦਾ ਡਿਨਰ ਸੀ ਰਾਤ ਦਾ ਛੋਲਿਆਂ ਵਾਲੀ ਦਾਲ ਵਿਦ ਆਲੂ ਅਤੇ ਅਨੀਅਨ ਮਟਰ ਜੀਰਾ ਰਾਈਸ ਵਿਦ ਗ੍ਰੀਨ ਰਾਈਸ। ਓਕੇ ਵਾਹ, ਵੈਰੀ ਗੁੱਡ, ਥੈਂਕ ਯੂ ਜੀ, ਅਤੇ ਤੁਹਾਡਾ ਇਹ ਸਿਲਸਿਲਾ ਬਰਕਰਾਰ ਰੱਖਣ ਦਾ। ਅਤੇ ਡਾਇਰੀ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ, ਕਹਿੰਦੇ ਨੇ ਕਿ ਰੱਬ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਟਾਰਨੇਟ ਤੋਂ ਪਾਉਂਦੇ ਨੇ ਸਾਂਝਾ, ਸੰਦੀਪ ਸਿੰਘ ਦੱਤਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਾਰਿਆਂ ਦੇ ਉੱਤੇ ਕਿਰਪਾ ਬਣਾਈ ਰੱਖਣ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਜੀ। ਗਾਭਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਆ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ। ਕੁਲਬੀਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਸੁਣਨ ਵਾਲਿਆਂ ਦੀ, ਕਹਿੰਦੇ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰੀ ਨਿਗਾਹ ਰੱਖੇ ਅਤੇ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਤੰਦਰੁਸਤੀ ਦੇਵੇ। ਸੰਜੂ ਗੋਗੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਇੱਧਰ ਕਹਿੰਦੇ ਕਿ ਅੱਜ ਦਾ ਦਿਨ ਵਧੀਆ ਚੜ੍ਹਾਉਣ ਦੇ ਲਈ ਪਰਮਾਤਮਾ ਦਾ ਧੰਨਵਾਦ, ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭ ਦਾ ਦਿਨ ਵਧੀਆ ਲੰਘੇ, ਸ਼ੁੱਭ ਸਵੇਰ ਦੀ ਅਰਦਾਸ ਕਰਦੇ ਨੇ। ਭੋਲਾ ਹੰਸ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ, ਅਤੇ ਜਸਵਾਲ ਸਾਹਿਬ ਕਹਿੰਦੇ ਕਿ ਤਸਵੀਰ ਖਿੱਚਣ ਨੂੰ ਤਾਂ ਕੁਛ ਪਲ ਲੱਗਦੇ ਨੇ ਪਰ ਇੱਕ ਤਸਵੀਰ ਰੂਪੀ ਸ਼ਖਸੀਅਤ ਬਣਾਉਣ ਦੇ ਵਿੱਚ ਉਮਰਾਂ ਲੰਘ ਜਾਂਦੀਆਂ ਨੇ। ਵਾਹ, ਬਹੁਤ ਸੋਹਣਾ ਜੀ, ਧੰਨਵਾਦ ਤੁਹਾਡਾ। ਗੁਰਸੇਵ ਸਿੰਘ ਸਿੱਧੂ ਜੀ ਵਿਨੀਪੈਗ ਤੋਂ ਸਤਿ ਸ਼੍ਰੀ ਅਕਾਲ ਪਾਉਂਦੇ ਨੇ, ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਲਵਜੋਤ ਧੁਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਅਤੇ ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਰਕੇਸ਼ ਕੁਮਾਰ ਜੀ ਪਰਥ ਤੋਂ ਸਾਂਝਾ ਪਾਉਂਦੇ ਨੇ, ਕਹਿੰਦੇ ਨੇ ਕਿ ਚੰਗੀ ਸਿਹਤ, ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਸਭ ਹੱਸਦੇ ਵਸਦੇ ਰਹਿਣ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਬਹੁਤ ਮਿਹਰਬਾਨੀ ਜੀ। ਰਣਜੀਤ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਿ ਅਰਦਾਸ ਕਰਦੇ ਹਾਂ ਸਭ ਦਾ ਦਿਨ ਵਧੀਆ ਹੋਵੇ, ਬਹੁਤ ਮਿਹਰਬਾਨੀ। ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਬਹੁਤ ਸ਼ੁਕਰੀਆ ਜੀ। ਅਤੇ ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਅਤੇ ਹੈਵ ਨਾਈਸ ਡੇ। ਅਤੇ ਮਨਿੰਦਰ ਕੌਰ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਕਰਨ ਜੀ ਕਹਿੰਦੇ ਕਿ ਸ਼ੁਕਰੀਆ, ਅੱਜ ਦਾ ਸ਼ਬਦ ਇਹਨਾਂ ਨੂੰ ਬਹੁਤ ਵਧੀਆ ਲੱਗਾ। ਗੁਰਿੰਦਰ ਕਹਿੰਦਾ ਜੀ ਪਰਿਵਾਰ ਸਮੇਤ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਸ਼ਵਾਨੀ ਗਰਗ ਜੀ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਗੁਰਵਿੰਦਰ ਸੰਧੂ ਜੀ ਕਹਿੰਦੇ ਕਿ ਅੱਜ 15 ਤਰੀਕ ਹੋ ਗਈ ਆ ਭਾਦੋਂ ਦੇ ਮਹੀਨੇ ਦੀ, ਅਤੇ ਸੋਮਵਾਰ ਦਾ ਦਿਨ ਹੈ ਅਤੇ 31 ਅਗਸਤ ਆ ਅੱਜ, ਅਤੇ 2026। ਬਹੁਤ ਮਿਹਰਬਾਨੀ ਗੁਰਜੰਟ ਸਿੰਘ ਸਿੱਧੂ ਜੀ, ਗੁੱਡ ਮੋਰਨਿੰਗ ਭੇਜਦੇ ਨੇ। ਸੇਖੋ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝਾ ਪਹੁੰਚਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਸੋਨੂ ਬਰਾੜ ਜੀ ਪੈਕਨਮ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ। ਗੁਰਦੀਪ ਦਿਓਲ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ। ਵਲਗੂਲਗਾ ਤੋਂ ਪਾਉਂਦੇ ਨੇ ਸਾਂਝਾ, ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ ਭਾਈ, ਰੱਬ ਰਾਖਾ ਬਹੁਤ ਮਿਹਰਬਾਨੀ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਹੁਣ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM 'ਤੇ ਅਗਲੇ ਹਿੱਸੇ ਦੇ ਵਿੱਚ ਆ ਕੇ ਅਤੇ ਆਪਾਂ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਫਿਲਹਾਲ ਇੱਕ ਨਿੱਕੀ ਜਿਹੀ ਬ੍ਰੇਕ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
3: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਊਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਊਗੇ ਅੱਜ ਦੇ ਇਸ ਮਿਲੇ ਦਿਨ ਦੇ ਲਈ, ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਦੇ ਉੱਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਕਹਿੰਦੇ ਨੇ ਇੱਕ ਜਾਦੂਗਰ ਸੀ, ਜਾਦੂਗਰ ਦੇ ਕੋਲ ਬੜੀਆਂ ਸਾਰੀਆਂ ਭੇਡਾਂ, ਪਰ ਕਈ ਕਹਿੰਦੇ ਨੇ ਕਿ ਜਾਦੂਗਰ ਬੜਾ ਕੰਜੂਸ ਸੀ, ਕਈ ਕਹਿੰਦੇ ਨੇ ਕਿ ਉਹ ਬੜੀ ਮੁਹਾਰਤ ਵਾਲਾ ਸੀ, ਲੋਕਾਂ ਨੇ ਐਵੇਂ ਕੰਜੂਸ ਕਹਿ ਛੱਡਿਆ। ਪਰ ਖੈਰ ਇੱਦਾਂ ਕਹਿੰਦੇ ਕਿਉਂ ਸੀ? ਕਿਉਂਕਿ ਉਹਨੇ ਭੇਡਾਂ ਦੀ ਰਾਖੀ ਦੇ ਲਈ ਇੱਕ ਅਜੀਬ ਜਿਹਾ ਤਰੀਕਾ ਲੱਭਿਆ ਸੀ। ਭੇਡਾਂ ਦੇ ਰਾਖੀ ਦੇ ਲਈ ਉਹਨੂੰ ਬਹੁਤ ਸਾਰੇ ਪੈਸੇ ਦੇਣੇ ਪੈਂਦੇ, ਜੇਕਰ ਉਹ ਕਿਸੇ ਕੋਲੋਂ ਉਹਨਾਂ ਦਾ ਰੱਖ ਰਖਾਅ ਕਰਾਉਂਦਾ, ਉਹ ਜੰਗਲ ਵੱਲ ਨੂੰ ਨਾ ਭੱਜ ਜਾਣ, ਉਹ ਇੱਧਰ ਉੱਧਰ ਲੋਕਾਂ ਦੇ ਖੇਤ ਨਾ ਖਰਾਬ ਕਰਨ। ਜਦੋਂ ਉਹਨੂੰ ਲੋੜ ਹੁੰਦੀ ਉਸ ਸਮੇਂ ਉਹਨਾਂ ਨੂੰ ਉਹ ਇੱਕੋ ਹੀ ਜਗ੍ਹਾ ਦੇ ਉੱਤੇ ਮਿਲ ਜਾਣ। ਇੰਨੇ ਜ਼ਿਆਦਾ ਕਹਿੰਦੇ ਨੇ ਉਹ ਵਾਰਡ ਦੇ ਉੱਤੇ ਪੈਸੇ ਨਹੀਂ ਸੀ ਖਰਚਣਾ ਚਾਹੁੰਦਾ, ਇਸ ਵਜ੍ਹਾ ਕਰਕੇ ਉਹਨੇ ਇੱਕ ਅਲੱਗ ਜਿਹਾ ਇੱਕ ਤਰੀਕਾ ਲੱਭਾ ਹੈ। ਉਹ ਤਰੀਕਾ ਜਿਹੜਾ ਸ਼ਾਇਦ ਇਨਸਾਨਾਂ ਦੇ ਨਾਲ ਵੀ ਜਾ ਜੁੜਦਾ, ਉਹ ਕਿੱਦਾਂ? ਖੈਰ ਇਸ ਕਹਾਣੀ ਦੇ ਅਖੀਰ ਤੱਕ ਸਾਨੂੰ ਪਤਾ ਲੱਗ ਜਾਵੇ। ਕਹਿੰਦੇ ਨੇ ਕਿ ਇਹ ਜਾਦੂਗਰ ਜਦੋਂ ਸਮੇਂ ਸਿਰ ਭੇਡਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਤਾਂ ਉਹ ਜੰਗਲ ਵੱਲ ਨੂੰ ਭੱਜ ਜਾਂਦੇ ਆ, ਦੂਸਰੇ ਪਾਸੇ ਪਹਾੜ ਅਤੇ ਵਿੱਚ ਖੁੱਲ੍ਹਾ ਮੈਦਾਨ ਜਿੱਥੇ ਭੇਡਾਂ ਚਰਦੀਆਂ ਰਹਿੰਦੀਆਂ। ਜਦੋਂ ਇਸ ਜਾਦੂਗਰ ਨੂੰ ਜ਼ਰੂਰਤ ਪੈਂਦੀ ਆਪਣੇ ਪੇਟ ਦੀ ਅੱਗ ਬੁਝਾਉਣ ਦੇ ਲਈ, ਉਹ ਭੇਡ ਫੜਦਾ, ਉਹਨੂੰ ਮਾਰਦਾ ਤਾਂ ਖਾ ਲੈਂਦਾ, ਅਤੇ ਬਾਕੀ ਭੇਡਾਂ ਕਹਿੰਦੇ ਨੇ ਡਰਦੀਆਂ ਭੱਜ ਜਾਂਦੀਆਂ ਸੀ, ਉਹ ਆਪਣੀ ਜਾਨ ਬਚਾਉਣ ਦੇ ਲਈ ਮੁੜ ਕੇ ਉਹਦੇ ਲਾਗੇ ਨਾ ਲੱਗਦੀਆਂ, ਅਤੇ ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨੇ ਭੇਡਾਂ ਤੋਂ ਹੀ ਆਪਣਾ ਢਿੱਡ ਭਰਨਾ ਸੀ। ਉਹ ਭੇਡਾਂ ਵੇਚਦਾ, ਕਸਾਈਆਂ ਨੂੰ ਦੇ ਦਿੰਦਾ, ਅਤੇ ਜਦੋਂ ਭੇਡਾਂ ਨੂੰ ਇਹ ਪਤਾ ਲੱਗਦਾ ਕਿ ਹੁਣ ਉਹ ਆਪਣੇ ਸਾਥ ਦੇ ਨਾਲੋਂ ਵੱਖ ਹੋਣ ਲੱਗੀਆਂ ਨੇ, ਉਹਨਾਂ ਨੂੰ ਵੇਚਿਆ ਜਾ ਰਿਹਾ, ਉਹਨਾਂ ਨੇ ਆਪਣਾ ਪਰਿਵਾਰ ਛੱਡ ਕੇ ਜਾਣਾ, ਤਾਂ ਵੀ ਉਹ ਡਰਦੀਆਂ ਇੱਧਰ ਉੱਧਰ ਭੱਜਦੀਆਂ, ਉਹ ਗੁਆਚ ਨਾ ਜਾਣ, ਭੱਜ ਨਾ ਜਾਣ, ਸਮਾਂ ਆਉਂਦਾ ਜਦੋਂ ਉਹਨੂੰ ਲੋੜ ਪੈਂਦੀ ਹੈ ਉਹ ਇੱਕੋ ਜਗ੍ਹਾ ਦੇ ਉੱਤੇ ਮਿਲ ਪਾਉਣ। ਇਸ ਕਰਕੇ ਜਾਦੂਗਰ ਨੇ ਇੱਕ ਅਜੀਬ ਜਿਹਾ ਅਤੇ ਨਵਾਂ ਫਾਰਮੂਲਾ ਘੜਿਆ, ਕਿਉਂਕਿ ਉਹ ਜਾਦੂਗਰ ਸੀ, ਇਸ ਵਜ੍ਹਾ ਕਰਕੇ ਸ਼ਾਇਦ ਉਹ ਇਹ ਫਾਰਮੂਲਾ ਘੜਨ ਦੇ ਵਿੱਚ ਕਾਮਯਾਬ ਹੋ ਗਿਆ। ਵੈਸੇ ਜਾਦੂਗਰ ਨੇ ਆਪਣੇ ਸ਼ਬਦਾਂ ਦੇ ਵਿੱਚ ਇਹਨੂੰ ਇਸ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਕਿ ਜਦੋਂ ਡਰਦੀਆਂ ਨੇ ਉਹ ਜੰਗਲ ਵੱਲ ਨੂੰ ਭੱਜ ਜਾਂਦੀਆਂ, ਅਤੇ ਜਦੋਂ ਜੰਗਲ ਵੱਲ ਨੂੰ ਭੱਜਦੀਆਂ ਨੇ ਫਿਰ ਉਹਨਾਂ ਦਾ ਸ਼ਿਕਾਰ ਹੋਰ ਜਾਨਵਰ ਕਰ ਲੈਂਦੇ ਨੇ, ਉਹ ਖੂੰਖਾਰ ਜਾਨਵਰ ਉਹਨਾਂ ਭੇਡਾਂ ਨੂੰ ਜਿਹੜੀਆਂ ਕਿ ਮੈਦਾਨੀ ਇਲਾਕੇ ਦੇ ਵਿੱਚ ਗਿੱਝੀਆਂ ਨੇ ਬੜੀ ਬੇਰਹਿਮੀ ਦੇ ਨਾਲ ਚੀਰ ਫਾੜ ਕਰਦੀਆਂ, ਸੋ ਉਹਨਾਂ ਦੀ ਜਾਨ ਦਾ ਨੁਕਸਾਨ ਹੈ। ਇਸ ਤੋਂ ਵੀ ਮਾੜੀ ਗੱਲ ਕਿ ਭੇਡਾਂ ਨੂੰ ਕਿਸੇ ਤਰ੍ਹਾਂ ਦਾ ਇਹ ਅਹਿਸਾਸ ਹੋ ਗਿਆ ਸੀ ਕਿ ਜਾਦੂਗਰ ਉਹਨਾਂ ਨੂੰ ਸਿਰਫ ਮਾਰਨ ਅਤੇ ਉਹਨਾਂ ਦਾ ਮਾਸ ਅਤੇ ਉਹਨਾਂ ਦੀ ਖੱਲ ਵੇਚਣ ਦੇ ਲਈ ਪਾਲ ਰਿਹਾ, ਇਸ ਕਰਕੇ ਹੁਣ ਬਹੁਤ ਜ਼ਰੂਰੀ ਸੀ ਉਹਨਾਂ ਨੂੰ ਜੜ ਦੇ ਵਿੱਚੋਂ ਭੱਜਣ ਤੋਂ ਰੋਕਣਾ। ਅੰਤ ਦੇ ਵਿੱਚ ਜਾਦੂਗਰ ਨੂੰ ਜੋ ਹੱਲ ਮਿਲਿਆ ਉਹ ਇਹ ਸੀ ਕਿ ਉਹਨਾਂ ਨੂੰ ਹਿਪਨੋਟਾਈਜ਼ ਕਰ ਲਿਆ ਜਾਵੇ। ਹਿਪਨੋਟਾਈਜ਼ ਕਰਨ ਦਾ ਇੱਕ ਫਾਇਦਾ ਸੀ, ਉਹਨਾਂ ਨੂੰ ਸਮੋਹਿਤ ਕਰਨ ਦਾ ਇੱਕ ਫਾਇਦਾ ਸੀ ਕਿ ਉਹਨੂੰ ਵਾੜ ਨਾ ਲਾਉਣੀ ਪੈਂਦੀ, ਵਾੜ ਨਹੀਂ ਲਾਉਣੀ ਪਈ ਅਤੇ ਉਹਨੂੰ ਖਰਚਾ ਨਹੀਂ ਕਰਨਾ ਪਿਆ ਤਾਂ ਉਹਦਾ ਮੁਫਤ ਦੇ ਵਿੱਚ ਹੱਲ ਹੋ ਗਿਆ।
ਜਾਦੂਗਰ ਦੇ ਪ੍ਰਭਾਵ ਹੇਠ ਉਹਨੇ ਦਿਮਾਗ ਦੇ ਵਿੱਚ ਕੁਛ ਅਹਿਮ ਗੱਲਾਂ ਬਿਠਾ ਦਿੱਤੀਆਂ ਇਹਨਾਂ ਭੇਡਾਂ ਦੇ। ਪਹਿਲੀ ਗੱਲ, ਉਹਨੇ ਹਿਪਨੋਟਾਈਜ਼ ਕਰਕੇ ਭੇਡਾਂ ਸਾਰੀਆਂ ਨੂੰ ਇਹ ਯਕੀਨ ਦਵਾਇਆ ਕਿ ਤੁਸੀਂ ਅਮਰ ਹੋ, ਤੁਸੀਂ ਤਾਂ ਐਵੇਂ ਡਰਦੀਆਂ ਹੋ, ਤੁਸੀਂ ਮਾਰ ਹੀ ਨਹੀਂ ਸਕਦੀਆਂ, ਤੁਹਾਡਾ ਮਰਨਾ ਤਾਂ ਲਿਖਿਆ ਹੀ ਨਹੀਂ, ਤੁਹਾਡੇ ਅੰਦਰ ਅੰਦਰ ਇੱਕ ਆਤਮਾ ਆ, ਅਸਲ ਦੇ ਵਿੱਚ ਤੁਸੀਂ ਉਹ ਹੋ ਜੋ ਤੁਹਾਡਾ ਸਰੀਰ ਆ ਬਾਹਰ, ਉਹ ਥੋੜ੍ਹੀ ਤੁਸੀਂ ਹੋ, ਇਹ ਜਿਹੜੀ ਤੁਹਾਡੀ ਖੱਲ ਆ, ਇਹ ਜਿਹੜਾ ਤੁਹਾਡਾ ਮਾਸ ਆ, ਇਹ ਤੁਸੀਂ ਥੋੜ੍ਹੀ ਹੋ, ਤੁਸੀਂ ਅਮਰ ਹੋ, ਤੁਹਾਡੀ ਖੱਲ ਉਤਾਰਨ ਦੇ ਨਾਲ ਤੁਹਾਨੂੰ ਬਿਲਕੁਲ ਵੀ ਦਰਦ ਨਹੀਂ ਹੋਊਗਾ, ਅਤੇ ਜੇ ਹੋਇਆ ਵੀ ਇਹ ਜਿੰਨਾ ਵੀ ਦਰਦ ਤੁਸੀਂ ਸਹੋਗੀਆਂ ਤੁਹਾਡੇ ਪਾਪ ਧੋਤੇ ਜਾਣਗੇ, ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਮਾੜਾ ਕੀਤਾ ਤਾਂ ਇਹ ਸਮਝੋ ਕਿ ਤੁਹਾਡਾ ਹੁਣੇ ਹੀ ਲੇਖਾ ਜੋਖਾ ਹੋ ਗਿਆ, ਨਹੀਂ ਤਾਂ ਇਸ ਤੋਂ ਬਾਅਦ ਫਿਰ ਜਦੋਂ ਤੁਸੀਂ ਅਗਲੇ ਜਹਾਨੇ ਜਾਣਾ ਉੱਥੇ ਤੁਹਾਨੂੰ ਹੋਰ ਜ਼ਿਆਦਾ ਤਸ਼ੱਦਦ ਝੱਲਣਾ ਪੈਣਾ। ਸੋ ਇਸ ਕਰਕੇ ਜਦੋਂ ਤੁਹਾਨੂੰ ਮਾਰਿਆ ਜਾਂਦਾ, ਤੁਹਾਡੀ ਖੱਲ ਉਤਾਰੀ ਜਾਂਦੀ, ਤੁਹਾਡਾ ਮਾਸ ਵੇਚਿਆ ਜਾਂਦਾ, ਤਾਂ ਇਹ ਮੰਨੋ ਕਿ ਉਹ ਤੁਹਾਡੇ ਲਈ ਚੰਗਾ ਕਰ ਰਿਹਾ, ਉਹ ਤੁਹਾਡੇ ਹੀ ਫਾਇਦੇ ਲਈ ਹੋ ਰਿਹਾ। ਦੂਜੀ ਗੱਲ, ਉਹਨੇ ਭੇਡਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਤੁਸੀਂ ਬਿਲਕੁਲ ਭੇਡ ਤਾਂ ਹੈ ਹੀ ਨਹੀਂ, ਤੁਸੀਂ ਆਪਣੇ ਆਪ ਦੇ ਵਿੱਚ ਇਹ ਯਕੀਨ ਕਰਕੇ ਮੰਨੋ ਕਿ ਤੁਸੀਂ ਵੀ ਸ਼ੇਰ ਹੋ, ਉਹ ਜਿਹੜਾ ਜੰਗਲ ਦੇ ਵਿੱਚ ਗਿਆ ਤੁਹਾਨੂੰ ਮਾਰ ਖਾਂਦਾ ਉਹ ਕੋਈ ਤੁਹਾਡੇ ਤੋਂ ਵੱਡਾ ਥੋੜ੍ਹੀ ਆ। ਅਤੇ ਦੂਸਰੇ ਇੱਕ ਭੇਡਾਂ ਦੇ ਝੁੰਡ ਨੂੰ ਅਲੱਗ ਕਰਕੇ ਕਿਹਾ ਤੁਸੀਂ ਬਾਜ ਹੋ, ਤੁਹਾਨੂੰ ਤਾਂ ਜ਼ਮੀਨ ਦੇ ਉੱਤੇ ਕੋਈ ਫੜ ਹੀ ਨਹੀਂ ਸਕਦਾ, ਤੁਸੀਂ ਅਸਮਾਨਾਂ ਦੇ ਵਿੱਚ ਉੱਡਦੇ ਹੋ, ਤੁਸੀਂ ਤਾਂ ਇਹਨਾਂ ਸਾਰਿਆਂ ਤੋਂ ਅਲੱਗ ਹੋ। ਤਾਂ ਫਿਰ ਉਹਨੇ ਇੱਕ ਹੋਰ ਝੁੰਡ ਨੂੰ ਇੱਕ ਪਾਸੇ ਕਰਕੇ ਕਿਹਾ ਨਾ ਤੁਸੀਂ ਸ਼ੇਰ ਹੋ, ਨਾ ਤੁਸੀਂ ਬਾਜ ਹੋ, ਤੁਸੀਂ ਤਾਂ ਇਨਸਾਨ ਹੋ, ਬਿਲਕੁਲ ਮੇਰੇ ਵਰਗੇ, ਉਹ ਇਨਸਾਨ ਜਿਹੜੇ ਦੁਨੀਆ ਦੇ ਉੱਤੇ ਆਪਣੇ ਆਪ ਨੂੰ ਸਰਵ ਸ੍ਰੇਸ਼ਟ ਪ੍ਰਾਣੀ ਮੰਨਦੇ ਨੇ, ਇਸ ਦੁਨੀਆ ਦਾ ਉਹ ਜੀਵ ਜਿਹੜਾ ਸਾਰਿਆਂ ਨੂੰ ਕੰਟਰੋਲ ਕਰਦਾ, ਤੁਸੀਂ ਉਹ ਹੋ, ਤੁਹਾਡੇ 'ਚ ਬਾਕੀਆਂ ਦੇ ਨਾਲੋਂ ਵਧੇਰੇ ਕਾਬਲੀਅਤ ਹੈ। ਮੈਂ ਵੇਖਿਆ ਕਈ ਵਾਰ ਤੁਹਾਡੀ ਸਲਾਹ ਬੜੀ ਚੰਗੀ ਹੁੰਦੀ ਹੈ ਪਰ ਬਾਕੀਆਂ ਦੇ ਦਿਮਾਗ ਇੰਨੇ ਨਹੀਂ ਆ, ਉਹ ਤੁਹਾਡੀ ਸਲਾਹ ਨੂੰ ਸਮਝ ਹੀ ਨਹੀਂ ਪਾਉਂਦੀਆਂ, ਇਸ ਵਜ੍ਹਾ ਕਰਕੇ ਉਹ ਖੱਜਲ ਹੁੰਦੀਆਂ ਨੇ। ਗੱਲ ਕਾਹਦੀ ਕਿ ਜਾਦੂਗਰ ਨੇ ਭੇਡਾਂ ਦੇ ਛੋਟੇ ਛੋਟੇ ਸਮੂਹ ਇੱਕ ਪਾਸੇ ਕਰਕੇ ਉਹਨਾਂ ਨੂੰ ਐਸਾ ਹਿਪਨੋਟਾਈਜ਼ ਕੀਤਾ ਕਿ ਇਕੱਲੇ ਇਕੱਲੇ ਨੂੰ ਜਾਂ ਫਿਰ ਨਿੱਕੇ ਨਿੱਕੇ ਝੁੰਡ ਨੂੰ ਇਹ ਯਕੀਨ ਦਵਾਇਆ ਕਿ ਉਹ ਇੱਕ ਦੂਸਰੇ ਦੇ ਨਾਲੋਂ ਬਿਹਤਰ ਨੇ, ਉਹਨਾਂ ਨੂੰ ਇੱਥੋਂ ਤੱਕ ਵਿਸ਼ਵਾਸ, ਕਈਆਂ ਨੂੰ ਇੱਥੋਂ ਤੱਕ ਵਿਸ਼ਵਾਸ ਕਰਾ ਦਿੱਤਾ ਕਿ ਉਹ ਤਾਂ ਆਪ ਖੁਦਾ ਨੇ, ਤੁਸੀਂ ਤਾਂ ਆਪ ਜਾਦੂਗਰ ਹੋ, ਤੁਸੀਂ ਆਪ ਮਾਲਕ ਹੋ, ਤੁਸੀਂ ਮੇਰੇ ਵਰਗੀਆਂ ਹੋ, ਤੁਸੀਂ ਉਸ ਵਪਾਰੀ ਵਰਗੀਆਂ ਹੋ ਜਿਹੜਾ ਤੁਹਾਨੂੰ ਖਰੀਦਣ ਦੇ ਲਈ ਆਉਂਦਾ, ਜਿਹਦੇ ਕੋਲ ਵੱਡਾ ਸਾਰਾ ਗੱਡਾ ਹੁੰਦਾ। ਹਰ ਇੱਕ ਨੂੰ ਅਲੱਗ ਅਲੱਗ ਤਰ੍ਹਾਂ ਦਾ ਭਰੋਸਾ ਦਵਾਇਆ ਤਾਂ ਕਿ ਉਹ ਆਪਣੇ ਆਪ ਦੇ ਉੱਤੇ ਹੁਣ ਮਾਣ ਮਹਿਸੂਸ ਕਰਨ। ਉਹ ਭੇਡਾਂ ਆਪਣੇ ਆਪ ਨੂੰ ਹੁਣ ਬਹੁਤੀਆਂ ਭੇਡਾਂ ਸਮਝਦੀਆਂ ਹੀ ਨਹੀਂ। ਤੀਸਰੀ ਗੱਲ, ਉਸਨੇ ਭੇਡਾਂ ਨੂੰ ਇਹ ਭਰੋਸਾ ਦਵਾਇਆ ਕਿ ਉਹਨਾਂ ਦੀ ਖੱਲ ਜਾਂ ਮਾਸ ਦੇ ਨਾਲ ਕੁਛ ਵੀ ਮਾੜਾ ਨਹੀਂ ਹੋਣ ਵਾਲਾ, ਜੇਕਰ ਅੰਤ ਦੇ ਵਿੱਚ ਕੁਛ ਉਹ ਹੋਇਆ ਵੀ ਤਾਂ ਇੰਨੀ ਦੂਰ ਜਾ ਕੇ ਉਹ ਭਵਿੱਖ ਦੇ ਵਿੱਚ ਹੋਊਗਾ ਜਿੱਥੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਆਸ ਨਹੀਂ, ਜਿੱਥੇ ਤੁਹਾਨੂੰ ਚਿੰਤਾ ਕਰਨ ਦਾ ਕੋਈ ਫਾਇਦਾ ਨਹੀਂ, ਜਿੱਥੇ ਤੁਹਾਨੂੰ ਚਿੰਤਾ ਕਰਨੀ ਹੀ ਨਹੀਂ ਚਾਹੀਦੀ। ਜੇਕਰ ਹੁਣੇ ਤੁਸੀਂ ਸੋਚਦੇ ਹੋ ਤਾਂ ਵਿਅਰਥ ਦੇ ਵਿੱਚ ਅਜੋਕਾ ਸਮਾਂ ਤੁਸੀਂ ਆਪਣਾ ਬਰਬਾਦ ਕਰ ਰਹੀ ਹੋਗੇ। ਸੋ ਇਸ ਕਰਕੇ ਬਹੁਤਾ ਸੋਚਣ ਦੀ ਲੋੜ ਨਹੀਂ। ਬਸ ਇਸ ਤੋਂ ਬਾਅਦ ਕੀ ਸੀ, ਇਸ ਤੋਂ ਬਾਅਦ ਭੇਡਾਂ ਨੇ ਭੱਜਣ ਦੀ ਕੋਸ਼ਿਸ਼ ਬੰਦ ਕਰ ਦਿੱਤੀ। ਜਦੋਂ ਉਹਨਾਂ ਨੂੰ ਜਾਦੂਗਰ ਨੇ ਫੜਨਾ ਹੁੰਦਾ ਤਾਂ ਉਹ ਸ਼ਾਂਤੀ ਦੇ ਨਾਲ ਖੜੀਆਂ ਰਹਿੰਦੀਆਂ, ਹਰ ਇੱਕ ਭੇਡ ਇੱਕ ਦੂਸਰੀ ਦੇ ਬਾਰੇ ਸੋਚਦੀ। ਦੂਸਰੀ ਦੇ ਬਾਰੇ ਕਿਉਂ, ਉਹ ਆਪਣੇ ਆਪ ਦੇ ਬਾਰੇ ਸੋਚਦੀ ਕਿ ਅੱਜ ਮੇਰੀ ਤਾਂ ਵਾਰੀ ਨਹੀਂ ਆ, ਜਿਹਨੇ ਪਾਪ ਕੀਤੇ ਸੀ ਉਹ ਫੜੇਗੀ,
ਤੇ ਜਦੋਂ ਦੀ ਆਪਣੀ ਵਾਰੀ ਆਉਂਦੀ ਤਾਂ ਫਿਰ ਉਹ ਸੋਚਦੀ। ਕੁਦਰਤ ਨੇ ਇੱਦਾਂ ਹੀ ਲਿਖਿਆ ਸੀ, ਇਹ ਇੱਦਾਂ ਹੀ ਹੋਣਾ ਹੈ, ਮੈਂ ਦੂਸਰਿਆਂ ਨਾਲੋਂ ਅਲੱਗ ਹਾਂ, ਇਸ ਕਰਕੇ ਮੇਰੇ ਨਾਲ ਇੱਦਾਂ ਹੋ ਰਿਹਾ। ਮੇਰੇ ਨਾਲ ਕਦੀ ਕੁਛ ਮਾੜਾ ਨਹੀਂ ਹੋ ਸਕਦਾ, ਜੋ ਮਾੜਾ ਉਹ ਦੂਸਰੇ ਦੇ ਨਾਲ ਹੀ ਹੋ ਰਿਹਾ, ਇਹਨੇ ਕੁਛ ਗਲਤ ਕੀਤਾ ਹੋਊਗਾ ਇਸ ਕਰਕੇ ਇਹਦੀ ਵਾਰੀ ਛੇਤੀ ਆ ਗਈ, ਜਾਂ ਜੇ ਕੁਛ ਕਦੀ ਹੋਇਆ ਤਾਂ ਅਸਲ ਦੇ ਵਿੱਚ ਉਹਨਾਂ ਦੇ ਨਾਲ ਨਹੀਂ ਉਹ ਹੋ ਰਿਹਾ, ਮੇਰੇ ਨਾਲ ਇੱਦਾਂ ਨਹੀਂ ਹੋ ਰਿਹਾ ਹੋਊਗਾ। ਜੇ ਮੇਰੇ ਨਾਲ ਇੱਦਾਂ ਕਦੇ ਕਿਤੇ ਹੋਇਆ ਤਾਂ ਮੈਂ ਇੱਦਾਂ ਵਿਵਹਾਰ ਨਹੀਂ ਕਰੂੰਗੀ, ਕਿਉਂਕਿ ਹਰ ਇੱਕ ਨੂੰ ਲੱਗਦਾ ਸੀ ਕਿ ਉਹ ਹੁਣ ਇਹਦੇ ਵਰਗੀ ਭੇਡ ਨਹੀਂ ਆ। ਜਿੰਨਾ ਚਿਰ ਦੂਸਰਿਆਂ ਦੇ ਨਾਲ ਕੁਛ ਹੁੰਦਾ ਰਹਿੰਦਾ ਉਹਨਾਂ ਨੂੰ ਬਿਲਕੁਲ ਵੀ ਇਸ ਚੀਜ਼ ਦਾ ਅਹਿਸਾਸ ਨਾ ਹੁੰਦਾ ਕਿ ਖਤਰਾ ਹੌਲੀ ਹੌਲੀ ਉਹਨਾਂ ਵੱਲ ਨੂੰ ਵੀ ਆਉਣਾ, ਕਿਉਂਕਿ ਹੁਣ ਉਹਨਾਂ ਨੂੰ ਜਾਦੂਗਰ ਨੇ ਆਪਣੀ ਜਾਦੂਗਰੀ ਦੇ ਵਿੱਚ ਬਿਲਕੁਲ ਐਨ ਰੰਗ ਲਿਆ ਸੀ, ਇੰਨਾ ਕੁ ਗੂੜਾ ਰੰਗ ਲਿਆ ਸੀ ਕਿ ਉਹਨਾਂ ਨੇ ਹੋਰ ਕੁਛ ਸੋਚਣਾ ਹੀ ਛੱਡ ਦਿੱਤਾ। ਇਸ ਤਰ੍ਹਾਂ ਬਿਨਾਂ ਕਿਸੇ ਵਿਰੋਧ ਦੇ ਜਾਦੂਗਰ ਜਦੋਂ ਚਾਹੁੰਦਾ ਉਹਨਾਂ ਨੂੰ ਮਾਰਦਾ, ਜਦੋਂ ਚਾਹੁੰਦਾ ਉਹਨਾਂ ਦੀ ਖੱਲ ਉਤਾਰਦਾ, ਜਦੋਂ ਚਾਹੁੰਦਾ ਉਹਨਾਂ ਨੂੰ ਵੇਚ ਦਿੰਦਾ। ਪਰ ਮਜਾਲ ਕੀ ਸੀ ਕਿ ਭੇਡਾਂ ਇੱਧਰ ਉੱਧਰ ਕਿਸੇ ਪਾਸੇ ਵੀ ਜਾਣ। ਅਸਲ ਦੇ ਵਿੱਚ ਇਹ ਕਹਾਣੀ ਸੁਣ ਕੇ ਸ਼ਾਇਦ ਤੁਹਾਨੂੰ ਵੀ ਲੱਗ ਰਿਹਾ ਹੋਵੇ ਕਿ ਹਾਂ ਇਹ ਤਾਂ ਵਾਕਈ ਇਨਸਾਨ ਦੀ ਕਹਾਣੀ ਆ। ਇਹ ਸ਼ਾਇਦ ਰਾਈਟਰ ਨੇ ਸਾਨੂੰ ਤੁਹਾਨੂੰ ਸਮਝਾਉਣ ਦੇ ਲਈ ਹੀ ਲਿਖੀ ਹੈ। ਬਹੁਤ ਸਾਰੇ ਦਿਮਾਗ ਇਸ ਟਾਈਮ ਦੇ ਉੱਤੇ ਇਹਨੂੰ ਅਲੱਗ ਅਲੱਗ ਪਾਸਿਓਂ ਸਮਝਣ ਦੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹੋਣਗੇ ਕਿ ਆਖਿਰਕਾਰ ਇਹ ਜਾਦੂਗਰ ਹੈ ਕੌਣ। ਤਾਂ ਕਮਾਲ ਦੀ ਗੱਲ ਹੈ, ਅਲੱਗ ਅਲੱਗ ਲੋਕਾਂ ਨੇ ਅਲੱਗ ਅਲੱਗ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸਮੇਂ ਦੇ ਹਿਸਾਬ ਦੇ ਨਾਲ ਬਿਆਨ ਕੀਤਾ। ਵੈਸੇ ਤਾਂ ਇਹ ਕਹਾਣੀ ਜ਼ਿਆਦਾਤਰ ਮਨੁੱਖਾਂ ਦੀ ਸਥਿਤੀ ਨੂੰ ਦਰਸਾਉਂਦੀ ਹੈ। ਵੈਸੇ ਦੱਸ ਜਾਈ ਕਿ ਕਹਾਣੀ ਗੁਰਦੀਪ ਦੇ ਦੁਆਰਾ ਲਿਖੀ ਗਈ। ਗੁਰਦੀਪ 20ਵੀਂ ਸਦੀ ਦਾ ਇੱਕ ਮਹਾਨ ਦਾਰਸ਼ਨਿਕ ਮੰਨਿਆ ਜਾਂਦਾ, ਕਲਾ ਦਾਰਸ਼ਨਿਕ ਨਹੀਂ ਅਧਿਆਤਮਿਕ ਗੁਰੂ ਵੀ, ਕਿਉਂਕਿ ਗੁਰਦੀਪ ਦੇ ਬਾਰੇ ਇਹ ਵੀ ਮਸ਼ਹੂਰ ਆ ਕਿ ਉਹਨੇ ਇੱਕ ਚੌਥਾ ਸਿਧਾਂਤ ਵੀ ਦਿੱਤਾ ਸੀ। ਖੈਰ ਗੁਰਦੀਪ ਨੂੰ ਉਹਨਾਂ ਦਾਰਸ਼ਨਿਕਾਂ ਦੇ ਵਿੱਚੋਂ ਮੰਨਿਆ ਜਾਂਦਾ ਜਿਹਨੇ ਆਪਣੇ ਘਰੇ ਬਹਿ ਕੇ ਐਵੇਂ ਸੁਣੀਆਂ ਸੁਣਾਈਆਂ ਦੇ ਉੱਤੇ ਆਪਣੇ ਵਿਚਾਰ ਨਹੀਂ ਦਿੱਤੇ। ਗੁਰਦੀਪ ਕਹਿੰਦੇ ਨੇ ਕਾਫ਼ੀ ਘੁੰਮਿਆ ਫਿਰਿਆ ਦੂਰ ਦੂਰ ਤੱਕ, ਜਿੱਥੇ ਵੀ ਕਿਤੇ ਉਹਨੂੰ ਲੱਗਦਾ ਕਿ ਅਧਿਆਤਮ ਦੀ ਹੋਰ ਖੋਜ ਕਰਨ ਦੇ ਲਈ ਮੈਂ ਜਾ ਸਕਦਾ, ਇਸ ਕੁਦਰਤ ਦੇ ਇਨਸਾਨ ਦੇ ਗੁੱਝੇ ਭੇਦ ਜਾਣਨ ਦੇ ਲਈ ਮੈਂ ਕਿਤੇ ਜਾ ਸਕਦਾ, ਕਿਤੇ ਹੋਰ ਖੋਜ ਹੋਈ ਆ ਤਾਂ ਉਸ ਜਗ੍ਹਾ ਦੇ ਉੱਤੇ ਪਹੁੰਚਿਆ। ਉਸ ਜਗ੍ਹਾ ਦੇ ਉੱਤੇ ਪਹੁੰਚ ਕੇ ਉਹਨੇ ਉਸ ਜਗ੍ਹਾ ਦੇ ਜੀਵਨ ਨੂੰ ਵੇਖਿਆ, ਉਸ ਜਗ੍ਹਾ ਦੀਆਂ ਪਹਿਲੀਆਂ ਖੋਜਾਂ ਨੂੰ ਜਾਂਚਿਆ, ਪਰਖਿਆ, ਖਾਸ ਤੌਰ ਦੇ ਉੱਤੇ ਏਸ਼ੀਆ, ਮੱਧ ਪੂਰਬ ਦੀਆਂ ਕਈ ਤਰ੍ਹਾਂ ਦੀਆਂ ਯਾਤਰਾਵਾਂ ਕਰਕੇ। ਤਾਂ ਫਿਰ ਉਹਨੇ ਕਈ ਤਰ੍ਹਾਂ ਦੇ ਸਿਧਾਂਤ ਰੱਖੇ ਨੇ ਜਿਹਦੇ ਵਿੱਚ ਸਭ ਤੋਂ ਵਧੇਰੇ ਮਸ਼ਹੂਰ ਸਿਧਾਂਤ ਗੁਰਜੀਫ ਦਾ ਇਹ ਮੰਨਿਆ ਜਾਂਦਾ ਕਿ ਆਪਾਂ ਸਾਰੇ ਸੌਂਦੇ ਜ਼ਰੂਰ ਹਾਂ, ਹਰ ਰੋਜ਼ ਸੌਂਦੇ ਹਾਂ ਉੱਠਦੇ ਹਾਂ, ਪਰ ਵੇਖਿਆ ਜਾਵੇ ਤਾਂ ਸਾਰੀ ਉਮਰ ਆਪਾਂ ਨੀਂਦ ਦੇ ਵਿੱਚ ਹੀ ਰਹਿੰਦੇ ਹਾਂ, ਆਪਾਂ ਸੁੱਤਿਆਂ ਹੀ ਸਾਰੀ ਜ਼ਿੰਦਗੀ ਗਵਾ ਦਿੰਦੇ। ਸਾਨੂੰ ਲੱਗਦਾ ਕਿ ਆਪਾਂ ਹੋਸ਼ ਦੇ ਵਿੱਚ ਹਾਂ, ਆਪਾਂ ਉੱਠ ਪਏ ਹਾਂ ਸੌਂ ਕੇ, ਪਰ ਵੇਖਿਆ ਜਾਵੇ ਤਾਂ ਬਹੁਤੇ ਲੋਕ ਚੇਤਨਾ ਦੇ ਵਿੱਚ ਆਉਂਦੇ ਨਹੀਂ, ਉਹ ਸੁੱਤੇ ਸਿੱਧੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਦੇ ਨਾਲ ਕੱਢ ਦਿੰਦੇ ਨੇ, ਮਸ਼ੀਨਾਂ ਵਾਂਗ ਉਹਨਾਂ ਦੀਆਂ ਆਦਤਾਂ ਪੱਕ ਚੁੱਕੀਆਂ ਨੇ, ਉਹ ਇਸ ਸਮਾਜ ਦੇ ਵਿੱਚ ਚਿਰਾਂ ਤੋਂ ਚੱਲ ਰਹੀਆਂ ਜਾਂ ਫਿਰ ਦੱਸੀਆਂ ਗਈਆਂ ਲੋਕਾਂ ਦੇ ਵਿੱਚ ਮੌਜੂਦ ਜਿਹੜੀਆਂ ਆਦਤਾਂ ਨੇ, ਭਾਵਨਾਵਾਂ ਨੇ, ਉਹਨਾਂ ਦੇ ਜੋ ਵੀ ਅਤੇ ਜਿਹੜੇ ਵੀ ਤਰੀਕੇ ਦੇ ਮੰਨਣ ਦੇ, ਸੁਣਨ ਦੇ, ਕਹਿਣ ਦੇ ਤਰੀਕੇ ਨੇ, ਉਹਨਾਂ ਨੂੰ ਆਪਾਂ ਸੁੱਤੇ ਸਿੱਧੀ ਕਬੂਲ ਲੈਂਦੇ ਅਤੇ ਫਿਰ ਉਸੇ ਤਰ੍ਹਾਂ ਦੇ ਨਾਲ ਸਾਰੀ ਜ਼ਿੰਦਗੀ ਆਪਾਂ ਇਸ ਸਮਾਜ ਦੇ ਪ੍ਰਭਾਵ ਹੇਠ ਖੜ ਦਿੰਦੇ। ਯਾਨੀ ਕਿ ਕੁੱਲ ਮਿਲਾ ਕੇ ਉਹਦਾ ਇਹ ਕਹਿਣਾ ਸੀ ਕਿ ਆਪਾਂ ਯਾਨੀ ਕਿ ਇਨਸਾਨ ਸੁੱਤੇ ਹੀ ਜ਼ਿੰਦਗੀ ਗੁਜ਼ਾਰ ਰਹੇ ਹਾਂ। ਵਾਪਸ ਕਹਾਣੀ ਵੱਲ ਨੂੰ ਆਈਏ ਤਾਂ ਕਹਾਣੀ ਵੀ ਇਹੋ ਹੀ ਸਾਨੂੰ ਦਰਸਾਉਂਦੀ ਹੈ
ਕਿ ਜ਼ਿਆਦਾਤਰ ਤਾਂ ਸਾਡੀ ਇਹਨਾਂ ਭੇਡਾਂ ਵਰਗੀ ਸਥਿਤੀ ਹੈ ਇਸ ਸਮਾਜ ਦੇ ਵਿੱਚ, ਇਸ ਪਾਲਣ ਪੋਸ਼ਣ ਦੇ ਵਿੱਚ। ਖੁਦ ਨੂੰ ਜਿਹੜੇ ਤਰੀਕੇ ਦੇ ਨਾਲ ਆਪਾਂ ਦਿਲਾਸੇ ਦਿੰਦੇ ਹਾਂ, ਜਿਹੜੇ ਤਰੀਕੇ ਦੇ ਨਾਲ ਆਪਾਂ ਇੱਕ ਦੂਸਰੇ ਨੂੰ ਭਰਮਾਂ ਦੇ ਵਿੱਚ ਪਾਇਆ ਵਾ, ਇਹ ਵੀ ਇੱਕ ਕਿਸਮ ਦਾ ਹਿਪਨੋਟਾਈਜ਼ ਹੀ ਹੈ। ਇਹਨਾਂ ਭੇਡਾਂ ਵਾਂਗ ਲੋਕ ਆਪਣੇ ਆਪ ਨੂੰ ਯਕੀਨ ਦਵਾਉਂਦੇ ਰਹਿੰਦੇ ਨੇ ਕਿ ਉਹ ਇੱਕ ਦੂਸਰੇ ਦੇ ਨਾਲੋਂ ਵੱਖਰੇ ਨੇ, ਉਹਨਾਂ ਦਾ ਧਰਮ ਅਸਲ ਧਰਮ ਆ, ਉਹਨਾਂ ਦੀਆਂ ਮਾਨਤਾਵਾਂ ਅਸਲੀਆਂ ਮਾਨਤਾਵਾਂ ਨੇ, ਉਹਨਾਂ ਦੀ ਜਾਤ ਬਰਾਦਰੀ ਦੂਸਰੇ ਦੇ ਨਾਲੋਂ ਉੱਚੀ ਆ, ਉਹਨਾਂ ਦਾ ਰੰਗ ਦੂਸਰਿਆਂ ਦੇ ਨਾਲੋਂ ਬਿਹਤਰ ਆ, ਉਹਨਾਂ ਦੀ ਸੋਚ ਦੂਸਰਿਆਂ ਦੇ ਨਾਲੋਂ ਬਿਹਤਰ ਆ, ਉਹਨਾਂ ਦੀ ਮੌਤ ਕੋਈ ਆਮ ਮੌਤ ਨਹੀਂ ਹੋਊਗੀ, ਉਹਨਾਂ ਦੀ ਮੌਤ ਦੂਸਰਿਆਂ ਦੇ ਨਾਲੋਂ ਬਿਹਤਰ ਮੌਤ ਹੋਊਗੀ। ਉਹ ਆਪਣੇ ਪਰਿਵਾਰ ਨੂੰ ਬਿਹਤਰ ਤਰੀਕੇ ਦੇ ਨਾਲ ਪਾਲ ਪੋਸ ਸਕਦੇ ਨੇ ਜੋ ਉਹਨਾਂ ਦੇ ਕੋਲ ਆ, ਜੋ ਉਹਨਾਂ ਨੇ ਜਾਣਿਆ, ਜਿਹੜੀ ਉਹ ਪੜ੍ਹਾਈ ਕਰਦੇ ਨੇ, ਉਹ ਦੂਸਰਿਆਂ ਦੇ ਨਾਲੋਂ ਬਿਹਤਰ ਆ। ਇਸੇ ਕਰਕੇ ਤਾਂ ਸ਼ਾਇਦ ਆਸ ਪਾਸ ਜੋ ਕੁਛ ਵੀ ਸਾਡੇ ਹੁੰਦਾ ਰਹਿੰਦਾ, ਲੋਕ ਮਰਦੇ ਰਹਿੰਦੇ, ਕਰ ਲਾਉਂਦੇ ਰਹਿੰਦੇ, ਪਰ ਸਾਨੂੰ ਇਹ ਲੱਗਦਾ ਕਿ ਹਾਲੇ ਸਾਡੀ ਤਾਂ ਵਾਰੀ ਨਹੀਂ ਆ। ਸੋ ਆਪਣੇ ਆਪ ਨੂੰ ਆਪਾਂ ਧੋਖੇ ਦੇ ਵਿੱਚ ਰੱਖਦੇ ਹਾਂ। ਸ਼ਾਇਦ ਉਹੀ ਕਹਿੰਦੀ ਹੈ ਸਾਨੂੰ ਕਹਾਣੀ ਕਿ ਆਪਣੇ ਆਪ ਨੂੰ ਵੀ ਨੀਂਦ 'ਚੋਂ ਉਠਾਓ, ਪਹਿਲਾਂ ਇਹ ਜਾਣੋ ਕਿ ਤੁਸੀਂ ਹੋ ਕੌਣ। ਇਨਸਾਨ ਪਹਿਲਾਂ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਆਪਣੇ ਅੰਦਰ ਪਹਿਲਾਂ ਝਾਤੀ ਤਾਂ ਮਾਰੇ, ਆਪਣੇ ਆਪ ਨੂੰ ਸੁਣਨ ਦਾ ਹੌਂਸਲਾ ਤਾਂ ਵਿਖਾਵੇ। ਇਹ ਜਾਦੂਗਰ ਹੋਰ ਕੋਈ ਨਹੀਂ, ਇਹ ਜਾਦੂਗਰ ਇਹ ਕੁਦਰਤ, ਇਹ ਜਾਦੂਗਰ ਇਹ ਰੱਬ, ਜਿਹਨੇ ਇਨਸਾਨ ਨੂੰ ਇਸ ਭਰਮ ਭੁਲੇਖੇ ਦੇ ਵਿੱਚ ਰੱਖਿਆ। ਅਤੇ ਜਾਂ ਫਿਰ ਕਈ ਕਹਿੰਦੇ ਨੇ ਇਹ ਸਮਾਜਿਕ ਤਾਣੇ ਬਾਣੇ, ਜਿਹਨੂੰ ਕਈ ਲੋਕ ਅੱਜ ਕੱਲ੍ਹ 1% ਵੀ ਕਹਿ ਦਿੰਦੇ ਨੇ, ਉਹ 1% ਜਿਹੜਾ ਸਾਰੀ ਦੁਨੀਆ ਨੂੰ ਕੰਟਰੋਲ ਕਰਦਾ। ਅਤੇ ਕਈਆਂ ਨੇ ਇਸ ਤਰੀਕੇ ਦੇ ਨਾਲ ਕਹਾਣੀ ਦੀ ਵਿਆਖਿਆ ਕੀਤੀ ਹੈ ਵੀ ਉਹ 1% ਉਹ ਜਿਨ੍ਹਾਂ ਦੇ ਕੋਲ ਪੈਸਾ ਵਾ, ਉਹ ਬਾਕੀ ਸਾਰਿਆਂ ਨੂੰ ਇਹਨਾਂ ਭੇਡਾਂ ਵਾਂਗ ਹਿਪਨੋਟਾਈਜ਼ ਕਰਕੇ ਰੱਖਦੇ ਨੇ। ਪਰ ਕਮਾਲ ਦੀ ਗੱਲ ਹੈ ਕਿ ਸ਼ਾਇਦ ਇੱਕੋ ਹੀ ਇੱਜੜ ਹੋਊਗਾ, ਇੱਕੋ ਹੀ ਭੇਡਾਂ ਦਾ ਉਹ ਸਮੂਹ ਜਿਹਨੂੰ ਕਿਸੇ ਨੇ ਹਿਪਨੋਟਾਈਜ਼ ਕੀਤਾ। ਅਤੇ ਉਸ ਤੋਂ ਬਾਅਦ ਤਾਂ ਫਿਰ ਅਸੀਂ ਆਪ ਹੀ ਇੱਕ ਦੂਸਰੇ ਨੂੰ ਕਰਦੇ ਹਾਂ, ਅਸੀਂ ਆਪ ਹੀ ਹਿਪਨੋਟਾਈਜ਼ ਕਰਦੇ ਹਾਂ ਅੱਗੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ। ਉੱਥੇ ਤਾਂ ਫਿਰ ਸ਼ਾਇਦ ਵਾਰ ਵਾਰ ਕੋਈ ਹਿਪਨੋਟਾਈਜ਼ ਕਰਨ ਨਹੀਂ ਆਉਂਦਾ ਹੋਊਗਾ। ਸੋ ਬਹੁਤੇ ਇਸ ਤਰੀਕੇ ਦੇ ਨਾਲ ਵੀ ਵੇਖਦੇ ਨੇ ਕਿ ਇੱਕ ਸਮੂਹ ਨੂੰ ਸਿਰਫ ਹਿਪਨੋਟਾਈਜ਼ ਕੀਤਾ ਗਿਆ, ਸਮੋਹਿਤ ਕੀਤਾ ਗਿਆ, ਅਤੇ ਉਸ ਤੋਂ ਬਾਅਦ ਫਿਰ ਅੱਗੇ ਤੋਂ ਅੱਗੇ ਉਹ ਮਾਨਤਾਵਾਂ ਕਿੱਦਾਂ ਚੱਲਦੀਆਂ ਰਹਿੰਦੀਆਂ ਨੇ, ਲੀ ਤੋਂ ਹਟ ਕੇ ਵੱਖਰਾ ਕੋਈ ਸੋਚਣਾ ਹੀ ਨਹੀਂ ਚਾਹੁੰਦਾ। ਸੋ ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅੱਜ ਦੀ ਕਹਾਣੀ ਗੁਰਜੀਤ ਦੇ ਵੱਲੋਂ ਲਿਖੀ ਗਈ ਸੀ ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ।

0: ਰੇਡੀਓ ਹਾਂਜੀ 1674ਵਾਂ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਰਲ ਮਿਲ ਕੇ ਹੱਸਦੇ ਹਾਂ। ਮੇਰੇ ਨਾਲ ਅੱਜ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ ਜੀ, ਤੁਸੀਂ ਵਾਅਦਾ ਕੀਤਾ ਅਤੇ ਅਸੀਂ ਵੀ ਕਰ ਹੀ ਲੈਂਦੇ ਹਾਂ ਵਾਅਦਾ ਕਿ ਦਿਨ ਦੀ ਸ਼ੁਰੂਆਤ ਕਰਾਂਗੇ ਹੱਸ ਕੇ ਅਤੇ ਬੱਚਿਆਂ ਦੇ ਚੁਟਕਲੇ ਅਤੇ ਬੁਝਾਰਤ ਦੀ ਕਰਾਂਗੇ ਕੋਸ਼ਿਸ਼ ਸਹੀ ਜਵਾਬ ਦੇਣ ਦੀ। ਨਹੀਂ ਤਾਂ ਆਂਸਰ ਤਾਂ ਆਪਾਂ ਨੂੰ ਪਤਾ ਹੀ ਹੈ, ਕੈਂਡਲ ਤਾਂ ਦੇ ਹੀ ਸਕਦੇ ਹਾਂ ਆਪਾਂ। ਚਲੋ ਕਰਦੇ ਹਾਂ ਸ਼ੁਰੂਆਤ ਹੱਸਣ।
0: ਚਲੋ ਅੱਜ ਤੋਂ ਸਭ ਤੋਂ ਪਹਿਲਾਂ ਫਿਰ ਆਪਾਂ ਕੈਂਡਲ ਹੀ ਲੈ ਲੈਂਦੇ ਹਾਂ, ਫਿਰ ਆਪਾਂ ਸਭ ਤੋਂ ਪਹਿਲਾਂ ਆਪਾਂ ਤਵਨੀਤ ਦੇ ਨਾਲ ਹੀ ਕਰ ਲੈਂਦੇ ਹਾਂ ਗੱਲ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਅੰਕਲ ਭਾਜੀ ਤੇ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਵਾਹ,
0: ਕੀ ਹਾਲ ਭਾਜੀ,
2: ਕੀ ਹਾਲ ਹੈ?
0: ਉਹ ਠੀਕ ਆ।
1: ਹਫਤੇ ਚ ਆਵਾਜ਼ ਹੀ ਬਦਲ ਗਈ,
0: ਇਹ ਕੌਣ ਆ ਗਿਆ ਅੱਜ?
2: ਡੈਡੂ ਹੈਗੇ ਨਵਨੀਤ ਐਸ਼ ਤੇ ਤਾਜਵੀਰ ਦੇ ਡੈਡਾ।

0: ਭਾਜੀ ਬੁੱਧਵਾਰ ਹੁੰਦਾ ਆ
1: ਬੁੱਧਵਾਰ
2: ਬੁੱਧਵਾਰ
0: ਭਾਈ ਬੱਚੇ
1: ਨਾਮ ਵੀ ਨੀ ਲੈਣ ਆਉਂਦਾ ਬੁੱਧਵਾਰ ਦਾ
0: ਭੁੱਲ ਗਿਆ ਭਾਜੀ ਤੁਹਾਨੂੰ ਬੱਚੇ ਸਗੋਂ ਸਹੀ ਲੈ ਲੈਂਦੇ ਜੇ ਅੱਜ ਕੱਲ ਤੁਸੀਂ ਭਾਜੀ ਵੈਡਨਸਡੇ ਕਹਿ ਲਿਆ ਕਰੋ ਉਹ ਸਾਨੂੰ ਨੀ ਆਉਂਦਾ
2: ਵੈਨਸਡੇ ਹੁੰਦਾ
1: ਵੈਨਸਡੇ
0: ਹਾਂਜੀ
1: ਵੈਨਸਡੇ ਹੁੰਦਾ ਉਹਦਾ
0: ਹਾਂ ਮੈਨੂੰ ਲੱਗਦਾ ਉਹ ਤੁਹਾਨੂੰ ਜ਼ਿਆਦਾ ਵਧੀਆ ਆਉਂਦਾ ਨਾ ਔਰ ਸ਼ੁਰੂ ਤੋਂ ਤੁਸੀਂ ਅੰਗਰੇਜ਼ੀ ਸਕੂਲੇ ਪੜ੍ਹੇ ਹੋ ਨਾ
1: ਨਹੀਂ ਮੈਂ ਮੈਂ ਮੈਂ ਚੁੱਲ੍ਹੇ ਵਾਲੇ ਸਕੂਲ ਤੇ ਪੜ੍ਹੇ ਹੋਏ
0: ਚੁੱਲ੍ਹੇ ਵਾਲੇ
2: ਆ ਕਿਹੜੇ ਸਕੂਲ ਹੈ
1: ਹਾਂਜੀ
0: ਉਹ ਕਿਹੜਾ
1: ਲੁਡਿਆਣੇ ਤੇ ਹੈਗਾ
2: ਲੁਡਿਆਣੇ
1: ਫੁੱਲੇ ਵਾਲੇ ਚੌਂਕ
0: ਛੋਲੇ ਵਾਲੇ ਚੌਂਕ
1: ਫੁੱਲੇ ਵਾਲੇ ਚੌਂਕ
0: ਫੁੱਲੇ ਫੁੱਲੇ ਵਾਲੇ
1: ਫੁੱਲਾਂ ਵਾਲੇ ਹਾਂਜੀ
0: ਅੱਛਾ ਫੁੱਲਾਂ ਵਾਲੇ ਚੌਂਕ ਓਕੇ ਵਾਹ
2: ਵਾਹ
0: ਤੁਸੀਂ ਤਾਂ ਭਾਜੀ ਵਾਵਾ ਪੜ੍ਹੇ ਲਿਖੇ ਜੇ ਫਿਰ ਹੈ ਤੁਹਾਨੂੰ ਤਾਂ ਪੌਪਕੌਰਨ ਸਸਤੇ ਮਿਲਦੇ ਹੋਣੇ
1: ਪੌਪਕੌਰਨ ਮੈਨੂੰ ਪਸੰਦ ਨਹੀਂ ਹੈਗੇ
0: ਪੜ੍ਹੇ ਤਾਂ ਉੱਥੇ ਹੀ ਹੈ ਨਾ
2: ਜਿਹੜੀ ਚੀਜ਼ ਨੇੜੇ ਹੁੰਦੀ ਉਹਦੀ ਕਦਰ ਨਹੀਂ ਹੁੰਦੀ ਨਾ
1: ਮੈਨੂੰ ਫੁੱਲੇ ਪਸੰਦ ਨੇ
0: ਅੱਛਾ ਫੁੱਲੇ ਪਸੰਦ ਦਾ ਅੱਛਾ ਮਰੂਨ
1: ਮੈਨੂੰ ਨਹੀਂ ਮਰੂਨ ਮੈਨੂੰ ਡਿਸਲਾਈਕ ਹੈ
0: ਅੱਛਾ ਮਰੁੰਡਾ ਡਿਸਲਾਈਕ ਆ ਤੇ ਫੁੱਲੇ
1: ਹਾਂਜੀ
0: ਪੌਪਕੌਰਨ
1: ਫੁੱਲੇ ਯਾਮੀ ਪੌਪਕੌਰਨ ਨੋ ਯਾਮੀ
2: ਸੇਮ ਹੀ ਹੁੰਦੇ ਨਹੀਂ ਹੈ
0: ਭਾਈ ਪਹਿਲਾਂ ਤੁਸੀਂ ਆਪ ਕਲੀਅਰ ਕਰ
1: ਲਓ ਮੈਂ ਸਕੂਲ ਪੜ੍ਹਦੇ ਪੌਪਕੌਰਨ ਡਿਫਰੈਂਟ ਮੀਨਿੰਗ ਫੁੱਲੀਆ ਡਿਫਰੈਂਟ ਮੀਨਿੰਗ
2: ਫੁੱਲੀਆ
0: ਹਾਂ ਤੁਹਾਡੀ ਹੌਲੀ ਹੌਲੀ ਆਵਾਜ਼ ਤਵਨੀਤ ਵਰਗੀ ਹੁੰਦੀ ਜਾਂਦੀ ਆ ਭਾਈ
1: ਨਹੀਂ
0: ਹੋ ਗਈ ਹੋ ਗਈ
2: ਵਿੱਚ ਵਿੱਚ ਕੈਰੇਕਟਰ ਛੱਡ ਦਿੰਦੇ ਤੁਸੀਂ
0: ਵਿੱਚ ਵਿੱਚ ਤੁਹਾਡਾ
1: ਤਵਨੀਤ ਨੇ ਭੈਣ ਜੀ ਨੂੰ ਤਾਰੀਫ ਕੀਤੀ ਤਾਂ ਨੀ ਭੈਣ ਜੀ ਲਾਸਟ ਵੀਕ ਆਏ
2: ਉਹ ਭੈਣ ਜੀ ਦੇ ਬੱਚੇ ਬਿਮਾਰ ਸੀ
0: ਲੋ
2: ਹੋ ਗਿਆ
0: ਕਹਿੰਦੇ ਬੱਚੇ ਬਿਮਾਰ ਸੀ ਤੁਹਾਡੇ ਵੀ ਹੁੰਦੇ ਹੁੰਦੇ
2: ਨਹੀਂ
1: ਤੇ ਪਾਜੀ ਥਰਸਡੇ ਤੇ ਫਰਾਈਡੇ ਨਹੀਂ ਆਏ ਹੋਏ ਬਿਕੋਜ਼ ਉਹ ਸਿਟੀ ਗਏ
0: ਓ ਤੁਸੀਂ ਭਾਜੀ ਸਾਰੀ
1: ਤੁਸੀਂ ਉੱਥੇ ਆਫਿਸ ਖੋਲਿਆ ਤੇ ਹੁਣ ਤੁਸੀਂ ਦੋ ਦਿਨ ਦੀ ਆਏ ਨੀ ਸੀ ਅਮੀ ਚਾਰ ਦਿਨ ਦੀ ਨੀ ਆਏ
0: ਹੋਰ ਤੁਸੀਂ ਭਾਜੀ ਸਾਰੀ ਖਬਰ ਰੱਖ ਦਿਓ
1: ਹਾਂਜੀ ਮੈਂ ਫੇਸਬੁੱਕ ਚ ਦੇਖਿਆ
0: ਓਕੇ
2: ਸੋਰਸ ਵੀ ਦੱਸ ਦਾ ਰੈਫਰੈਂਸ
0: ਕੀ ਸੁਣਾਓਗੇ
1: ਫਿਰ ਬਹੁਤ ਗਰਮੀ ਹੈ
0: ਹਾਂ ਅੱਜ
1: ਹਾਂਜੀ
0: ਓ ਚਲੋ ਕੋਈ ਨਹੀਂ ਧਿਆਨ ਰੱਖਿਓ ਆਪਣਾ ਬਰਫ
1: ਗਰਮੀ ਬਹੁਤ ਹੈ
0: ਬਰਫ ਲੈ ਜਿਓ ਨਾਲ
1: ਬਰਫ ਉੱਥੇ ਬਰਫ ਉੱਥੇ ਮੈਲਟ ਹੋ ਜੂਗੀ
0: ਹਾਂ
1: ਹਾਂਜੀ ਉੱਥੇ ਗਰਮੀ ਬਹੁਤ ਹੈ ਤੇ ਉੱਥੇ ਮੈਲਟ ਹੋ ਜੂਗੀ
0: ਓਕੇ ਓਕੇ ਚਲੋ ਜਿੱਦਾਂ ਫਿਰ ਤੁਹਾਡਾ ਦਿਲ ਕਰਦਾ ਕੀ ਕੀ ਕੀ ਕੀ ਸੁਣਾਓਗੇ ਕੀ ਸੁਣਾਓਗੇ
1: ਇੱਕ ਬੁਝਾਰਤ
0: ਹਾਂਜੀ
1: ਬਾਰਾਂ ਪਾਈ ਇੱਕ ਰਜਾਈ
0: ਬਾਰਾਂ ਪਾਈ
1: ਇੱਕ ਰਜਾਈ ਯਸ਼ਪ੍ਰੀਤ ਆਂਟੀ ਆਈ ਮੀਨ ਭੈਣ ਜੀ ਲਈ
0: ਹਾਂਜੀ ਭੈਣ ਹਾਂਜੀ ਭੈਣ ਜੀ ਭੈਣ ਭੈਣ ਜੀ ਕੀ ਹੁੰਦਾ ਭੈਣ ਦਾ ਤੇ ਮੈਨੂੰ ਪਤਾ ਕੀ ਹੁੰਦਾ
1: ਪਾਜੀ ਦੱਸੋਗੇ ਨੀ ਬਿਕੋਜ਼ ਪਾਜੀ ਲਾਂਦੇ ਨੀ ਕੱਲੇ ਕੁੜੀਆਂ ਲਾਂਦੇ
0: ਓਕੇ ਓਕੇ ਪਰ ਤੁਸੀਂ ਭੈਣ ਨੂੰ ਇੰਨੀ ਇੱਜ਼ਤ ਕਿਉਂ ਦਿੰਦੇ
1: ਇੰਨੀ
2: ਦੇਰ ਮੇਰੇ ਤੇ ਦਿਮਾਗ ਸੋਚ ਹੀ ਨੀ ਪਾ ਰਿਹਾ ਇੰਨੀ
0: ਦੇਰ ਠੀਕ ਹੈ ਭਾਜੀ ਠੀਕ ਹੈ ਚਲੋ ਹਾਰ ਗਿਆ
2: ਹਾਰ ਗਿਆ ਸੀ
0: ਤੁਸੀਂ ਵੀ ਜਾਣਾ ਹਾਂਜੀ ਦਰਜਨ ਕੇਲੇ ਵਧੀਆ
1: ਨਹੀਂ ਉਹ ਬਾਰਾਂ ਨੀ ਹੁੰਦੇ ਉਹ ਕੱਲਾ ਇੱਕ ਹੀ ਹੁੰਦਾ
0: ਉਹ ਅੱਛਾ ਅੱਛਾ

0: ਭਾਜੀ ਤੁਸੀਂ ਵਾਕੇ ਫੁੱਲੇ ਵਾਲੇ ਸਕੂਲ ਪੜ੍ਹੇ ਜੇ
1: ਉੱਥੇ ਫੁੱਲੇ ਖਾ ਕੇ ਆ ਜਾਂਦੇ ਸੀ ਪੜ੍ਹਾਈ ਨਹੀਂ ਕੀਤੀ
2: ਵਾਲੇ ਸਕੂਲ ਚ ਪੜ੍ਹੇ ਹੋਏ
0: ਅੱਛਾ ਚੁੱਲੇ ਵਾਲੇ ਓਕੇ ਚਲੋ
2: ਥੈਂਕ ਯੂ ਕਾਰਡ ਵਾਲੀ ਪੜ੍ਹੀ ਲਿਖੀ ਹੋਈ ਤੇ ਮੈਂ ਪੜ੍ਹਿਆ
1: ਮੇਰੀ ਘਰ ਵਾਲੀ
2: ਪੜ੍ਹੀ ਲਿਖੀ ਕੁਛ ਕੱਟਿਆ ਕੱਟ ਹੈ ਮੈਂ ਸ਼ਰਾਰਤਾਂ ਵੱਢ ਕੱਢਿਆ ਮੇਰੀ ਘਰ ਵਾਲੀ ਕਦੀ ਕੋਠੇ ਨੂੰ ਛਾਲ ਮਾਰ ਲੈਂਦੀ ਤਾਂ ਪੜ੍ਹੀ ਲਿਖੀ ਹੋਈ ਕਿਸੇ ਗਰਦਨ ਤੋੜ ਦਿੰਦੀ
0: ਉਹ ਭਾਈ ਘਰ ਵਾਲੀ ਨੇ ਨਾ
2: ਪਰਾਲੀ ਚੱਲ ਰਹਿੰਦੀ
0: ਉਹ ਭਾਈ ਘਰ ਵਾਲੀ ਨੇ ਨਾ ਤੁਹਾਨੂੰ ਡਰਾ ਕੇ ਰੱਖਿਆ ਵਾ ਮੈਂ ਧੋਣ ਧੋਣ ਤੋੜ ਦਿੰਦੀ ਹੁੰਦੀ ਹਾਂ
2: ਹੋ ਮੈਨੂੰ ਉਹ ਮੰਮਾ ਦੇ ਕਹਿੰਦੇ ਮੈਂ ਸਕਾਈ ਡਾਈਵਿੰਗ ਕਰਨੀ
0: ਕੌਣ ਕਹਿੰਦਾ ਤੁਹਾਡੇ ਮੰਮਾ
2: ਨਹੀਂ ਆ ਮੇਰੀ ਘਰ ਵਾਲੀ
0: ਆਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਜੀ
2: ਥੈਂਕ ਯੂ ਹੋ ਮੈਂ ਥਰਸਡੇ ਨੂੰ ਗੱਲ ਕਰੋਗੇ ਬਿਕੋਜ਼ ਮੈਂ ਮੰਡੇ ਟਿਊਜ਼ਡੇ ਵੈਨਸਡੇ ਕੈਂਪ ਹੋਣਾ
1: ਓਕੇ ਓਕੇ ਠੀਕ ਹੈ ਭਾਜੀ ਬੈਸਟ ਇੰਜੋਏ
0: ਬੈਸਟ ਆਫ ਲੱਕ ਫॉर ਕੈਂਪ ਬੱਚੇ ਬੱਚੇ ਹੈਗੇ ਤੁਹਾਡੇ ਅੱਜ ਨਾਲ
2: ਹਾਂਜੀ
0: ਹਾਂਜੀ
2: ਅਤੇ ਵਰ ਤਵਨੀਤ ਹੈਗੀ
0: ਓਕੇ ਹਾਂਜੀ ਲਿਆਓ ਕਰਾਓ ਕਰਾਓਗਾ
2: ਤੁਸੀਂ ਤਵਨੀਤ ਅਮੇ ਤਵਨੀਤ ਗੱਲ ਕਰ
0: ਹਾਂਜੀ ਹਾਂਜੀ
2: ਤੁਸੀਂ
0: ਗੱਲ ਸਹੀ ਹੈ ਯਾਰ
1: ਜਿੰਦਾ ਜਵਾਬ ਚਾਹੁੰਦੀ
0: ਹੈ
2: ਮੈਂ ਤੁਹਾਨੂੰ ਫਾਈਨ ਪਾਇਆ
0: ਫਾਈਨ ਪਾਇਆ ਵਾ ਓਹੋ
1: ਪਹਿਲੇ ਹੀ ਬੜੇ ਇਕੱਠੇ ਹੋਏ ਪਏ ਇੱਕ ਹੋਰ ਆ ਗਿਆ
0: ਕਿੰਨਾ ਕੁ ਫਾਈਨ ਪਾਤਾ ਜੀ
2: 1 ਕਰੋੜ
0: 1 ਕਰੋੜ
2: ਹਾਂਜੀ
0: ਓਏ ਹੋ ਤੁਸੀਂ ਤੇ ਮਤਾ ਬਚਨ ਤੋਂ ਘੱਟ ਹੋ
1: ਕੇਬੀਸੀ ਦਾ ਇੱਕ ਐਪੀਸੋਡ
0: ਹਾਂ ਤੁਸੀਂ 1 ਕਰੋੜੀ ਬਣ ਜਾਂਦੇ ਝੱਟ ਚਲੋ ਕੋਈ ਨੀ
1: ਪਰ ਤੁਹਾਡੀ ਵੈਲਿਊ ਕਰੋੜਾਂ ਚ ਕੀਤੀ ਹੈ ਨਾ ਕਿ ਤੁਸੀਂ ਇੱਕ ਦਿਨ ਨਹੀਂ ਆਏ 1 ਕਰੋੜ
0: ਜਦੋਂ ਹੋਣਗੇ ਫਿਰ ਦੇ ਦਾਂਗੇ ਫਿਰ ਠੀਕ ਹੈ
2: ਓਕੇ
0: ਚਲੋ ਕੀ ਸੁਣਾਓਗੇ ਫਿਰ
2: ਇੱਕ ਗੱਲਾਂ
0: ਅੱਛਾ ਗੱਲਾਂ ਗੱਲਾਂ ਓਕੇ ਕਿਹੜੀ ਗੱਲ ਕਿਹੜੇ
1: ਗੱਲਾਂ ਗੋਰੀਆਂ
2: ਪਤਾ ਨਹੀਂ
0: ਅੱਛਾ ਪਤਾ ਹੀ ਨਹੀਂ ਆ
2: ਪੂੜੀਆਂ ਹੋ ਗਏ
0: ਅੱਛਾ ਪੂੜੀਆਂ ਹੋ ਗਈਆਂ ਕਾਹਦੇ ਨਾਲ ਖਾਧੀਆਂ ਛੋਲਿਆਂ ਨਾ
2: ਹਾਂਜੀ
0: ਓਕੇ ਓਕੇ
2: ਸ਼ਨੀਵਾਰ ਖਾਧੇ ਸੀ
0: ਅੱਛਾ ਸ਼ਨੀਵਾਰ ਖਾਧੀਆਂ ਸੀ
1: ਵਾਹ
0: ਓਕੇ ਓਕੇ ਓਕੇ ਠੀਕ ਆ ਸਾਡੇ ਵੀ ਇੱਕ ਬੰਦੇ ਨੇ ਖਾਧੀਆਂ ਸੀ ਉਹ ਇੱਕ ਹਾਂ ਉਹਨੇ ਬਹੁਤੀਆਂ ਖਾ ਲਈਆਂ ਸੀ ਨਾ ਤੇ ਫਿਰ ਕਿਸੇ ਨੇ ਪੁੱਛਿਆ ਵੀ ਤੁਸੀਂ ਕੀ ਖਾ ਕੇ ਆਏ ਹੋ ਉਹ ਕਹਿੰਦੇ ਪੋਲੇ ਛੂਰੀਆਂ ਤਾਂ ਪਤਾ ਲੱਗਦਾ ਵੀ ਪੋਲੇ ਛੁਰੀਆ ਖਾਧੀ ਸ਼੍ਰੇਆ ਚੱਲ ਸ਼੍ਰੇਆ ਨੂੰ ਪੁੱਛ ਲੈਂਦੇ ਉਹਨੇ ਖਾਧੀਆਂ ਕਿ
2: ਨਹੀਂ
0: ਅੱਛਾ ਤੁਸੀਂ ਐਸ਼ਲਿਨ ਹੈਗੇ ਓਕੇ ਲਿਆਓ ਫਿਰ ਸਰਦਾਰ ਜੀ ਨਾਲ ਗੱਲ ਕਰਾ ਦੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ ਹੈ
2: ਠੀਕ ਆ
1: ਕੀ ਟ੍ਰੈਫਿਕ ਦੀ ਖਬਰ ਹੈ ਤੁਹਾਡੇ ਕੋਲ
2: ਮੇਰਾ ਵੀ ਬਹੁਤ ਗੁੱਡ
0: ਹੈ ਹਾਂਜੀ ਗੁੱਡ ਹੈ ਵਾਹ ਵੈਰੀ ਨਾਈਸ ਹੋਰ ਫਿਰ ਕੋਈ ਕੱਢੀ ਕਾਰਡ ਨਵੀਂ ਕੋਈ
2: ਸਿਡਨੀ ਚ ਟਰੱਕ ਖਰਾਬ ਹੋਇਆ
0: ਅੱਛਾ ਸਿਡਨੀ ਚ ਟਰੱਕ ਆ ਰਹਾ ਤੇ ਮੈਲਬਨ ਠੀਕ ਹੈ ਸਭ ਚੰਗਾ ਵਧੀਆ ਕੰਮ ਆ ਛੇਤੀ ਨਿਬੜ ਜਾਂਦੀ ਹੈ ਨਾ ਜਦੋਂ ਮੰਮੀ ਪਾਪਾ ਨੂੰ ਨਾ ਆਉਂਦੀ ਹੋਵੇ ਕੋਈ ਕਹਾਣੀ ਨਾ ਇਹ ਸੁਣਾ ਕੇ ਤੇ ਕੰਮ ਨਿਬੇੜਦੇ
1: ਬੜੀ ਅੱਕੇ ਹੋਏ
2: ਜਿੱਥੇ ਬੰਦੀ ਦੀਦੀ ਕੈਂਪ ਜਾਓਗੇ ਉੱਥੇ ਦਾਦਾ ਲਿਆਓਗੇ
0: ਅੱਛਾ ਉੱਥੇ ਡੈਡਾ ਜਾਓਗੇ
2: ਦਾਦਾ ਦਾਦਾ ਵੱਡੀ ਦੀਦੀ ਨੂੰ ਦੇਖੋਗੇ ਬਸ ਦਾਦਾ ਨੇ ਕਹੂਗਾ ਵੱਡੀ ਦੀਦੀ ਹੁਣੇ ਕੈਂਪ ਜਾ ਲੱਗੀ
0: ਠੀਕ ਹੈ
2: ਦਾਦਾ ਜੀ ਕਿਆ ਬਸ ਰੁਕ ਮੈਂ ਵੀ ਬੈਠ ਰਾਤ ਲਈ
0: ਹਾਂਜੀ
2: ਨਵਨੀਤ ਨਾਲ
0: ਅੱਛਾ
2: ਫਿਰ ਦਾਦਾ ਦੇ ਚੁਰਾਕ ਮੈਂ ਉੱਠੀ ਲੈ ਕੇ ਆ
0: ਅੱਛਾ ਓਕੇ ਓਕੇ ਫਿਰ ਠੀਕ ਹੋ ਗਿਆ ਫਿਰ
2: ਤੇ ਅਸੀਂ ਕਿਸੇ ਦਿਨ ਮਨਨ ਤੇ ਫੱਟੇ ਦੇ ਹਾਊਸ ਗਏ ਸੀ
0: ਅੱਛਾ ਮੈਨੂੰ ਪਤਾ ਲੱਗ ਗਿਆ ਤੁਸੀਂ ਕਿ ਮਠਿਆਈ ਲੈ ਕੇ ਆਏ ਹੋ ਤੁਸੀਂ ਮੈਨੂੰ ਲੱਗ ਗਿਆ ਪਤਾ
2: ਮਿਠਾਈ
1: ਲੈਣ ਗਏ ਪਰ ਧਿਆਨ ਗੱਡੀਆਂ ਤੇ ਸੀਗਾ
0: ਗੱਡੀਆਂ ਹਾਂ ਉਹ ਵੀ ਠੀਕ ਆ ਉਹਦੇ ਕੋਲ ਹੋਰ ਵੀ ਬੜੇ ਹੈਗੇ ਉਹ ਪੋਲੇ ਪੋਲੇ ਜੇ ਜਿਹੜੇ
3: ਕੀ
0: ਹਾਲ ਚਾਲ ਆ
3: ਮੈਂ ਠੀਕ ਆ ਤੁਸੀਂ ਦੱਸੋ
0: ਉਹ ਸਰਦਾਰ ਜੀ ਆਏ ਸੀ ਤੁਹਾਡੇ ਘਰ ਉਹ ਸਰਦਾਰ ਜੀ ਨੀ ਆਇਆ ਤੁਹਾਡੇ ਘਰ ਉਹ ਕਹਿੰਦੇ ਅਸੀਂ ਮਠਿਆਈ ਲੈਣ ਗਏ ਹਾਂ ਤੁਹਾਡੇ ਘਰ ਦੀ ਤੇ ਉਹਨਾਂ ਨੇ ਸਾਰੀ ਰਿਪੋਰਟ ਦੇ ਦਿੱਤੀ ਸਵੇਰੇ ਸਵੇਰੇ
1: ਕਿਹੜੀ ਕਿਹੜੀ ਗੱਡੀਆਂ ਕਿਹੜੇ ਕਿਹੜੇ ਸਕੂਸ਼ੀ ਟੋਇਜ਼ ਨੇ
3: ਹਾਂਜੀ
1: ਹਾਂਜੀ
0: ਆਏ ਸੀ ਕਿ ਨਹੀਂ ਆਏ ਸੀ
3: ਆਏ ਸੀ
0: ਅੱਛਾ ਆ ਗਿਆ ਚੇਤਾ
3: ਹਾਂਜੀ
0: ਓਕੇ ਖਰਾਬ ਤੇ ਨਹੀਂ ਕਰਦੇ ਕਿਤੇ
3: ਨਹੀਂ
0: ਹਾਂ ਗੱਡੀ ਗੁੱਡੀ ਤੇ ਨਹੀਂ ਚਰੀਟ ਮਾਰ ਕੇ
3: ਖੀਲਾ ਝੁੱਡੂ ਗੋਲ ਗੱਪਾ ਖਾ ਗਿਆ ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ
0: ਖਾ ਗਿਆ ਨੀ ਚੁੱਡੂ ਪੰਜ ਸੱਤ ਗੋਲ ਗੱਪੇ ਖਾ ਗਿਆ ਨੀ ਚੁੱਡੂ ਨਹੀਂ ਪੀ ਗਿਆ ਨੀ ਚੁੱਡੂ ਡੇਢ ਲੀਟਰ ਕਾਂਜੀ ਇਹ ਤਾਂ ਕੀਤਾ ਹੀ ਨੀ ਨਾਲ
1: ਗੋਲਗੱਪੇ ਯਾਦ ਕਰਾਤੇ ਸਵੇਰੇ ਸਵੇਰੇ
3: ਯਾਦ ਭੁੱਲ ਗਿਆ ਸੀ
0: ਹਾਏ ਓਕੇ
3: ਨਾਲੇ ਅੱਜ ਨਾ ਬੁੱਧਰ ਸਾਹਿਬ ਤੇ ਦੇਗ ਬਹੁਤ ਸਵਾਦ ਸੀਗਾ ਇੰਨਾ ਗਰਮ ਗਰਮ ਸੀ ਖਾਦਾ
0: ਮੈਨੂੰ ਤਾਂ ਲੱਗਦਾ ਤੂੰ ਜਾਂਦੇ ਹੀ ਦੇਗ ਖਾਣ ਜੇ
1: ਪਹਿਲਾਂ ਗੋਲਗੱਪੇ ਯਾਦ ਕਰਾਤੇ ਦੇਗ ਯਾਦ ਕਰਾ
0: ਥੈਂਕ ਯੂ ਮਨਤ ਫਤਿਹਗਾ
1: ਥੈਂਕ ਯੂ
3: ਫਤਿਹ ਨਾ ਵੀ ਗੱਲ ਕਰ ਲਓ
1: ਹਾਂਜੀ ਹਾਂਜੀ
2: ਸਤਿ ਸ੍ਰੀ ਅਕਾਲ ਅੰਕਲ ਜੀ ਨਾਲ ਯਾਸ਼ਾਂ ਦੀਦੀ ਜੀ
1: ਤੁਹਾਡੀ ਗੱਲ ਯਾਦ ਆ ਜਾਂਦੀ ਤੇਰੇ ਜਿੰਨੀ ਬੇਟੀ ਹੁੰਦੀ
0: ਸਤਿ ਸ੍ਰੀ ਅਕਾਲ ਫਤਿਹ ਨਹੀਂ ਫਤਿਹ ਲੰਮਾ ਹੋ ਗਿਆ ਹੁਣ ਫਤਿਹ ਤੇ ਤੁਹਾਡੇ ਜਿਹੜਾ ਹੋ ਗਿਆ ਪਤਾ
1: ਉਹ ਹਰ ਵਾਰੀ ਮਿਲਦਾ ਹਰ ਵਾਰੀ ਨਾਪਦਾ ਮੈਨੂੰ
0: ਹਰ ਵਾਰੀ ਲੰਮਾ ਹੋ ਜਾਂਦਾ ਕਿਉਂ ਫਤਿਹ ਲੰਮਾ ਕਿੰਨਾ ਕੁ ਹੋਣਾ ਲੰਮਾ
1: ਇਹ ਤੇ ਸ਼ੁਕਰ ਮੈਂ ਹੀਲ ਹੂਲ ਪਾ ਕੇ ਮਿਲਦੀ ਹਾਂ ਨਹੀਂ ਤੇ
0: ਕਿੱਦਾਂ ਕੁ ਲੰਮਾ ਹੋਣਾ ਕਰ ਲੋਗੇ ਮੈਰਿਜ ਉਹਨੇ ਚਿਰ ਨੂੰ ਕੋਈ ਨਾ ਕੋਈ ਟੈਕਨੋਲੋਜੀ ਆ ਜਾਣੀ ਆ ਫਤਿਹ ਹੈ ਨਾ ਕੁੜੀ ਲੰਮੀ ਕਰਨ ਵਾਲੀ ਮੁੰਡਾ ਨਿੱਕਾ ਕਰਨ ਵਾਲੀ
2: ਬਹੁਤ ਲੋਕ ਪਰ ਗੱਲ ਨੀ ਕਰਦੇ
3: ਪਰ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ
1: ਬਹੁਤ ਲੋਕ ਪਰ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਕਿਉਂ ਲੜੇ ਪਏ ਨੇ
3: ਸੌਖਾ ਬਹੁਤ ਜ਼ਿਆਦਾ ਹੈ
0: ਇਹ ਅੱਛਾ ਬਹੁਤ ਜ਼ਿਆਦਾ ਸੌਖੇ ਆ ਫਿਰ ਦੱਸੋ ਭਲਾ
3: ਠੀਕ ਆਨਸਰ ਹੈਗਾ
0: ਇੱਕ ਕਮਰੇ ਚ ਬਹੁਤ ਸਾਰੇ ਲੋਕ ਆ ਪਰ ਉਹ ਗੱਲ ਨਹੀਂ ਕਰਦੇ ਓਕੇ ਇੱਕ ਕਮਰੇ ਚ ਬਹੁਤ ਸਾਰੇ ਲੋਕ ਆ ਪਰ ਉਹ ਆਪਸ ਵਿਚ ਗੱਲ ਨਹੀਂ ਕਰਦੇ
3: ਹਾਂਜੀ
0: ਓਕੇ ਕੌਣ ਉਹ ਜਿਉਂਦੇ ਲੋਕ
3: ਹਾਂਜੀ
0: ਮਰੇ ਤੇ ਨਹੀਂ ਨਾ
1: ਗੂੰਗੇ ਨੇ
3: ਨਹੀਂ
0: ਹੈ ਗੂੰਗੇ ਨਹੀਂ ਓਕੇ
1: ਫਿਰ ਕੀ ਹੋ ਸਕਦਾ
3: ਦੱਸਾਂ
0: ਹਾਂ
3: ਆਨਸਰ ਹੈਗਾ ਲਾਇਬ੍ਰੇਰੀ
0: ਆਹ
1: ਉਹ ਜਿਉਂਦੀ ਥੋੜੀ ਨਾ ਅੱਛਾ ਕਿਤਾਬ ਕਿਉਂਕਿ
3: ਲਾਇਬ੍ਰੇਰੀ ਦੇ ਵਿੱਚ ਬਹੁਤ ਲੋਕ ਹੁੰਦੇ ਪਰ ਉਹ
0: ਨਾਈਸ ਡੇ ਤੇ ਨੈਕਸਟ ਸਾਡੇ ਨਾਲ ਆ ਤੇਗ ਸਤਿ ਸ੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਨਾ ਤੁਸੀਂ ਰੈਡੀ ਰਹੋ ਬਾਅਦ ਬਾਰਾਂ ਬੈਂਗਣ ਚਾਰ ਮਲੈਂਗਣ ਤੇ ਕੀ ਦੋ ਤੋਰੀਆਂ ਹੈ ਇਹ ਤਾਂ ਕਿੰਨਾ ਕੁਛ ਹੋ ਗਿਆ ਮਤਲਬ ਸਬਜ਼ੀ ਵਾਲੀ ਦੁਕਾਨ ਲੱਗਦੀ ਮੈਨੂੰ
3: ਤੁਸੀਂ
0: ਦੱਸ ਦੋ ਆਪਾਂ ਹਾਰ ਗਏ
3: ਚਾਰ ਮੱਝ ਦੇ ਸਨ ਦੋ ਬੱਕਰੀ ਦੇ ਸਨ
0: ਓਕੇ ਓਕੇ ਗੁੱਡ ਚਲੋ ਤੁਸੀਂ ਕੱਲ ਨਾ ਮੰਮਾ ਕੋਲੋਂ ਪਹਿਲਾਂ ਆਪ ਸਮਝਿਓ ਚੰਗੀ ਤਰ੍ਹਾਂ ਫਿਰ ਮੰਮਾ ਦੀ ਹੈਲਪ ਤੋਂ ਬਿਨਾਂ ਕੱਲ ਸਾਨੂੰ ਦੱਸਿਓ ਠੀਕ ਆ ਠੀਕ ਆ ਓਕੇ ਥੈਂਕ ਯੂ ਹੈਵ ਅ ਨਾਈਸ ਡੇ ਅਤੇ ਨੈਕਸਟ ਸਾਡੇ ਨਾਲ ਨੇ ਅਨਾਹਤ ਉਸ ਤੋਂ ਬਾਅਦ ਸ਼੍ਰੇਆ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਅਨਾਹਤ ਸਤਿ ਸ਼੍ਰੀ ਅਕਾਲ ਕੀ ਹਾਲ ਆ ਅਨਾਹਤ ਅਤੇ ਹਰਗੁੰਦਾ ਉਹ ਅਸੀਂ ਵੀ ਠੀਕ ਹਾਂ ਕਿੱਥੇ ਬੈਠੀਆਂ ਅੱਜ ਦੋਵੇਂ
3: ਕੰਗ੍ਰੈਚੁਲੇਸ਼ਨ
0: ਓ ਥੈਂਕ ਯੂ ਕਿੱਥੇ ਬੈਠੀਆਂ ਜੀ
4: ਅਸੀਂ ਘਰੇ
0: ਅੱਛਾ
1: ਅੱਜ ਹਲੇ ਗਏ ਨਹੀਂ
4: ਬਸ ਜਾਣ ਲੱਗਿਆ
0: ਓਕੇ ਓਕੇ ਠੀਕ ਆ ਗੱਡੀ ਤੇ ਜਾਓਗੇ ਕਿ ਤੁਰ ਕੇ
4: ਗੱਡੀ ਤੇ
0: ਓਕੇ ਤੇ ਕੀ ਸੁਣਾਓਗੇ ਫਿਰ
4: ਪਹਿਲਾਂ ਆਂਟੀ ਨੂੰ ਫਾਈਨ ਪਾਵਾਂਗੇ
0: ਅੱਛਾ ਓਕੇ ਆਂਟੀ ਨੂੰ ਇੰਨੇ ਫਾਈਨ ਪੈ ਗਏ ਆ ਵੀ ਆਂਟੀ ਨੂੰ
1: ਲੋਨ ਲੈਣਾ ਪੈਣਾ ਮੈਨੂੰ ਲੱਗਦਾ
0: ਪਹਿਲਾਂ ਨਹੀਂ ਲੈ
1: ਪਹਿਲਾਂ ਵਾਲੇ
4: ਹੈ ਪਿਛਲੇ ਮੰਡੇ ਨੂੰ ਨਹੀਂ ਆਏ ਸੀਗੇ ਤਾਂ ਕਰਕੇ
0: ਹਾਂ ਆਂਟੀ ਨੂੰ ਪਾਓ ਵੈਸੇ ਕਰੋੜ ਕਦਾ ਆਲਰੇਡੀ ਪੈ ਗਿਆ ਆਂਟੀ ਨੂੰ ਫਾਈਨ ਇੰਨੇ ਦਿੱਤੇ ਨਹੀਂ ਜਾਣੇ
1: ਉਹ ਤੇ ਤੁਹਾਨੂੰ ਵੀ ਆ ਸੀਗਾ ਮੇਰੇ ਮੱਥੇ ਲਾ ਰਹੇ ਤੁਸੀਂ ਉਹ ਤੇ ਤੁਹਾਨੂੰ ਵੀ
4: ਫਾਈਨ ਪਾਊਗਾ
0: ਹੈ
4: ਸਾਨੂੰ ਡਬਲ ਫਾਈਨ ਪਾਊਗਾ
0: ਹਾਂ ਚਲੋ ਡਬਲ ਪਾਓ ਫਿਰ ਪਾ ਲਓ ਕੋਈ ਨਹੀਂ ਪਾਓ ਇਹਨਾਂ ਨੂੰ ਡਬਲ ਫਾਈਨ
1: ਅੱਛਾ
0: ਹਾਂਜੀ
1: ਕੀ ਸੁਣਾਓਗੇ?
2: ਅੱਜ ਮੈਂ ਇੱਕ ਚੁਟਕਲਾ ਸੁਣਾਉਂਗੀ।
1: ਹਾਂਜੀ
0: ਓਕੇ।
2: ਇੱਕ ਵਾਰੀ ਟੀਚਰ ਪੱਪੂ ਨੂੰ ਪੁੱਛਦਾ ਕਿ 1 ਤੋਂ 10 ਤੱਕ ਗਿਣਤੀ ਸੁਣਾ, ਤੇ ਪੱਪੂ ਕਹਿੰਦਾ ਕਿ 1, 2, 3, 4, 6, 7, 8, 9, 10, ਤੇ ਟੀਚਰ ਕਹਿੰਦਾ ਕਿ ਓਏ 5 ਕਿੱਥੇ ਗਿਆ, ਤੇ ਪੱਪੂ ਕਹਿੰਦਾ ਕਿ 5 ਤਾਂ ਮਰ ਗਿਆ, ਟੀਚਰ ਕਹਿੰਦਾ ਕਿ 5 ਮਰ ਗਿਆ ਮਤਲਬ ਕਿੱਦਾਂ, ਤੇ ਫਿਰ ਪੱਪੂ ਕਹਿੰਦਾ ਕਿ ਅੱਜ ਸਵੇਰੇ ਖਬਰਾਂ ਚ ਦੱਸ ਰਹੇ ਸੀਗੇ ਕਿ ਸੜਕ ਹਾਦਸੇ
0: ਖਾਸੀਅਤ ਹੈ ਨਾ ਪੰਜਾਬੀਆਂ ਦੀ, ਆਪਾਂ ਖਬਰਾਂ ਚ ਵੀ ਚੁਟਕਲਾ ਲੱਭ ਲੈਂਦੇ
1: ਹਰ ਇੱਕ ਚੀਜ਼।
0: ਥੈਂਕ ਯੂ ਰਾਤ।
2: ਥੈਂਕ ਯੂ ਦੀਦੀ ਨਾਲ ਵੀ ਗੱਲ ਕਰ ਲਓ।
1: ਹਾਂਜੀ ਹਾਂਜੀ।
4: ਅੱਜ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਵਾਂਗੀ ਤੇ ਇਹ ਸਪੈਸ਼ਲੀ ਵੀਰੇ ਲਈ ਆ।
1: ਓਕੇ
0: ਓਕੇ। ਥੈਂਕ ਯੂ ਥੈਂਕ ਯੂ ਸਿਸ।
1: ਅੱਜ ਤੁਹਾਨੂੰ ਲੱਗੇਗਾ ਘਰ ਜਾ ਕੇ ਦਾੜੀ ਰੰਗ ਲਾ ਮੈਂ ਜਾ ਕੇ। ਫੀਲਿੰਗ ਯੰਗ ਟੂਡੇ। ਹਾਂਜੀ
0: ਹਾਂਜੀ।
4: ਮਖਮਲੀ ਅਹਿਸਾਸ ਜਿਹਾ ਸ਼ਿੰਗਾਰ ਲਿਆਈ ਹਾਂ, ਤੇਰੇ ਗੁੱਟਤੇ ਸਜਾਉਣ ਲਈ ਪਿਆਰ ਲਿਆਈ ਹਾਂ, ਤੰਦ ਕੱਚੀ ਭਾਵੇਂ ਰੱਖਣੀ ਮੇਰੀ ਦੀ ਵੀਰਾ, ਪੱਕਾ ਰਿਸ਼ਤਾ ਆਪਣੇ ਦਾ ਇਤਬਾਰ ਲਿਆਈ ਹਾਂ, ਤੇਰੇ ਗੁੱਟੇ ਸਜਾਉਣ ਲਈ ਪਿਆਰ ਲਿਆਈ ਹਾਂ, ਫੁੱਲ ਕਲੀਆਂ ਲਿਆਈ ਤੇਰੀ ਚੋਲੀ ਚ ਪਾਉਣ ਨੂੰ, ਚੰਨ ਤਾਰੇ ਲਿਆਈ ਤੇਰੀ ਪੱਗ ਤੇ ਸਜਾਉਣ ਨੂੰ, ਵੀਰਾ ਮੋਹ ਭਰਿਆ ਨਾਲ ਸਤਿਕਾਰ ਲਿਆਈ ਹਾਂ, ਤੇਰੇ ਗੁੱਟੇ ਸਜਾਉਣ ਲਈ ਪਿਆਰ ਲਿਆਈ ਹਾਂ, ਖੈਰਾ ਮੰਗਾ ਤੇਰੀਆਂ ਮੈਂ ਗੁਰੂ ਘਰ ਜਾ ਕੇ, ਜਿਤਨਾ ਕਰੇ ਮੁੰਨੇ ਨੂੰ ਦਰ ਤੇਰੇ ਆ ਕੇ, ਵੀਰਾ ਪਰੋ ਰੱਖੜੀ ਚ ਦਿਲ ਤੇ ਕਰਾਰ ਲਿਆਈ ਹਾਂ, ਤੇਰੇ ਗੁੱਟੇ ਸਜਾਉਣ ਨੂੰ ਪਿਆਰ ਲਿਆਈ ਹਾਂ, ਹੈਪੀ ਰੱਖੜੀ।
0: ਵਾਹ ਵੈਰੀ ਨਾਈਸ ਵੈਰੀ ਨਾਈਸ। ਤੁਸੀਂ ਤਾਂ ਬਹੁਤ ਸੋਹਣਾ ਸੁਣਾਉਂਦੇ ਵੀ ਬਹੁਤ ਸੋਹਣਾ ਹੋ ਤੁਸੀਂ। ਇਸੇ ਤਰ੍ਹਾਂ ਸੋਹਣਾ ਸੋਹਣਾ ਸੁਣਾਉਂਦੇ ਰਹੋ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ। ਥੈਂਕ ਯੂ ਪੁੱਤੂ। ਥੈਂਕ ਯੂ। ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ, ਉਸ ਤੋਂ ਬਾਅਦ ਯੁਵਰਾਜ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਸ਼੍ਰੇਆ। ਸਤਿ ਸ਼੍ਰੀ ਅਕਾਲ ਅੰਕਲ। ਸਤਿ ਸ਼੍ਰੀ ਅਕਾਲ ਵਨ ਸ਼੍ਰੇਆ।
1: ਵਨ ਅੰਕਲ
0: ਮਤਲਬ ਅੱਗੇ ਦੋ ਅੰਕਲ ਹੁੰਦੇ ਨਾ।
1: ਅੱਛਾ
0: ਉਹ ਸਿਆਣੀ ਹੋ ਗਈ ਆ ਕੁੜੀ, ਇੱਕੇ ਵਾਰੀ ਚ ਸਾਰ ਦਿੰਦੀ ਆ। ਇਹ ਤਾਂ ਥੋੜੀ ਵਿਸ਼ਵਾਸ ਕਲੰਕ
2: ਜੀ। ਚਾਚੂ ਪੀ ਲਈ?
0: ਹਾਂਜੀ ਚਾਹ ਪੀ ਲਈ ਪੀ ਲਈ। ਨਹੀਂ ਨਹੀਂ ਪੀਤੀ ਸੱਚ, ਸੋਰੀ ਨਹੀਂ।
1: ਅੱਜ ਗਰਮੀ ਹੈ।
0: ਹਾਂ ਨਹੀਂ ਪੀ ਲਈ ਪੀ ਲਈ ਸੱਚ ਕੇ। ਹਾਂ
1: ਡਿਸਾਈਡ ਕਰ ਲਓ।
0: ਚੇਤਾ ਭੁੱਲ ਗਿਆ ਚੇਤਾ। ਹੈ
2: ਡਿਸਾਈਡ।
0: ਹਾਂ ਡਿਸਾਈਡ। ਓਕੇ 1, 2, 3 ਯੈਸ ਪੀ ਲਈ। ਹਾਂ ਤੁਸੀਂ ਪੀ ਲਈ?
2: ਗੁੱਡ
1: ਗੁੱਡ। ਤੁਸੀਂ ਕੀ ਖਾਦਾ? ਰੈਡੀ ਹੋ ਗਏ?
2: ਹਾਂਜੀ ਆਪਾਂ ਪਾਕ ਦੇ ਸੈੱਟ ਦੇ ਟੀਆਂ ਬਣਾਏ ਸੀ।
0: ਅੱਛਾ ਟੀਆਂ ਬਣਾਈਆਂ ਸੀ।
2: ਟੀਆਂ ਸੈਲੀਬ੍ਰੇਟ ਕੀਤਾ।
0: ਉਤੀਆਂ ਹੁਣ ਤੇ ਰੱਖੜੀ ਵੀ ਲੰਘ ਗਈ ਆ, ਹੁਣ ਤੀਆਂ ਕਿੱਥੇ ਆ ਗਈਆਂ?
2: ਸੈਟਰਡੇ ਸੀ।
0: ਹੈ
1: ਤੀਆਂ ਤੀਆਂ ਹੋਈ ਪਈ।
0: ਉਹ ਛੱਡ ਦੋ ਖੜਾ ਹੁਣ। ਹੈ ਹੁਣ ਦੀਵਾਲੀ ਆਉਣ ਵਾਲੀ ਆ, ਤੁਸੀਂ ਹਲੇ ਵੀ ਟੀਆਂ ਦੇ ਲਈ ਬੈਠੇ ਹੋ। ਹੈ ਸ਼੍ਰੇਆ
2: ਭੰਗੜਾ ਪਾਇਆ ਆਪਾਂ।
1: ਅੱਛਾ
0: ਓਕੇ ਓਕੇ ਓਕੇ ਗੁੱਡ ਗੁੱਡ ਗੁੱਡ। ਕੀ ਸੁਣਾਓਗੇ?
2: ਹਾਂਜੀ ਦਾਦੀ ਨਾਲ।
0: ਹਾਂਜੀ
2: ਆਂਟੀ
0: ਐਂਡ ਦਾਦੀ ਨਾਲ।
2: ਗਿੱਧਾ ਪਾਇਆ ਸੀ।
0: ਨਾਈਸ ਨਾਈਸ ਨਾਈਸ ਨਾਈਸ।
1: ਤੇ ਹੁਣ ਕੀ ਸੁਣਾਓਗੇ?
2: ਉਜਾਰਤ।
0: ਹਾਂਜੀ
1: ਕੇ ਦੱਸੋ
2: ਕਿ ਫਲੇਵਰਸ ਕਾਲਾ ਆਂਦਾ।
0: ਹਾਂਜੀ
2: ਆਨਸਰ ਕੀ ਆ? ਚਿੱਟੀ ਪਲੇਟ ਵਿੱਚ ਕਾਲਾ ਆਂਡਾ। ਆਨਸਰ ਕੀ ਆ?
1: ਚਿੱਟੀ ਪਲੇਟ ਵਿੱਚ ਕਾਲਾ ਆਂਡਾ।
0: ਦੱਸੋ ਆਂਟੀ ਹੁਣ ਤੇ ਯਾਦ ਹੋ ਗਿਆ ਨਾ।
1: ਤੇ ਈਜ਼ੀ ਹੈ ਜੀ, ਸਾਰਿਆਂ ਦੀ ਖਰਾਬ ਹੋਈ ਵੀ ਅੱਖਾਂ।
0: ਅੱਖਾਂ
2: ਆਪਣੀ ਬੋਡੀ ਪਾਰਟ ਆ।
0: ਅੱਛਾ ਬੋਡੀ ਪਾਰਟ ਹੈ
1: ਆਈਜ਼ ਆਈਜ਼
2: ਹਾਂ ਜੀ
0: ਯੇ ਓ ਸ਼ਾਬਾਸ਼ ਸ਼ਾਬਾਸ਼ ਓ ਥੈਂਕ ਯੂ ਥੈਂਕ ਯੂ ਥੈਂਕ ਯੂ
2: ਚੱਕਦੇ ਫਟੇ ਅਸੀਂ ਨਾਲ ਗੱਲ ਕਰ ਲੋ
1: ਓ ਚੱਕਦੇ
0: ਫਟੇ ਸਤਿ ਸ਼੍ਰੀ ਅਕਾਲ ਅਸੀਸ
2: ਸਤਿ ਸ਼੍ਰੀ ਅਕਾਲ ਮਾਲੂ ਬਿਲੇ
0: ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ
2: ਤੁਸੀਂ ਠੀਕ ਹੋ
0: ਹਾਂਜੀ ਠੀਕ ਹਾਂ ਠੀਕ ਹੈ ਪੁੱਤ ਤੁਹਾਡਾ ਕੀ ਹਾਲ ਹੈ ਹਾਂਜੀ ਚਾਹ ਪੀ ਕੇ ਆਏ ਹਾਂਜੀ ਹਾਂਜੀ ਹਾਂਜੀ ਪੀ ਕੇ ਆਏ ਪੀ ਕੇ ਆਏ ਹਾਂਜੀ ਤੁਸੀਂ ਪੀ ਆਏ
1: ਤੁਸੀਂ ਕੀ ਖਾਦੇ
2: ਦੁੱਧੂ ਐਂਡ ਵਿਕਸ ਬਿਸ ਕਾਈ
1: ਵਿਕਸ ਬਿਕਸ ਖਾਦੇ ਵਿਕਸ
0: ਅੱਛਾ ਓਕੇ ਓਕੇ ਓਕੇ
2: ਦੁੱਧੂ ਐਂਡ ਵਿਕਸ ਬਿਸ
0: ਵੈਰੀ ਗੁੱਡ ਵੈਰੀ ਗੁੱਡ ਕੀ ਸੁਣਾਓਗੇ ਫਿਰ
1: ਹੁਣ ਕੀ ਸੁਣਾਓਗੇ
2: ਬੁਝਾਰੇ
0: ਓਕੇ ਓਕੇ ਹਾਂਜੀ
2: ਚਿੱਟੀ ਪਲੇਟ ਵਿੱਚ ਕਾਲਾ ਅੰਡਾ
1: ਓਕੇ ਇਹਦਾ ਆਨਸਰ ਅੱਖਾਂ ਤੇ ਨਹੀਂ ਹੋ ਸਕਦਾ
0: ਹੈ
2: ਨਹੀਂ
1: ਅੱਖਾਂ ਨਹੀਂ
0: ਹੈ ਅੱਖਾਂ ਨਹੀਂ ਹੈ ਨਾ ਅੱਖਾਂ ਨਹੀਂ ਅੱਖਾਂ ਨਹੀਂ ਉਹ ਪਹਿਲਾਂ ਇੱਕ ਪਹਿਲੀ ਅੱਖਾਂ ਹੀ ਫਿਰ ਇਹ ਬਿੱਲੀ ਦੀਆਂ ਅੱਖਾਂ ਹੋਣੀਆਂ ਫਿਰ
1: ਵਾਈਟ ਪਲੇਟ ਚ
0: ਗੁਲਾਬ ਜਾਮ ਬਿੱਲੀ ਦੀਆਂ ਅੱਖਾਂ ਵੈਰੀ ਨਾਈਸ ਥੈਂਕ ਯੂ
1: ਥੈਂਕ ਯੂ
0: ਯੈਸ
2: ਚਲ
0: ਗਿਆ ਫਿਰ ਸਕੂਲ ਯੁਵਰਾਜ
4: ਹਾਂਜੀ ਬਸ ਜਦੋਂ ਸਕੂਲ ਦਾ ਗੇਟ ਦੇਖਣ ਲੱਗ ਜਾਂਦਾ ਜਦੋਂ ਤੱਕ ਵਾਰੀ ਨੀ ਆਈ ਹੁੰਦੀ ਬਸ ਉਹ ਕਹਿੰਦਾ ਬਸ ਬਸ ਪਾਪਾ ਮੈਂ ਜਾਣਾ ਹੁਣ ਲੇਟ ਹੋ ਜਾਣਾ
0: ਫੜ ਫੜ ਕੇ ਸਾਰਦੇ ਹੋ ਤੁਸੀਂ
4: ਬਹੁਤ ਫੜਨਾ ਪੈਂਦਾ ਪੂਰਾ ਦਿਨ ਖੇਲਦਾ ਰਹਿੰਦਾ ਪਤਾ ਨੀ ਥੱਕਦਾ ਹੀ ਨੀ ਗਾ ਤੇ ਫਿਰ ਰਾਤ ਨੂੰ ਵੀ ਨੀ ਸੌਂਦਾ ਚੰਗੀ ਤਰ੍ਹਾਂ ਕਦੇ ਇੱਧਰ ਟੱਪ ਲਿਆ ਕਦੇ ਉੱਧਰ
1: ਭੁੜਕਦਾ ਰਹਿੰਦਾ
0: ਚੰਗੀ ਗੱਲ ਹੈ ਖੇਡਣਾ ਚਾਹੀਦਾ ਹਾਂਜੀ
4: ਮੈਂ ਇੱਕ ਚੁਟਕਲਾ ਸੁਣਾਉਂਗੀ
0: ਹਾਂਜੀ
4: ਪਤਨੀ ਐਂਬੂਲੈਂਸ ਨੂੰ ਫੋਨ ਕਰਦੀ ਆ ਤੇ ਜਿਹੜਾ ਕਾਲਰ ਚੱਕਦਾ ਤੇ ਉਹ ਕਹਿੰਦੇ ਵੀ ਹਾਂਜੀ ਦੱਸੋ ਕੀ ਹੋਇਆ ਪਤਨੀ ਕਹਿੰਦੀ ਮੇਰੇ ਨਾ ਪੈਰ ਦੀ ਚੀਚੀ ਵੁਡਨ ਕਬਰ ਚ ਵੱਜ ਗਈ ਤੇ ਐਂਬੂਲੈਂਸ ਵਾਲਾ ਹੱਸਣ ਲੱਗ ਗਿਆ ਉਹ ਕਹਿੰਦਾ ਲੈ ਭੈਣ ਜੀ ਤੁਸੀਂ ਇਹਦੇ ਲਈ ਐਂਬੂਲੈਂਸ ਨੂੰ ਕਾਹਤੋਂ ਫੋਨ ਕੀਤਾ ਤੇ ਉਹ ਉਧਰ ਜਿਹੜੀ ਕਾਲ ਕਰ ਰਹੀ ਸੀਗੀ ਉਹ ਕਹਿੰਦੀ ਮੇਰਾ ਪਤੀ ਵੀ ਆਈ ਹੱਸਿਆ ਸੀਗਾ ਹੁਣ ਬੇਚਾਰਾ ਲਿਟਿਆ ਪਿਆ ਉਹਨੂੰ ਐਂਬੂਲੈਂਸ ਚਾਹੀਦੀ ਆ
0: ਇੰਸ਼ੋਰੈਂਸ ਲੈ ਛੱਡੋ ਫਿਰ
4: ਹਾਂਜੀ
0: ਅੱਜ ਬੜੇ ਚਿਰਾਂ ਬਾਅਦ ਆਏ ਅੱਛਾ ਟਾਈਮ ਨੀ ਮਿਲਦਾ ਓਕੇ ਓਕੇ ਓਕੇ ਕੀ ਗੱਲ ਕੀ ਕਰਦੇ ਰਹਿੰਦੇ ਹੋ ਦੂਜੇ ਗੱਲ ਪਾਉਣੀ ਕੱਲ ਨੂੰ ਵੀ ਤੇ ਕੰਮ ਆਉਣੀ ਆ
1: ਮੈਂ ਤੇ ਲਾਨੀ ਆ ਤੁਸੀਂ
0: ਸੋਰੀ ਮਾਇਰਾ ਕੀ ਸੁਣਾਓਗੇ ਫਿਰ
2: ਇੱਕ ਬੁਝਾਰ ਸੁਣਾਉਂਗੀ
0: ਓਕੇ
1: ਹਾਂਜੀ
2: ਕੀ ਭੱਜ ਸਕਦਾ ਆ ਤੇ ਚੱਲ ਨਹੀਂ ਸਕਦਾ
0: ਹਾਂਜੀ ਕੌਣ ਭੱਜ ਸਕਦਾ
2: ਕੀ ਭੱਜ ਸਕਦਾ ਆ ਪਰ ਚੱਲ ਨਹੀਂ ਸਕਦਾ
0: ਅੱਛਾ ਭਾਈ ਸਮਝੇ ਨਹੀਂ ਕਿ ਮਤਲਬ
1: ਫਸਟ ਵਰਡ ਨਹੀਂ ਮਿਸ ਹੋ ਰਿਹਾ
2: ਕੀ
1: ਕੀ
0: ਅੱਛਾ ਕਿਹੜੀ ਚੀਜ਼ ਆ ਓਕੇ ਕਿਹੜੀ ਚੀਜ਼ ਆ ਜਿਹੜੀ ਭੱਜ ਸਕਦੀ ਆ ਪਰ ਚੱਲ ਨਹੀਂ ਸਕਦੀ ਇਹਦਾ ਓਕੇ ਕਿਹੜੀ ਚੀਜ਼ ਜਿਹੜੀ ਭੱਜ ਸਕਦੀ ਆ ਪਰ ਚੱਲ ਨਹੀਂ ਸਕਦੀ ਭੱਜ ਸਕਦੀ ਆ ਪਰ ਚੱਲ ਨਹੀਂ ਸਕਦੀ ਟੰਗ
1: ਬਿਜਲੀ ਬਿਜਲੀ ਦਾ ਬਿੱਲ ਟੰਗ ਇਹ ਤੇ ਔਖਾ ਜਾ,
0: ਇਹ ਕਿਹੜੀ ਆ ਫਿਰ, ਇਹ ਕਿਹੜੀ ਆ?
1: ਹਿੰਟ ਮਿਲ ਗਈ?
0: ਕੋਈ ਹਿੰਟ ਦੇ ਦੋ।
2: ਉਹ ਨੇਚਰ ਚ ਆ।
1: ਨੇਚਰ,
0: ਅੱਛਾ ਨੇਚਰ ਚ ਆ। ਓਕੇ ਚਲੋ ਹਾਰ ਗਏ ਫਿਰ।
2: ਨਦੀ।
0: ਓ ਨਦੀ, ਅੱਛਾ ਚੱਲ ਨਹੀਂ ਸਕਦੀ ਹੈ, ਭੱਜ ਹੀ ਸਕਦੀ ਹੈ। ਓਕੇ ਓਕੇ ਗੁੱਡ, ਥੈਂਕ ਯੂ ਥੈਂਕ ਯੂ ਥੈਂਕ ਯੂ, ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਅਸੀਸ ਕੌਰ, ਸਤਿ ਸ਼੍ਰੀ ਅਕਾਲ ਅਸੀਸ ਕੌਰ।
1: ਛੇਤੀ ਛੇਤੀ ਸੁਣਾ ਦੋ,
0: ਤੁਹਾਡੀ ਗੱਲ ਬੜੀ ਲੇਟ ਆਈ। ਨਹੀਂ ਹਲੇ ਹੈਗਾ ਟਾਈਮ ਅਸੀਸ ਕੋਲ,
1: ਹੈਗਾ
2: ਸ਼ਾਮ ਨੂੰ ਤੇ ਸਲੀਪ ਓਵਰ ਕੀਤਾ ਸੀ, ਨਾਲੇ ਉਹਨੇ ਮੈਨੂੰ ਨਵਾਂ ਬੈਗ ਲੈ ਕੇ ਆਇਆ, ਇੱਕ ਚੋਕਲੇਟ ਦਾ ਡੱਬਾ ਤੇ 3 ਡਿਫਰੈਂਟ ਗੇਮਸ, ਤੇ ਅਸੀਂ ਸ਼ਾਪਿੰਗ ਗਏ ਸੀ, ਤੇ ਸੰਡੇ ਮੇਰੀ ਪਹਿਲੀ ਛੁੱਟੀ ਸੀ ਸਕੂਲ ਤੋਂ, ਤੇ ਫਿਰ ਮੈਂ ਆਪਦੇ ਵੀਰੇ ਨਾਲ ਤੇ ਮੰਮਾ ਨਾਲ ਸ਼ਾਪਿੰਗ ਗਈ। ਮੈਂ ਸੁਣ ਪਤਾ
0: ਕੀ ਲਿਆ,
2: ਮੈਂ ਨਾ ਗਈ ਰੈਸਟੋਰੈਂਟ ਤੇ ਇੱਕ,
0: ਅੱਛਾ,
2: ਤੇ ਫੇਰ ਨਾ ਉੱਥੇ ਮੈਂ ਖਾਧਾ ਗੋਲ ਗੱਪੇ, ਦਹੀਂ ਭੱਲੇ, ਸਮੋਸਾ ਚਾਟ, ਪਾਓ ਭਾਜੀ ਤੇ ਬ੍ਰੈਡ ਤੇ ਦਹੀਂ ਤੇ ਹੋਰ
0: ਇੰਨਾ ਕੁਛ,
2: ਇੰਨਾ ਸਵਾਦ ਸੀ, ਮਤਲਬ ਮੇਰੇ ਪਾਪਾ ਨੇ ਉਹ ਮੇਰੇ ਵੀਰੇ ਨੇ
1: ਤੁਸੀਂ ਤੇ ਬੜਾ ਵਧੀਆ,
2: ਪਾਪਾ ਤੇ ਮੇਰਾ ਵੀਰਾ ਜਿਹੜੇ ਮੇਰੇ ਨਾਲ ਰਹਿੰਦਾ, ਉਹ ਪਾਪਾ ਉਹ ਗੁਰਦੁਆਰਾ ਸਾਹਿਬ ਗਏ,
0: ਗੋਲਗੱਪੇ ਮਿਸ ਕਰਦੇ ਆ,
1: ਏਡਾ ਸਵਾਦ ਸਾਰਾ।
2: ਮੈਂ ਆਲਵੇਜ਼ ਵਿਸ਼ ਕਰਦੀ ਸੀ ਮੈਂ ਗੋਲ ਗੱਪੇ ਖਾਵਾਂ।
0: ਓਏ ਆਲਵੇਜ਼ ਵਿਸ਼ ਕਰਦੀਆਂ ਰਹਿੰਦੀਆਂ ਨੇ ਬੀਬੀਆਂ,
1: ਅੱਜ ਸਵੇਰ ਤੇ ਦੋ ਹੋ ਗਏ ਗੋਲ ਗੱਪੇ ਵਾਲੇ ਮੰਨਤ ਨੇ।
0: ਤੇ ਤੁਹਾਨੂੰ ਫਿਰ ਇਹ ਸਾਰਾ ਕੁਝ ਮਿਲਿਆ, ਤੁਹਾਨੂੰ ਰੱਖੜੀ ਦਾ ਗਿਫਟ ਮਿਲਿਆ ਵਾ,
1: 3 ਗੇਮਸ।
2: ਰੱਖੜੀ ਨਹੀਂ,
0: ਹਾਂ
2: ਰੱਖੜੀ ਤੋਂ ਬਾਅਦ ਆਲਾ ਦਿਨ ਮਤਲਬ ਸੈਟਰਡੇ।
0: ਅੱਛਾ,
1: ਪਰ ਰੱਖੜੀ ਕਰਕੇ ਹੀ ਲੈ ਕੇ ਆਇਆ ਹੋਣਾ।
0: ਤੇ ਰੱਖੜੀ ਤੇ ਕੀ ਮਿਲਿਆ ਫਿਰ?
1: ਜਿਹੜੀ ਬਾਕੀ ਚੀਜ਼ਾਂ ਮਿਲੀਆਂ ਉਹ ਰੱਖੜੀ ਤੇ
0: ਨਹੀਂ, ਉਹ ਥੋੜੀ ਰੱਖੜੀ
1: ਉਹ ਕਾਊਂਟ ਨਹੀਂ ਹੁੰਦੀ।
0: ਕੀ ਸੁਣਾਓਗੇ ਫਿਰ?
2: ਬੋਲੀ ਬੋਲੀ ਛੋਟੀ ਸੁਣਾਓਗੀ, ਮੈਂ ਯਾਦ ਨਹੀਂ ਕੀਤੀ, ਬੜੀ ਬਿਜ਼ੀ ਸੀ ਮੈਂ ਵੀ।
0: ਹਾਏ ਹਾਏ ਗੋਲ ਗੱਪੇ ਖਾਣ ਚ ਮੈਂ ਇੰਨੀ ਬਿਜ਼ੀ ਰਹੀ।
2: ਕਿੱਕਰਾਂ
0: ਵੀ ਲੰਘੀ ਆਈ
2: ਮੇਰੀਆਂ ਵੀ ਲੰਘੇ, ਲੰਘਣਾ ਰਹਿ ਗਈ ਕਿਆਰੀ, ਨੀ ਭਾਬੀ ਜੇ ਆਉਣ ਜੋਗੀ ਏ, ਲੱਗੇ ਵੀਰ ਤੋਂ ਪਿਆਰੀ, ਨੀ ਭਾਬੀ ਜੇ ਆਉਣ ਜੋਗੀ ਏ, ਲਗੇ ਵੀਰ ਤੋਂ ਪਿਆਰੀ,
0: ਬੱਲੇ ਬੱਲੇ ਬੱਲੇ ਬੱਲੇ ਬੱਲੇ,
2: ਚੱਕ ਲੋਰ ਜੋਸ ਅੰਕਲ ਜੀ ਤੇ ਯਸ਼ਪੀ ਟਾਟੀ ਜੀ
0: ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
2: ਨਾ
0: ਨਾ ਨਾ ਨਾ ਨਾ ਨਾ ਨਾ
2: ਮੇਰੀ ਭਾਬੀ ਆਊਗੀ ਰਾਤ ਅੱਗੋ ਆਈ ਦੀ ਸੁਣ ਸੁਣਾਰੀ ਸੁਣੂ
0: ਓਕੇ ਓਕੇ ਬੱਲੇ ਬੱਲੇ ਸਤਿਕਾਲ ਕੀ ਹਾਲ ਚਾਲ ਤੁਹਾਡਾ ਕੱਲ ਸਾਡੀ ਛੁੱਟੀ ਸੀ ਨਾ ਤੇ ਕੱਲ ਸਾਨੂੰ ਚੇਤਾ ਹੀ ਭੁੱਲ ਗਿਆ। ਚੱਲ ਅੱਜ ਆਪਾਂ ਕਰ ਲੈਂਦੇ ਫਿਰ ਕੀ ਹੋ ਗਿਆ
1: ਹਨਾ,
0: ਅੱਜ ਕਰ ਲੈਣਾ ਹਲੇ ਤੇ ਨਿਕਾ ਜਿਹਾ ਹੀ ਆ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
1: ਡਡਵਾਲ ਸਾਹਿਬ, ਹੈਪੀ ਬਰਥਡੇ ਟੂ ਯੂ।
0: ਕਿੰਨੇ ਸਾਲਾਂ ਦੇ ਹੋਏ ਹੋ?
2: 5
0: 1 2 3 4 and 5 ਸੁਖਨ ਇਜ਼ 5 ਨਾਓ। ਫਿਰ ਤੁਸੀਂ 6 ਹੋ ਗਏ, ਫਿਰ 6-7 ਹੋ ਗਏ ਤੁਸੀਂ। ਗਾਣਾ ਵੀ ਬਣਾਇਆ, ਗਾਣਾ ਬਣਾ ਦਿੰਦੇ ਯਾਰ, ਗਾਣਾ ਬਣਾ ਦਿੰਦੇ ਹਾਂ।
1: ਹੋ ਗਈ ਪਾਰਟੀ ਕੀਤੀ ਸੀ?
2: ਹਾਂਜੀ।
0: ਓਕੇ ਕੀ ਮਿਲਿਆ ਫਿਰ? ਕਿਹੜਾ ਕਿਹੜਾ?
2: ਸਾਕਰ ਫੀਲ ਟੋਏ,
1: ਸੋਕਰ ਫੀਲਡ ਟੋਏ,
0: ਸੋਕਰ ਫੀਲਡ ਟੋਏ।
2: ਹਾਂ ਓਕੇ
0: ਓਕੇ ਓਕੇ
2: ਤੋ ਦੋ ਕੁ ਦੋ ਬੋਲਾ ਮਾ
0: ਕਿਹੜੀਆਂ ਕਿਹੜੀਆਂ?
2: ਰੀਅਲ ਬੋਲਾ।
0: ਅੱਛਾ
2: ਛੋਟਾ ਬੋਲਾ।
0: ਹਾਂ
1: ਜਿਹੜਾ ਉਹ ਸਟਿਕ ਨਾਲ ਖੇਲਦੇ
2: ਨਹੀਂ, ਬਲੈਕ ਐਂਡ ਵਾਈਟ।
0: ਅੱਛਾ ਫਿਰ ਤੁਹਾਡਾ ਫਨ ਹੋਇਆ?
2: ਹਾਂਜੀ ਬਟ ਐਦਾਂ ਲੱਗੂਆ
0: ਕਿਦਾਂ
2: ਦੇਖ ਸਕਦੇ ਹੋ ਬਲੈਕ ਐਂਡ ਵਾਈਟ?
1: ਅੱਛਾ ਦੇਖ ਸਕਦੇ ਹੋ
0: ਬਲੈਕ ਐਂਡ ਵਾਈਟ? ਅੱਛਾ ਦੇਖ ਸਕਦੇ ਹੋ। ਓਕੇ ਅੱਛਾ ਤੁਸੀਂ ਸਾਨੂੰ ਫੋਟੋ ਭੇਜੋਗੇ?
2: ਦੇਖੋ ਬਟ ਦੇਖੋ ਪਾਪਾ ਵੱਡੇ ਆ ਤੁਹਾਡੇ ਤੋਂ।
0: ਪਾਪਾ ਵੱਡੇ ਆ
2: ਤੁਹਾਡੇ ਤੋਂ?
0: ਅੱਛਾ ਠੀਕ ਹੈ ਫਿਰ ਤੂੰ ਮੈਨੂੰ ਦੱਸੋ ਕਿ ਪਾਪਾ ਫਿਰ ਕੀ ਖਾਂਦੇ, ਫਿਰ ਆਪਾਂ ਵੀ ਖਾ ਕੇ ਵੱਡੇ ਹੋ ਜਾਵਾਂਗੇ।
2: ਮੇਰੇ ਪਾਪਾ ਬੜੇ ਵੱਡੇ ਆ।
0: ਅੱਛਾ ਬੜੇ ਵੱਡੇ ਆ, ਓਕੇ ਤੁਸੀਂ ਸਾਨੂੰ ਸੀਕ੍ਰੇਟ ਦੱਸ ਦਿਓ ਨਾ ਫਿਰ ਵੀ ਕਿੱਦਾਂ ਵੱਡੇ ਹੋਏ ਆ,
1: ਕੀ ਖਾਂਦੇ
0: ਨੇ ਦੱਸ ਦਿਓ ਯਾਰ।
2: ਰੋਟੀ
0: ਰੋਟੀ? ਓਕੇ ਓਕੇ ਕਾਹਦੇ ਨਾਲ?
2: ਸਬਜ਼ੀ ਨਾਲ।
0: ਅੱਛਾ ਸਬਜ਼ੀ ਨਾਲ, ਕਾਹਦੀ ਕਾਹਦੀ ਕਾਹਦੀ?
2: ਪਨੀਰ ਦੇ।
1: ਪਨੀਰ ਤੇ ਸੁਖਨ ਦੀ ਕਿਹੜੀ ਫੇਵਰੇਟ ਹੈ?
2: ਦਾਲ
1: ਸਾਗ ਤੇ ਸਾਗ।
0: ਓਏ ਬੱਲੇ,
1: ਇਹ ਮੈਂ ਪਹਿਲਾ ਬੱਚਾ ਦੇਖਿਆ ਜਿਹੜਾ ਕਹਿ ਰਿਹਾ ਸਾਗ ਮੇਰਾ ਫੇਵਰੇਟ ਹੈ 5 ਸਾਲ ਦਾ।
0: ਤੇ ਨਾਲ ਸਾਗ ਦੇ ਨਾਲ ਕਿਹੜੀ ਰੋਟੀ, ਮੱਕੀ ਦੀ ਕਿ ਦੂਜੀ?
2: ਰੋਟੀ ਦੀ।
1: ਰੋਟੀ ਦੀ,
0: ਰੋਟੀ ਦੀ। ਓਕੇ ਓਕੇ ਓਕੇ ਓਕੇ ਠੀਕ ਹੈ।
1: ਰੋਟੀ ਤੇ ਰੋਟੀ ਹੁੰਦੀ ਹੈ ਹੋਰ ਕੀ।
0: ਥੈਂਕ ਯੂ ਸੁਖਨ, ਤੁਹਾਨੂੰ ਬਹੁਤ ਬਹੁਤ ਵਧਾਈਆਂ, ਮੰਮੀ ਪਾਪਾ ਨੂੰ ਬਹੁਤ ਬਹੁਤ ਵਧਾਈਆਂ, ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਇਸੇ ਤਰ੍ਹਾਂ ਤੁਸੀਂ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਸਾਨੂੰ ਹਮੇਸ਼ਾ ਸੁਣਾਉਂਦੇ ਰਹੋ ਤੁਸੀਂ। ਅਤੇ 5 ਸਾਲ ਤਾਂ ਬੜੇ ਸਪੈਸ਼ਲ ਹੁੰਦੇ, ਹੁਣ ਤੁਸੀਂ ਸਕੂਲ ਵੀ ਚੱਲ ਜਾਓਗੇ ਫਿਰ, ਹੈ ਨਾ?
1: ਹਾਂਜੀ।
0: ਐਕਸਾਈਟਿਡ ਹੋ ਸਕੂਲ ਜਾਣ ਲਈ? ਹੈਂ ਦੁਖੀ ਕਾਤੋਂ ਆ, ਬਹੁਤਾ ਕੇਕ ਖਾ ਲਿਆ। ਚਲੋ ਕੀ ਸੁਣਾਓਗੇ ਫਿਰ ਸਾਨੂੰ?
2: ਮੈਂ ਕੋਈ ਕੇਕ ਨਹੀਂ ਖਾਦਾ।
0: ਹਾਏ ਤੇ ਸੁਣਾਓਗੇ ਕੀ ਫਿਰ?
2: ਹਾਏ ਰਸਗੁੱਲੇ ਆ ਤੂੰ ਕਿਹੜੀ ਗੱਲੋਂ ਫੁੱਲੇ ਆ, ਕੀ ਕਰੇ ਤੇ ਮਾਰਵਾ ਗੋਗੜ ਵਿੱਚ ਕਾਲਵਾ।
0: ਗੋਗੜ ਜਾਵੇ ਫੁੱਲ, ਰਸਗੁੱਲਾ ਜਾਵੇ ਫੁੱਲ, ਸੁਖਨ ਦਾ ਬਰਥਡੇ ਆ ਗਿਆ, ਗਿਫਟ ਦਵਾ ਗਿਆ, ਗਿਫਟ ਮਿਲੇ ਕਿੰਨੇ ਸਾਰੇ, ਹੋਰ ਕੋਈ ਕੀ, ਹੋਰ ਕੋਈ ਕੀ, ਹੋਰ ਕੋਈ ਕੀ ਚਾਹੁੰਦੇ ਹੋ ਤੁਸੀਂ ਦੱਸੋ ਮੈਨੂੰ। ਹੈ ਫੇਵਰੇਟ ਗਿਫਟ ਮਿਲ ਗਿਆ ਕਿ ਨਹੀਂ ਤੁਹਾਨੂੰ?
2: ਮਿਲ ਗਿਆ।
0: ਕੀ ਕੀ ਫੇਵਰੇਟ ਸੀ ਤੁਹਾਡਾ?
2: ਰੱਖੜੀ।
0: ਰੱਖੜੀ ਹੈ ਜਾ ਹੈ? ਕਿਹੜੀ?
1: ਸਪਾਈਡਰਮੈਨ
0: ਵਾਲੀ ਰੱਖੜੀ। ਓ ਹੋ ਹੋ ਹੋ, ਫਿਰ ਤੇ ਗੁੱਡ ਹੋ ਗਿਆ, ਤੇ ਫਿਰ ਤੇ ਹੋ ਗਿਆ ਹੈਪੀ ਬਰਥਡੇ। ਤੇ
1: ਲਾਈਟ ਵੀ ਜਾਂਦੀ
0: ਹੈ? ਲਾਈਟ ਵੀ ਆਉਂਦੀ ਹੈ। ਓਕੇ ਓਕੇ, ਵਾਹ ਵਾਹ, ਗੁੱਡ। ਥੈਂਕ ਯੂ ਸੁਖਨ,
1: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ। ਅੱਜ ਤੇ ਸੁਸੀ ਨਹੀਂ ਖਾ ਲਿਆ ਯਾਰ। ਹਾਂਜੀ ਹਾਂਜੀ, ਆ ਬਣਾਉਣੇ ਪੁੱਤ, ਮੈਂ ਹੁਣੇ ਮੈਂ ਨਾ ਲੈ ਕੇ
1: ਪ੍ਰੋਡਕਸ਼ਨ ਵਾਲੇ ਨੂੰ ਕੀਤਾ ਮੈਸੇਜ,
0: ਮੈਂ ਹੁਣੇ ਲੈ ਕੇ ਆਉਣਾ ਕੜਛੀ ਤੇ ਹੁਣੇ ਆਪਾਂ ਗਾਣਾ ਬਣਾ ਦੇਣਾ, ਠੀਕ ਆ? ਮੈਨੂੰ ਤੜਕਾ ਕੱਟ ਲੈਣ ਦਿਓ ਮੈਨੂੰ ਬਸ, ਠੀਕ ਆ? ਓਕੇ
1: ਬਾਏ।
0: ਫਿਰ ਸਾਗ ਦੇ ਨਾਲ ਆਪਾਂ ਖਾਣੇ ਹੈ ਤਾਂ ਬਣ ਹੀ ਗਿਆ, ਮੈਨੂੰ ਲੱਗਦਾ ਬਣ ਹੀ ਗਿਆ ਹੀ। ਹਾਂ ਵੇਖੀ ਭਲਾ, ਹੈ ਚਲ ਵੇਖ ਲੈਂਦੇ, ਵੇਖ ਲੈਂਦੇ ਭਲਾ ਕੀ ਬਣਿਆ। ਹੈ ਆ ਲਓ ਫਿਰ।

0: हाँ जी सुगन जी, हैप्पी?
1: हाँ जी
0: ओके,
1: हाँ
0: थैंक यू
1: जी
0: पुत्र,
1: बहुत सारा।
0: थैंक यू थैंक यू थैंक यू। वे नू ना होना आपां लून लाने दा सेट करदे हैं, ठीक है?
1: बाय
0: ओके,
1: बाय
0: थैंक यू थैंक यू
1: बाय
0: थैंक यू थैंक यू। ते सन साडे डडवाल साहब जी, धन्नवाद जी, गुरजीत कौर जी, सुखविंदर भैन जी, हरमन सिंह जी, बहुत बहुत शुक्रिया तुहाडा, धन्नवाद। वाहिगुरू कहिंदे ने तंदरुस्ती बख्शे सारिआं नूं। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਲਜੀਤ ਵਾਲੀਆ ਜੀ, ਰਜਿੰਦਰ ਬਾਵਾ ਜੀ, ਸ਼ੁਭ ਸਵੇਰ ਦੀਆਂ ਕਾਮਨਾਵਾਂ ਕਰਦੇ ਨੇ, ਕਹਿੰਦੇ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਮਨਜੀਤ ਬਟਾਲਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ ਭੇਜਦੇ ਨੇ। ਕਰਮਜੀਤ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਇਹ ਕੌਮ ਵੀਰ ਸਿੰਘ ਨਿੱਜਰ ਦਾ ਅੱਜ 16ਵਾਂ ਜਨਮ ਦਿਨ ਆ ਇਹਨਾਂ ਦੇ ਭਾਂਜੇ ਨੇ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ, ਅਤੇ ਇਹ ਕੌਮ ਵੀਰ ਸਿੰਘ ਨੂੰ ਨਿੱਜਰ ਸਾਹਿਬ, ਬਹੁਤ ਬਹੁਤ ਤੁਹਾਨੂੰ ਵਧਾਈਆਂ 16ਵੇਂ ਜਨਮ ਦਿਨ ਦੀਆਂ। ਵਾਹਿਗੁਰੂ ਤੰਦਰੁਸਤੀ ਬਖਸ਼ੇ, ਜਵਾਨੀਆਂ ਮਾਣੋ, ਖੂਬ ਤਰੱਕੀਆਂ ਕਰੋ। ਹੈਪੀ ਬਰਥਡੇ,
2: ਬਹੁਤ ਬਹੁਤ ਮੁਬਾਰਕਾਂ ਜੀ। ਸਵੀਟ 16 ਬਰਥਡੇ ਤੁਹਾਡਾ, ਅਤੇ ਉਮੀਦ ਕਰਦੀ ਹਾਂ ਤੁਸੀਂ ਇਸ ਦਿਨ ਨੂੰ ਬਹੁਤ ਸੋਹਣੇ ਤਰੀਕੇ ਨਾਲ ਪਰਿਵਾਰ ਨਾਲ ਮਨਾਓਗੇ, ਅਤੇ ਇਸ ਤਰੀਕੇ ਨਾਲ ਹੀ ਅੱਗੇ ਵੀ ਸੋਹਣੇ ਸੋਹਣੇ ਬਰਥਡੇ ਪਰਿਵਾਰ ਨਾਲ ਮਨਾਓ ਅਤੇ ਇੰਜੋਏ ਕਰੋ ਆਪਣਾ ਦਿਨ। ਹੈਪੀ ਬਰਥਡੇ,
0: ਹੈਪੀ ਵਾਲਾ ਬਰਥਡੇ। ਅਤੇ ਮਨ ਸਾਹਿਬ ਤੁਹਾਨੂੰ ਵੀ ਸ਼ੁਭ ਸਵੇਰ ਦੀਆਂ ਮੁਬਾਰਕਾਂ। ਅਤੇ ਆਪਾਂ ਲੈਂਦੇ ਤੁਹਾਡੇ ਕੋਲ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ, 1674 AM
3: अपने सपनों का घर बनाए रिवर वॉक में, जो है डेवलपमेंट विक्टोरिया का एक प्रोजेक्ट। वैरवी के दिल में स्थित इस जीवंत और स्थापित कम्युनिटी का हिस्सा बने। शॉपिंग, ट्रांसपोर्ट और पार्कलैंड के पास आपका नया घर। रिवर वॉक प्राइमरी स्कूल और एस्पायर अर्ली एजुकेशन एंड किंडरगार्टन से सिर्फ पैदल दूरी पर है। यहाँ अलग अलग प्लॉट साइज उपलब्ध है, केवल 5% डिपॉजिट के साथ खरीदे। अधिक जानकारी और अपनी रुचि दर्ज करने के लिए आज ही विजिट करें myriverwalk.com.au।
4: सोना चाहिदा,
5: भरोसा चाहिदा,
4: क्वालिटी ते बाई बैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेम स्टोन, कस्टम ज्वेलरी थोड़े ऑर्डर ते रेडी। पुराना सोना बाई बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
6: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ ਅੱਜ 31 ਅਗਸਤ ਦਾ ਮਹੀਨਾ ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਗੌਤਮ ਜੀ ਤੁਸੀਂ ਆਨਰ ਹੋ ਸਵਾਗਤ ਤੁਹਾਡਾ ਰੇਡੀਓ
1: ਬਹੁਤ ਧੰਨਵਾਦ ਰੰਜੋ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਸਟ੍ਰੇਲੀਆ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੀ ਇੱਕ ਸੀਟ ਦੇ ਉੱਤੇ ਵਨ ਨੇਸ਼ਨ ਪਾਰਟੀ ਦੀ ਜਿੱਤ ਹੋਈ ਹੈ ਪਰ ਹੁਣ ਵਨ ਨੇਸ਼ਨ ਪਾਰਟੀ ਬਣਨ ਤੋਂ ਪਹਿਲਾਂ ਹੀ ਇਸ ਦੇ ਜਿਹੜੇ ਉਮੀਦਵਾਰ ਨੇ ਉਹ ਖਿੰਡਦੇ ਪੁਣਦੇ ਨਜ਼ਰ ਆ ਰਹੇ ਨੇ ਕੀ ਉਹ ਖਬਰ ਅੱਗੇ ਚੱਲ ਕੇ ਸਾਂਝੀ ਕਰਾਂਗੇ ਤੇ ਵਿਕਟੋਰੀਆ ਦੇ ਵਿੱਚ ਨਹੀਂ ਲੱਗੇਗਾ ਹੁਣ ਡੈਨੀਅਲ ਐਂਡਰਿਊਸ ਦਾ ਬੁੱਤ ਹਾਕੀ ਦੇ ਵਿੱਚ ਜਰਮਨੀ ਨੇ ਇੱਕ ਵਾਰ ਫਿਰ ਤੋਂ ਵਿਸ਼ਵ ਕੱਪ ਦੀ ਖਿਤਾਬੀ ਟਰਾਫੀ ਦੇ ਉੱਤੇ ਕਬਜ਼ਾ ਕੀਤਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇੱਕ ਹੋਰ ਦੇਸ਼ ਦਾ ਸਨਮਾਨ ਮਿਲਿਆ ਕਿੰਨੀ ਹੋ ਚੁੱਕੀ ਹੈ ਸਨਮਾਨਾਂ ਦੀ ਗਿਣਤੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਨੇਪਾਲ ਦੀਆਂ ਖਬਰਾਂ ਸਭ ਤੋਂ ਜ਼ਿਆਦਾ ਹੋਣਗੀਆਂ ਕੌਮਾਂਤਰੀ ਖਬਰਾਂ ਦੀ ਨਾਲ ਸ਼ੁਰੂਆਤ ਕਰਨ ਲੱਗੀਆਂ ਪਹਿਲੀ ਖਬਰ ਆਈਸਲੈਂਡ ਦੇ ਨਾਲ ਜੁੜੀ ਹੋਈ ਜਿੱਥੇ ਆਈਸਲੈਂਡ ਦੇ ਲੋਕਾਂ ਨੇ ਯੂਰਪੀ ਯੂਨੀਅਨ ਦੇ ਵਿੱਚ ਦੁਬਾਰਾ ਤੋਂ ਸ਼ਾਮਲ ਹੋਣ ਦੇ ਲਈ ਗੱਲਬਾਤ ਸ਼ੁਰੂ ਕਰਨ ਦੇ ਵਾਸਤੇ ਸਰਕਾਰ ਦੇ ਪ੍ਰਸਤਾਵ ਨੂੰ ਨਕਾਰ ਦਿੱਤਾ ਹੈ ਦਰਅਸਲ ਰੈਫਰੈਂਡਮ ਯਾਨੀ ਕਿ ਜਨਮਤ ਸੰਗ੍ਰਹਿ ਜਾਂ ਲੋਕ ਸ਼ੁਮਾਰੀ ਜਿਹਨੂੰ ਕਿਹਾ ਜਾਂਦਾ ਉਹ ਹੋਈ ਹੈ ਆਈਸਲੈਂਡ ਦੇ ਵਿੱਚ ਤੇ ਪੁੱਛਿਆ ਜਾ ਰਿਹਾ ਸੀ ਕਿ ਯੂਰਪੀ ਯੂਨੀਅਨ ਦੇ ਵਿੱਚ ਸ਼ਾਮਲ ਹੋਇਆ ਜਾਵੇ ਯੈਸ ਜਾਂ ਨੋ ਵੋਟਿੰਗ ਹੋਣੀ ਸੀ ਔਰ ਇਸ ਰੈਫਰੈਂਡਮ ਦੇ ਵਿੱਚ 52.8% ਲੋਕਾਂ ਨੇ ਗੱਲਬਾਤ ਫੇਰ ਤੋਂ ਸ਼ੁਰੂ ਕਰਨ ਦੇ ਖਿਲਾਫ ਵੋਟ ਕੀਤੀ ਹੈ ਜਦਕਿ 47.2% ਲੋਕਾਂ ਨੇ ਇਸਦੀ ਹਮਾਇਤ ਦੇ ਵਿੱਚ ਵੋਟ ਕੀਤੀ ਸੀ ਹੁਣ ਦੋਹਾਂ ਧਿਰਾਂ ਦੇ ਦਰਮਿਆਨ ਘੱਟੋ ਘੱਟ 12,600 ਵੋਟਾਂ ਦਾ ਫਰਕ ਰਿਹਾ ਪਰ ਫੇਰ ਵੀ ਇਸ ਨੂੰ ਇਸ ਰੈਫਰੈਂਡਮ ਨੂੰ ਫੇਲ ਹੀ ਮੰਨਿਆ ਜਾ ਸਕਦਾ ਹੈ ਸਰਕਾਰ ਦੇ ਹਵਾਲੇ ਤੋਂ ਆਈਸਲੈਂਡ ਦੇ ਪਬਲਿਕ ਬ੍ਰੌਡਕਾਸਟਰ RUV ਦੇ ਮੁਤਾਬਕ ਰੈਫਰੈਂਡਮ ਦੇ ਵਿੱਚ 2.25 ਲੱਖ ਤੋਂ ਵੀ ਵਧੇਰੇ ਲੋਕਾਂ ਨੇ ਰਾਇਸ਼ੁਮਾਰੀ ਕੀਤੀ ਸੀ ਜਿੱਥੋਂ ਤੱਕ ਸੈਂਟਰ ਲੈਫਟ ਦੀ ਸਰਕਾਰ ਦਾ ਕਹਿਣਾ ਪਹਿਲਾਂ ਸਾਲ 2027 ਤੱਕ ਇਸ ਮੁੱਦੇ ਦੇ ਉੱਤੇ ਜਨਮਤ ਸੰਗ੍ਰਹਿ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਫਿਰ ਕੌਮਾਂਤਰੀ ਤਣਾਅ ਦੇ ਦਰਮਿਆਨ ਇਸ ਨੂੰ ਪਹਿਲਾਂ ਹੀ ਕਰਵਾ ਲਿਆ ਗਿਆ ਹਾਲਾਂਕਿ ਕਰੀਬ 4 ਲੱਖ ਦੀ ਹੀ ਆਬਾਦੀ ਵਾਲੇ ਇਸ ਦੇਸ਼ ਦੇ ਵਿੱਚ ਕਰੀਬ 3.25 ਲੱਖ ਲੋਕ ਵੋਟਿੰਗ ਦੇ ਲਈ ਜਿਹੜੇ ਐਲੀਜੀਬਲ ਸੀ ਉਸਦੇ ਵਾਸਤੇ ਉਹ ਯੋਗ ਸੀ ਔਰ 82.5% ਵੋਟਿੰਗ ਹੋਈ ਹੈ ਪੂਰੇ ਦੇਸ਼ ਦੇ ਵਿੱਚ ਰੈਫਰੈਂਡਮ ਹੋਇਆ ਜਿਹੜਾ ਸਾਲ 2009 ਤੋਂ ਬਾਅਦ ਆਈਸਲੈਂਡ ਦੇ ਵਿੱਚ ਹੋਈ ਕਿਸੇ ਵੀ ਚੋਣ ਚਾਹੇ ਉਹ ਕਿਸੇ ਕਿਸਮ ਦਾ ਰੈਫਰੈਂਡਮ ਹੋਵੇ ਜਾਂ ਕਿਸੇ ਕਿਸਮ ਦੀ ਸਥਾਨਕ ਚੋਣ ਹੋਵੇ ਜਾਂ ਕੇਂਦਰੀ ਚੋਣ ਹੋਵੇ ਉਸ ਦੇ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਵੋਟਿੰਗ ਫੀਸਦ ਵੀ ਸੀ ਯਾਨੀ ਆਮ ਲੋਕਾਂ ਦੀ ਇਸ ਦੇ ਵਿੱਚ ਸ਼ਮੂਲੀਅਤ ਵੀ ਸਭ ਤੋਂ ਜ਼ਿਆਦਾ ਸੀ ਉਧਰ ਉੱਤਰੀ ਸਾਈਪ੍ਰਸ ਦੇ ਵਿੱਚ ਲੰਘੀ ਕੱਲ ਹੋਏ ਇੱਕ ਪੈਸੇਂਜਰ ਕਿਸ਼ਤੀ ਦੇ ਹਾਦਸੇ ਦੇ ਚੱਲਦਿਆਂ 7 ਲੋਕਾਂ ਦੀ ਮੌਤ ਹੋ ਗਈ ਹਾਦਸੇ ਦੇ ਵਿੱਚ 23 ਲੋਕ ਹਾਲੇ ਵੀ ਲਾਪਤਾ ਦੱਸੇ ਗਏ ਨੇ ਕਿਸ਼ਤੀ ਪਲਟਣ ਦਾ ਇਹ ਕਾਰਨ ਆਮ ਤੌਰ ਦੇ ਉੱਤੇ ਸਮੁੰਦਰੀ ਲਹਿਰਾਂ ਹੀ ਦੱਸਿਆ ਜਾਂਦਾ ਹੈ ਜਦਕਿ 237 ਲੋਕਾਂ ਨੂੰ ਸੁਰੱਖਿਅਤ ਬਚਾ ਵੀ ਲਿਆ ਗਿਆ ਕੁਝ ਯਾਤਰੀਆਂ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ ਆਪਣੇ ਆਪ ਐਲਾਨੇ ਗਏ ਤੁਰਕੀ ਦੇ ਇਸ ਜਿਹੜੇ ਤੁਰਕੀ ਗਣਰਾਜ ਦਾ ਜਿਹੜਾ ਉੱਤਰੀ ਸਾਈਪ੍ਰਸ ਹੈ ਉਸਦੇ ਪ੍ਰਧਾਨ ਮੰਤਰੀ ਉਨਾਲ ਉਸਤੇਲ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਅਪਡੇਟ ਦੇ ਵਿੱਚ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ ਉਹਨਾਂ ਦੱਸਿਆ ਹੈ ਕਿ ਰਾਹਤ ਤੇ ਬਚਾਅ ਦੇ ਕੰਮ ਜਾਰੀ ਨੇ ਤੁਰਕੀ ਦੇ ਗ੍ਰਹਿ ਮੰਤਰਾਲੇ ਦੇ ਮੁਤਾਬਕ ਹਾਦਸੇ ਦੇ ਵੇਲੇ ਕਿਸ਼ਤੀ ਦੇ ਵਿੱਚ 259 ਯਾਤਰੀ ਸਵਾਰ ਸੀ ਚਾਲਕ ਦਲ ਦੇ 8 ਮੈਂਬਰ ਸਵਾਰ ਸੀ ਸਮੁੰਦਰੀ ਟ੍ਰੈਫਿਕ ਹੈ ਜਿਹੜਾ ਉਸਦੀ ਨਿਗਰਾਨੀ ਕਰਨ ਵਾਲੀ ਮਰੀਨ ਟ੍ਰੈਫਿਕ ਸਰਵਿਸਿਜ਼ ਦੇ ਮੁਤਾਬਕ ਕਿਸ਼ਤੀ ਐਤਵਾਰ ਦੇ ਦਿਨ ਸਥਾਨਕ ਸਮੇਂ ਦੇ ਮੁਤਾਬਕ

ਹਾਂਜੀ ਇੱਕ ਵਾਰੀ ਦੁਬਾਰਾ ਤੋਂ ਆਪਾਂ ਕੋਸ਼ਿਸ਼ ਕਰਦੇ ਹਾਂ ਜੀ, ਲਾਈਨ ਜਿਹੜੀ ਸਾਡੀ ਬ੍ਰੇਕ ਹੋ ਰਹੀ ਹੈ ਗੌਤਮ ਜੀ ਦੇ ਨਾਲ, ਮਾਫ਼ੀ ਚਾਹੁੰਦੇ ਹਾਂ ਖਬਰਾਂ ਦੇ ਇਸ ਹਿੱਸੇ ਦੇ ਵਿੱਚ ਇਸ ਆਈ ਵਿਘਨ ਦੇ ਲਈ, ਇੱਕ ਵਾਰੀ ਫਿਰ ਦੁਬਾਰਾ ਤੋਂ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ ਅਤੇ ਗੌਤਮ ਜੀ ਦੇ ਨਾਲ ਬਣ ਚੁੱਕਾ ਸੰਪਰਕ। ਹਾਂਜੀ ਗੌਤਮ ਜੀ ਆਉਂਦੇ ਰਹੋ ਤੁਸੀਂ।
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਅੱਜ ਦੇ ਦਿਨ ਦੀ ਖਬਰਾਂ ਦੀ ਸਾਂਝ ਜੇਕਰ ਪਾਈਏ ਤੇ ਆਈਸਲੈਂਡ ਤੋਂ ਪਹਿਲਾਂ ਖਬਰ ਦੀ ਸ਼ੁਰੂਆਤ ਕਰਦੇ ਹਾਂ ਜਿੱਥੇ ਆਈਸਲੈਂਡ ਦੇ ਲੋਕਾਂ ਨੇ ਯੂਰਪੀ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਦੁਬਾਰਾ ਜਿਹੜਾ ਇੱਕ ਸਰਕਾਰ ਦੀ ਤਰਫ ਤੋਂ ਪ੍ਰਸਤਾਵ ਲਿਆਂਦਾ ਗਿਆ ਸੀ ਉਸ ਨੂੰ ਨਕਾਰ ਦਿੱਤਾ ਹੈ। ਦਰਅਸਲ ਜਨਮਤ ਸੰਗ੍ਰਹਿ ਜਾਂ ਜਿਹਨੂੰ ਰੈਫਰੈਂਡਮ ਕਹਿ ਲਿਆ ਜਾਂਦਾ ਉਸ ਦੇ ਵਿੱਚ 52.8% ਲੋਕਾਂ ਨੇ ਇਸ ਦੇ ਖਿਲਾਫ਼ ਵੋਟਿੰਗ ਕੀਤੀ ਹੈ, ਯਾਨੀ ਕਿ ਉਹ ਆਈਸਲੈਂਡ ਨੂੰ EU ਦੇ ਵਿੱਚ ਸ਼ਾਮਲ ਹੁੰਦਾ ਨਹੀਂ ਦੇਖਣਾ ਚਾਹੁੰਦੇ। ਜਦਕਿ 47.2% ਲੋਕਾਂ ਨੇ ਇਸ ਦੀ ਹਮਾਇਤ ਦੇ ਵਿੱਚ ਵੋਟ ਕੀਤੀ ਸੀ ਕਿ ਉਹ ਚਾਹੁੰਦੇ ਨੇ ਕਿ EU ਦੇ ਵਿੱਚ ਆਈਸਲੈਂਡ ਫਿਰ ਤੋਂ ਸ਼ਾਮਲ ਹੋ ਜਾਵੇ। ਪਰ ਦੋਹਾਂ ਧਿਰਾਂ ਦੀ ਵੋਟਿੰਗ ਦਾ ਫਰਕ ਲਗਭਗ 12,500 ਵੋਟਾਂ ਦਾ ਸੀ, 12,600 ਵੋਟਾਂ। ਔਰ ਆਈਸਲੈਂਡ ਦੇ ਸਰਕਾਰੀ TV ਚੈਨਲ RUV ਦੇ ਮੁਤਾਬਕ ਜਨਮਤ ਸੰਗ੍ਰਹਿ ਚ ਲਗਭਗ 2,25,000 ਤੋਂ ਵੀ ਵਧੇਰੇ ਲੋਕਾਂ ਨੇ ਹਿੱਸਾ ਲਿਆ ਸੀ। ਆਈਸਲੈਂਡ ਦੇ ਵਿੱਚ ਇਸ ਵਕਤ ਸੈਂਟਰ ਲੈਫਟ ਦੀ ਸਰਕਾਰ ਹੈ ਔਰ ਉਸਨੇ ਪਹਿਲਾਂ 2027 ਤੱਕ ਇਸ ਮਸਲੇ ਦੇ ਉੱਤੇ ਜਨਮਤ ਸੰਗ੍ਰਹਿ ਯਾਨੀ ਕਿ ਰੈਫਰੈਂਡਮ ਨਾ ਕਰਵਾਉਣ ਦਾ ਵਾਅਦਾ ਕੀਤਾ ਸੀ, ਪਰ ਫਿਰ ਕੌਮਾਂਤਰੀ ਦਬਾਅ ਪੈਣ ਦੇ ਚੱਲਦਿਆਂ ਇਸ ਨੂੰ ਫਿਰ ਤੋਂ ਕਰਵਾਇਆ ਗਿਆ। ਹਾਲਾਂਕਿ ਕਰੀਬ 4,00,000 ਦੀ ਆਬਾਦੀ ਵਾਲੇ ਇਸ ਦੇਸ਼ ਦੇ ਵਿੱਚ 2.3 ਲੱਖ ਦੇ ਆਸ ਪਾਸ ਲੋਕ ਜਿਹੜੇ ਨੇ ਉਹ ਇਸ ਵੋਟਿੰਗ ਦੇ ਲਈ ਐਲੀਜੀਬਲ ਸੀ, ਪਰ 82.5% ਵੋਟਿੰਗ ਹੋਈ। ਇਹ ਵੀ ਆਈਸਲੈਂਡ ਦੇ 2009 ਤੋਂ ਬਾਅਦ ਕਿਸੇ ਵੀ ਹੋਈ ਚੋਣ ਦੇ ਵਿੱਚ ਜਾਂ ਕਿਸੇ ਵੀ ਰੈਫਰੈਂਡਮ ਦੇ ਵਿੱਚ ਸਭ ਤੋਂ ਵੱਡੀ ਲੋਕਾਂ ਦੀ ਰਾਏਸ਼ੁਮਾਰੀ ਸੀ ਜਾਂ ਲੋਕਾਂ ਦੀ ਸ਼ਮੂਲੀਅਤ ਸੀ, ਕਿਉਂਕਿ ਆਮ ਵੋਟਿੰਗ ਦੇ ਵਿੱਚ ਵੀ ਉੱਥੇ ਕਦੇ 82% ਵੋਟਿੰਗ ਨਹੀਂ ਪੈਂਦੀ ਆਸਟ੍ਰੇਲੀਆ ਦੀ ਤਰ੍ਹਾਂ। ਆਈਸਲੈਂਡ ਦੇ ਵਿੱਚ ਵੋਟ ਪਾਉਣਾ, ਰੈਫਰੈਂਡਮ 'ਚ ਹਿੱਸਾ ਲੈਣਾ ਜਾਂ ਉੱਥੋਂ ਦੇ ਕਿਸੇ ਵੀ ਸਰਕਾਰੀ ਸਰਵੇਖਣ 'ਚ ਹਿੱਸਾ ਲੈਣਾ ਲੋਕਾਂ ਦੇ ਲਈ ਲਾਜ਼ਮੀ ਨਹੀਂ ਹੁੰਦਾ। ਉੱਤਰੀ ਸਾਈਪ੍ਰਸ ਦੇ ਵਿੱਚ ਐਤਵਾਰ ਦੇ ਦਿਨ ਇੱਕ ਪੈਸੈਂਜਰ ਕਿਸ਼ਤੀ ਪਲਟਣ ਦੇ ਚੱਲਦਿਆਂ 7 ਲੋਕਾਂ ਦੀ ਮੌਤ ਹੋ ਗਈ, 23 ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ, ਜਦਕਿ 237 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਕੁਝ ਯਾਤਰੀਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸਾਈਪ੍ਰਸ ਦੇ ਪ੍ਰਧਾਨ ਮੰਤਰੀ ਉਨਾਲ ਅਸਤੇਲ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਹਾਦਸੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਬਚਾਅ ਤੇ ਰਾਹਤ ਦੇ ਕੰਮ ਜਾਰੀ ਨੇ, ਜਦਕਿ ਤੁਰਕੀ ਦੇ ਗ੍ਰਹਿ ਮੰਤਰਾਲੇ ਨੇ ਹਾਦਸੇ ਦੇ ਵੇਲੇ ਕਿਸ਼ਤੀ ਦੇ ਵਿੱਚ 259 ਯਾਤਰੀਆਂ ਤੇ ਚਾਲਕ ਦਲ ਦੇ 8 ਮੈਂਬਰਾਂ ਦੇ ਸਵਾਰ ਹੋਣ ਦੀ ਖਬਰ ਸਾਂਝੀ ਕੀਤੀ ਹੈ। ਇਹ ਕਿਸ਼ਤੀ ਕਾਰਨੀਰੀਆ ਪੋਰਟ ਤੋਂ ਕਰੀਬ 4 ਸਮੁੰਦਰੀ ਮੀਲ ਦੀ ਦੂਰੀ ਦੇ ਉੱਤੇ ਸਮੁੰਦਰ ਦੇ ਵਿੱਚ ਹੀ ਪਲਟ ਗਈ। ਹਾਦਸੇ ਤੋਂ ਬਾਅਦ ਸਾਹਮਣੇ ਕੁਝ ਤਸਵੀਰਾਂ ਵੀਡੀਓਜ਼ ਸਾਹਮਣੇ ਆਈਆਂ ਨੇ। ਕੁਝ ਤਸਵੀਰਾਂ 'ਚ ਲੋਕ ਸਮੁੰਦਰ ਦੇ ਵਿੱਚ ਪਲਟੀ ਹੋਈ ਕਿਸ਼ਤੀ ਦੇ ਉੱਪਰ ਖੜੇ ਨਜ਼ਰ ਆ ਰਹੇ ਨੇ। ਉੱਥੇ ਹੀ ਈਰਾਨ ਤੋਂ ਅਗਲੀ ਖਬਰ ਵੀ ਸਾਂਝੀ ਕਰੀਏ, ਜਿੱਥੇ ਈਰਾਨ ਦੇ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਨੇ ਕਿਹਾ ਹੈ ਕਿ ਅਮਰੀਕਾ ਤੇ ਇਜ਼ਰਾਈਲ ਦੇ ਸ਼ਾਸਕ ਮੁਸਲਿਮ ਭਾਈਚਾਰੇ ਦੇ ਦੁਸ਼ਮਣ ਨੇ। ਯੂਨਿਟੀ ਵੀਕ ਦੇ ਮੌਕੇ ਦੇ ਉੱਤੇ ਜਾਰੀ ਆਪਣੇ ਸੁਨੇਹੇ 'ਚ ਮੁਸਤਫਾ ਨੇ ਪੱਛਮੀ ਏਸ਼ੀਆ ਤੇ ਉੱਤਰੀ ਅਫਰੀਕਾ ਦੇ ਮੁਸਲਿਮ ਦੇਸ਼ਾਂ ਦੇ ਸ਼ਾਸਕਾਂ ਨੂੰ ਆਪਣੇ ਅਸਲੀ ਦੁਸ਼ਮਣ ਨੂੰ ਪਛਾਣਨ ਤੇ ਉਸਦੇ ਖਿਲਾਫ ਖੜੇ ਹੋਣ ਦੀ ਅਪੀਲ ਕੀਤੀ ਹੈ। ਸੁਨੇਹੇ 'ਚ ਕਿਹਾ ਗਿਆ ਹੈ ਕਿ ਅਮਰੀਕਾ ਤੇ ਇਜ਼ਰਾਈਲ ਦੇ ਸ਼ਾਸਕ ਸਿਰਫ ਈਰਾਨੀ ਸ਼ਾਸਨ ਜਨਤਾ ਤੇ ਗ੍ਰੇਟ ਰੈਜ਼ਿਸਟੈਂਸ ਫਰੰਟ ਦੇ ਖਿਲਾਫ ਨਹੀਂ ਨੇ, ਬਲਕਿ ਉਹ ਪੱਛਮੀ ਏਸ਼ੀਆ ਤੇ ਉੱਤਰੀ ਅਫਰੀਕਾ ਸਣੇ ਪੂਰੇ ਮੁਸਲਿਮ ਜਗਤ ਦੇ ਦੁਸ਼ਮਣ ਨੇ। ਸੁਨੇਹੇ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇਸ਼ਾਂ ਦੇ ਸ਼ਾਸਕਾਂ ਦੇ ਨਾਲ ਵੀ ਕੋਈ ਫਰਕ ਨਹੀਂ ਹੈ, ਜਿਨ੍ਹਾਂ ਨੂੰ ਕਈ ਅਮਰੀਕੀ ਤੇ ਇਜ਼ਰਾਈਲੀ ਆਪਣਾ ਜਿਨ੍ਹਾਂ ਦੇਸ਼ਾਂ ਨੂੰ ਆਪਣਾ ਸਹਿਯੋਗੀ ਮੰਨਦੇ ਨੇ। ਮੁਸਤਫਾ ਖਾਮਨੇਈ ਨੇ ਪੱਛਮੀ ਏਸ਼ੀਆ ਤੇ ਫਾਰਸ ਦੀ ਖਾੜੀ ਦੇ ਦੇਸ਼ਾਂ ਦੇ ਵਿੱਚ ਇਸਲਾਮਿਕ ਦੇਸ਼ਾਂ ਦੇ ਸ਼ਾਸਕਾਂ ਨੂੰ ਆਪਣੇ ਅਸਲੀ ਦੁਸ਼ਮਣ ਨੂੰ ਪਛਾਣਨ ਔਰ ਉਸ ਦੀ ਯੋਜਨਾ ਨੂੰ ਸਮਝਣ ਤੇ ਉਸ ਦਾ ਮੁਕਾਬਲਾ ਕਰਨ ਦੀ ਅਪੀਲ ਕੀਤੀ।

ਉੱਥੇ ਅਗਲੀਆਂ ਕੁਝ ਖਬਰਾਂ ਜਿਹੜੀਆਂ ਨੇ ਉਹ ਨੇਪਾਲ ਦੇ ਨਾਲ ਵੀ ਜੁੜੀਆਂ ਹੋਈਆਂ ਨੇ। ਨੇਪਾਲ ਦੇ ਵਿੱਚ ਇਸ ਵਕਤ ਹੜ੍ਹਾਂ ਦੀ ਤਬਾਹੀ ਜਿਹੜੀ ਹੈ ਉਸਨੇ ਜਾਨ ਮਾਲ ਦਾ ਤਾਂ ਨੁਕਸਾਨ ਕੀਤਾ ਹੀ ਹੈ, ਪਰ ਇਸ ਵਕਤ ਇੱਕ ਕਿਸਮ ਦੀ ਸਸੋਪੰਜ ਵੀ ਬਣੀ ਹੋਈ ਹੈ। ਜਿਹੜੇ ਲੋਕ ਲਾਪਤਾ ਹੋਏ ਨੇ ਉਹ ਆਖਰਕਾਰ ਕਿੱਥੇ ਨੇ, ਔਰ ਕਿੰਨੇ ਲੋਕ ਆਖਰਕਾਰ ਲਾਪਤਾ ਹੋਏ ਹੋਣਗੇ, ਕਿੰਨੇ ਲੋਕ ਇਹਨਾਂ ਹੜ੍ਹਾਂ ਦੇ ਵਿੱਚ ਵਹਿ ਤੁਰੇ ਹੋਏ ਹੋਣਗੇ, ਔਰ ਭਵਿੱਖ ਦੇ ਵਿੱਚ ਇਸ ਇਲਾਕੇ ਦਾ ਕੀ ਬਣੇਗਾ। ਇਸ ਕਿਸਮ ਦੀਆਂ ਬਹੁਤ ਸਾਰੀਆਂ ਖਬਰਾਂ ਦੇ ਦਰਮਿਆਨ ਇਹ ਵੀ ਪਤਾ ਚੱਲ ਰਿਹਾ ਹੈ ਕਿ ਉੱਥੇ ਜਿਹੜੇ ਪਾਵਰ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਦੇ ਉੱਤੇ ਹੁਣ ਇੱਕ ਕਿਸਮ ਦੀ ਤਲਵਾਰ ਲਟਕੀ ਹੋਈ ਹੈ। ਨੇਪਾਲ ਦੇ ਵਿੱਚ ਹੜ੍ਹ ਪ੍ਰਭਾਵਿਤ ਰਾਸੂਵਾ ਤੇ ਨੁਆਕੋਟ ਜ਼ਿਲ੍ਹਿਆਂ ਦੇ ਵਿੱਚ 9 ਹਾਈਡਰੋ ਪਾਵਰ ਪ੍ਰੋਜੈਕਟ ਨੇ। ਇੱਥੇ 537 ਲੋਕ ਹਾਲੇ ਵੀ ਜਿਹੜੇ ਇੱਥੇ ਕੰਮ ਕਰਦੇ ਮੁਲਾਜ਼ਮ ਸੀ ਉਹ ਲਾਪਤਾ ਨੇ। ਬਚਾਅ ਟੀਮਾਂ ਨੇ ਸੁਰੰਗਾਂ ਦੇ ਵਿੱਚ ਫਸੇ ਲੋਕਾਂ ਤੱਕ ਪਹੁੰਚਣ ਦੇ ਲਈ ਦਿਨ ਰਾਤ ਇੱਕ ਕੀਤਾ ਹੋਇਆ। ਇੰਡੀਪੈਂਡੈਂਟ ਪਾਵਰ ਪ੍ਰੋਡਿਊਸਰਸ ਐਸੋਸੀਏਸ਼ਨ ਇਨ ਨੇਪਾਲ ਦੇ ਮੁਤਾਬਕ 26 ਅਗਸਤ ਦੇ ਇਹਨਾਂ ਹੜ੍ਹਾਂ ਤੋਂ ਬਾਅਦ ਸ਼ੁਰੂ ਦੇ ਵਿੱਚ 898 ਮੁਲਾਜ਼ਮ ਸੰਪਰਕ ਤੋਂ ਬਾਹਰ ਸੀ, ਜਿਨ੍ਹਾਂ ਚੋਂ ਬਾਅਦ 361 ਨੂੰ ਬਚਾ ਲਿਆ ਗਿਆ। ਸਭ ਤੋਂ ਗੰਭੀਰ ਸਥਿਤੀ 216 ਮੈਗਾਵਾਟ ਵਾਲੇ ਅਪਰ ਤ੍ਰਿਸ਼ੂਲੀ ਪ੍ਰੋਜੈਕਟ ਦੇ ਵਿੱਚ ਹੈ, ਜਿੱਥੇ 300 ਲੋਕਾਂ ਦੇ ਸੁਰੰਗ ਦੇ ਵਿੱਚ ਫਸੇ ਹੋਣ ਦਾ ਖਦਸ਼ਾ ਹੈ। ਮਿੱਟੀ ਤੇ ਮਲਬੇ ਦੇ ਕਾਰਨ ਬਚਾਅ ਕਾਰਜਾਂ ਦੇ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਨੇ। ਨੇਪਾਲ ਨੇ ਭਾਰਤ, ਚੀਨ ਤੇ ਹੋਰਨਾਂ ਮੁਲਕਾਂ ਤੋਂ ਵਿਸ਼ੇਸ਼ ਸਹਾਇਤਾ ਮੰਗੀ ਹੈ। ਇਸ ਦੇ ਤਹਿਤ ਭਾਰਤ ਦੀ 11 ਮੈਂਬਰੀ ਤਕਨੀਕੀ ਟੀਮ, ਜਿਸ ਦੇ ਵਿੱਚ ਡਾਕਟਰ, ਸੁਰੰਗ ਇੰਜੀਨੀਅਰ ਸ਼ਾਮਲ ਨੇ, ਉਹਨਾਂ ਨੇ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ। ਭਾਰਤੀ ਟੀਮ ਨੇ ਨੇਪਾਲ ਦੇ ਫੌਜ ਤੇ ਹਥਿਆਰਬੰਦ ਪੁਲਿਸ ਬਲ ਦੇ ਨਾਲ ਲੜ ਕੇ ਚਿਲੇਮੇ ਤੇ ਲੈਂਗਟੈਂਗ ਦਾ ਦੌਰਾ ਵੀ ਕੀਤਾ ਹੈ। ਪਰ ਨੇਪਾਲ ਦੀ ਇਹ ਤ੍ਰਾਸਦੀ ਇੱਥੇ ਤੱਕ ਖਤਮ ਨਹੀਂ ਹੁੰਦੀ। ਇਸ ਤੋਂ ਇਲਾਵਾ ਇਸ ਵਕਤ ਕੌਮਾਂਤਰੀ ਪੱਧਰ ਦੇ ਉੱਤੇ ਜਿੰਨੇ ਵੀ ਲੋਕ ਉੱਥੇ ਘੁੰਮ ਸੈਰ ਸਪਾਟੇ ਦੇ ਲਈ ਗਏ ਹੋਏ ਸੀ, ਉਹਨਾਂ ਦੇ ਇਸ ਵਕਤ ਜਿਹੜਾ ਹੈ ਗਾਇਬ ਹੋਣ ਦੀਆਂ ਖਬਰਾਂ, ਗਾਇਬ ਤਾਂ ਕੀ ਕਹੀਏ, ਉਹਨਾਂ ਨੂੰ ਹਾਲੇ ਤੱਕ ਭਾਲਿਆ ਨਹੀਂ ਜਾ ਸਕਿਆ। ਤਿੱਬਤ ਦੇ ਵਿੱਚ ਨੇਪਾਲ ਸਰਹੱਦ ਦੇ ਨਾਲ ਲੱਗਦੇ ਗਿਓਰੰਗ ਪੋਰਟ ਤੋਂ ਇਸ ਭਿਆਨਕ ਹੜ੍ਹਾਂ ਦੇ ਚੱਲਦਿਆਂ 23 ਦੇਸ਼ਾਂ ਦੇ 261 ਨਾਗਰਿਕਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ। ਚੀਨੀ ਅਧਿਕਾਰੀਆਂ ਨੇ ਐਤਵਾਰ ਦੇ ਦਿਨ ਮੀਡੀਆ ਬਰੀਫਿੰਗ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ। ਦੱਸ ਦਈਏ ਇਹ ਸਿਰਫ ਤਿੱਬਤ ਵਾਲੇ ਪਾਸਿਓਂ ਲਾਪਤਾ ਲੋਕਾਂ ਦੀ ਗਿਣਤੀ ਹੈ, ਨੇਪਾਲ ਵਾਲੇ ਪਾਸਿਓਂ, ਕਿਉਂਕਿ ਇਹ ਸਰਹੱਦੀ ਇਲਾਕਾ ਸੀ, ਗਿਣਤੀ ਅਲੱਗ ਤੋਂ ਜੋੜੀ ਜਾ ਰਹੀ ਹੈ। ਨਿਊਜ਼ ਏਜੰਸੀ PTI ਦੇ ਮੁਤਾਬਕ ਚੀਨੀ ਖ਼ਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਵਿਦੇਸ਼ੀ ਨਾਗਰਿਕਾਂ ਦੇ ਵਿੱਚ ਤਿੱਬਤ ਵਾਲੇ ਪਾਸੇ 49 ਭਾਰਤੀ ਨਾਗਰਿਕ ਵੀ ਨੇ, ਔਰ ਆਸਟ੍ਰੇਲੀਆ ਦੇ ਨਾਗਰਿਕਾਂ ਦੀ ਗਿਣਤੀ 6 ਦੱਸੀ ਗਈ ਹੈ। ਚੀਨ ਵਾਲੇ ਪਾਸੇ ਇੱਕ ਵਾਰ ਫਿਰ ਤੋਂ ਦੱਸ ਦਈਏ, ਯਾਨੀ ਤਿੱਬਤ ਵਾਲੇ ਪਾਸੇ ਲਾਪਤਾ ਲੋਕਾਂ 'ਚ ਨੇਪਾਲ ਦੇ ਵੀ 104 ਲੋਕ ਨੇ, ਲਾਤਵੀਆ ਦੇ 33, ਅਮਰੀਕਾ ਦੇ 18, ਬਰਤਾਨੀਆ ਦੇ 15 ਨਾਗਰਿਕ ਸ਼ਾਮਲ ਨੇ, ਕੈਨੇਡਾ ਦੇ ਵੀ 6 ਨਾਗਰਿਕ ਨੇ ਤੇ ਦੱਖਣੀ ਅਫਰੀਕਾ ਦੇ 4, ਜਦਕਿ ਮਲੇਸ਼ੀਆ, ਜਰਮਨੀ ਤੇ ਰੂਸ ਦੇ 3-3 ਨਾਗਰਿਕ ਲਾਪਤਾ ਦੱਸੇ ਗਏ ਨੇ। ਉਧਰ ਨੇਪਾਲ ਤੇ ਤਿੱਬਤ ਦੇ ਵਿੱਚ ਆਏ ਫਲੈਸ਼ ਫੜਾਂ ਤੋਂ ਬਾਅਦ ਹੁਣ ਨਵੇਂ ਖਤਰੇ ਦੀ ਸ਼ੰਕਾ ਵੀ ਜ਼ਾਹਰ ਕੀਤੀ ਜਾ ਰਹੀ ਹੈ। ਹੜ੍ਹਾਂ ਦੇ ਮਲਬੇ ਦੇ ਚੱਲਦਿਆਂ ਨਦੀਆਂ ਦਾ ਰਾਹ ਰੁਕ ਗਿਆ ਹੈ, ਜਿਸ ਦੇ ਚੱਲਦਿਆਂ ਉੱਪਰੀ ਇਲਾਕਿਆਂ ਦੇ ਵਿੱਚ ਨਵੀਆਂ ਝੀਲਾਂ ਬਣ ਗਈਆਂ ਨੇ, ਤੇ ਜੇਕਰ ਇਹ ਅਚਾਨਕ ਟੁੱਟ ਕੇ ਆਉਂਦੀਆਂ ਨੇ ਥੱਲੇ ਹੇਠਲੇ ਇਲਾਕਿਆਂ ਦੇ ਵਿੱਚ ਤਾਂ ਇੱਕ ਵਾਰ ਫਿਰ ਤੋਂ ਨਦੀਆਂ ਦੇ ਵਿੱਚ ਹੜ੍ਹਾਂ ਦਾ ਖਤਰਾ ਬਣ ਸਕਦਾ ਹੈ। ਬਰਤਾਨੀਆ ਦੀ ਯੂਨੀਵਰਸਿਟੀ ਆਫ ਰੀਡਿੰਗ ਦੇ ਵਿੱਚ ਅਰਲੀ ਵਾਰਨਿੰਗ ਐਂਡ ਡਿਜ਼ਾਸਟਰ ਦੇ ਉੱਤੇ ਸੋਧ ਕਰਨ ਵਾਲੇ, ਖੋਜ ਕਰਨ ਵਾਲੇ ਜਿਹੜੇ ਟੀਮ ਹੈ, ਉਹਨਾਂ ਨੇ ਦੱਸਿਆ ਹੈ ਕਿ ਦੂਸਰੀ ਹੜ੍ਹ ਦਾ ਖਤਰਾ ਪਹਿਲੀ ਹੜ੍ਹ ਜਿੰਨਾ ਹੀ ਵੱਡਾ ਹੋਵੇ ਇਹ ਜ਼ਰੂਰੀ ਨਹੀਂ ਹੈ, ਪਰ ਫਿਰ ਵੀ ਉਹ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ, ਤੇ ਇਹ ਦੇਖਣਾ ਬਹੁਤ ਜ਼ਰੂਰੀ ਹੋਏਗਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਬਣੀਆਂ ਹੋਈਆਂ ਝੀਲਾਂ ਤੇ ਨਦੀਆਂ ਦੇ ਰਾਹ ਦੇ ਵਿੱਚ ਜਮ੍ਹਾਂ ਮਲਬੇ ਦੇ ਵਿੱਚ ਕੀ ਕੋਈ ਬਦਲਾਅ ਹੋ ਰਿਹਾ, ਉਹ ਟੁੱਟ ਕੇ ਕਿੱਥੇ ਜਾ ਸਕਦੇ ਨੇ। ਇਹ ਵੀ ਕਿਹਾ ਗਿਆ ਹੈ ਕਿ ਉੱਪਰੀ ਇਲਾਕਿਆਂ ਦੇ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਅਸਰ ਸਰਹੱਦ ਪਾਰ ਰਹਿਣ ਵਾਲੇ ਲੋਕਾਂ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਪੈ ਸਕਦਾ ਹੈ। ਅਜਿਹੇ ਦੇ ਵਿੱਚ ਸੂਚਨਾਵਾਂ ਦਾ ਆਦਾਨ ਪ੍ਰਦਾਨ ਵੀ ਤੇਜ਼ੀ ਦੇ ਨਾਲ ਹੋਣਾ ਚਾਹੀਦਾ ਹੈ, ਤਾਂ ਕਿ ਜ਼ਮੀਨੀ ਫੈਸਲੇ ਜਿਹੜੇ ਨੇ ਉਹ ਤੇਜ਼ੀ ਦੇ ਨਾਲ ਲਏ ਜਾ ਸਕਣ। ਉੱਥੇ ਹੀ ਤਿੱਬਤ ਚੀਨ ਦੇ ਸਭ ਤੋਂ ਜ਼ਿਆਦਾ ਸਖ਼ਤ ਕੰਟਰੋਲ ਵਾਲੇ ਇਲਾਕਿਆਂ ਦੇ ਵਿੱਚੋਂ ਇੱਕ ਹੈ। ਚੀਨ ਨੇ 1950ਆਂ ਦੇ ਦਹਾਕਿਆਂ ਦੇ ਵਿੱਚ ਤਿੱਬਤ ਦੇ ਉੱਤੇ ਆਪਣਾ ਕੰਟਰੋਲ ਲੈ ਲਿਆ ਸੀ। ਤਿੱਬਤ ਲੰਮੇ ਸਮੇਂ ਤੋਂ ਸੁਤੰਤਰਤਾ ਦੀ, ਆਜ਼ਾਦੀ ਦੀ ਮੰਗ ਕਰ ਰਹੇ ਹੈ। ਚੀਨ ਦੇ ਵਿੱਚ ਇਸ ਕਿਸਮ ਦੇ ਵਿਰੋਧ ਪ੍ਰਦਰਸ਼ਨ ਨੂੰ ਹੋਣ ਦੀ ਇਜਾਜ਼ਤ ਨਹੀਂ ਹੈ, ਇਸ ਕਰਕੇ ਚੀਨ ਇਸ ਕਿਸਮ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਅਕਸਰ ਰੋਕ ਦਿੰਦਾ ਹੈ। ਕੌਮਾਂਤਰੀ ਪੱਧਰ ਤੇ ਖਬਰਾਂ ਸਾਹਮਣੇ ਨਹੀਂ ਆਉਂਦੀਆਂ। ਇਸੇ ਵਜ੍ਹਾ ਦੇ ਚੱਲਦਿਆਂ ਐਮਰਜੈਂਸੀ ਤੋਂ ਬਾਅਦ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਖੁਦ ਰਾਹਤ ਕਾਰਜਾਂ ਨੂੰ ਲੈ ਕੇ ਨਿਰਦੇਸ਼ ਦਿੱਤੇ ਨੇ ਤੇ ਆਪਣੇ ਕੰਟਰੋਲ ਦੇ ਵਿੱਚ ਇਹ ਕੰਮ ਰੱਖਿਆ। ਉੱਥੋਂ ਦੇ ਪ੍ਰਧਾਨ ਮੰਤਰੀ ਜਾਂ ਪ੍ਰੀਮੀਅਰ ਵੀ ਕਹਿ ਲਿਆ ਜਾਂਦਾ ਹੈ, ਰਾਸ਼ਟਰਪਤੀ ਤੋਂ ਬਾਅਦ ਦੂਜੇ ਨੰਬਰ ਦੇ ਅਧਿਕਾਰੀ ਹੁੰਦੇ ਨੇ, ਲੀ ਚਿਆਂਗ। ਉਹ ਵੀਰਵਾਰ ਦੇ ਦਿਨ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚੇ ਸੀ। ਕਿਸੇ ਵੀ ਵੱਡੀ ਐਮਰਜੈਂਸੀ ਤੋਂ ਬਾਅਦ
ਇੰਨੀ ਜਲਦੀ ਕਿਸੇ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨਾ ਚੀਨ ਦੇ ਨੰਬਰ 2 ਲੀਡਰ ਦੇ ਦੁਆਰਾ ਆਮ ਤੌਰ ਦੇ ਉੱਤੇ ਆਮ ਨਹੀਂ ਮੰਨਿਆ ਜਾਂਦਾ ਹੁੰਦਾ। ਤਿੱਬਤ ਦੇ ਵਿੱਚ ਦਾਖਲਾ ਲੈਣਾ ਵੀ ਇੰਨਾ ਆਸਾਨ ਨਹੀਂ ਹੈ। ਵਿਦੇਸ਼ੀਆਂ ਨੂੰ ਉੱਥੇ ਜਾਣ ਦੇ ਲਈ ਵਿਸ਼ੇਸ਼ ਵੀਜ਼ਾ ਤੇ ਪਰਮਿਟ ਦੀ ਲੋੜ ਪੈਂਦੀ ਹੈ। ਵਿਦੇਸ਼ੀ ਮੀਡੀਆ ਦੇ ਲਈ ਤਾਂ ਤਿੱਬਤ ਦੇ ਵਿੱਚ ਪਹੁੰਚਣਾ ਹੋਰ ਵੀ ਮੁਸ਼ਕਲ ਆ, ਉੱਥੇ ਮੌਜੂਦ ਲੋਕਾਂ ਦੇ ਨਾਲ ਸੰਪਰਕ ਵੀ ਆਸਾਨ ਨਹੀਂ ਹੁੰਦਾ। ਇਹੀ ਵਜ੍ਹਾ ਹੈ ਕਿ ਤਿੱਬਤ ਦੇ ਵਿੱਚ ਇਸ ਸਮੇਂ ਕਿੰਨੀ ਵੱਡੀ ਤਬਾਹੀ ਹੋਈ ਹੈ ਇਸਦਾ ਸਹੀ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ। ਜੋ ਵੀ ਸਥਿਤੀ, ਜੋ ਵੀ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਉਹ ਚੀਨ ਦੇ ਹਵਾਲੇ ਦੇ ਨਾਲ ਹੀ ਆ ਰਹੀਆਂ ਨੇ। ਚੀਨ ਦੇ ਸਰਕਾਰੀ ਬ੍ਰਾਡਕਾਸਟਰ ਸੀਸੀਟੀਵੀ ਦੇ ਮੁਤਾਬਕ ਸ਼ਨੀਵਾਰ ਸ਼ਾਮ 6 ਵਜੇ ਤੱਕ ਤਿੱਬਤ ਦੇ ਵਿੱਚ ਮਡਸਲਾਈਡ ਦੀ ਵਜ੍ਹਾ ਦੇ ਚੱਲਦਿਆਂ 16 ਲੋਕਾਂ ਦੀ ਮੌਤ ਦੀ ਹੁਣ ਤੱਕ ਕੁੱਲ ਗਿਣਤੀ ਸਾਹਮਣੇ ਆਈ ਹੈ। 546 ਲੋਕ ਲਾਪਤਾ ਦੱਸੇ ਗਏ ਨੇ, 226 ਵਿਦੇਸ਼ੀ ਨਾਗਰਿਕ ਇਸ ਦੇ ਵਿੱਚ ਦੱਸੇ ਗਏ ਨੇ। ਵੈਸੇ ਇਸ ਦਰਮਿਆਨ ਆਸਟ੍ਰੇਲੀਆ ਦੀ ਤਰਫ ਤੋਂ ਵੀ ਮਦਦ ਜਿਹੜੀ ਹੈ ਚੀਨ ਨੇਪਾਲ ਨੂੰ ਪਹੁੰਚਾਈ ਜਾ ਰਹੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੇ ਹਿੱਸੇ ਦੇ ਵਿੱਚ ਉਹ ਖਬਰ ਸਾਂਝੀ ਕਰਾਂਗੇ, ਪਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੇ ਸੈਗਮੈਂਟ ਤੋਂ ਪਹਿਲਾਂ ਨੇਪਾਲ ਤੋਂ ਅਗਲੀ ਖਬਰ, ਜਿੱਥੇ 26 ਅਗਸਤ ਦੇ ਦਿਨ ਆਏ ਇਸ ਭਿਆਨਕ ਹੜ੍ਹਾਂ ਦੇ ਚੱਲਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ 149 ਨਾਗਰਿਕਾਂ ਨੂੰ ਰੈਸਕਿਊ ਕੱਢ ਲਿਆ ਗਿਆ। ਉਹਨਾਂ ਦੇ ਨਾਵਾਂ ਦੀ ਸੂਚੀ, ਉਹਨਾਂ ਦੀ ਪਛਾਣ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਕਿ 30 ਅਗਸਤ 2026 ਦੀ ਸ਼ਾਮ 5:30 ਵਜੇ ਤੱਕ ਦੀ ਇਹ ਜਾਣਕਾਰੀ ਹੈ। ਚੀਨ ਦੀ ਸਰਕਾਰੀ ਖਬਰ ਏਜੰਸੀ ਤੇ ਭਾਰਤ ਦੀ ਏਜੰਸੀਆਂ ਦੇ ਵਿੱਚ ਥੋੜਾ ਬਹੁਤ ਫਰਕ ਜ਼ਰੂਰ ਨਜ਼ਰ ਆ ਰਿਹਾ ਹੈ। ਹਾਲਾਂਕਿ ਆਸਟ੍ਰੇਲੀਆ ਇਸ ਵਕਤ ਨੇਪਾਲ ਤੇ ਚੀਨ ਦੋਹਾਂ ਦੇ ਉੱਤੇ ਹੀ ਨਿਰਭਰ ਕਰ ਰਿਹਾ। ਜੋ ਵੀ ਅੰਕੜੇ ਉਹਨਾਂ ਦੀ ਤਰਫ ਤੋਂ ਦਿੱਤੇ ਜਾ ਰਹੇ ਨੇ ਉਹੀ ਡੀਫੈਟ ਯਾਨੀ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਤੇ ਟ੍ਰੇਡ ਦੀ ਤਰਫ ਤੋਂ ਸਾਂਝੇ ਕੀਤੇ ਜਾ ਰਹੇ ਨੇ। ਭਾਰਤ ਦੀ ਇੱਕ ਫੋਰੈਂਸਿਕ ਟੀਮ ਜਿਹੜੀ ਹੈ, 19 ਮੈਂਬਰੀ ਸਪੈਸ਼ਲ ਟੀਮ ਜਿਹੜੀ ਹੈ, ਉਹ ਕਠਮਾਂਡੂ ਪਹੁੰਚੀ ਹੈ। ਨੇਪਾਲ ਦੇ ਵਿੱਚ ਡੀਐਨਏ ਸੈਂਪਲ ਐਨਾਲਿਸਿਸ ਦੀ ਮਦਦ ਦੇ ਨਾਲ ਉਹ ਪਤਾ ਕਰ ਸਕੇਗੀ ਕਿ ਜਿਹੜੇ ਮ੍ਰਿਤਕ ਨੇ ਉਹਨਾਂ ਦੀ ਪਛਾਣ ਹੋ ਸਕੇ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਭਾਰਤ ਦੇ ਨੇਪਾਲ ਦੇ ਵਿੱਚ ਸਥਿਤ ਸਫਾਰਤਖਾਨੇ ਦੀ ਟੀਮ ਦੀ ਤਰਫ ਤੋਂ ਫੋਰੈਂਸਿਕ ਟੀਮ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸਥਾਨਕ ਟੀਮ ਦੇ ਨਾਲ ਮਿਲਾ ਦਿੱਤਾ ਗਿਆ। ਕਾਠਮਾਂਡੂ ਸਥਿਤ ਨੇਪਾਲ ਪੁਲਿਸ ਦੀ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰਟਰੀ ਤੇ ਤ੍ਰਿਭੂਵਨ ਯੂਨੀਵਰਸਿਟੀ ਟੀਚਿੰਗ ਹਸਪੀਟਲ ਦੇ ਫੋਰੈਂਸਿਕ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਰਲ ਕੇ ਭਾਰਤ ਦੀ ਟੀਮ ਕੰਮ ਕਰੇਗੀ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਪ੍ਰਧਾਨ ਮੰਤਰੀ ਇਸ ਵਕਤ ਉਜ਼ਬੇਕਿਸਤਾਨ ਚ ਨੇ। ਐਸਸੀਓ ਸਮਿਟ ਵੀ ਹੋਣਾ ਹੈ, ਉਸ ਦੇ ਨਾਲ ਜੁੜੀ ਹੋਈ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ। ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਹੋਰ ਸਨਮਾਨ ਮਿਲਿਆ। ਵਿਦੇਸ਼ਾਂ ਦੇ ਵਿੱਚ ਜਾ ਕੇ ਤਾਂਗੇ ਹਾਸਲ ਕਰਨ ਦਾ ਵੀ ਇੱਕ ਰਿਕਾਰਡ ਮੋਦੀ ਦਾ ਅਲੱਗ ਹੀ ਬਣ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਉਜ਼ਬੇਕਿਸਤਾਨ ਦੇ ਸਿਖਰਲੇ ਕੌਮੀ ਸਨਮਾਨ ਔਲੀ ਦਰਾਜਲੀ ਇਸਟਲਿਕ ਦੇ ਨਾਲ ਡਸਟਲਿਕ ਦੇ ਨਾਲ ਮਾਫ ਕਰਨਾ ਸਨਮਾਨਿਤ ਕੀਤਾ ਗਿਆ। ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਾਵਕਤ ਮਿਰਜ਼ੀਯੋਯੇਵ ਨੇ ਉੱਥੋਂ ਦੇ ਰਾਜਧਾਨੀ ਸ਼ਹਿਰ ਤਾਸ਼ਕੰਦ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਮੈਡਲ ਦਿੱਤਾ। ਉਜ਼ਬੇਕਿਸਤਾਨ ਦਾ ਸਿਖਰਲਾ ਮੈਡਲ ਮਿਲਦਿਆਂ ਹੀ ਮੋਦੀ ਦੇ ਅਲੱਗ ਅਲੱਗ ਦੇਸ਼ਾਂ ਦੀ ਤਰਫ ਤੋਂ ਮੈਡਲ ਹਾਸਲ ਕਰਨ ਦੀ ਗਿਣਤੀ 35 ਹੋ ਗਈ ਹੈ। ਇੰਨੇ ਦਾ ਭਾਰਤ ਨੂੰ ਇਸ ਸਾਲ ਓਲੰਪਿਕ ਦੇ ਵਿੱਚ ਵੀ ਮੈਡਲ ਹਾਸਲ ਨਹੀਂ ਹੋਏ ਕਾਮਨਵੈਲਥ ਦੇ ਵਿੱਚ। ਇਸ ਤੋਂ ਪਹਿਲਾਂ ਐਤਵਾਰ ਦੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਤਾਸ਼ਕੰਦ ਦੇ ਵਿੱਚ ਰਾਸ਼ਟਰਪਤੀ ਸ਼ਾਵਕਤ ਮਿਰਜ਼ੀਯੋਯੇਵ ਦੇ ਨਾਲ ਦਵੱਲੀ ਬੈਠਕ ਵੀ ਕੀਤੀ ਸੀ। ਬੈਠਕ ਦੇ ਦਰਮਿਆਨ ਦੋਹਾਂ ਨੇਤਾਵਾਂ ਦੇ ਦਰਮਿਆਨ ਯੂਰੇਨੀਅਮ ਸਪਲਾਈ ਨੂੰ ਲੈ ਕੇ ਗੱਲਬਾਤ ਹੋਈ ਹੈ। ਮੋਦੀ ਨੇ ਕਿਹਾ ਕਿ ਅਸੀਂ ਯੂਰੇਨੀਅਮ ਦੀ ਸਪਲਾਈ ਦੇ ਲਈ ਇੱਕ ਰਣਨੀਤੀ ਦੇ ਉੱਤੇ ਹੀ ਅੱਗੇ ਵਧਾਂਗੇ। ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਾਵਕਤ ਨੇ ਕਿਹਾ ਕਿ ਮੋਦੀ ਦੇ ਨਾਲ ਇਹ ਸਮਝੌਤਾ ਕਰਕੇ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿਉਂਕਿ ਭਾਰਤ ਉਜ਼ਬੇਕਿਸਤਾਨ ਦਾ ਇੱਕ ਸਹਿਯੋਗੀ ਦੇਸ਼ ਹੈ। ਤਾਸ਼ਕੰਦ ਦੇ ਵਿੱਚ ਯੋਗ ਫੈਡਰੇਸ਼ਨ ਆਫ ਉਜ਼ਬੇਕਿਸਤਾਨ ਦੀ ਤਰਫ ਤੋਂ ਇੱਕ ਯੋਗ ਸੈਸ਼ਨ ਦੇ ਵਿੱਚ ਮੋਦੀ ਨੇ ਸਵੇਰ ਵੇਲੇ ਹਿੱਸਾ ਵੀ ਲਿਆ ਸੀ। ਵੈਸੇ ਇਸ ਤੋਂ ਪਹਿਲਾਂ ਉਜ਼ਬੇਕਿਸਤਾਨ ਦੇ ਨਾਲ ਕੁਝ ਹੋਰ ਦਵੱਲੇ ਸਮਝੌਤਿਆਂ ਦੇ ਉੱਤੇ ਵੀ ਹਸਤਾਖਰ ਕੀਤੇ ਗਏ ਨੇ। ਯੂਰੇਨੀਅਮ ਤੋਂ ਇਲਾਵਾ ਸੈਰ ਸਪਾਟੇ ਸਣੇ ਅਲੱਗ ਅਲੱਗ 11 ਖੇਤਰਾਂ ਦੇ ਵਿੱਚ ਜਿਹੜੇ ਸਮਝੌਤੇ ਹੋਏ ਨੇ, ਉਹਨਾਂ ਦੇ ਵਿੱਚ ਵਪਾਰ, ਨਿਵੇਸ਼, ਬੁਨਿਆਦੀ ਢਾਂਚਾ ਔਰ ਸੁਰੱਖਿਆ, ਸਿਹਤ, ਸੂਚਨਾ ਤਕਨੀਕ, UPI ਸਣੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਯਾਨੀ ਡਿਜੀਟਲ ਇਨਫਰਾਸਟ੍ਰਕਚਰ ਦੇ ਉੱਤੇ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਸਹਿਯੋਗ ਵਧਾਉਣ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰ ਵਰਤਮਾਨ ਦੇ ਵਿੱਚ ਦਵੱਲਾ ਵਪਾਰ 1 ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਹੈ। ਦੋਵੇਂ ਦੇਸ਼ਾਂ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇਸ ਵਪਾਰ ਨੂੰ ਵੀ ਹੋਰ ਵਧਾਉਣ ਦੀਆਂ ਬੜੀਆਂ ਸੰਭਾਵਨਾਵਾਂ ਨੇ। ਵੈਸੇ ਦੱਸ ਦਈਏ ਕਿ ਪ੍ਰਧਾਨ ਮੰਤਰੀ ਇਸ ਦਰਮਿਆਨ 2 ਦਿਨਾਂ ਦੌਰੇ ਦੇ ਉੱਤੇ ਨੇ ਨਰਿੰਦਰ ਮੋਦੀ, ਕਿਉਂਕਿ ਉਜ਼ਬੇਕਿਸਤਾਨ ਤੋਂ ਬਾਅਦ ਉਹ ਹੁਣ ਕਿਰਗਿਸਤਾਨ ਪਹੁੰਚੇ ਨੇ। ਕਿਰਗਿਸਤਾਨ ਦੇ ਰਾਜਧਾਨੀ ਸ਼ਹਿਰ ਦੇ ਵਿੱਚ SCO ਯਾਨੀ ਸ਼ੰਘਾਈ ਸਹਿਯੋਗ ਸੰਗਠਨ ਦੀ ਸਾਲਾਨਾ ਬੈਠਕ ਦੇ ਵਿੱਚ ਉਹ ਹਿੱਸਾ ਲੈਣਗੇ। ਉਜ਼ਬੇਕਿਸਤਾਨ ਦਾ 2 ਦਿਨਾਂ
ਦੌਰਾ ਜਿਹੜਾ ਸੀ ਉਸ ਦਰਮਿਆਨ ਉਜ਼ਬੇਕਿਸਤਾਨ ਦੇ ਨਾਲ ਵਿਆਪਕ ਸਹਿਮਤੀ ਬਣਨ ਤੋਂ ਬਾਅਦ ਮੋਦੀ ਦੇ ਹੁਣ ਦੁਵੱਲੀਆਂ ਮੁਲਾਕਾਤਾਂ, ਜਿਸ ਦੇ ਵਿੱਚ ਰੂਸ ਦੇ ਰਾਸ਼ਟਰਪਤੀ ਦੇ ਨਾਲ ਵੀ ਮੁਲਾਕਾਤ ਦੀ ਸੰਭਾਵਨਾ ਹੈ। ਇੱਥੋਂ ਤੱਕ ਕਿ ਪਾਕਿਸਤਾਨ ਦੇ ਵੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਨਾਲ ਮੁਲਾਕਾਤ ਦੀ ਸੰਭਾਵਨਾ ਬਣ ਸਕਦੀ ਹੈ, ਪਰ ਉਹਨਾਂ ਦੇ ਨਾਲ ਉਹਨਾਂ ਦੀ ਦਵੱਲੀ ਮੁਲਾਕਾਤ ਕੋਈ ਨਹੀਂ ਹੋਏਗੀ। ਹਾਂ, ਆਪਸ ਦੇ ਵਿੱਚ ਜ਼ਰੂਰ ਇੱਕ ਵਾਰ ਮਿਲਣਗੇ। ਕਿਰਗਿਸਤਾਨ ਦੇ ਰਾਜਧਾਨੀ ਸ਼ਹਿਰ ਬਿਸ਼ਕੇਕ ਦੇ ਵਿੱਚ ਮੋਦੀ ਪਹੁੰਚਦੇ ਨੇ। ਦੱਸ ਦਈਏ ਕਿ SCO ਸਮਿਟ ਚੀਨ ਦੇ ਦੁਆਰਾ ਸਾਲ 2001 ਦੇ ਵਿੱਚ ਬਣਾਇਆ ਗਿਆ ਸੀ। ਉਦੋਂ 10 ਮੈਂਬਰ ਹੁੰਦੇ ਸੀ, ਚੀਨ ਤੋਂ ਇਲਾਵਾ ਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ ਤੇ ਉਜ਼ਬੇਕਿਸਤਾਨ। ਇਸ ਤੋਂ ਬਾਅਦ 2017 ਦੇ ਵਿੱਚ ਭਾਰਤ ਤੇ ਪਾਕਿਸਤਾਨ ਵੀ ਇਸ ਦੇ ਪੂਰਨ ਮੈਂਬਰ ਬਣੇ ਸੀ, ਤੇ ਫਿਰ 2023 'ਚ ਈਰਾਨ ਵੀ ਇਸ ਦੇ ਅੰਦਰ ਜੁੜ ਗਿਆ, ਤੇ 2024 'ਚ ਬੇਲਾਰੂਸ ਨੂੰ ਸ਼ਾਮਲ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਦਰਮਿਆਨ ਰੂਸ ਦੇ ਨੇਤਾ ਤੋਂ ਇਲਾਵਾ ਚੀਨ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਚੀਨ ਦੇ ਰਾਸ਼ਟਰਪਤੀ ਦੇ ਨਾਲ ਦੁਵੱਲੀ ਮੁਲਾਕਾਤ ਹਾਲੇ ਸੰਭਵ ਨਜ਼ਰ ਨਹੀਂ ਆ ਰਹੀ। 31 ਅਗਸਤ ਤੋਂ ਯਾਨੀ ਅੱਜ ਤੋਂ 1 ਸਪਤੰਬਰ ਤੱਕ ਚੱਲਣਾ ਹੈ ਇਹ ਸਿਖਰ ਸਮਿਟ, ਔਰ ਇਸ ਤੋਂ ਇਲਾਵਾ 12 ਤੇ 13 ਸਪਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਫਿਰ ਬ੍ਰਿਕਸ ਸਮਿਟ ਵੀ ਹੋਣਾ। ਉੱਥੇ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਮੋਦੀ ਦੀ ਤੇ ਚੀਨ ਦੇ ਰਾਸ਼ਟਰਪਤੀ ਜੀ ਜਿਨਪਿੰਗ ਦੀ ਮੁਲਾਕਾਤ ਹੋ ਸਕਦੀ ਹੈ। ਵੈਸੇ ਮੋਦੀ ਦੇ ਦੌਰੇ ਮੁੱਕਣੇ ਨਹੀਂ ਨੇ, ਤੇ ਤਜ਼ਾਕਿਸਤਾਨ ਤੋਂ ਆਉਣਗੇ, ਤੇ ਫਿਰ ਨਾਲ ਦੀ ਨਾਲ ਭਾਰਤ ਦੇ ਵਿੱਚ ਬ੍ਰਿਕਸ ਸਮਿਟ ਦੇ ਵਿੱਚ ਵਿਦੇਸ਼ੀ ਨੇਤਾਵਾਂ ਨੂੰ ਮੁਲਾਕਾਤ ਕਰਨੀ ਹੈ ਉਹਨਾਂ ਨੇ, ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਹੋ ਸਕਦਾ ਹੈ ਕਿ ਡੋਨਾਲਡ ਟਰੰਪ ਦੇ ਨਾਲ ਵੀ ਇੱਕ ਮੁਲਾਕਾਤ ਹੋਵੇ, ਕਿਉਂਕਿ ਇੱਕ ਸਿਖਰ ਸਮਿਟ ਕਰਨ ਦੇ ਲਈ ਉਹ ਅਮਰੀਕਾ ਜਾ ਰਹੇ ਨੇ। ਬ੍ਰਿਕਸ ਸਮਿਟ ਤੋਂ ਪਹਿਲਾਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਲੰਘੇ ਮੰਗਲਵਾਰ ਦੇ ਦਿਨ ਸਰਹੱਦ ਮੁੱਦੇ ਦੇ ਉੱਤੇ 5ਵੀਂ ਬੈਠਕ ਵੀ ਕੀਤੀ ਸੀ। ਹਾਲਾਂਕਿ ਇਸ ਕਿਸਮ ਦੀਆਂ ਬੈਠਕਾਂ ਦੇ ਵਿੱਚ ਕੋਈ ਗੱਲ ਨਿਕਲ ਕੇ ਜਾਂ ਕਿਸੇ ਕਿਸਮ ਦੀ ਕੋਈ ਸਹਿਮਤੀ ਬਣਦੀ ਹੈ, ਉਹ ਉਦੋਂ ਹੀ ਨਸ਼ਰ ਕੀਤੇ ਜਾਂਦੇ ਨੇ ਜਦੋਂ ਉਹ ਸਮਝੌਤੇ ਜਾਂ ਉਸ ਕਿਸਮ ਦੀਆਂ ਜਿਹੜੀਆਂ ਡੀਲਸ ਨੇ ਉਹ ਸਿਰੇ ਚੜ ਜਾਂਦੀਆਂ ਨੇ। ਆਮ ਤੌਰ ਦੇ ਉੱਤੇ ਇਸ ਕਿਸਮ ਦੀਆਂ ਮੰਤਰੀ ਲੈਵਲ ਦੀਆਂ ਬੈਠਕਾਂ ਦੇ ਵਿੱਚ ਕੀ ਗੱਲ ਹੋਈ ਹੈ ਕੀ ਨਹੀਂ ਹੋਈ, ਇਹ ਅਕਸਰ ਬੰਦ ਕਮਰਾ ਬੈਠਕਾਂ ਹੁੰਦੀਆਂ ਨੇ। ਘੱਟੋ ਘੱਟ ਭਾਰਤ ਤੇ ਚੀਨ ਦੇ ਸੰਦਰਭ ਦੇ ਵਿੱਚ ਤਾਂ ਇਹ ਗੱਲ ਕਹੀ ਜਾ ਸਕਦੀ ਹੈ, ਕਿਉਂਕਿ ਚੀਨ ਦੀ ਤਰਫ ਤੋਂ ਮੀਡੀਆ 'ਚ ਬਹੁਤੀ ਜਾਣਕਾਰੀ ਦਿੱਤੀ ਨਹੀਂ ਜਾਂਦੀ, ਤੇ ਭਾਰਤ ਵਾਲੇ ਪਾਸੇ ਮੀਡੀਆ ਦੇ ਵਿੱਚ ਜਾਣਕਾਰੀ ਲੁਕੋ ਲਈ ਜਾਂਦੀ ਹੈ। ਵੈਸੇ ਇਹ ਗੱਲ ਕਹੀ ਜਾ ਰਹੀ ਹੈ ਕਿ 3,488 ਕਿਲੋਮੀਟਰ ਲੰਮੀ ਭਾਰਤ ਚੀਨ ਸਰਹੱਦ ਦੇ ਨਾਲ ਜੁੜੇ ਹੋਏ ਵਿਵਾਦ ਨੂੰ ਸੁਲਝਾਉਣ ਦੇ ਲਈ ਇੱਕ ਫਰੇਮਵਰਕ ਭਾਰਤ ਦੀ ਤਰਫ ਤੋਂ ਸੁਝਾਇਆ ਗਿਆ। ਚੀਨ ਉਸ ਫਰੇਮਵਰਕ ਨੂੰ ਮੰਨਦਾ ਹੈ ਕਿ ਨਹੀਂ ਮੰਨਦਾ, ਚੀਨ ਦੇ ਉੱਤੇ ਨਿਰਭਰ ਕਰਦਾ ਹੈ। ਉੱਥੇ ਹੀ ਹੋਰਨਾ ਖਬਰਾਂ ਦੀ ਸਾਂਝ ਪਾਈਏ, ਤੇ ਅੱਜ ਕੱਲ ਇੱਕ ਚਿਹਰਾ ਨੇ ਜਿਹੜੇ ਕਾਫੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ, ਉਹਨੇ ਭੋਜਪੁਰੀ ਫਿਲਮਾਂ ਦੇ ਅਦਾਕਾਰ ਵੈਸੇ ਭਾਜਪਾ ਦੇ ਨੇਤਾ ਰਵੀ ਕਿਸ਼ਨ, ਹੁਣ ਗੋਰਖਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਅਦਾਕਾਰ ਰਵੀ ਕਿਸ਼ਨ ਦੇ ਇੱਕ ਹੋਰ ਬਿਆਨ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਵਾਇਰਲ ਹੁੰਦਾ ਦੇਖਿਆ ਜਾ ਰਿਹਾ ਹੈ, ਜਿਸ ਦੇ ਵਿੱਚ ਉਹ ਗੋਰਖਪੁਰ ਦੀ ਤੁਲਨਾ ਸਪੇਨ ਦੇ ਨਾਲ ਕਰ ਦਿੰਦੇ ਨੇ। ਸ਼ਨੀਵਾਰ ਦੇ ਦਿਨ ਪਸ਼ਰਾਤਪੁਰ ਦੇ ਵਿੱਚ ਨਵੇਂ ਬਣੇ ਕਲਿਆਣ ਮੰਡਪਮ ਦੇ ਉਦਘਾਟਨ ਸਮਾਗਮ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ। ਰਵੀ ਕਿਸ਼ਨ ਨੇ ਕਿਹਾ ਕਿ ਵਿਰੋਧੀ ਧਿਰ ਸਮਾਜਵਾਦੀ ਪਾਰਟੀ, ਕਾਂਗਰਸ ਜਾਂ ਇੰਡੀ ਗਠਜੋੜ ਵਿਕਾਸ ਕਾਰਜਾਂ ਦੀ ਤਾਰੀਫ ਕਿਉਂ ਕਰੇਗਾ, ਗੋਰਖਪੁਰ ਦੀ ਜਨਤਾ ਤਾਂ ਖੁਸ਼ ਹੈ। ਮੈਂ 2004 ਦੇ ਵਿੱਚ ਗੋਰਖਪੁਰ ਨੂੰ ਦੇਖਿਆ ਸੀ ਤੇ ਹੁਣ ਦੇਖ ਰਹੇ ਹਾਂ, ਮੈਨੂੰ ਮਾਣ ਮਹਿਸੂਸ ਹੋ ਰਿਹਾ। ਅਸੀਂ ਮੈਨੀਫੈਸਟ ਕਰਦੇ ਹਾਂ, ਸੁਪਨੇ ਦੇਖਦੇ ਹਾਂ, ਉਸੇ ਤਰੀਕੇ ਦੇ ਨਾਲ ਗੋਰਖਪੁਰ ਵੀ ਬਣਦਾ ਜਾ ਰਿਹਾ ਹੈ। ਮੇਰਾ ਕੰਮ ਸਰਕਾਰ ਦੇ ਕੰਮਾਂ ਨੂੰ ਬੁਲੰਦੀ ਤੱਕ ਦੇਖਣਾ ਹੈ। ਉਹਨਾਂ ਕਿਹਾ ਕਿ ਗੋਰਖਪੁਰ ਇਸ ਵਕਤ ਸਪੇਨ ਵਰਗਾ ਬਣਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰਵੀ ਕਿਸ਼ਨ ਦੇ ਬਿਆਨ ਦੇ ਉੱਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਨੇ ਕਿਹਾ ਸੀ ਕਿ ਗੋਰਖਪੁਰ ਦੀਆਂ ਸੜਕਾਂ ਦੇ ਉੱਤੇ ਟੋਏ ਤਾਂ ਹੈਗੇ ਨੇ, ਕੀ ਕਿਤੇ ਉਹਦੇ 'ਚ ਸਪੇਨ ਦੀਆਂ ਨਹਿਰਾਂ ਤਾਂ ਨਹੀਂ ਵਗ ਰਹੀਆਂ। ਲੋਕਾਂ ਨੂੰ ਬਨਾਰਸ ਵੀ ਕਿਉਟੋ ਲੱਗ ਰਹੇ ਆ, ਗੋਰਖਪੁਰ ਸਪੇਨ ਲੱਗ ਰਹੇ ਆ। ਉਹਨਾਂ ਕਿਹਾ ਕਿ ਇਸ ਗੱਲ ਦਾ ਤਾਂ ਕੋਈ ਇਲਾਜ ਨਹੀਂ ਹੈ, ਜਨਤਾ ਸਭ ਦੇਖ ਰਹੀ ਹੈ, ਗੋਰਖਪੁਰ ਦੀ ਜਨਤਾ ਵੀ ਦੇਖ ਰਹੀ ਹੈ, ਤੇ ਸੜਕਾਂ ਦੇ ਉੱਤੇ ਕਿਵੇਂ ਬੋਟਿੰਗ ਕਰਕੇ ਉਹ ਯਾਨੀ ਕਿਸ਼ਤੀ ਚਲਾ ਕੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾ ਰਹੇ ਨੇ, ਇਸ ਦਾ ਫੈਸਲਾ ਵੀ ਉਹ ਜਿਹੜੇ ਚੋਣਾਂ ਦੇ ਵਿੱਚ ਹੀ ਆਮ ਲੋਕ ਦੇ ਦੇਣਗੇ। ਉੱਥੇ ਭਾਰਤ ਦੀਆਂ ਖਬਰਾਂ ਦੇ ਵਿੱਚ ਵੈਸੇ ਤਾਂ ਵਿਸਤਾਰ ਅੱਗੇ ਚੱਲ ਕੇ ਜਿਹੜਾ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝੀ ਕਰਨਗੇ, ਪਰ ਇੱਕ ਖਬਰ ਤੁਹਾਡੇ ਨਾਲ ਦੱਸ ਦਈਏ, ਬੜੀ ਅਹਿਮ ਹੈ। ਉਹ ਇਹ ਹੈ ਕਿ ਦੇਸ਼ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਨੀਟ ਦੀ ਪ੍ਰੀਖਿਆ ਦੇ ਵਿੱਚ ਗੜਬੜ ਸਾਹਮਣੇ ਆਈ ਹੈ। ਨੀਟ ਦੀ ਪਰਚੇ ਨੂੰ ਜਾਂ ਕਦੇ UGC NET ਦੇ ਪਰਚੇ ਨੂੰ ਜਾਂ ਇਹੋ ਜਿਹੀਆਂ ਹੋਰ ਲਗਭਗ 1 ਦਰਜਨ ਪ੍ਰੀਖਿਆਵਾਂ ਨੂੰ NTA ਵਰਗੀ ਸੰਸਥਾ ਸਫਲਤਾਪੂਰਵਕ ਕਿਉਂ ਨਹੀਂ ਕਰਵਾ ਪਾ ਰਹੀ ਹੈ, ਇਹ ਵੀ ਇੱਕ ਭੇਤ ਹੀ ਹੈ।
ਜਿਹੀ ਸੰਸਥਾ ਜਿਹੜੀ ਕੌਮੀ ਪੱਧਰ ਦੇ ਉੱਤੇ ਪ੍ਰੀਖਿਆਵਾਂ ਲੈ ਰਹੀ ਹੈ ਤੇ ਹਰ ਵਾਰ ਉਹਨਾਂ ਦੇ ਵਿੱਚ ਕੋਈ ਨਾ ਕੋਈ ਗੜਬੜੀ ਸਾਹਮਣੇ ਆ ਜਾਂਦੀ ਹੈ। ਹੁਣ ਦੇਸ਼ ਭਰ ਦੇ ਵਿੱਚ ਲੰਘੀ ਕੱਲ 2,63,000 ਤੋਂ ਵੱਧ ਉਮੀਦਵਾਰਾਂ ਨੇ ਨੀਟ ਜੀਪੀ ਦੀ ਸਾਲ 2026 ਦੀ ਪ੍ਰੀਖਿਆ ਦਿੱਤੀ। ਹਾਲਾਂਕਿ ਅੰਦਰੂਨੀ ਪੱਧਰ ਦੇ ਉੱਤੇ ਬਿਜਲੀ ਸਪਲਾਈ ਠੱਪ ਹੋਣ ਕਾਰਨ ਜੈਪੁਰ ਦੇ 2 ਕੇਂਦਰਾਂ ਦੇ ਵਿੱਚ ਪ੍ਰੀਖਿਆ ਮੁਕੰਮਲ ਹੀ ਨਹੀਂ ਹੋ ਸਕੀ। ਮੈਡੀਕਲ ਸਾਇੰਸਿਸ ਦੀ ਪ੍ਰੀਖਿਆਵਾਂ ਬਾਰੇ ਕੌਮੀ ਬੋਰਡ ਦੀ ਤਰਫ ਤੋਂ ਨੋਟਿਸ ਵੀ ਜਾਰੀ ਕੀਤਾ ਗਿਆ। ਜੈਪੁਰ ਦੇ ਵਿੱਚ ਪ੍ਰਭਾਵਿਤ ਉਮੀਦਵਾਰਾਂ ਲਈ 5 ਸਤੰਬਰ ਨੂੰ ਦੁਬਾਰਾ ਦੁਪਹਿਰ ਨੂੰ 3 ਵਜੇ ਪ੍ਰੀਖਿਆ ਰੱਖੀ ਗਈ ਹੈ। ਵੇਰਵਿਆਂ ਦੇ ਮੁਤਾਬਕ ਜੈਪੁਰ ਦੇ ਸੀਤਾਪੁਰ ਸਥਿਤ ਪ੍ਰੀਖਿਆ ਕੇਂਦਰ ਦੇ ਉੱਤੇ ਪ੍ਰੀਖਿਆ ਨਾ ਹੋ ਸਕਣ ਕਾਰਨ ਉਮੀਦਵਾਰਾਂ ਨੇ ਦੋਸ਼ ਮੜਿਆ ਕਿ ਪ੍ਰੀਖਿਆ ਦੌਰਾਨ ਕੰਪਿਊਟਰ ਵਾਰ-ਵਾਰ ਬੰਦ ਹੋ ਰਹੇ ਸੀ। ਉਮੀਦਵਾਰਾਂ ਮੁਤਾਬਕ ਪ੍ਰੀਖਿਆ ਸਵੇਰੇ 9 ਵਜੇ ਸ਼ੁਰੂ ਹੋਣੀ ਸੀ, ਪਹਿਲਾਂ ਹੀ ਇਹਨੂੰ ਦੇਰੀ ਦੇ ਨਾਲ ਸ਼ੁਰੂ ਕੀਤਾ ਗਿਆ। ਫਿਰ ਅੜਿੱਕਿਆਂ ਦੇ ਨਾਲ ਪ੍ਰੀਖਿਆ ਕੇਂਦਰ ਦੇ ਵਿੱਚ ਕਿਵੇਂ ਨਾ ਕਿਵੇਂ ਜਿਹੜੇ ਪ੍ਰੀਖਿਆਰਥੀ ਪਹੁੰਚ ਜ਼ਰੂਰ ਜਾਂਦੇ ਨੇ ਪਰ ਪ੍ਰੀਖਿਆ ਸਿਰੇ ਨਹੀਂ ਚੜ੍ਹ ਪਾਉਂਦੀ। ਦੇਖਦੇ ਹੋਏ ਪੂਰੀ ਦੀ ਪੂਰੀ ਬਿਜਲੀ ਸਪਲਾਈ ਠੱਪ ਕਰ ਦਿੱਤੀ ਜਾਂਦੀ ਹੈ। ਇਹ ਕਹਿ ਦਿੱਤਾ ਜਾਂਦਾ ਹੈ ਕਿ ਬਿਜਲੀ ਦਾ ਹੀ ਦੋਸ਼ ਹੈ। ਇਸ ਕਰਕੇ ਪ੍ਰੀਖਿਆ ਕੇਂਦਰ ਦੇ ਬਾਹਰ ਹੀ ਪ੍ਰੀਖਿਆਰਥੀਆਂ ਦੇ ਜਿਹੜੇ ਪ੍ਰੀਖਿਆ ਦੇਣ ਆਏ ਉਮੀਦਵਾਰ ਸੀ ਉਹਨਾਂ ਦਾ ਰੋਸ ਮੁਜ਼ਾਹਰਾ ਸ਼ੁਰੂ ਹੋ ਗਿਆ। ਦੋਸ਼ ਲਗਾਇਆ ਗਿਆ ਕਿ ਵਾਰ-ਵਾਰ ਤਕਨੀਕੀ ਸਮੱਸਿਆ ਦਾ ਹਵਾਲਾ ਦੇ ਕੇ ਇਸ ਕਿਸਮ ਦੇ ਨਾਲ ਪ੍ਰੀਖਿਆ ਦੀ ਨਿਰਪੱਖਤਾ ਦੇ ਉੱਤੇ ਸਵਾਲ ਚੁੱਕਣ ਤੋਂ ਜਿਹੜਾ ਸਵਾਲਾਂ ਦੇ ਪਿੱਛੇ ਨਹੀਂ ਇਹ ਜਿਹੜਾ ਅਦਾਰਾ ਲੁਕ ਸਕਦਾ। ਉਮੀਦਵਾਰਾਂ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਤੇ ਇਸ ਗੱਲ ਨੂੰ ਵੀ ਯਕੀਨੀ ਕਰਵਾਉਣ ਦਾ ਮੰਗ ਕੀਤੀ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਇਸ ਦਾ ਖਾਮਿਆਜ਼ਾ ਨਾ ਭੁਗਤਣਾ ਪਵੇ। ਜੈਪੁਰ ਦੇ ਕੇਂਦਰਾਂ ਦੇ ਵਿੱਚ ਪ੍ਰੀਖਿਆ ਦੇ ਦਰਮਿਆਨ ਤਕਨੀਕੀ ਗੜਬੜੀਆਂ ਦੀ ਜਾਂਚ ਦੇ ਲਈ 3 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ। ਇਸ ਦੇ ਵਿੱਚ ਰਾਜਸਥਾਨ ਸਰਕਾਰ ਦੇ ਸੀਨੀਅਰ ਅਧਿਕਾਰੀ, ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਪੱਧਰ ਦਾ ਅਧਿਕਾਰੀ ਤੇ ਕੇਂਦਰੀ ਬਿਜਲੀ ਅਥਾਰਟੀ ਦਾ ਇੱਕ ਸੀਨੀਅਰ ਇੰਜੀਨੀਅਰ ਸ਼ਾਮਲ ਕੀਤਾ ਗਿਆ ਹੈ। ਭਾਰਤ ਦੀਆਂ ਬਾਕੀ ਦੀਆਂ ਖਬਰਾਂ ਜਿਹੜੀਆਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਤੋਂ ਸੁਣਾਂਗੇ, ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆ ਜਾਈਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਨੇਪਾਲ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਨੇਪਾਲ ਨੂੰ ਜਿਹੜੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਉਸ ਦੇ ਵਿੱਚ ਹੋਰ ਇਜ਼ਾਫਾ ਕੀਤਾ ਗਿਆ। ਦੱਸ ਦਈਏ ਕਿ ਆਸਟ੍ਰੇਲੀਆ ਸਰਕਾਰ ਵਾਧੂ $3 ਮਿਲੀਅਨ ਦਾ ਜਿਹੜੀ ਮਦਦ ਆ ਉਹ ਨੇਪਾਲ ਨੂੰ ਭੇਜ ਰਹੀ ਹੈ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ $5 ਮਿਲੀਅਨ ਦਾ ਐਲਾਨ ਪਿਛਲੇ ਹਫਤੇ ਹੋਇਆ ਸੀ, ਯਾਨੀ ਕੁੱਲ ਮਿਲਾ ਕੇ $8 ਮਿਲੀਅਨ ਤੱਕ ਦਾ ਐਲਾਨ ਜਿਹੜਾ ਉਹ ਨੇਪਾਲ ਸਰਕਾਰ ਦੇ ਲਈ ਵਿੱਤੀ ਮਦਦ ਦੇ ਵਾਸਤੇ ਜਿਹੜਾ ਇਹ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਗਈ ਹੈ ਕਿ ਆਸਟ੍ਰੇਲੀਅਨ ਡਿਫੈਂਸ ਫੋਰਸ $2 ਮਿਲੀਅਨ ਦੀਆਂ ਹਾਈਜੀਨ ਕਿੱਟਸ ਤੇ ਸੋਲਰ ਲਾਈਟਿੰਗ ਤੇ ਹੋਰ ਐਮਰਜੈਂਸੀ ਸਪਲਾਈਜ਼ ਜਿਹੜੀ ਹੈ ਉਹ ਨੇਪਾਲ ਸਰਕਾਰ ਨੂੰ ਦੇਵੇਗੀ। ਰਾਇਲ ਆਸਟ੍ਰੇਲੀਅਨ ਏਅਰਫੋਰਸ ਨੂੰ ਇਹ ਵੀ ਕਿਹਾ ਗਿਆ ਹੈ ਕਿ ਇਹ ਸਪਲਾਈ ਜਿਹੜੀ ਹੈ ਕੁਇਨਜ਼ਲੈਂਡ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਭੇਜੀ ਜਾਏਗੀ। ਇਸ ਦਰਮਿਆਨ ਲਗਭਗ $1.5 ਮਿਲੀਅਨ ਦੀਆਂ ਗ੍ਰਾਂਟਾਂ ਜਿਹੜੀਆਂ ਨੇ ਉਹ ਆਸਟ੍ਰੇਲੀਆ ਦੇ ਲੋਕਾਂ ਦੀ ਤਰਫ ਤੋਂ ਵੀ ਇਕੱਠੀਆਂ ਕਰ ਲਈਆਂ ਗਈਆਂ ਨੇ, ਉਹ ਵੀ ਨੇਪਾਲ ਸਰਕਾਰ ਨੂੰ ਭੇਜੀਆਂ ਜਾਣਗੀਆਂ। ਦੱਸ ਦਈਏ ਕਿ ਨੇਪਾਲ ਦੇ ਵਿੱਚ ਹੁਣ ਤੱਕ 14 ਦੇ ਕਰੀਬ

ਮਾਫੀ ਚਾਹੁੰਦੇ ਹਾਂ ਜੀ, ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਥੋੜੀ ਜੀ ਸਮੱਸਿਆਵਾਂ ਆਈਆਂ ਨੇ ਤੇ ਇੱਕ ਵਾਰ ਫਿਰ ਤੋਂ ਉਹੀ ਖਬਰ ਸਾਂਝੀ ਕਰਦੇ ਹਾਂ ਜਿੱਥੇ ਆਸਟ੍ਰੇਲੀਆ ਦੀ ਤਰਫ ਤੋਂ ਵਾਧੂ $3 ਮਿਲੀਅਨ ਦੀ ਮਦਦ ਜਿਹੜੀ ਉਹ ਨੇਪਾਲ ਦੇ ਲਈ ਭੇਜੀ ਗਈ ਹੈ। ਚੇਤੇ ਕਰਵਾ ਦਈਏ ਕਿ ਪਿਛਲੇ ਹਫਤੇ ਆਸਟ੍ਰੇਲੀਆ ਦੀ ਤਰਫ ਤੋਂ $5 ਮਿਲੀਅਨ ਦੀ ਵਿੱਤੀ ਮਦਦ ਦੇਣ ਦਾ ਪੈਨੀ ਵੋਂਗ ਜਿਹੜੇ ਵਿਦੇਸ਼ ਮੰਤਰੀ ਨੇ ਉਹਨਾਂ ਦੀ ਤਰਫ ਤੋਂ ਐਲਾਨ ਕੀਤਾ ਗਿਆ ਸੀ, ਯਾਨੀ ਕਿ ਕੁੱਲ ਮਿਲਾ ਕੇ ਹੁਣ $8 ਮਿਲੀਅਨ ਦੀ ਵਿੱਤੀ ਮਦਦ ਆਸਟ੍ਰੇਲੀਆ ਨੇਪਾਲ ਦੇ ਵਿੱਚ ਹੜ੍ਹ ਪੀੜਤਾਂ ਨੂੰ ਭੇਜੇਗਾ। ਉੱਥੇ ਆਸਟ੍ਰੇਲੀਆ ਦੇ ਵਿੱਚ ਅਸਿਸਟੈਂਟ ਫੋਰਨ ਅਫੇਅਰਸ ਦੇ ਜਿਹੜੇ ਮਿਨਿਸਟਰ ਨੇ ਮੈਟ ਥਿਸਲਵੇਟ, ਉਹਨਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਨੇਪਾਲ ਸਰਕਾਰ ਨੇ ਕੋਈ ਮਦਦ ਮੰਗੀ ਹੋਵੇ ਤੇ ਆਸਟ੍ਰੇਲੀਆ ਦੀ ਫੌਜ ਨੂੰ ਉੱਥੇ ਭੇਜਿਆ ਜਾ ਰਿਹਾ ਹੋਵੇ। ਜਦ ਤੱਕ ਨੇਪਾਲ ਸਰਕਾਰ ਦੀ ਤਰਫ ਤੋਂ ਇਸ ਕਿਸਮ ਦੀ ਕੋਈ ਪੁਸ਼ਟੀ ਸਾਹਮਣੇ ਨਹੀਂ ਆਉਂਦੀ, ਉਦੋਂ ਤੱਕ ਮਦਦ ਦੇਣ ਦਾ ਵੀ ਕੋਈ ਫਿਲਹਾਲ ਮੌਕਾ ਨਹੀਂ ਬਣਦਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੀ ਤਰਫ ਤੋਂ ਵਧੇਰੇ ਮਨੁੱਖੀ ਮਦਦ ਭੇਜੀ ਜਾ ਸਕਦੀ ਹੈ। 14 ਦੇ ਕਰੀਬ ਆਸਟ੍ਰੇਲੀਅਨ ਸਟਾਫ ਮੈਂਬਰ ਜਿਹੜੇ ਨੇ, ਆਸਟ੍ਰੇਲੀਅਨ ਨਾਗਰਿਕ ਜਿਹੜੇ ਨੇ, ਅਲੱਗ ਅਲੱਗ ਤਰੀਕਿਆਂ ਦੇ ਨਾਲ ਨੇਪਾਲ ਦੇ ਵਿੱਚ ਮਦਦ ਜ਼ਰੂਰ ਕਰ ਰਹੇ ਨੇ। ਉੱਥੇ ਹੀ ਇਸ ਵੀਕੈਂਡ ਦੇ ਦਰਮਿਆਨ ਕੁਝ ਖਾਸ ਖਬਰਾਂ ਵਾਪਰੀਆਂ, ਕੁਝ ਖਾਸ ਘਟਨਾਵਾਂ ਵਾਪਰੀਆਂ। ਉਦਾਹਰਣ ਦੇ ਤੌਰ ਦੇ ਉੱਤੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਬਾਈ ਇਲੈਕਸ਼ਨ ਦੇ ਅੰਦਰ ਜਿੱਤ ਹਾਸਲ ਕੀਤੀ ਗਈ। ਪਰਥ ਤੋਂ ਲਗਭਗ 60 ਕਿਲੋਮੀਟਰ ਦੱਖਣ ਵੱਲ ਪੈਂਦਾ ਇੱਕ ਇਲਾਕਾ ਹੈ ਸੀਕਰੇਟ ਹਾਰਬਰ। ਇਸ ਸੰਸਦੀ ਸੀਟ ਦੇ ਉੱਤੇ 74% ਵੋਟਿੰਗ ਹੁਣ ਤੱਕ ਕਾਊਂਟ ਕੀਤੀ ਜਾ ਚੁੱਕੀ ਹੈ। ਇਸ ਵੀਕਐਂਡ ਦੇ ਦਰਮਿਆਨ ਵੋਟਿੰਗ ਹੋਈ ਸੀ ਔਰ ਵਨ ਨੇਸ਼ਨ ਪਾਰਟੀ ਦੇ ਲਿਊਕ ਹੈਡੇਗਨ ਇਸ ਸੀਟ ਤੋਂ ਅੱਗੇ ਨੇ। ਅਧਿਕਾਰਕ ਤੌਰ ਦੇ ਉੱਤੇ ਤਾਂ ਉਹਨੂੰ ਜੇਤੂ ਨਹੀਂ ਕਰਾਰ ਦਿੱਤਾ ਗਿਆ, ਪਰ ਹਾਂ ਫਿਰ ਵੀ ਵੋਟਾਂ ਦੇ ਫਰਕ ਦੇ ਲਿਹਾਜ਼ ਦੇ ਨਾਲ ਉਹਨਾਂ ਨੂੰ ਜੇਤੂ ਹੀ ਮੰਨਿਆ ਜਾ ਸਕਦਾ ਹੈ, ਕਿਉਂਕਿ ਉਹਨਾਂ ਦੇ ਦਰਮਿਆਨ ਤੇ ਦੂਸਰੀ ਨੰਬਰ ਦੀ ਜਿਹੜੀ ਲੇਬਰ ਪਾਰਟੀ ਦੀ ਉਮੀਦਵਾਰਾ ਸੀ ਜਾਰਜੀਆ ਟ੍ਰੀ, ਵੋਟਿੰਗ ਦਾ ਫਰਕ ਬਹੁਤ ਜ਼ਿਆਦਾ ਹੈ। ਵਨ ਨੇਸ਼ਨ ਦੇ ਲਿਊਕ ਨੂੰ 39.08% ਵੋਟਾਂ ਹੁਣ ਤੱਕ ਹਾਸਲ ਹੋਈਆਂ ਨੇ। ਲੇਬਰ ਦੀ ਜਾਰਜੀਆ ਟ੍ਰੀ ਨੂੰ 24.43 ਵੋਟਾਂ ਹਾਸਲ ਹੋਈਆਂ ਨੇ। ਲਿਬਰਲ ਦੇ ਉਮੀਦਵਾਰ ਰਿਆਨ ਰਾਬਰਟਸਨ 17.29% ਵੋਟ ਹਾਸਲ ਕਰਕੇ ਤੀਸਰੇ ਨੰਬਰ ਦੇ ਉੱਤੇ ਨੇ। ਇਸ ਤੋਂ ਬਾਅਦ ਵਨ ਨੇਸ਼ਨ ਪਾਰਟੀ ਨੇ ਅਧਿਕਾਰਕ ਤੌਰ ਦੇ ਉੱਤੇ ਇਸ ਜਿੱਤ ਦਾ ਐਲਾਨ ਵੀ ਕਰ ਦਿੱਤਾ। ਹੈਡਗਨ ਹੁਣ ਵਨ ਨੇਸ਼ਨ ਪਾਰਟੀ ਦੇ ਲੋਅਰ ਹਾਊਸ ਦੇ ਵਿੱਚੋਂ ਵੈਸਟਰਨ ਆਸਟ੍ਰੇਲੀਆ ਚੋਂ ਜਾਣ ਵਾਲੇ ਪਹਿਲੇ ਮੈਂਬਰ ਨੇ ਵਨ ਨੇਸ਼ਨ ਪਾਰਟੀ ਦੇ ਲਈ, ਔਰ ਇਹ ਸੀਟ ਜਿਹੜੀ ਸੀਕਰੇਟ ਹਾਰਬਰ ਦੀ ਸੀਟ ਹੈ ਇਹ ਹੁਣ ਤੱਕ ਲੇਬਰ ਦੀ ਪੱਕੀ ਸੀਟ ਹੀ ਰਹੀ ਸੀ, ਸੋ ਲੇਬਰ ਨੂੰ ਇੱਕ ਵੱਡਾ ਨੁਕਸਾਨ ਪਹੁੰਚਿਆ। ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਲਈ ਇੱਕ ਕਿਸਮ ਦੀ ਨੈਤਿਕ ਹਾਰ ਵੀ ਹੋ ਸਕਦੀ ਹੈ, ਪਰ ਇਹਨਾਂ ਨੂੰ ਫੈਡਰਲ ਸਿਆਸਤ ਦੇ ਨਾਲ ਜਾਂ ਸੂਬਾਈ ਸਿਆਸਤ ਦੇ ਨਾਲ ਜੋੜ ਕੇ ਦੇਖਣਾ ਚਾਹੀਦਾ ਜਾਂ ਨਹੀਂ, ਇਸ ਦੇ ਅਲੱਗ ਅਲੱਗ ਸਮੀਕਰਨ ਨੇ। ਸਿਆਸੀ ਮਾਹਰਾਂ ਦੀ ਤਰਫ ਤੋਂ ਇਸ ਸੀਟ ਦੀ ਜਿੱਤ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਦੇਖਿਆ ਜਾ ਰਿਹਾ। ਵਨ ਨੇਸ਼ਨ ਪਾਰਟੀ ਦੇ ਉਮੀਦਵਾਰ ਜਿੱਤਦੇ ਜ਼ਰੂਰ ਨੇ, ਪਰ ਉਹਨਾਂ ਤੋਂ ਬਾਅਦ ਉਹਨਾਂ ਦੇ ਬਿਆਨ ਜਿਹੜੇ ਨੇ ਠੀਕ ਇਸੇ ਤਰੀਕੇ ਦੇ ਨਾਲ। ਵੈਸਟਰਨ ਆਸਟ੍ਰੇਲੀਆ ਤੋਂ ਪਹਿਲਾਂ ਪੰਜਾਬੀ ਮੂਲ ਦੇ ਇੱਕ ਵਿਅਕਤੀ ਦੇ ਜਿਹੜੇ ਵਨ ਨੇਸ਼ਨ ਦੇ ਨਾਲ ਜੁੜੇ ਹੋਏ ਉਮੀਦਵਾਰ ਸੀ, ਆਪਣਾ ਦਾਅਵਾ ਕਰ ਰਹੇ ਸੀ, ਉਹਨਾਂ ਦੇ ਬਿਆਨ ਵਨ ਨੇਸ਼ਨ ਨੂੰ ਪਹਿਲਾਂ ਹੀ ਚਿੰਤਾ 'ਚ ਪਾ ਚੁੱਕੇ ਨੇ। ਡੇਵਿਡ ਫਾਰਲੇ ਨੇ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਆਪਣਾ ਬਿਆਨ ਦਿੱਤਾ ਸੀ, ਉਹ ਵੀ ਵਨ ਨੇਸ਼ਨ ਨੂੰ ਚਿੰਤਾ ਦੇ ਵਿੱਚ ਪਾ ਗਿਆ ਸੀ, ਤੇ ਉਸ ਤੋਂ ਬਾਅਦ ਇਹ ਵੀ ਖਬਰਾਂ ਇਸ ਵੀਕਐਂਡ ਦੇ ਦਰਮਿਆਨ ਸਾਹਮਣੇ ਆਉਣ ਲੱਗ ਪਈਆਂ ਕਿ ਡੇਵਿਡ ਫਾਰਲੇ ਪਾਰਟੀ ਛੱਡ ਕੇ ਜਾ ਰਹੇ ਨੇ। ਬਾਨਬੀ ਜੋਇਸ ਨੂੰ ਅੱਜ ਸਵੇਰ ਵੇਲੇ ਆ ਕੇ ਇਹ ਬਿਆਨ ਦੇਣਾ ਪਿਆ ਹੈ ਕਿ ਡੇਵਿਡ ਫਾਰਲੇ ਦੇ ਨਾਲ ਉਹਨਾਂ ਦੇ ਚੰਗੇ ਸੰਬੰਧ ਨੇ, ਉਹ ਵਨ ਨੇਸ਼ਨ ਪਾਰਟੀ ਦੇ ਇੱਕ ਵਫ਼ਾਦਾਰ ਸਿਪਾਹੀ ਨੇ। ਜੇਕਰ ਉਹ ਵਨ ਨੇਸ਼ਨ ਪਾਰਟੀ ਨੂੰ ਛੱਡਣਾ ਚਾਹੁੰਦੇ ਨੇ ਤਾਂ ਇਸ ਕਿਸਮ ਦੀ ਉਹਨਾਂ ਤੱਕ ਹਾਲੇ ਤੱਕ ਕੋਈ ਉਹਨਾਂ ਤੱਕ ਕੋਈ ਐਸੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ। ਇਸ ਦਾ ਮਤਲਬ ਇਹ ਹੈ ਕਿ ਡੇਵਿਡ ਫਾਰਲੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਆਪਣੀ ਪ੍ਰਮੁੱਖ ਪੌਲਿਨ ਹੈਨਸਨ ਤੋਂ ਨਾਰਾਜ਼ ਖਫਾ ਨਜ਼ਰ ਆ ਰਹੇ ਨੇ ਕੁਝ ਇੱਕ ਮੀਡੀਆ ਰਿਪੋਰਟਾਂ ਦੇ ਮੁਤਾਬਕ, ਐਸਾ ਫੈਸਲਾ ਲੈਂਦੇ ਨੇ ਤਾਂ ਇਹ ਵਨ ਨੇਸ਼ਨ ਪਾਰਟੀ ਦੇ ਲਈ ਸ਼ੁਰੂਆਤ ਦੇ ਵਿੱਚ ਇੱਕ ਝਟਕਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਮੈਲਕਮ ਰਾਬਰਟਸ ਜਿਹੜੇ ਵਨ ਨੇਸ਼ਨ ਪਾਰਟੀ ਦੇ ਨੇਤਾ ਨੇ, ਉਹਨਾਂ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਜਿਹੜੇ ਗੇ ਲੋਕ ਨੇ, ਸਮਲਿੰਗੀ ਲੋਕ ਨੇ, ਉਹਨਾਂ ਨੂੰ ਲੈ ਕੇ ਵਨ ਨੇਸ਼ਨ ਪਾਰਟੀ ਦੇ ਕੁਝ ਲੋਕਾਂ ਦੇ ਦਰਮਿਆਨ, ਕੁਝ ਨੇਤਾਵਾਂ ਦੇ ਦਰਮਿਆਨ ਦੁਵੱਲੇ ਵਿਚਾਰ ਆ ਸਕਦੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਦੋ ਕਿਸਮ ਦੇ ਵਿਚਾਰ ਹੋ ਸਕਦੇ ਨੇ। ਅਸੀਂ ਰੇਸਿਸਟ ਨਹੀਂ ਆ, ਅਸੀਂ ਹੋਮੋਫੋਬਸ ਹੋ ਸਕਦੇ ਹਾਂ, ਇਹ ਦੋ ਅਲੱਗ ਅਲੱਗ ਗੱਲਾਂ ਨੇ। ਇਸ ਮਸਲੇ ਨੂੰ ਲੈ ਕੇ ਵੀ ਬਾਨਬੀ ਜੋਇਸ ਨੂੰ ਸਫਾਈ ਦੇਣੀ ਪਈ। ਉਹਨਾਂ ਕਿਹਾ ਕਿ ਮੈਲਕਮ ਰਾਬਰਟ ਦਾ ਨਿੱਜੀ ਬਿਆਨ ਹੋ ਸਕਦਾ ਹੈ, ਕਿਉਂਕਿ ਹਾਲੇ ਤੱਕ ਸਮਲਿੰਗੀ ਸੰਬੰਧਾਂ ਦੇ ਉੱਤੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੇ ਪੁਰਾਣੇ ਬਿਆਨ ਸੋਸ਼ਲ ਮੀਡੀਆ 'ਚ ਉੱਭਰ ਉੱਭਰ ਕੇ ਸਾਹਮਣੇ ਆ ਰਹੇ ਨੇ, ਜੋ ਕਿ ਪਹਿਲਾਂ ਕਦੇ ਵੀ ਇਸ ਦੀ ਹਮਾਇਤ ਨਹੀਂ ਸੀ ਕਰਦੇ।
ਉੱਥੇ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਤੋਂ, ਜਿੱਥੇ ਵਿਕਟੋਰੀਆ ਦੇ ਵਿੱਚ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਦੀ ਤਰਫ ਤੋਂ ਇਹ ਫੈਸਲਾ ਲਿਆ ਗਿਆ ਕਿ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਬਣਨ ਵਾਲਾ $1,34,000 ਡਾਲਰ ਦਾ ਬੁੱਤ ਹੁਣ ਨਹੀਂ ਲੱਗੇਗਾ। ਬੈਨ ਕੈਰਲ ਦੀ ਮੌਜੂਦਾ ਸਰਕਾਰ ਦੀ ਤਰਫ ਤੋਂ ਇਹ ਫੈਸਲਾ ਖਰਚਿਆਂ ਦੇ ਵਿੱਚ ਕਟੌਤੀ ਦੇ ਤਹਿਤ ਹੀ ਲਿਆ ਗਿਆ। ਮੈਲਬਨ ਦੇ ਪਾਰਲੀਮੈਂਟ ਹਾਊਸ ਦੇ ਬਾਹਰ ਇਸ ਕਿਸਮ ਦਾ ਬੁੱਤ ਸਥਾਪਿਤ ਕੀਤਾ ਜਾਣਾ ਸੀ, ਪਰ ਇਸ ਸ਼ਨੀਵਾਰ ਦੇ ਦਿਨ ਇਹ ਐਲਾਨ ਕੀਤਾ ਗਿਆ। ਹਾਲਾਂਕਿ ਬੈਨ ਕੈਰਲ ਸਰਕਾਰ ਦੀ ਤਰਫ ਤੋਂ ਕੰਟਰੈਕਟ ਖਤਮ ਨਹੀਂ ਕੀਤਾ ਗਿਆ ਜਿਸ ਕੰਪਨੀ ਨੂੰ ਇਹ ਠੇਕਾ ਦਿੱਤਾ ਗਿਆ ਸੀ। ਠੇਕਾ ਹਾਲੇ ਵੀ ਐਕਟਿਵ ਹੈ। ਇਹ ਇੱਕ ਵੱਡੀ ਜਿਹੜੀ ਗੁੱਥੀ ਹੋ ਸਕਦੀ ਹੈ, ਪਰ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਦਾ ਕਹਿਣਾ ਹੈ ਕਿ ਸਾਬਕਾ ਪ੍ਰੀਮੀਅਰਸ ਨੇ ਵਿਕਟੋਰੀਆ ਦੇ ਲਈ ਜੋ ਵੀ ਕੀਤਾ ਉਸ ਦੇ ਲਈ ਉਹ ਧੰਨਵਾਦੀ ਨੇ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਟੈਕਸਪੇਅਰ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾਵੇ। ਦੱਸ ਦਈਏ ਕਿ ਲਿਬਰਲ ਪਾਰਟੀ ਦੇ ਸਾਬਕਾ ਮੈਂਬਰ ਰਹਿ ਚੁੱਕੇ ਤੇ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਵੀ ਰਹਿ ਚੁੱਕੇ ਜੈਫ ਕੈਨੇਟ ਨੇ ਇਹ ਗੱਲ ਕਹੀ ਸੀ ਕਿ ਉਹ ਜਿਹੜੇ ਵੀ ਵਿਕਟੋਰੀਆ ਦੇ ਵਿੱਚ 3,000 ਦਿਨ ਜਾਂ ਉਸ ਤੋਂ ਵੱਧ ਸਮਾਂ ਬਿਤਾਉਂਦੇ ਨੇ ਉਹਨਾਂ ਦਾ ਇੱਕ ਬੁੱਤ ਲੱਗਦਾ ਹੈ। ਇਸ ਹਾਲਾਂਕਿ ਨੀਤੀ ਦੇ ਵਿੱਚ ਕੋਈ ਬਹੁਤ ਸਮਝਦਾਰੀ ਨਹੀਂ ਹੋ ਸਕਦੀ ਕਿਉਂਕਿ ਇਸ ਨੂੰ ਵੇਸਟ ਆਫ ਮਨੀ ਵੀ ਦੱਸਿਆ ਜਾ ਸਕਦਾ। ਜੈਫ ਕੈਨੇਟ ਨੇ ਕਿਹਾ ਕਿ ਇਸ ਦੇ ਲਈ ਕੁਝ ਦੂਸਰਾ ਕੋਈ ਵਿਚਾਰ ਹੋਣਾ ਚਾਹੀਦਾ, ਪਰ ਬੁੱਤ ਲਗਾ ਕੇ ਆਮ ਲੋਕਾਂ ਦੇ ਟੈਕਸਪੇਅਰਸ ਦਾ ਜਿਹੜਾ ਪੈਸਾ ਹੈ ਉਸਦੀ ਫਿਜ਼ੂਲ ਖਰਚੀ ਕਰਨਾ ਉਹ ਕੋਈ ਸਿਆਣਾ ਵਿਚਾਰ ਨਹੀਂ ਹੈ। ਹਾਲਾਂਕਿ ਸਾਬਕਾ ਪ੍ਰੀਮੀਅਰ ਜੈਸਿੰਟਾ ਐਲਨ ਨੇ ਜੈਫ ਕੈਨੇਟ ਦੇ ਉਸ ਵਿਚਾਰ ਨੂੰ ਠੁਕਰਾ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਡੈਨੀਅਲ ਐਂਡਰਿਊ ਇੱਕ ਫੈਂਟਾਸਟਿਕ ਪ੍ਰੀਮੀਅਰ ਰਹਿ ਚੁੱਕੇ ਨੇ ਵਿਕਟੋਰੀਆ ਦੇ ਲਈ, ਇਸ ਕਰਕੇ ਉਹਨਾਂ ਦੇ ਬੁੱਤ ਲੱਗਣ ਦੇ ਪਿੱਛੇ ਕੋਈ ਵੀ ਐਸੀ ਵਜ੍ਹਾ ਨਹੀਂ ਹੋ ਸਕਦੀ ਕਿ ਉਸਨੂੰ ਨਕਾਰਿਆ ਜਾਵੇ, ਪਰ ਮੌਜੂਦਾ ਪ੍ਰੀਮੀਅਰ ਨੇ ਇਸ ਗੱਲ ਨੂੰ ਨਕਾਰ ਦਿੱਤਾ। ਚੇਤੇ ਕਰਵਾ ਦਈਏ ਕਿ ਫਰੈਸ਼ ਵਾਟਰ ਸਟਰੈਟਜੀ ਦੀ ਤਰਫ ਤੋਂ ਇੱਕ ਸਰਵੇਖਣ ਵੀ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਇਹ ਪੁੱਛਿਆ ਗਿਆ ਸੀ ਕਿ ਡੈਨੀਅਲ ਐਂਡਰਿਊਜ਼ ਦਾ ਬੁੱਤ ਜਿਹੜਾ ਉਹ ਲੱਗਣਾ ਚਾਹੀਦਾ ਹੈ ਕਿ ਨਹੀਂ। 74% ਲੋਕਾਂ ਨੇ ਇਸ ਦੇ ਵਿੱਚ ਇਨਕਾਰ ਕੀਤਾ ਸੀ। ਲੋਕਾਂ ਦਾ ਕਹਿਣਾ ਸੀ ਕਿ ਆਮ ਲੋਕਾਂ ਦੀ ਜੇਬ ਦਾ ਪੈਸਾ ਇਸ ਤਰੀਕੇ ਦੇ ਨਾਲ ਵੇਸਟ ਨਹੀਂ ਹੋਣਾ ਚਾਹੀਦਾ। ਵੈਸੇ ਵਨ ਨੇਸ਼ਨ ਪਾਰਟੀ ਦੀ ਗੱਲ ਤੁਰੀ ਹੋ ਹੈ ਤਾਂ ਇੱਕ ਸਰਵੇਖਣ NSW ਦੇ ਵਿੱਚ ਹੋਈ। NSW ਦੇ ਵਿੱਚ ਵਿਰੋਧੀ ਤੇ ਯਾਨੀ ਲਿਬਰਲ ਨੈਸ਼ਨਲ ਗਠਜੋੜ ਦਾ ਨੇਤਾ ਕੌਣ ਹੈ, ਹੋ ਸਕਦਾ ਬਹੁਤਿਆਂ ਨੂੰ ਇਹ ਨਾ ਪਤਾ ਹੋਵੇ, ਸ਼ਾਇਦ ਇਹੀ ਇੱਕ ਕਾਰਨ ਹੈ ਕਿ ਉਹਨਾਂ ਦੀ ਮਕਬੂਲੀਅਤ ਉਹਨਾਂ ਦੇ ਪ੍ਰੀਮੀਅਰ ਬਣਨ ਦੇ ਭਵਿੱਖ ਦੇ ਖੁਆਬ ਦੇ ਵਿਚਕਾਰ ਇੱਕ ਅੜਿੱਕਾ ਬਣ ਰਹੀ ਹੋਵੇ। ਮੌਜੂਦਾ ਪ੍ਰੀਮੀਅਰ ਤਾਂ ਕ੍ਰਿਸ ਮਿੰਸ ਨੇ ਲੇਬਰ ਪਾਰਟੀ ਤੋਂ ਆਉਂਦੇ ਨੇ, ਸਭ ਨੂੰ ਪਤਾ, ਪਰ ਇੱਕ ਡੈਮੋਸ AU ਦੀ ਤਰਫ ਤੋਂ ਇੱਕ ਨੈਸ਼ਨਲ ਸਰਵੇਖਣ ਕੀਤਾ ਗਿਆ ਸੀ ਅਲੱਗ ਅਲੱਗ ਸੂਬਿਆਂ ਦੇ ਨਾਲ ਜੁੜਿਆ। NSW ਦੇ ਨਾਲ ਜੁੜਿਆ ਹੋਇਆ ਸੰਡੇ ਟੈਲੀਗ੍ਰਾਫ ਦਾ ਇਹ ਸਰਵੇਖਣ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ, ਜਿੱਥੇ ਇਸ ਵਕਤ ਮੁਕਾਬਲਾ ਪਹਿਲੇ ਨੰਬਰ ਦੇ ਲਈ ਨਹੀਂ ਹੈ, ਦੂਜੇ ਤੇ ਤੀਜੇ ਨੰਬਰ ਦੇ ਲਈ ਹੈ। ਪ੍ਰੀਮੀਅਰ ਕ੍ਰਿਸ ਮਿੰਸ ਦੀ ਸਰਕਾਰ ਜਿਹੜੀ ਹੈ 2-ਪਾਰਟੀ ਪ੍ਰੈਫਰਡ ਬੇਸਿਸ ਦੇ ਉੱਤੇ 57% ਅੱਗੇ ਚੱਲਦੀ ਹੈ, ਜਦਕਿ ਕੋਲੇਸ਼ਨ ਨੂੰ ਯਾਨੀ ਗਠਜੋੜ ਨੂੰ 43% ਮਤ ਹਾਸਲ ਹੁੰਦੇ ਨੇ ਇਸ ਸਰਵੇਖਣ ਦੇ ਵਿੱਚ। ਸਰਵੇਖਣ ਚ ਹਾਲਾਂਕਿ 49% ਵੋਟਰ ਇਹ ਗੱਲ ਜ਼ਰੂਰ ਮੰਨਦੇ ਨੇ ਕਿ NSW ਸਹੀ ਡਾਇਰੈਕਸ਼ਨ ਦੇ ਵਿੱਚ ਨਹੀਂ ਜਾ ਰਿਹਾ, ਇੱਥੇ ਹੋਰ ਵਧੇਰੇ ਕਰਨ ਦੀ ਲੋੜ ਹੈ। ਕੋਸਟ ਆਫ ਲਿਵਿੰਗ NSW ਦੇ ਵੋਟਰਾਂ ਦੇ ਲਈ ਸਭ ਤੋਂ ਵੱਡਾ ਇੱਕ ਸਮੱਸਿਆ ਦਾ ਵਿਸ਼ਾ। 46% ਲੋਕਾਂ ਨੇ ਇਸ ਨੂੰ ਟੋਪ ਪ੍ਰਾਇਓਰਿਟੀ ਦੱਸਿਆ। 20% ਲੋਕਾਂ ਨੇ ਦੱਸਿਆ ਕਿ ਇੱਥੇ ਹਾਊਸਿੰਗ ਦੀ ਇੱਕ ਸਮੱਸਿਆ, ਹੋਮਲੈਸਨੈਸ ਵਧਦੀ ਜਾ ਰਹੀ ਹੈ। ਪਰ ਜਦੋਂ ਗੱਲ ਲੇਬਰ ਦੀ ਹਮਾਇਤ ਦੀ ਆਉਂਦੀ ਹੈ ਤਾਂ ਲੇਬਰ ਦਾ ਪ੍ਰਾਇਮਰੀ ਵੋਟ 32% ਦੇ ਉੱਤੇ ਹੀ ਟਿਕਿਆ ਹੋਇਆ। ਜੂਨ ਮਹੀਨੇ ਤੋਂ ਇਸ ਦੇ ਵਿੱਚ ਕੋਈ ਵੀ ਫਰਕ ਨਜ਼ਰ ਨਹੀਂ ਆਇਆ। ਗਠਜੋੜ ਦਾ ਜਿਹੜਾ ਵੋਟਿੰਗ ਫੀਸਦ ਹੈ ਉਹ ਪ੍ਰਾਇਮਰੀ ਵੋਟ ਫੀਸਦ ਉਹ 25% ਹੈ ਤੇ ਵਨ ਨੇਸ਼ਨ ਦਾ 23% ਹੈ। ਉੱਪਰ ਥੱਲੇ ਸਿਰਫ ਦੂਸਰੇ ਤੇ ਤੀਸਰੇ ਨੰਬਰ ਦੇ ਵਿੱਚ ਹੀ ਹੋ ਰਿਹਾ ਹੈ ਇਸ ਸਰਵੇਖਣ ਦੇ ਵਿੱਚ। ਹਾਲਾਂਕਿ ਇਹ ਵੀ ਗੱਲ ਕਹੀ ਗਈ ਹੈ ਕਿ ਜਦੋਂ ਦੋ ਨੇਤਾਵਾਂ ਦੇ ਵਿੱਚ ਚੁਣਨ ਦੀ ਗੱਲ ਆਉਂਦੀ ਹੈ ਕਿ ਕ੍ਰਿਸ ਮਿੰਸ NSW ਦੇ ਨੇਤਾ ਹੋਣ ਜਾਂ ਫਿਰ ਕੈਲੀ ਸੋਲੇਨ ਜਿਹੜੇ ਕਿ ਲਿਬਰਲ ਨੈਸ਼ਨਲ ਗਠਜੋੜ ਦੀ ਨੇਤਾ ਨੇ, ਤਾਂ ਬਹੁਤ ਵੱਡਾ ਫਰਕ ਹੈ। ਕ੍ਰਿਸ ਮਿੰਸ ਨੂੰ 44% ਲੋਕ ਹਾਲੇ ਵੀ ਆਪਣਾ ਪ੍ਰੀਮੀਅਰ ਮੰਨਦੇ ਨੇ ਤੇ ਭਵਿੱਖ ਦੇ ਵਿੱਚ ਵੀ ਦੇਖਣਾ ਚਾਹੁੰਦੇ ਨੇ। 26% ਲੋਕ ਕੈਲੀ ਸੋਲੇਨ ਨੂੰ ਆਪਣਾ ਪ੍ਰੀਮੀਅਰ ਦੇ ਤੌਰ ਦੇ ਉੱਤੇ ਦੇਖਣਾ ਚਾਹੁੰਦੇ ਨੇ। ਵਨ ਨੇਸ਼ਨ ਇਸ ਤਸਵੀਰ ਦੇ ਵਿੱਚ ਇਸ ਕਰਕੇ ਨਹੀਂ ਹੈ ਕਿਉਂਕਿ ਵਨ ਨੇਸ਼ਨ ਨੇ ਹਾਲੇ ਪਿਛਲੇ ਹਫਤੇ ਹੀ ਆਪਣੇ NSW ਦੇ ਨੇਤਾ ਦਾ ਐਲਾਨ ਕੀਤਾ ਸੀ। ਮਾਈਕ ਨਿਊਮੈਨ NSW ਦੇ ਨਵੇਂ ਲੀਡਰ ਹੋਣਗੇ ਤੇ ਉਹਨਾਂ ਨੂੰ ਪ੍ਰੀਮੀਅਰ ਦੇ ਤੌਰ ਤੇ NSW ਦੇ ਵਿੱਚ ਵਨ ਨੇਸ਼ਨ ਪਾਰਟੀ ਸਥਾਪਿਤ ਕਰਨਾ ਚਾਹੁੰਦੀ ਹੈ। ਇਹ ਸਰਵੇਖਣ ਜਿਹੜਾ ਸੀ 19 ਅਗਸਤ ਤੋਂ 26 ਅਗਸਤ ਦੇ ਦਰਮਿਆਨ ਕੀਤਾ ਗਿਆ ਸੀ, ਜਦਕਿ ਮਾਈਕ ਨਿਊਮੈਨ ਦਾ ਐਲਾਨ ਉਸ ਤੋਂ ਬਾਅਦ ਹੀ ਹੋਇਆ ਹੈ। ਵਿਕਟੋਰੀਆ ਸੂਬਾ ਕਾਮਨਵੈਲਥ ਖੇਡਾਂ ਤਾਂ ਨਹੀਂ ਕਰਵਾ ਸਕਿਆ, ਪਰ ਵਿਕਟੋਰੀਆ ਦੇ ਵਿੱਚ ਮੈਲਬਨ ਸ਼ਹਿਰ ਦੇ ਲਾਰਡ ਮੇਅਰ ਨਿਕਰੀਜ਼ ਦਾ ਕਹਿਣਾ ਹੈ ਕਿ ਓਲੰਪਿਕ ਦੀਆਂ ਜਿਹੜੀਆਂ ਖੇਡਾਂ ਹੋਣਗੀਆਂ 2032 ਚ, ਉਸ ਦੇ ਵਿੱਚ ਟੈਨਿਸ ਦੀ ਖੇਡ ਘੱਟੋ ਘੱਟ ਵਿਕਟੋਰੀਆ ਚ ਕਰਵਾਈ ਜਾ ਸਕਦੀ ਹੈ। ਮੈਲਬਨ ਪਾਰਕ
ਇੱਕ ਬੈਸਟ ਆਪਸ਼ਨ ਹੈ। ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਆਪਸ਼ਨ ਨੇ। ਨਿਕ ਰੀਜ਼ ਦਾ ਕਹਿਣਾ ਸੀ ਮੈਲਬਨ ਪਾਰਕ ਜਿਹੜਾ ਕਿ ਆਸਟ੍ਰੇਲੀਅਨ ਓਪਨ ਦਾ ਘਰ ਹੈ। ਹੁਣ ਆਸਟ੍ਰੇਲੀਅਨ ਓਪਨ ਦੇ ਬਾਰੇ ਤਾਂ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਟੈਨਿਸ ਦੀ ਦੁਨੀਆ 'ਚ ਚਾਰ ਵੱਡੇ ਗ੍ਰੈਂਡ ਸਲੈਮ ਹੁੰਦੇ ਨੇ, ਵਿੰਬਲਡਨ, ਯੂਐਸ ਓਪਨ, ਫ੍ਰੈਂਚ ਓਪਨ ਤੇ ਆਸਟ੍ਰੇਲੀਅਨ ਓਪਨ। ਤੇ ਆਸਟ੍ਰੇਲੀਆ ਅੱਧੇ ਦਹਾਕੇ ਮਾਫ ਕਰਨਾ ਅੱਧੀ ਸੈਂਚਰੀ ਤੋਂ ਵੀ ਲੰਬੇ ਸਮੇਂ ਤੋਂ ਸਦੀ ਤੋਂ ਵੀ ਲੰਬੇ ਸਮੇਂ ਤੋਂ ਇਹ ਖੇਡ ਕਰਵਾਉਂਦਾ ਆ ਰਿਹਾ ਹੈ। ਇਸ ਤੋਂ ਇਲਾਵਾ ਨਿਕ ਕ੍ਰੀਜ਼ ਨੇ ਇਹ ਵੀ ਕਿਹਾ ਕਿ ਮੈਲਬਨ ਆਪਣੇ ਰੌਡ ਲੇਵਰ ਐਰੀਨਾ, ਮਾਰਗਰੇਟ ਕੋਰਟ, ਜਾਨ ਕ੍ਰੇਨ ਐਰੀਨਾ ਜਿਹੜੇ ਨੇ ਇਹ ਵੀ ਦੇਣ ਨੂੰ ਤਿਆਰ ਹੈ ਕੁਇਨਜ਼ਲੈਂਡ ਨੂੰ, ਔਰ ਇਹਦੇ ਨਾਲ ਕੁਇਨਜ਼ਲੈਂਡ ਦੇ ਵਿੱਚ ਓਲੰਪਿਕ ਖੇਡਾਂ ਦਾ ਰਿਕਾਰਡ ਇੱਕ ਬਣੇਗਾ। ਮੇਅਰ ਨਿਕ ਕ੍ਰੀਜ਼ ਨੇ ਇਹ ਦਾਅਵਾ ਕੀਤਾ ਕਿ ਜ਼ਰੂਰੀ ਨਹੀਂ ਹੈ ਕਿ ਸਿਰਫ ਕੁਇਨਜ਼ਲੈਂਡ 'ਚ ਹੀ ਸਾਰੀਆਂ ਖੇਡਾਂ ਹੋ ਜਾਣ। ਟੈਨਿਸ ਦਾ ਘਰ ਮੈਲਬਨ ਨੂੰ ਕਿਹਾ ਜਾਂਦਾ ਹੈ, ਤੇ ਜੇ ਟੈਨਿਸ ਇਸ ਦੀ ਓਲੰਪਿਕ ਦੀ ਜਿਹੜੀ ਖੇਡਾਂ ਨੇ ਉਹ ਮੈਲਬਨ ਚ ਹੋਣ ਤਾਂ ਉਹਦੇ ਨਾਲ ਕੁਇਨਜ਼ਲੈਂਡ ਨੂੰ ਵੀ ਫਾਇਦਾ ਹੋਏਗਾ। ਬਲਕਿ ਫੀਫਾ ਵਿਸ਼ਵ ਕੱਪ ਦੇ ਵਿੱਚ ਅਸੀਂ ਦੇਖਿਆ ਹੀ ਹੈ ਕਿ ਅਮਰੀਕਾ, ਕੈਨੇਡਾ, ਮੈਕਸੀਕੋ ਤਿੰਨ ਦੇਸ਼ਾਂ ਨੇ ਰਲ ਕੇ ਇਹ ਵੱਡੇ ਖਿਤਾਬੀ ਇਵੈਂਟ ਨੂੰ ਕਰਵਾਇਆ, ਇਸ ਖਿਤਾਬੀ ਸਮਾਰੋਹ ਨੂੰ ਕਰਵਾਇਆ। ਤੇ ਫਿਰ ਇੱਕੋ ਹੀ ਦੇਸ਼ ਦੇ ਵਿੱਚ ਦੋ ਸ਼ਹਿਰ ਬ੍ਰਿਸਬਨ ਤੇ ਮੈਲਬਨ ਕਿਉਂ ਨਹੀਂ ਰਲ ਕੇ ਓਲੰਪਿਕ ਖੇਡਾਂ ਕਰਵਾ ਸਕਦੇ। ਮੈਲਬਨ ਨੇ 1950 ਦੇ ਦਹਾਕੇ ਦੇ ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਇਕੱਲਿਆਂ ਕੀਤੀ ਸੀ, ਔਰ 2000 ਦੇ ਵਿੱਚ ਸਿਡਨੀ ਦੇ ਵਿੱਚ ਵੀ ਇਹ ਖੇਡਾਂ ਹੋ ਚੁੱਕੀਆਂ ਨੇ ਓਲੰਪਿਕ ਦੀਆਂ। ਹਾਲਾਂਕਿ ਸਿਡਨੀ ਨੇ ਆਪਣੀਆਂ ਖੇਡਾਂ ਕਿਸੇ ਹੋਰ ਸ਼ਹਿਰ ਦੇ ਨਾਲ ਨਹੀਂ ਸੀ ਵੰਡੀਆਂ, ਪਰ ਕੁਇਨਜ਼ਲੈਂਡ ਹੁਣ ਸੁਤੰਤਰ ਤੌਰ ਦੇ ਉੱਤੇ ਇਹਨਾਂ ਖੇਡਾਂ ਨੂੰ ਕਰਵਾਉਣਾ ਚਾਹੁੰਦਾ ਹੈ ਜਾਂ ਨਹੀਂ, ਇਹ ਕੁਇਨਜ਼ਲੈਂਡ ਦਾ ਹੀ ਫੈਸਲਾ ਹੋਏਗਾ। ਖੇਡਾਂ ਦੀ ਗੱਲ ਜਦੋਂ ਤੁਰੀ ਹੈ ਤਾਂ ਅਗਲੀ ਖਬਰ ਖੇਡ ਜਗਤ ਦੇ ਨਾਲ ਹੀ ਜੁੜੀ ਹੋਈ। ਆਸਟ੍ਰੇਲੀਆ ਦੇ ਵਿੱਚੋਂ ਬਾਕਸਿੰਗ ਜਗਤ ਦੇ ਮਹਾਨ ਜਿਹੜੇ ਖਿਡਾਰੀ ਸੀ ਟੌਨੀ ਮੁੰਡੀਨ, ਉਹਨਾਂ ਦਾ 75 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਐਤਵਾਰ ਦੇ ਦਿਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤਰਫ ਤੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਟੌਨੀ ਮੁੰਡੀਨ ਦੇ ਜਿਹੜੇ ਬੇਟੇ ਨੇ ਐਂਥਨੀ ਮੁੰਡੀਨ, ਉਹ ਖੁਦ NRL ਦੇ ਵੀ ਖਿਡਾਰੀ ਰਹਿ ਚੁੱਕੇ ਨੇ, ਸਾਬਕਾ ਬਾਕਸਰ ਵੀ ਰਹਿ ਚੁੱਕੇ ਨੇ, ਬਲਕਿ ਇੱਕ ਪੂਰੀ ਦੀ ਪੂਰੀ ਲੈਗੇਸੀ ਜਿਹੜੀ ਹੈ ਟੌਨੀ ਮੁੰਡੀਨ ਦੇ ਪਰਿਵਾਰ ਦੇ ਵਿੱਚੋਂ ਆਈ ਹੈ। ਗਾਂ ਉਹਨਾਂ ਦੇ ਪੋਤੇ ਰਹੀਮ ਨੇ ਵੀ ਗੋਲਡ ਕੋਸਟ ਦੇ ਵਿੱਚ ਪਿਛਲੇ ਦਿਨਾਂ ਦੇ ਦਰਮਿਆਨ ਜਿਹੜੀ ਬਾਕਸਿੰਗ ਦੀਆਂ ਪ੍ਰਤੀਯੋਗਤਾਵਾਂ ਸੀ ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਸੀ। ਉੱਥੇ ਖੇਡ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਹਾਕੀ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਬੈਲਜੀਅਮ ਦੇ ਵਿੱਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਚ ਪਿਛਲੀ ਵਾਰ ਦੀ ਚੈਂਪੀਅਨ ਜਰਮਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਇਆ ਸਪੇਨ ਨੂੰ 1-0 ਦੇ ਨਾਲ ਹਰਾ ਕੇ ਇਹ ਮੈਚ ਜਿੱਤ ਲਿਆ। ਮੈਚ ਦਾ ਫੈਸਲਾ ਕੁੰਨ ਗੋਲ 44ਵੇਂ ਮਿੰਟ ਦੇ ਵਿੱਚ ਜਰਮਨੀ ਦੇ ਮਾਈਕਲ ਸਟਰਟ ਨੇ ਕੀਤਾ। ਇਸ ਜਿੱਤ ਦੇ ਨਾਲ ਜਰਮਨੀ ਨੇ ਚੌਥੀ ਵਾਰ ਪੁਰਸ਼ਾਂ ਦੇ ਹਾਕੀ ਆਲਮੀ ਕੱਪ ਦੇ ਉੱਤੇ, ਵਿਸ਼ਵ ਕੱਪ ਦੇ ਉੱਤੇ ਆਪਣਾ ਨਾਮ ਦਰਜ ਕੀਤਾ ਹੈ। ਪਾਕਿਸਤਾਨ ਨੇ ਵੀ 4 ਖਿਤਾਬ ਦੇ ਨਾਲ ਇਸ ਖਿਤਾਬ ਨੂੰ ਆਪਣੇ ਨਾਮ ਕੀਤਾ ਹੋਇਆ, ਔਰ ਪਾਕਿਸਤਾਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਸਪੇਨ 1998 ਤੋਂ ਬਾਅਦ ਪਹਿਲੀ ਵਾਰ, ਤੀਜੀ ਵਾਰ ਫਾਈਨਲ ਦੇ ਵਿੱਚ ਪਹੁੰਚਿਆ ਸੀ, ਪਰ ਖਿਤਾਬ ਜਿੱਤਣ ਦਾ ਸੁਪਨਾ ਉਹਨਾਂ ਦਾ ਅਧੂਰਾ ਰਹਿ ਗਿਆ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।